0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
4: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स, वाइज टैक्स एडवाइजर्स तुहाडे नाल ने। एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स, वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਹਾਂਜੀ ਹਾਂਜੀ

0: ਉਸਤਾਦ ਹੁਸੈਨ ਬਖਸ਼ ਹੋਰਾਂ ਦੀ ਆਵਾਜ਼ ਚ ਜਿਨ੍ਹਾਂ ਨੇ ਗੀਤ ਬੜਾ ਮਸ਼ਹੂਰ ਸੋਹਣੀ ਹੈ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ ਬੜਾ ਸੁਣਿਆ ਹੋਣਾ ਤੁਸੀਂ ਅੱਜ ਕੱਲ੍ਹ ਤਾਂ ਅੱਜ ਕੱਲ੍ਹ ਦੀ ਮੰਡੀਰ ਨੇ ਰੀਮਿਕਸ ਦੇ ਵਿੱਚ ਸੁਣਿਆ ਹੋਣਾ ਪਰ ਅੱਜ ਕੱਲ੍ਹ ਦੀ ਮੰਡੀਰ ਨੇ ਸ਼ਾਇਦ ਐਸੇ ਫਨਕਾਰ ਨਹੀਂ ਸੁਣੇ ਹੋਣੇ ਕਿਉਂਕਿ ਜਿਹੜੇ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਜਿਸ ਕਿਸਮ ਦੇ ਨਾਲ ਰੁਬਾਈ ਦੇ ਨਾਲ ਸ਼ੁਰੂਆਤ ਕੀਤੀ ਉਹ 'ਚ ਬੰਦ ਪਸੰਦ ਇਹ ਜਿਹੜੇ ਅੱਖਰ ਵਰਤੇ ਨੇ ਉਹਦੇ ਤੋਂ ਮੈਂ ਵੀ ਪ੍ਰਭਾਵਿਤ ਹੋ ਗਿਆ ਅਤੇ ਮੈਂ ਵੀ ਆਪਣੀ ਇੱਕ ਲਿਖਤ ਲਿਖ ਛੱਡੀ ਕਿ ਚੰਦਰੀ ਵੰਡ ਨਾ ਹੁੰਦੀ ਅਤੇ ਗੱਲ ਸਾਡੀ ਅੱਡ ਨਾ ਹੁੰਦੀ ਚੰਦਰੀ ਵੰਡ ਨਾ ਹੁੰਦੀ ਅਤੇ ਗੱਲ ਸਾਡੀ ਅੱਡ ਨਾ ਹੁੰਦੀ ਪਾਸ਼ ਬੈਠਾ ਪਸ਼ਾਵਰ ਹੁੰਦਾ ਬਾਗੀ ਨਾ ਹੁੰਦਾ ਬਗਾਵਤ ਨਾ ਹੁੰਦੀ ਮੋਗੇ 'ਚ ਰਹਿ ਜਾਂਦਾ ਬਾਬੂ ਰਜਬ ਅਲੀ ਅਤੇ ਬਟਾਲਵੀ ਸਿਆਲ ਕੋਟੀਆ ਹੁੰਦਾ ਵੰਜਲੀ ਦੀ ਵੀ ਕੂਕ ਵੱਜਦੀ ਲੁਧਿਆਣੇ ਅਤੇ ਹੀਰ ਵੀ ਬੈਠੀ ਝੰਗ ਨਾ ਹੁੰਦੀ ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚੇ ਦੇ ਵਿੱਚ ਤੁਹਾਡਾ ਸਵਾਗਤ ਜੀ ਆਇਆਂ ਨੂੰ ਔਰ ਸਲਾਮ ਸਤਿ ਸ਼੍ਰੀ ਅਕਾਲ ਔਰ ਸਾਰੇ ਅਦਾਬ ਦੇ ਨਾਲ ਸਾਰੀ ਜਿਹੜੇ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਜਿਸ ਕਿਸਮ ਦੇ ਨਾਲ ਵੀ ਤੁਸੀਂ ਖੁਸ਼ ਹੋ ਸਕਦੇ ਹੋ ਉਹ ਸਾਰੀਆਂ ਦੁਆਵਾਂ ਤੁਹਾਨੂੰ ਅਤੇ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਵੰਡ ਦੀ ਕਰਨੀ ਹੈ ਗੱਲ ਬਟਵਾਰੇ ਦੀ ਕਰਨੀ ਹੈ ਗੱਲ ਭਾਰਤ ਅਤੇ ਪਾਕਿਸਤਾਨ ਦੀ ਕਰਨੀ ਹੈ ਪਾਕਿਸਤਾਨ ਸ਼ਾਇਦ ਇੱਕ ਅੱਖਰ ਹੈ ਵੀ ਨਹੀਂ ਸੀ 47 ਤੋਂ ਪਹਿਲਾਂ 15 ਅਗਸਤ 1947 ਆ ਰਹੀ ਦਾ ਜਿਹੜਾ ਦਿਨ ਸੀਗਾ 15 ਅਗਸਤ ਆ ਰਹੀ ਹੈਗੀ ਆਜ਼ਾਦੀ ਦਾ ਦਿਨ ਆ ਰਿਹਾ ਹੈਗਾ ਪਰ ਆਜ਼ਾਦੀ ਦੇ ਮੌਕੇ ਦੇ ਉੱਤੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਗੱਲ ਹਰ ਵਾਰ ਉੱਠ ਜਾਂਦੀ ਹੈਗੀ ਹੈ ਕੀ ਇਹ ਵੰਡ ਦਾ ਸੇਕ ਔਰ ਉਹਨੂੰ ਵੱਖਰੇ ਤਰੀਕੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨਗੇ ਪ੍ਰੀਤਮ ਸਿੰਘ ਰੁਪਾਲ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ
1: ਸਤਿ ਸ਼੍ਰੀ ਅਕਾਲ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ ਔਰ ਜਦੋਂ ਵੰਡ ਦੀ ਗੱਲ ਆਉਂਦੀ ਹੈ ਮੈਂ ਨਾ ਇੱਕ BBC ਦੇ ਉੱਤੇ ਇੱਕ ਬਲੌਗ ਪਿਆ ਸੀਗਾ ਅਤੇ ਉਹਦੀ ਬਲੌਗ ਦੀ ਸ਼ੁਰੂਆਤ ਕੁਛ ਇੱਦਾਂ ਹੋਈ ਕਿ ਅੰਮਾ ਜੇ ਅਸੀਂ ਅਤੇ ਮਾਈ ਇੱਕੋ ਘਰ 'ਚ ਰਹਿ ਸਕਦੇ ਹਾਂ ਤਾਂ ਹਿੰਦੁਸਤਾਨ 'ਚ ਹਿੰਦੂ ਅਤੇ ਮੁਸਲਮਾਨ ਇਕੱਠੇ ਕਿਉਂ ਨਹੀਂ ਰਹਿ ਸਕਦੇ ਇਹ ਸਵਾਲ 10-11 ਸਾਲ ਦੀ ਤਨੋ ਆਪਣੀ ਮਾਂ ਤੋਂ ਪੁੱਛਦੀ ਹੈ ਅਸਲ 'ਚ ਇਹ ਪਰਿਵਾਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਲਖਨਊ ਤੋਂ ਉੱਜੜ ਕੇ ਲਾਹੌਰ ਦੇ ਵਿੱਚ ਇੱਕ ਹਿੰਦੂ ਹਵੇਲੀ 'ਚ ਰਹਿਣ ਚਲਾ ਜਾਂਦਾ ਔਰ ਉਹਦੀ ਕਹਾਣੀ ਜਿਹੜੀ ਹੈ ਅੱਜ ਕੱਲ੍ਹ ਇੱਕ ਫਿਲਮ ਵੀ ਆ ਰਹੀ ਹੈ ਸਨੀ ਦਿਓਲ ਦੀ ਅਮੀਰ ਖਾਨ ਨੇ ਬਣਾਈ ਹੈ ਬਟਵਾਰਾ 1947 ਦੀ ਰਾਜਕੁਮਾਰ ਸੰਤੋਸ਼ੀ ਦੀ ਪਰ ਸਵਾਲ ਇੱਕ ਵਾਰ ਫਿਰ ਤੋਂ ਉੱਠਿਆ ਹੈਗਾ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਉਦਾਹਰਣਾਂ ਮਿਲ ਗਈਆਂ ਸੀਗੀਆਂ ਜਦੋਂ ਜਿਹੜੇ ਮੁਸਲਮਾਨਾਂ ਨੇ ਹਿੰਦੂ ਪਰਿਵਾਰਾਂ ਨੂੰ ਜਾਂ ਸਿੱਖ ਪਰਿਵਾਰਾਂ ਨੂੰ ਕਿਉਂਕਿ ਅੱਜ ਦੀ ਤਰੀਕ 'ਚ ਵੀ ਉੱਥੇ ਘੱਟ ਗਿਣਤੀ ਰਹਿੰਦੇ ਨੇ ਉਹਨਾਂ ਨੂੰ ਪਨਾਹ ਦਿੱਤੀ ਸੀ ਸ਼ੈਲਟਰ ਕੀਤਾ ਸੀ ਔਰ ਭਾਰਤ ਵਾਲੇ ਪਾਸੇ ਵੀ ਇੱਦਾਂ ਹੋਇਆ ਸੀਗਾ ਸੋ ਇਹਦਾ ਮਤਲਬ ਇਹ ਗੱਲ ਤਾਂ ਜ਼ਾਹਰ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀਗੇ ਉਹ ਇਸ ਦੇ ਹੱਕ 'ਚ ਹੈ ਨਹੀਂ ਸੀ ਪਰ ਸੇਮ ਐਟ ਦੀ ਸੇਮ ਟਾਈਮ ਉਹ ਵੀ ਲੋਕ ਸੀ ਜਿਹੜੇ ਇਸ ਵੰਡ ਦਾ ਹਿੱਸਾ ਬਣਦੇ ਨੇ ਵੱਡ ਟੁੱਕ ਦਾ ਹਿੱਸਾ ਬਣਦੇ ਨੇ ਚਾਹੁੰਦੇ ਨਾ ਚਾਹੁੰਦੇ ਹੋਏ ਵੀ ਇਸ ਪੋਲੀਟੀਕਲ ਲਾਈਨ ਦੇ ਇੱਧਰ ਅਤੇ ਉੱਧਰ ਹੋਣ ਦੇ ਲਈ ਫੈਸਲਾ ਲੈ ਲੈਂਦੇ ਨੇ ਕਿ ਕਿਹਨੇ ਇੱਧਰ ਹੋਣਾ ਕਿਹਨੇ ਉੱਧਰ ਹੋਣਾ ਜ਼ਿੰਮੇਦਾਰ ਕੌਣ ਸੀ ਇਤਿਹਾਸ ਕੀ ਸੀ ਉਹਦੇ ਬਾਰੇ ਆਪਾਂ ਬੜੀ ਵਾਰ ਗੱਲ ਕਰ ਚੁੱਕੇ ਹਾਂ ਭਾਅ ਜੀ ਪਰ ਵੰਡ ਦੇ ਅਸਰ ਜਿਹੜੇ ਇੱਕ ਆਮ ਲੁਕਾਈ ਦੇ ਉੱਤੇ ਕਿੱਦਾਂ ਪਏ ਉਹਦਾ ਅੱਜ ਉਹਦੇ ਬਾਰੇ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਕਿ ਹਰ ਇੱਕ ਆਮ ਸ਼ਖਸ ਕਿਉਂਕਿ ਕਹਿਣ ਨੂੰ ਆਸਾਨ ਹੈਗਾ ਕਿ ਵੰਡ ਹੋ ਗਈ ਬਟਵਾਰਾ ਹੋ ਗਿਆ ਲਾਈਨ ਖਿੱਚੀ ਗਈ ਕਿਵੇਂ ਪੋਸੀਬਲ ਕਿਵੇਂ ਹੈਗਾ ਕਿ ਇੱਕ ਤੁਸੀਂ ਆਪਣਾ ਘਰ ਬਾਹਰ ਛੱਡ ਕੇ ਪੂਰਾ ਦਾ ਪੂਰਾ ਕਿਤੇ ਹੋਰ ਚਲੇ ਜਾਓ ਤੁਸੀਂ ਆਪਣੀ ਨੌਕਰੀ ਛੱਡ ਦਿਓ ਆਪਣੀ ਜ਼ਮੀਨ ਛੱਡ ਦਿਓ ਆਪਣੇ ਲੋਕ ਛੱਡ ਦਿਓ ਆਪਣੇ ਦੋਸਤ ਮਿੱਤਰ ਛੱਡ ਦਿਓ ਇਹ ਕਿੱਦਾਂ ਪੋਸੀਬਲ ਹੋਇਆ ਉਸ ਵਕਤ ਔਰ ਉਹਦਾ ਆਮ ਲੁਕਾਈ ਦੇ ਉੱਤੇ ਕਿਵੇਂ ਅਸਰ ਪਏ
1: ਪਹਿਲੀ ਗੱਲ ਤਾਂ ਗੌਤਮ ਜੀ ਜਿਹੜਾ ਉਜਾੜਾ ਸ਼ਬਦ ਹੈ ਨਾ ਇਹ ਆਪਣੇ ਆਪ ਚ ਬਹੁਤ ਖਤਰਨਾਕ ਹੈ ਤੇ ਆਮ ਤੌਰ ਤੇ ਜਿਹੜਾ ਉਜਾੜੇ ਦਾ ਪਹਿਲਾਂ ਇੱਕ ਹੁੰਦਾ ਸੀ ਕਿ ਕਿਸੇ ਨੈਚੁਰਲ ਕਲਾਇਮਟੀ ਕਰਕੇ ਕਿਸੇ ਕਾਰਨ ਕਰਕੇ ਕੋਈ ਜਗ੍ਹਾ ਜਿਹੜੀ ਸੀ ਕਿਤੇ ਸਬਮਰਜ ਹੋ ਗਈ ਕਿਤੇ ਦਰਿਆ ਬੁਰਦ ਹੋ ਗਈ ਲੋਕਾਂ ਨੂੰ ਥੋਜੜ ਕੇ ਜਾਣਾ ਪਿਆ ਜਾਂ ਕਿਤੇ ਕੋਈ ਇਸ ਤਰ੍ਹਾਂ ਦਾ ਮੌਸਮ ਦੀ ਕਿਤੇ ਭੂਚਾਲ ਆ ਗਏ ਦਰਾੜਾਂ ਪੈ ਗਈਆਂ ਤੇ ਜ਼ਮੀਨ ਗਰਕ ਹੋ ਗਈ ਤਾਂ ਉੱਜੜਨਾ ਪਿਆ ਪਰ ਜਿਹੜਾ ਇਹ ਉਜਾੜਾ ਜਿਹਦੇ ਚ ਇੱਕ ਹਿਊਮਨ ਜ਼ਿੰਮੇਵਾਰ ਹੈ ਭਾਵੇਂ ਉਹ ਪੋਲੀਟੀਕਲ ਬੰਦੇ ਸੀ ਚਾਹੇ ਕੁਛ ਵੀ ਸੀ ਤੇ ਉਹ ਹਿਊਮਨ ਬੀਂਗ ਦਾ ਸੀਗਾ ਜਿਹੜਾ ਉਜਾੜਾ ਜਾਣ ਬੁੱਝ ਕੇ ਕੀਤਾ ਗਿਆ ਤੇ ਇਹ ਇਹਦਾ ਜਿਹੜਾ ਦਰਦ ਹੈ ਇਹ ਅਜੇ ਵੀ ਲੋਕ ਸਾਂਭੀ ਬੈਠੇ ਦੇਖੋ 80 ਸਾਲ ਹੋ ਗਏ ਲਗਭਗ ਤੇ 80 ਸਾਲਾਂ ਦੇ ਵਿੱਚ 3-4 ਪੀੜੀਆਂ ਜਿਹੜੀਆਂ ਸੀ ਉਹ ਨਵੀਆਂ ਆ ਗਈਆਂ ਤੇ ਕੋਈ ਕੋਈ ਵਿਅਕਤੀ ਜਿਹੜਾ ਉਦੋਂ ਛੋਟਾ ਸੀ ਜਦੋਂ ਇੱਧਰੋਂ ਉੱਧਰ ਗਿਆ ਜਾਂ ਉਦੋਂ ਇੱਧਰ ਆਇਆ ਉਹ ਅਜੇ ਹੈ ਕਿਤੇ ਕਿਤੇ ਕੋਈ ਬੰਦਾ ਬਚਿਆ ਜਿਹਨਾਂ ਨੂੰ ਥੋੜਾ ਮੋਟਾ ਉਹਦੇ ਚੇਤਿਆਂ ਚ ਯਾਦ ਹੈ ਤੇ ਜਾਂ ਫਿਰ ਉਹਨੇ ਕਹਾਣੀਆਂ ਜਿਹੜੀਆਂ ਇਧਰ ਉਧਰੋਂ ਜਿਹੜੀਆਂ ਨੇ ਉਹ ਸੁਣੀਆਂ ਨੇ ਤੇ ਉਹ ਇਹਦੀ ਜਿਹੜੀ ਆ ਗੱਲ ਕਰਦੇ ਆ ਬਾਤ ਪਾਉਂਦੇ ਆ। ਪਹਿਲੀ ਗੱਲ ਤਾਂ ਦੇਖੋ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਕਰਨੀਆਂ ਜਿਹਨਾਂ ਨੂੰ ਅਕਸਰ ਇਗਨੋਰ ਕੀਤਾ ਜਾਂਦਾ। ਪਹਿਲੀ ਗੱਲ ਤਾਂ ਇਹ ਵੀ ਜਦੋਂ ਵੀ ਕਿਤੇ ਤਕਸੀਮ ਹੁੰਦੀ ਆ ਪੋਲੀਟੀਕਲੀ ਜਿਹੜੀ ਆ ਤੇ ਜੀਓਗ੍ਰਾਫਿਕਲੀ, ਇਹ ਦੋਨੇ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਤੇ ਜਿਹੜੀ ਤਕਸੀਮ ਉਹ ਸਿਆਸੀ ਤੌਰ ਤੇ ਰਾਜਨੀਤਿਕ ਤੌਰ ਤੇ ਹੁੰਦੀ ਹੈ ਤੇ ਫਿਰ ਲਕੀਰਾਂ ਨੇ ਜਿਹੜੀਆਂ ਉਹ ਜ਼ਮੀਨ ਤੇ ਖਿੱਚੀਆਂ ਜਾਂਦੀਆਂ ਨੇ ਤੇ ਹੋਰ ਵੀ ਬਹੁਤ ਸਾਰੇ ਮੁਲਕਾਂ ਚ ਹੋਈ ਹੈ। ਇੱਕ ਨਹੀਂ ਕਿ ਇਹ ਕੋਈ ਇੱਥੇ ਜਿਹੜਾ ਇਕੱਲੀ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਹੋਈ ਹੈ, ਬਹੁਤ ਸਾਰੇ ਮੁਲਕ ਵੰਡੇ ਗਏ ਨੇ, ਲਕੀਰਾਂ ਖਿੱਚੀਆਂ ਗਈਆਂ ਨੇ, ਕੰਧਾਂ ਮਾਰੀਆਂ ਗਈਆਂ ਨੇ, ਫਿਰ ਕੰਧਾਂ ਢਾਈਆਂ ਵੀ ਗਈਆਂ ਨੇ, ਦੁਬਾਰਾ ਇੱਕ ਵੀ ਹੋਏ ਨੇ ਤੇ ਪਰ ਇੱਥੇ ਜਿਹੜੀ ਜਿਹੜਾ ਇਹ ਇਸ ਜਿਹੜਾ ਇਹਦਾ ਖਤਰਨਾਕ ਪਹਿਲੂ ਹੋਇਆ ਇਹ ਹੈ ਕਿ ਜਿੰਨਾ ਇੱਥੇ ਕਤਲੇਆਮ ਹੋਇਆ, ਜਿੰਨਾ ਉਜਾੜਾ ਹੋਇਆ, ਇੰਨਾ ਹੋਰ ਕਿਤੇ ਹੋਇਆ ਨੀ ਤੇ ਇਹ ਇਹ ਜਿਹੜਾ ਇਹਦਾ ਖਤਰਨਾਕ ਪਹਿਲੂ ਆ। ਤੇ ਇਹਦੇ ਚ ਵੀ ਜਿੱਦਾਂ ਤੁਸੀਂ ਸ਼ੁਰੂ ਦੱਸਿਆ ਕਿ ਜ਼ਿੰਮੇਵਾਰ ਤਾਂ ਇਹਦੇ ਚ ਵੀ ਰਾਜਨੀਤੀ ਸੀ, ਪਰ ਉਹ ਰਾਜਨੀਤੀ ਸੀ ਜਿਹੜੀ ਉਹ ਰਾਜਨੀਤੀ ਇੱਕੋ ਦਮ ਇੰਨੀ ਜ਼ਿਆਦਾ ਜਿਹੜੀ ਹੈਗਾ ਫਿਰਕੂ ਜ਼ਹਿਰ ਦੇ ਵਿੱਚ ਜਿਹੜੀ ਆ ਕਿਵੇਂ ਤਬਦੀਲ ਹੋ ਗਈ, ਇਹ ਗੱਲ ਜਿਹੜੀ ਅੱਜ ਵੀ ਸਮਝ ਤੋਂ ਬਾਹਰ ਹੈ। ਦੇਖੋ ਤੁਸੀਂ ਆਪਾਂ ਮੁਸਲਿਮ ਲੀਗ ਨੂੰ ਗਾਲਾਂ ਕੱਢੀ ਜਾਈਏ, ਹਿੰਦੂ ਮਹਾਸਭਾ ਨੂੰ ਗਾਲਾਂ ਕੱਢੀ ਜਾਈਏ, ਉਸ ਵੇਲੇ ਜਿਹੜਾ ਦਲ ਖਾਲਸਾ ਜਾਂ ਏਦਾਂ ਦੀਆਂ ਨਾਂ ਤੇ ਜਿਹੜੀਆਂ ਜਥੇਬੰਦੀਆਂ ਬਣੀਆਂ ਸਿੱਖਾਂ ਦੀਆਂ ਉਹਨਾਂ ਨੂੰ ਅਸੀਂ ਕਹੀ ਜਾਈਏ, ਪਰ ਗੱਲ ਤਾਂ ਇਹ ਹੈ ਕਿ ਇਹ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਇਹਨੂੰ ਇਸ ਤਰ੍ਹਾਂ ਦੀ ਜਿਹੜੀ ਉਹ ਇੱਕ ਫਿਰਕੂ ਜ਼ਹਿਨੀਅਤ ਹੈ ਇਸ ਲੈਵਲ ਤੱਕ ਚਲੀ ਗਈ ਕਿ ਨਾ ਧੀਆਂ ਭੈਣਾਂ ਬਖਸ਼ੀਆਂ ਗਈਆਂ ਜਾਂ ਬੰਦੇ ਬਖਸ਼ੇ ਗਏ ਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ, ਅਫਵਾਹਾਂ ਦਾ ਜਿਹੜਾ ਸੀਗਾ ਬਾਜ਼ਾਰ ਉਹ ਇੰਨਾ ਗਰਮ ਹੋ ਗਿਆ ਤੇ ਘੁੱਗ ਵਾਸ ਦੇ ਜਿਹੜੇ ਸ਼ਹਿਰ ਸੀ ਜਾਂ ਪਿੰਡ ਸੀ ਉਹ ਇੱਕੋਦਮ ਉਜੜ ਗਏ ਤੇ ਵਿਰਾਨ ਹੋ ਗਏ। ਉਹ ਇਹ ਇਹ ਸਾਰਾ ਗੱਲਾਂ ਜਿਹੜੀਆਂ ਇਹਨੂੰ ਸਮਝਣ ਦੀ ਜਿਹੜੀ ਆ ਮੈਂ ਸਮਝਦਾ ਕਿ ਬਹੁਤ ਸਖ਼ਤ ਜ਼ਰੂਰਤ ਹੈ। ਤੇ ਇਸ਼ਤਿਆਕ ਅਹਿਮਦ ਅੱਜ ਕੱਲ ਇੰਗਲੈਂਡ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਇੱਕ ਕਿਤਾਬ ਕਾਫੀ ਲੰਬੇ ਸਮੇਂ ਬਾਅਦ ਲਿਖੀ ਆ ਉਹਨਾਂ ਨੇ, ਉਹ ਪਾਕਿਸਤਾਨ ਨੂੰ ਬਿਲੋਂਗ ਕਰਦੇ ਨੇ ਤੇ ਬਾਅਦ ਦੇ ਵਿੱਚ ਉੱਥੇ ਸੈਟਲ ਹੋ ਗਏ ਤੇ ਉਹ ਕਈ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਈ ਹੈ, ਪਿੱਛੇ ਜੇ ਉਹ ਪੰਜਾਬੀ ਦੇ ਵਿੱਚ ਵੀ ਅਨੁਵਾਦ ਹੋਈ ਹੈ ਤੇ ਉਹ ਪੰਜਾਬ ਦੇ ਬਟਵਾਰੇ ਬਾਰੇ ਹੈ। ਕਿਉਂਕਿ ਜਦੋਂ ਇਹ ਜਿਹੜਾ ਅਵਾਰਡ ਜਦੋਂ ਆਇਆ ਜਿਹੜੀ ਬ੍ਰਿਟਿਸ਼ ਇੰਡੀਆ ਦੇ ਵਿੱਚ ਇਹਦੀ ਤਕਸੀਮ ਦਾ ਤੇ ਉਸ ਅਵਾਰਡ ਤੋਂ ਬਾਅਦ ਜਿਹੜਾ ਹੈਗਾ ਦੋ ਹੀ ਸਟੇਟਾਂ ਤੇ ਅਸਰ ਹੋਇਆ ਇਹਦਾ, ਇੱਕ ਪੰਜਾਬ ਤੇ ਇੱਕ ਬੰਗਾਲ ਤੇ। ਇਹ ਸਟੇਟਾਂ ਵੀ ਨਹੀਂ ਸੀ ਆਪਣੇ ਆਪ ਚ, ਵੱਡੇ ਪ੍ਰੋਵਿੰਸ ਸੀ, ਕਿਸੇ ਵੇ ਰਾਜ ਸੂਬੇ ਨੀ, ਕਿਸੇ ਵੇ ਦੇਸ਼ ਰਹੇ ਸੀ, ਇਹ ਇਸ ਤਰੀਕੇ ਦਾ ਸੀ। ਤੇ ਇੱਥੇ ਹਾਲਾਂਕਿ ਚਲੋ ਬੰਗਾਲ ਦੀ ਵੰਡ ਤਾਂ ਪਹਿਲਾਂ ਹੋ ਚੁੱਕੀ ਸੀ, ਉਸ ਵੰਡ ਦੇ ਰਿਐਕਸ਼ਨ ਦੇ ਵਿੱਚ ਉੱਥੇ ਵੀ ਰਾਇਟਸ ਵਗੈਰਾ ਹੋਏ ਸੀ ਤੇ ਉਹ ਤਾਂ ਲਾਰਡ ਕਰਜ਼ਨ ਵੇਲੇ ਚੈਂਸਫੋਰਡ ਵੇਲੇ ਜਿਹੜਾ ਸੀ ਇਹਦਾ ਉੱਥੇ ਪਹਿਲਾਂ ਇੱਕ ਵੱਖਰੀ ਤਰ੍ਹਾਂ ਦਾ ਇੱਕ ਆਰਡੀਨੈਂਸ ਉੱਥੇ ਹੋ ਚੁੱਕਿਆ ਸੀ। ਪਰ ਜਿਹੜਾ ਇਹ ਟੂ ਨੇਸ਼ਨ ਜਿਹੜਾ ਫਾਰਮੂਲਾ ਦਿੱਤਾ ਬ੍ਰਿਟਿਸ਼ਰ ਨੇ ਤੇ ਪੰਜਾਬ ਦੇ ਉੱਪਰ ਸਭ ਤੋਂ ਵੱਧ ਲਾਗੂ ਹੋਇਆ, ਹਾਲਾਂਕਿ ਚਲੋ ਕਹਿਣ ਨੂੰ ਤਾਂ ਦੇਸ਼ ਦਾ ਬਟਵਾਰਾ ਸੀ ਤੇ ਜਿੱਦਾਂ ਤੁਸੀਂ ਸ਼ੁਰੂ ਚ ਜ਼ਿਕਰ ਕੀਤਾ ਉਹ ਅਸਰ ਆਜ਼ਾਦ ਦਾ ਇੱਕ ਨਾਟਕ ਹੈ ਜਿਸ ਲਾਹੌਰ ਨੇ ਵੇਖਿਆ ਤੇ ਉਹਦੇ ਵਿੱਚ ਉਹ ਜਿਹੜੀ ਆ ਉਹ ਇੰਸੀਡੈਂਟ ਆ ਜਿਹਦੇ ਚ ਉਹ ਸਾਰੀ ਉਹ ਗੱਲ ਆ ਜਿਹੜੀ ਕੀਤੀ ਲਖਨਊ ਦਾ ਪਰਿਵਾਰ ਉੱਧਰ ਲਾਹੌਰ ਜਿਹੜਾ ਹੈ ਉਹ ਚਲਾ ਗਿਆ ਤੇ ਇਹ ਜਿਹੜਾ ਸੀਗਾ ਇਹਨੂੰ ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਰੰਗ ਰੂਪ ਹੈ ਤੇ ਉਹ ਕਿਸਨੇ ਜਿਹੜਾ ਹੈਗਾ ਉਹ ਦਿੱਤਾ ਕਿ ਇਸ ਤਰ੍ਹਾਂ ਲੋਕਾਂ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ਜਾ। ਹੁਣ ਇਹਦੇ ਚ ਦੇਖੋ ਦੋਵੇਂ ਗੱਲਾਂ ਨੇ, 80 ਸਾਲ ਹੋ ਗਏ ਇਹਦੀਆਂ ਬੁਝਾਰਤਾਂ ਪੈਂਦੀਆਂ ਆਉਂਦੀਆਂ ਨੇ, ਕਹਾਣੀਆਂ ਚੱਲਦੀਆਂ ਆਉਂਦੀਆਂ ਨੇ ਤੇ ਇਹ ਜਿਹੜਾ ਇੱਕ ਹੁਣ ਥੋੜਾ ਜਿਹਾ ਇੱਕ ਬਦਲਿਆ ਤਰੀਕਾ ਕਿ ਮਾਰੇ ਤਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਮਾਰੇ ਉਹਨਾਂ ਨੇ, ਉਹ ਮਾਰੇ ਉਹਨਾਂ ਨੇ, ਉਹ ਮਾਰੇ ਹਰ ਵਾਰੀ ਕਰਦੇ ਹਾਂ ਤੇ ਹੁਣ ਗੱਲ ਜਿਹੜੇ ਆ ਵੀ ਕਿਹਨਾਂ ਨੇ ਕੌਣ ਬਚਾਏ, ਇਹ ਮੇਰਾ ਖਿਆਲ ਜ਼ਿਆਦਾ ਇੰਪੋਰਟੈਂਟ ਹੈ ਜਦੋਂ ਏਦਾਂ ਦਾ ਕੋਈ ਚੱਲਦਾ। ਕਿਉਂਕਿ ਉਹ ਇਹ ਤਕਸੀਮ ਹੈ ਜਿਹੜੀ ਉਹ ਭੁੱਲੀ ਤਾਂ ਨਹੀਂ ਜਾ ਸਕਦੀ, ਜਿਹੜਾ ਉਹ ਕਤਲੇਆਮ ਹੋਇਆ ਉਹ ਨਹੀਂ ਭੁੱਲਿਆ ਜਾ ਸਕਦਾ ਤੇ ਜਿਹੜੀ ਤੁਸੀਂ ਇੱਕ ਆਪਣੀ ਕਵਿਤਾ ਦੀ ਜਾਂ ਜਿਹੜਾ ਤੁਸੀਂ ਇੱਕ ਫਰੇਜ਼ ਦੀ ਸ਼ੁਰੂ ਚ ਗੱਲ ਕੀਤੀ, ਤੁਸੀਂ ਆਪ ਲਿਖੀ ਹੈ ਤੁਹਾਡੀ ਤੇ ਉਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਤਕਸੀਮ ਹੁੰਦੀ ਹੈ ਸਿਰਫ ਜ਼ਮੀਨਾਂ ਨਹੀਂ ਬਣੀਆਂ ਜਾਂਦੀਆਂ ਜਾਂ ਸਿਰਫ ਭੂਗੋਲਿਕ ਸਥਿਤੀ ਨਹੀਂ ਬਦਲੀ ਜਾਂਦੀ ਤੇ ਜਦੋਂ ਮਤਲਬ ਕਿ ਤੁਹਾਡਾ ਲਿਟਰੇਚਰ, ਤੁਹਾਡੇ ਸਾਹਿਤਕਾਰ, ਤੁਹਾਡਾ ਸੱਭਿਆਚਾਰ ਉਹ ਸਾਰਾ ਇੱਕ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉਹਦੇ ਚ ਜਿਹੜੀਆਂ ਵੰਡੀਆਂ ਪੈਂਦੀਆਂ ਨੇ ਉਹ ਜ਼ਿਆਦਾ ਖਤਰਨਾਕ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਉਹ ਚ ਨਵੇਂ ਵਿਗਾੜ ਆਉਂਦੇ ਨੇ ਕਿਉਂਕਿ ਤੁਸੀਂ ਜੜਾਂ ਨਾਲ ਟੁੱਟਦੇ ਹੋ। ਤੇ ਇਹ ਹੋਇਆ ਸਾਡੇ ਹੁਣ ਸਾਡੇ ਜਿਹੜਾ ਸੱਭਿਆਚਾਰ, ਚਲੋ ਅਸੀਂ ਭਾਵੇਂ ਕਹੀ ਜਾਂਦੇ ਹਾਂ ਕਿ ਪੱਛਮੀ ਸੱਭਿਆਚਾਰ ਦਾ ਅਸਰ ਹੋ ਗਿਆ ਜੀ, ਪੱਛਮੀ ਦਾ ਅਸਰ ਹੋ ਗਿਆ, ਅਸਲੀ ਕਾਰਨ ਇਹੀ ਹੈ ਕਿ ਜਿੱਥੇ ਇੱਕ ਜਿਹੜਾ ਵੱਡਾ ਕਲਚਰ ਸੈਂਟਰ ਕਿਸੇ ਵੇਲੇ ਲਾਹੌਰ ਅੰਮ੍ਰਿਤਸਰ ਇਹ ਸੀ, ਜਾਂ ਸਾਡੀਆਂ ਬਾਰਾਂ ਦੇ ਵਿੱਚ ਬਹੁਤ ਸਾਰਾ ਕੁਛ ਪਿਆ ਸੀ, ਸਾਡੇ ਨਾਚ ਪਏ ਸੀ, ਸਾਡੇ ਲੋਕ ਪਰੰਪਰਾ ਪਈ ਸੀ, ਤੇ ਉਹ ਹੁਣ ਇਧਰਲੇ ਜਿਹੜਾ ਪੰਜਾਬ ਸੀਗਾ ਉਹਦੇ ਨਾਲ ਉਹ ਟੁੱਟ ਗਏ ਬਿਲਕੁਲ, ਤੇ ਉਹਦੇ ਉੱਤੇ ਫਿਰ ਨਵਾਂ ਨਵਾਂ ਜਿਹੜੀ ਇਹ ਗੱਲ ਜਿਹੜੀ ਉਹ ਸ਼ੁਰੂ ਹੋ ਗਈ। ਤੇ ਹੁਣ ਜਿਹੜੀ ਹਿਊਮਨ ਲੈਵਲ ਤੇ ਜਿਹੜੀ ਗੱਲ ਹੋਈ, ਚਲੋ ਇਹਦੇ ਵਾਸਤੇ ਚਲੋ ਇੱਕ ਕਮਿਸ਼ਨ ਬਣਿਆ, ਉਹ ਸਾਰਿਆਂ ਨੂੰ ਪਤਾ, ਉਹ ਗੱਲ ਰਿਪੀਟ ਵਾਰ ਵਾਰ ਕਰਨ ਦੀ ਕੋਈ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ। ਜਿਹੜਾ ਰੈਡਕਲਿਫ ਦੀ ਅਗਵਾਈ ਦੇ ਵਿੱਚ ਜਿਹੜਾ ਬਣਿਆ, ਤੇ ਹਾਲਾਂਕਿ ਚਲੋ ਉਹਦੇ ਤਾਂ ਉਹਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਮਰਦਮਸ਼ੁਮਾਰੀ ਦੇ ਆਧਾਰ ਤੇ ਉਹਨੇ ਤਕਸੀਮ ਦਾ ਇੱਕ ਬਣਾ ਤਾ ਕਿ ਆਹ ਏਦਾਂ ਏਦਾਂ ਬਣੇਗੀ, ਤੇ ਪਰ ਉਹਦੇ ਕਹਿੰਦੇ ਇਹ ਦਿਮਾਗ ਚ ਨਹੀਂ ਸੀ। ਮੈਂ ਵੀ ਕਿਤੇ ਪੜਿਆ ਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਇਸ ਉਹਦੀ ਲਕੀਰ ਖਿੱਚਣ ਕਰਕੇ, ਜਿਹਨੂੰ ਆਪਾਂ ਰੈਡਕਲਿਫ ਲਾਈਨ ਕਹਿੰਦੇ ਹਾਂ ਅੱਜ ਵੀ, ਤੇ ਵੀ ਇੰਨੀ ਜ਼ਿਆਦਾ ਵੱਧ ਟੁੱਕ ਹੋ ਗਈ। ਇੱਕ ਅੰਦਾਜ਼ੇ ਦੇ ਮੁਤਾਬਕ ਕਹਿੰਦੇ ਆ ਕਿ 10 ਲੱਖ ਤੋਂ ਜਿਹੜੇ ਵੱਧ ਆ ਉਹ ਲੋਕ ਆ ਜਿਹੜੇ ਤੇ ਉਹ ਮਾਰੇ ਗਏ ਇਹਦੇ ਵਿੱਚ, ਤੇ ਬਾਕੀ ਡਿਸਪਲੇਸ ਉਜੜੇ ਕਿੰਨੇ ਉਹਦੀ ਤਾਂ ਕੋਈ ਗਿਣਤੀ ਨੀ, ਉਹ ਤਾਂ ਕਰੋੜਾਂ ਦੇ ਵਿੱਚ ਜਾ ਕੇ ਪਹੁੰਚ ਜਾਂਦੀ ਹੈ ਤੇ ਉਜਾੜਾ ਕਿੰਨਿਆਂ ਦਾ ਹੋਇਆ, ਤੇ ਕਿਉਂਕਿ ਅਲੱਗ ਅਲੱਗ ਫਿਗਰ ਜਿਹੜੀਆਂ ਅਲੱਗ ਅਲੱਗ ਸਾਨੂੰ ਤਰੀਕੇ ਨਾਲ ਮਿਲਦੀ। ਹੁਣ ਇਹਦੇ ਚ ਦੇਖੋ ਜਿਹੜੀ ਇੱਕ ਪੋਲੀਟੀਕਲ ਜਿਹੜੀਆਂ ਗੱਲਾਂ ਸੀ ਇੱਕ ਦੋ, ਕਿਉਂਕਿ ਅਸੀਂ ਉਹਨੂੰ ਰੋਹੇ ਬਿਨਾਂ ਬਚ ਨਹੀਂ ਸਕਦੇ ਜਦੋਂ ਇਹਦੇ ਤੇ ਗੱਲਬਾਤ ਕਰਨੀ, ਤੇ ਪੋਲੀਟੀਕਲੀ ਇਹ ਸੀ ਕਿ ਆਜ਼ਾਦੀ ਦੀ ਲੜਾਈ ਸਾਂਝੀ ਲੜੀ, ਆਜ਼ਾਦੀ ਦੀ ਲੜਾਈ ਦੇ ਵਿੱਚ ਕੋਈ ਇਹਨਾਂ ਦਾ ਫਿਰਕੂ ਪਾੜਾ ਹੈ ਹੀ ਨਹੀਂ ਸੀ, ਤੇ ਜੇ ਰਾਸ ਬਿਹਾਰੀ ਬੋਸ ਸੀ ਜਾਂ ਜੇ ਉੱਥੇ ਚੰਦਰ ਸ਼ੇਖਰ ਆਜ਼ਾਦ ਸੀ ਤਾਂ ਇਸ਼ਫਾਕ ਖੁੱਲਾ ਵੀ ਨਾਲ ਸੀ ਉਹ ਕ੍ਰਾਂਤੀਕਾਰੀਆਂ ਦੇ ਵਿੱਚ, ਭਗਤ ਸਿੰਘ ਵੀ ਨਾਲ ਸੀ ਉਹਨਾਂ ਕ੍ਰਾਂਤੀਕਾਰੀਆਂ ਦੇ ਵਿੱਚ, ਤੇ ਹੋਰ ਕਿੰਨੀ ਜਿਹੜੇ ਆਪਾਂ ਨਾ ਗਿਣਾ ਸਕਦੇ ਹਾਂ, ਈਵਨ ਜਿਹੜੀ ਗਦਰ ਲਹਿਰ ਸੀ ਉੱਥੇ ਨਾ ਗਿਣਾ ਸਕਦੇ ਜਿਹੜੀ ਸਾਂਝੀ ਲੜੀ। ਮਕਸਦ ਤਾਂ ਉੱਥੇ ਉਹ ਸੀ ਕਿ ਅੰਗਰੇਜ਼ਾਂ ਨੂੰ ਜਿਹੜਾ ਹੈਗਾ ਇੱਥੋਂ ਕੱਢਣਾ, ਭਾਰਤ ਨੂੰ ਆਜ਼ਾਦ ਹੋਣਾ, ਇੱਕ ਵੱਡਾ ਹਿੰਦੁਸਤਾਨ ਸੀਗਾ, ਵੱਡਾ ਦੇਸ਼ ਸੀਗਾ, ਇੱਕ ਵੱਡੀ ਨੇਸ਼ਨ ਸੀ, ਤੇ ਚਲੋ ਉਸ ਵੇਲੇ ਤਾਂ ਇੱਕ ਤਰੀਕੇ ਦੀ ਆਪਾਂ ਕਹਿੰਦੇ ਹਾਂ ਕਿ ਸਾਊਥ ਏਸ਼ੀਆਈ ਜਿਹੜਾ ਇਹ ਸੀ ਸਾਰਾ, ਤੇ ਪਰ ਉਸ ਤੋਂ ਬਾਅਦ ਇਹ ਇੱਕੋ ਦਮ ਜਿਹੜੀ ਇਹ ਗੱਲ ਇਹ ਕਿੱਥੋਂ ਆ ਗਈ, ਤੇ ਇਹ ਨੀ ਹੁੰਦਾ ਕਿ ਰਾਤੇ ਰਾਤ ਕਿਸੇ ਨੂੰ ਫੁਰਨਾ ਫੁਰਿਆ ਕਿ ਆਹ ਗੱਲ ਚਲਾ ਦਿਓ ਤੇ ਉਹ ਚੱਲ ਜੂਗੀ, ਇਹਦੇ ਪਿੱਛੇ ਲੰਬੀਆਂ ਜਿਹੜੀਆਂ ਨੇ ਗੱਲਾਂ ਨੇ। ਤੇ ਜਦੋਂ 1905 ਦੇ ਵਿੱਚ ਬੰਗਾਲ ਦਾ ਬਟਵਾਰਾ ਹੋਇਆ ਤੇ ਉੱਥੇ ਵੀ ਫਿਰ ਰਾਇਟਸ ਸ਼ੁਰੂ ਹੋਏ, ਤੇ ਉਦੋਂ ਬਾਅਦ ਮੁਹੰਮਦ ਅਲੀ ਜਿੰਨਾ ਜਿਹੜਾ ਕਾਂਗਰਸ ਦਾ ਵੱਡਾ ਲੀਡਰ ਸੀ ਤੇ ਉਹ ਦੂਜੇ ਪਾਸੇ ਤੁਰੇ, ਫਿਰ ਉਹ ਹਾਲਾਂਕਿ ਸ਼ੁਰੂ ਤੋਂ ਉਹ ਵਿਰੋਧ ਕਰਦੇ ਆਏ ਤੇ ਉਹ ਕਾਂਗਰਸ ਤੋਂ ਵੱਖਰਾ, ਫਿਰ ਮੁਸਲਿਮ ਆਲ ਇੰਡੀਆ ਮੁਸਲਿਮ ਲੀਗ ਬਣ ਗਈ, ਉਧਰੋਂ ਹਿੰਦੂ ਮਹਾਂਸਭਾ ਬਣ ਗਈ, ਤੇ ਇੱਥੋਂ ਤੱਕ ਕਿ ਉਸ ਵੇਲੇ ਜਿਹੜੇ ਆਰੀਆ ਸਮਾਜੀ ਲੀਡਰ ਸੀ ਇਹ ਚ ਲਾਲਾ ਲਾਜਪਤ ਰਾਏ ਵੀ ਸੀ, ਜਿਹਦੇ ਜਿਹੜਾ ਸਾਈਮਨ ਕਮਿਸ਼ਨ ਵਾਲੇ ਲਾਠੀਚਾਰਜ ਤੋਂ ਬਾਅਦ ਜਿਹਦੀ ਮੌਤ ਹੋ ਗਈ ਸੀ, ਉਹਨੇ ਤਸਲੀਮ ਕੀਤਾ ਕਿ ਹਾਂ ਟੂ ਨੇਸ਼ਨ ਥਿਉਰੀ ਇਹ ਠੀਕ ਹੈ, ਸਾਵਰਕਰ ਨੇ ਤਸਲੀਮ ਕੀਤਾ ਕਿ ਟੂ ਨੇਸ਼ਨ ਥਿਉਰੀ ਠੀਕ ਹੈ, ਸਾਵਰਕਰ ਨੇ ਤਾਂ ਇਹ ਵੀ ਕਿਹਾ ਕਿ ਸਾਨੂੰ ਜਿਨ੍ਹਾਂ ਦੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਜਿਹੜਾ, ਤੇ ਉਹਦੇ ਚ ਇੱਕ ਗੱਲ ਜਿਹੜੀ ਜਿਨ੍ਹਾਂ ਦੀ ਜਿਹੜੀ ਸਟੇਟਮੈਂਟ ਹੁਣ ਵੀ ਬੁੱਕਸ ਦੇ ਵਿੱਚ ਉਹ ਮਿਲਦੀ ਹੈ ਤੁਹਾਨੂੰ, ਜਿਹੜੀ ਇੱਕ ਹਿਸਟੋਰੀਕਲ ਸਟੇਟਮੈਂਟ ਹੈ, ਉਹ ਕਹਿੰਦਾ ਸੀ ਵੀ ਤੁਸੀਂ ਟੂ ਨੇਸ਼ਨ ਥਿਉਰੀ ਸਾਨੂੰ ਦਿਓ ਪਰ ਪੰਜਾਬ ਤੇ ਬੰਗਾਲ ਦੀ ਤਕਸੀਮ ਨਾ ਕਰੋ, ਇੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਇੱਥੇ ਸਾਰੀਆਂ ਜਿਹੜੀਆਂ ਕੌਮਾਂ ਨੇ ਉਹ ਰਹਿਣਗੀਆਂ ਇਸੇ ਤਰ੍ਹਾਂ ਹੀ ਰਹਿਣਗੀਆਂ। ਤੇ ਪਰ ਕਿਉਂਕਿ ਉਹ ਨਾ ਉਹ ਹਿੰਦੂ ਮਹਾਂਸਭਾ ਨੂੰ ਬਾਰਾ ਖਾਂਦੀ ਸੀ ਇਹ ਗੱਲ, ਕਿਉਂਕਿ ਉਹ ਵੱਡੀ ਧਿਰ ਸਮਝਦੀ ਸੀ ਹਿੰਦੂ ਮਹਾਂਸਭਾ ਤਾਂ ਉਸ ਤੋਂ ਮੁਸਲਿਮ ਲੀਗ ਤੋਂ ਆਪਣੇ ਆਪ ਨੂੰ, ਫਿਰ ਉਹ ਹੌਲੀ ਹੌਲੀ ਹੌਲੀ ਹੌਲੀ ਉਧਰੋਂ ਕਾਂਗਰਸ ਇੱਥੇ ਮਿੱਟੀ ਪਾਉਂਦੀ ਗਈ। ਕਾਂਗਰਸ ਨੇ ਤਾਂ ਬਿਲਕੁਲ ਲਾਸਟ ਤੇ ਜਾ ਕੇ ਤਸਲੀਮ ਕੀਤੀ ਨਾ ਇਹ ਗੱਲ ਕਿ ਹਾਂ ਪਾਕਿਸਤਾਨ ਵਾਲੀ ਗੱਲ, ਤੇ ਉਧਰੋਂ ਜਦੋਂ 1940 ਦੇ ਵਿੱਚ ਮੁਸਲਿਮ ਲੀਗ ਦਾ ਸੈਸ਼ਨ ਹੋ ਰਿਹਾ ਲਾਹੌਰ ਦੇ ਵਿੱਚ, ਤੇ ਕਾਂਗਰਸ ਦਾ ਜਿਹੜਾ ਹੈਗਾ ਸੈਸ਼ਨ ਇੱਧਰ ਉਦੋਂ ਹੋ ਰਿਹਾ ਯੂਪੀ ਦੇ ਵਿੱਚ, ਤੇ ਹੁਣ ਉਸ ਸੈਸ਼ਨ ਦੇ ਵਿੱਚ ਜਿਹੜਾ ਜਿਹੜੀ ਕਾਂਗਰਸ ਹੈ ਇਹਦੇ ਵਿੱਚ ਉਸ ਵੇਲੇ ਸਿੱਖ ਲੀਡਰ ਵੀ ਨੇ ਤੇ ਮੁਸਲਿਮ ਲੀਡਰ ਵੀ ਨੇ, ਤੇ ਉਹ ਸਾਰੇ ਉੱਥੇ ਸ਼ਾਮਿਲ ਨੇ, ਉਹ ਹੋਰ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਕਰ ਰਹੇ ਨੇ। ਤੇ ਦੂਜੇ ਪਾਸੇ ਇੱਥੇ ਜਿਹੜਾ ਹੈਗਾ ਜਿਨ੍ਹਾਂ ਜਿਹੜੇ ਨੇ ਉਹ ਲਾਹੌਰ ਦੇ ਵਿੱਚ ਲਿਆਕਤ ਅਲੀ ਖਾਨ ਤੇ ਜਿਨ੍ਹਾਂ ਇਹ ਆਪਣੇ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ, ਪਰ ਉਦੋਂ ਤੱਕ ਵੀ ਕੋਈ ਇਹ ਗੱਲ ਨਹੀਂ ਸੀ ਕਿ ਜਿਹੜੀ ਇਹ ਮਾਰ ਮਰਾਈ ਵਾਲੀ ਜਾਂ ਇਹਨੂੰ ਪੋਲੀਟੀਕਲ ਪੈਟਰਨੇਜ ਦੇਣੀ ਹੈ ਕਿਸੇ ਨੇ, ਤੇ ਜਦਕਿ ਬਾਅਦ ਦੇ ਵਿੱਚ ਫਿਰ ਪੋਲੀਟੀਕਲ ਪੈਟਰਨੇਜ ਵੱਡੀ ਮਿਲੀ। ਹਾਲਾਂਕਿ ਸਭ ਤੋਂ ਪਹਿਲਾਂ ਇੰਸੀਡੈਂਟ ਤਾਂ ਉਹ ਕਹਿੰਦੇ ਆ ਕਿ ਕੁਹਾਟ ਦੇ ਵਿੱਚ ਹੋਇਆ ਜਦੋਂ ਇਹ ਗੱਲ ਚੱਲੀ ਤੇ

ਹਾਲਾਂਕਿ ਚਲੋ ਸੇਮ ਪਿੰਡ ਦੇ ਵਿੱਚ ਜਾਂ ਸੇਮ ਉੱਥੇ ਮੁਹੱਲੇ ਦੇ ਵਿੱਚ ਏਦਾਂ ਦਾ ਕਿਤੇ ਨਹੀਂ ਹੋਇਆ ਕਿ ਉਹਨਾਂ ਨੇ ਉਹ ਮਾਰਿਆ, ਪਰ ਉਹਨਾਂ ਨੇ ਜਿਹੜੇ ਦੂਸਰੇ ਥਾਵਾਂ ਤੋਂ ਜਾ ਕੇ ਦੂਜੇ ਥਾਂ ਤੇ ਲੁੱਟਾ ਖੁਆ ਕਰਦੇ ਰਹੇ ਤੇ ਇਹ ਸਾਰਾ ਕੁਛ ਹੁੰਦਾ ਰਿਹਾ, ਉਹਨੂੰ ਫਿਰ ਰੋਕਣਾ ਬਹੁਤ ਮੁਸ਼ਕਿਲ ਜਿਹੜਾ ਸੀ ਉਹ ਹੋ ਗਿਆ। ਪੰਜਾਬ ਭਾਵੇਂ ਦੇਖੋ 14 ਤੇ 15 ਦੀ ਰਾਤ ਨੂੰ ਜਿਹੜਾ ਸੀਗਾ ਉਹ ਆਜ਼ਾਦੀ ਮਿਲ ਗਈ ਤੇ ਲੋਕ ਜਸ਼ਨ ਵੀ ਮਨਾਉਣ ਲੱਗ ਗਏ, ਜਿਹੜਾ ਸੈਂਟਰਲ ਹਾਊਸ ਉਦੋਂ ਨੈਸ਼ਨਲ ਅਸੈਂਬਲੀ ਦਾ ਉੱਥੇ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਵੀ ਲਹਿਰਾ ਦਿੱਤਾ ਗਿਆ ਤੇ ਲਾਰਡ ਮਾਊਂਟਬੈਟਨ ਨੇ ਜਿਹੜਾ ਸੀ ਉਹ ਸਾਰਾ ਜਵਾਹਰ ਲਾਲ ਨਹਿਰੂ ਦੇ ਹਵਾਲੇ ਕਰਤਾ। ਉਧਰੋਂ ਇਸੇ ਤਰ੍ਹਾਂ ਜਿਹੜਾ ਸੀਗਾ ਪਾਕਿਸਤਾਨ ਦੇ ਵਿੱਚ ਇੱਕ ਦਿਨ ਪਹਿਲਾਂ ਇਹ ਸਾਰਾ ਕੁਛ ਹੋਇਆ ਤੇ ਪਰ ਇਹ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਦੰਗੇ ਜਿਹੜੇ ਸ਼ੁਰੂ ਹੋ ਚੁੱਕੇ ਸੀ ਤੇ ਉਹ ਕਿਤੇ ਜਿਹੜਾ ਰੁਕਣ ਦਾ ਨਾਂ ਨੀ ਸੀ ਲੈ ਰਹੇ ਤੇ ਉਦੋਂ ਬਾਅਦ ਵੀ ਜਿਸ ਸਪੀਡ ਦੇ ਨਾਲ ਉਹ ਸ਼ੁਰੂ ਹੋਏ ਤੇ ਉਸ ਜਿਹੜੀ ਸਪੀਡ ਦੇ ਨਾਲ ਫਿਰ ਉਹ ਬੰਦ ਨੀ ਹੋਏ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਆਰਮੀ ਕੋਲੇ ਕਿਤੇ ਪਹੁੰਚਿਆ ਕਿਤੇ ਹੋਇਆ ਕਿਤੇ ਬਹੁਤ ਸਾਰੀਆਂ ਥਾਵਾਂ ਐਸੀ ਜਿੱਥੇ ਪੁਲਿਸ ਦੰਗਾਕਾਰੀਆਂ ਦੀ ਸਪੋਰਟ ਕਰਦੀ ਰਹੀ। ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਪ੍ਰਿੰਸਲੀ ਸਟੇਟ ਸੀ ਇੱਧਰ ਤੇ ਖਾਸ ਕਰਕੇ ਜਿਹੜੇ ਸਿੱਖ ਸਟੇਟ ਸੀ ਜਿਹਦੇ ਵਿੱਚ ਪਟਿਆਲਾ ਸੀ ਨਾਭਾ ਸੀ ਜਾਂ ਹੋਰ, ਇਹਨਾਂ ਨੇ ਵੀ ਕਿਤੇ ਉਸ ਵੇਲੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਇੱਧਰੋਂ ਮੁਸਲਮਾਨਾਂ ਦਾ ਕਤਲੇਆਮ ਹੋ ਰਿਹਾ ਸੀ, ਤੇ ਸਗੋਂ ਜੇ ਕੋਈ ਬੱਚੇ ਦਾ ਸਿਰਫ ਮਲੇਰਕੋਟਲਾ ਦੇ ਵਿੱਚ ਬੱਚੇ ਉਹ ਵੀ ਇੱਕ ਉਹਦੇ ਪਿੱਛੇ ਇੱਕ ਧਾਰਮਿਕ ਜਿਹੜਾ ਸਲੋਗਨ ਸੀ ਹਾਜ਼ਰ ਨਾਰੇ ਵਾਲਾ ਤੇ ਉਹਦੇ ਕਰਕੇ, ਅਦਰਵਾਈਜ਼ ਜਿਹੜਾ ਸੀਗਾ ਉਹ ਇਸ ਤਰ੍ਹਾਂ ਦਾ ਤਰੀਕੇ ਦਾ ਇੱਕ ਦੂਜੇ ਦੇ ਗਲ ਮੜਦੇ ਰਹੇ ਕਿ ਉਹ ਤਾਂ ਉਹ ਪਿੰਡ ਵਾਲੇ ਮਾਰ ਗਏ ਜੀ ਇਹ ਕਰ ਗਿਆ ਜੀ, ਇਸ ਤਰ੍ਹਾਂ ਦਾ ਉਸ ਵੇਲੇ ਕੋਈ ਪੀਸ ਮੂਵਮੈਂਟ ਚੱਲੀ ਨੀ। ਹਾਂ ਇੰਡੀਵਿਜੁਅਲ ਲੈਵਲ ਤੇ ਜਿਹੜਾ ਸੀ ਉਹ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕ ਬਚਾਏ ਵੀ, ਲੋਕ ਘਰਾਂ ਚ ਵੀ ਰੱਖੇ, ਪਨਾਹ ਵੀ ਦਿੱਤੀ, ਇਹ ਇਹ ਇਹ ਸਾਰਾ ਕੁਛ ਇਹ ਹੋਇਆ। ਇਹਦੀਆਂ ਕਹਾਣੀਆਂ ਬਹੁਤ ਲੇਟ ਸਾਹਮਣੇ ਆਈਆਂ ਤੇ ਹਾਲਾਂਕਿ ਇਹ ਕਹਾਣੀਆਂ ਜਿਹੜੀਆਂ ਨੇ ਮੈਂ ਸਮਝਦਾ ਕਿ ਪੈਰਲਲ ਜਿਹੜੀਆਂ ਚੱਲਣੀਆਂ ਚਾਹੀਦੀਆਂ ਸੀ, ਇਹ ਸਿਰਫ ਮਾਰਿਆ ਨੀ ਇੱਕ ਦੂਜੇ ਨੂੰ ਬਚਾਇਆ। ਮੈਂ ਹੁਣ ਦੇਖਦਾ ਕਈ ਵਾਰੀ ਕਿਉਂਕਿ ਹੁਣ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਹੋ ਗਏ, ਉਧਰੋਂ ਪਾਕਿਸਤਾਨ ਪੰਜਾਬ ਦੇ ਵਿੱਚੋਂ ਜਿਹੜੇ ਉੱਥੋਂ ਦੇ ਕੋਈ ਫਨਕਾਰ ਨੇ ਜਾਂ ਅੱਜ ਕੱਲ ਜਿਹੜੇ ਨਵੇਂ ਜਿਹੜੇ ਇੱਦਾਂ ਦੇ ਇਨਫਲੂਐਂਸਰ ਨੇ ਉਹ ਵੀ ਇੱਦਾਂ ਦੀਆਂ ਕਹਾਣੀਆਂ ਲੈ ਕੇ ਆ ਰਹੇ ਨੇ ਕਿ ਦੇਖੋ ਉੱਥੇ ਆ ਬੱਚਿਆਂ ਨੂੰ, ਮੁਸਲਿਮ ਬੱਚਿਆਂ ਨੂੰ, ਮੁਸਲਿਮ ਬੱਚੀਆਂ ਨੂੰ ਬਚਾਇਆ, ਇੱਕ ਸਿੱਖ ਪਰਿਵਾਰ ਨੇ ਬਚਾਇਆ, ਕਿਵੇਂ ਬਚਾਇਆ ਤੇ ਇਹ ਸਾਰੀ। ਗੁਲਜ਼ਾਰ ਸਿੰਘ ਸੰਧੂ ਇੱਕ ਆਪਣੇ ਜਿਹੜੀ ਆ ਉਹ ਪਿੰਡ ਦੀ ਜਿਹੜੀ ਆ ਉਹ ਗੱਲ ਸੁਣਾ ਦਿੰਦੇ ਨੇ ਕਿ ਕਿਸ ਤਰੀਕੇ ਦਾ ਉੱਥੇ ਜਿਹੜਾ ਸੀ ਉਹ ਪੂਰੇ ਪਰਿਵਾਰ ਦੀਆਂ ਜਿਹੜੀਆਂ ਉਹਦੀਆਂ ਜਿਹੜੀਆਂ ਧੀਆਂ ਸੀਗੀਆਂ, ਇੱਕ ਧੀ ਸੀ ਇੱਕ ਨੂੰਹ ਸੀ, ਉਹਨਾਂ ਨੂੰ ਕਿਸ ਤਰ੍ਹਾਂ ਸ਼ੈਲਟਰ ਦਿੱਤੀ ਤੇ ਸੋ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿੱਥੇ ਉਹ ਬਚਾਇਆ ਗਿਆ। ਇੱਕ ਗੱਲ ਜਿਹੜੀ ਇਹਦੇ ਚ ਹੋਰ ਹੈ ਜਿਹੜੀ ਇਹ ਸਮਝਣ ਵਾਲੀ ਕਿ ਜਿਹੜੀ ਲਾਈਨ ਇੱਦਾਂ ਕਿਵੇਂ ਖਿੱਚੀ ਗਈ, ਇਹ ਜਿਹੜੀ ਗੱਲ ਹੈ ਇਹਨੂੰ ਵਿਚਾਰਨ ਵਾਲੀ ਜਿਹੜੀ ਲੋੜ ਹੈ। ਲਾਹੌਰ ਜਿਹੜਾ ਸੀ ਇਹ ਜਿਹੜਾ ਇੰਡੀਅਨ ਪੰਜਾਬ ਤੋਂ ਲਾਹੌਰ ਬਾਹਰ ਕਿਵੇਂ ਰਹਿ ਗਿਆ, ਏਡਾ ਵੱਡਾ ਜਿਹੜਾ ਸੈਂਟਰ ਸੀ ਜਿੱਥੇ ਕੋਈ ਖਾਲਸਾ ਰਾਜ ਦੀ ਜਿਹੜੀ ਰਾਜਧਾਨੀ ਸੀ ਤੇ ਸਰਕਾਰੇ ਖਾਲਸਾ ਦਾ ਜਿਹੜਾ ਵੱਡਾ ਸੈਂਟਰ ਉਹ ਸੀ, ਇਤਿਹਾਸਕ ਗੁਰਦੁਆਰਾ ਸਾਹਿਬਾਨ ਉੱਥੇ ਸੀ ਤੇ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਸਿੱਖਾਂ ਦੇ ਜਿਹੜੇ ਮੋਨੂਮੈਂਟ ਸੀਗੇ ਉਹ ਲਾਹੌਰ ਦੇ ਵਿੱਚ ਸੀ ਤੇ ਵੱਡੇ ਪੰਜਾਬ ਦੇ ਉਸਰਈਏ ਉਹ ਵੀ ਭਾਵੇਂ ਜਿਹੜਾ ਸੀ ਸਰ ਗੰਗਾ ਰਾਮ ਹੋਣ ਤੇ ਸਰ ਛੋਟੂ ਰਾਮ ਹੋਣ, ਹੋਰ ਸਾਰੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ ਦਿਆਲ ਸਿੰਘ ਮਜੀਠੀਆ ਹੋਣ ਤੇ ਉਹ ਉੱਥੇ ਪਈਆਂ ਸੀ ਤੇ ਪਰ ਹੁਣ ਇਹਦਾ ਜਿਹੜਾ ਇੱਕ ਉਹੀ ਜਿਹੜਾ ਇੱਕ ਪੋਲੀਟੀਕਲ ਜਿਹੜੀ ਮੈਂ ਗੱਲ ਕਰਦਾ ਕਿ ਕਿਸ ਤਰ੍ਹਾਂ ਇਹ ਗੱਲ ਬਣੀ। ਹੁਣ ਇਹ ਗੱਲ ਕਿੱਥੇ ਜਾ ਕੇ ਜੁੜਦੀ ਹੈ, ਜਿਹੜੀ ਤੁਹਾਡੀ ਡੈਮੋਗ੍ਰਾਫਿਕਲੀ ਤੁਸੀਂ ਕਿਵੇਂ ਵੀਕ ਰਹਿ ਜਾਂਦੇ ਹੋ, ਕਿਵੇਂ ਕਮਜ਼ੋਰ ਰਹਿ ਜਾਂਦੇ, ਜਦੋਂ ਨੇਸ਼ਨ ਦੀ ਗੱਲ ਜਦੋਂ ਤੁਹਾਡੇ ਰਿਲੀਜਨ ਨਾਲ ਨੇਸ਼ਨ ਨੂੰ ਜੋੜ ਦਿੱਤਾ ਜਾਂਦਾ, ਉਹਦਾ ਕੀ ਕਾਰਨ? ਇਹ ਬਹੁਤ ਸਾਰੇ ਸਵਾਲ ਨੇ ਗੌਤਮ ਜੀ ਜਿਹੜੇ ਆਪਾਂ ਚਲੋ ਆ ਸਾਡੀ ਇਸ ਗੱਲ ਵਾਸਤੇ ਆਪਾਂ ਇਹਨਾਂ ਨੂੰ ਹੱਲ ਨਹੀਂ ਕਰ ਸਕਦੇ, ਨਾ ਹੀ ਇਹਨਾਂ ਦੀ ਵਿਆਖਿਆ ਕਰ ਸਕਦੇ ਤੇ ਪਰ ਇਹ ਜਿਹੜੀ ਗੱਲ ਹੈ ਕਿ ਵੀ ਕੀ ਸਿਰਫ ਰਿਲੀਜਨ ਨੂੰ ਉਦੋਂ ਨੇਸ਼ਨ ਮੰਨ ਲਿਆ ਗਿਆ, ਕੀ ਪੰਜਾਬੀ ਨੂੰ ਨੇਸ਼ਨ ਨਹੀਂ ਮੰਨਿਆ ਗਿਆ ਤੇ ਇਹ ਕਾਰਨ ਹੋ ਗਿਆ, ਤੇ ਜਾਂ ਜਿਹੜੀ ਇੱਕ ਪ੍ਰਪੋਜ਼ਲ ਜਿਨ੍ਹਾਂ ਦੀ ਸੀ ਕਿ ਪੰਜਾਬ ਜਿਹੜਾ ਸੀ ਉਹਨੂੰ ਅੱਡ ਨਾ ਕੀਤਾ ਜਾਵੇ, ਉਹਨੂੰ ਵੰਡਿਆ ਨਾ ਜਾਵੇ, ਸਾਨੂੰ ਦੇ ਦਿੱਤਾ ਜਾਵੇ ਮੁਸਲਿਮ ਲੀਗ ਨੂੰ, ਤੇ ਇੱਕ ਜਿਹੜੀ ਗੱਲ ਜਿਹੜੀ ਬਹੁਤ ਕਿਤੇ ਨਾ ਕਿਤੇ ਨਹੀਂ ਪੋਲੀਟੀਕਲੀ ਹੁੰਦੀ ਉਹ ਬਹੁਤ ਇੰਪੋਰਟੈਂਟ ਗੱਲ ਉਹ ਹੈ ਕਿ ਉਸ ਵੇਲੇ ਇੱਕ ਜਿਹੜਾ ਸੀਪੀਆਈ ਨੇ, ਕਿਉਂਕਿ ਉਸ ਵੇਲੇ ਸੀਪੀਆਈ ਨੇ ਇੱਕ ਸਟੇਟਸ ਪੇਪਰ ਤਿਆਰ ਕੀਤਾ ਸਿੱਖ ਹੋਮਲੈਂਡ ਦਾ, ਤੇ ਹਾਲਾਂਕਿ ਮਾਸਟਰ ਤਾਰਾ ਸਿੰਘ ਵਰਗੇ

0: ਜਿਹੜੇ ਲੀਡਰ ਸੀ ਉਹ ਬਾਅਦ ਦੇ ਵਿੱਚ ਚਲੋ ਉਹਨਾਂ ਦੀ ਮਜਬੂਰੀ ਹੋ ਗਈ ਕਿ ਉਹ ਕਿੱਥੇ ਜਾਣ ਤੇ ਉਹ ਜਿਹੜਾ ਸੀਗਾ ਉਹ ਇੱਕ ਪੈਡੀਗਰੀ ਦੀ ਸਾਂਝ ਦੇ ਨਾਲ ਉਹ ਟੁੱਟ ਵੀ ਨਹੀਂ ਸਕਦੇ ਜਿਹੜੇ ਆਪਣੇ ਹਿੰਦੂਆਂ ਨਾਲੋਂ ਕਹਿ ਲਓ ਜੇ ਆਪਾਂ ਬਿਲਕੁਲ ਉਸ ਗੱਲ ਤੇ ਰਿਲੀਜਨ ਦੇ ਲੈਵਲ ਤੇ ਗੱਲ ਕਰਨੀ ਹੋਵੇ ਜਾਂ ਰਿਲੀਜੀਅਸ ਕਲਚਰ ਦੇ ਲੈਵਲ ਤੇ ਗੱਲ ਕਰਨੀ ਤੇ ਪਰ ਉਹਨਾਂ ਨੇ ਸੀਪੀਆਈ ਨੇ ਇੱਕ ਸਿੱਖ ਹੋਮਲੈਂਡ ਦਾ ਕਨਸੈਪਟ ਦਿੱਤਾ ਉਹ ਅੱਜ ਵੀ ਜੋ ਪੇਪਰ ਜੇ ਤੁਸੀਂ ਪੜ੍ਹੋ ਤਾਂ ਉਹਦੇ ਚ ਕਾਫੀ ਜਿਹੜੀਆਂ ਗੱਲਾਂ ਰੌਚਕ ਵੀ ਨੇ ਤੇ ਇਹ ਵੀ ਲੱਗਦਾ ਕਿ ਕਮਿਊਨਿਸਟ ਪਾਰਟੀ ਇਹ ਕਹਿ ਰਹੀ ਹੈ ਕਿ ਜੇ ਤੁਸੀਂ ਫਾਰਮੂਲਾ ਦੇਣਾ ਹੀ ਆ ਤਾਂ ਅਗਲਾ ਹੈਗਾ ਥ੍ਰੀ ਨੇਸ਼ਨ ਦਾ ਦਿਓ ਤੇ ਉਹਨਾਂ ਨੇ ਉਹ ਕਿਹਾ ਕਿ ਏਦਾਂ ਦੀ ਜਿਹੜੀ ਲੈਂਡ ਦਿਓ ਜਿੱਥੇ ਜਿਹੜੇ ਹੈਗੇ ਆ ਸਿੱਖ ਸਿਧਾਂਤ ਦੇ ਮੁਤਾਬਕ ਜਾਂ ਸਿੱਖ ਗੁਰੂਆਂ ਦੇ ਸਿਧਾਂਤ ਦੇ ਮੁਤਾਬਕ ਹਿੰਦੂ ਮੁਸਲਿਮ ਸਿੱਖ ਸਾਰੇ ਇਕੱਠੇ ਰਹਿਣ ਤੇ ਜਿਹਦਾ ਨਾਂ ਸਿੱਖ ਹੋਮਲੈਂਡ ਹੋਵੇ ਉੱਥੇ ਕੌਣ ਪ੍ਰਾਈਮ ਮਿਨਿਸਟਰ ਹੋਵੇ ਕੌਣ ਹੋਵੇ ਉਹ ਉਹਦੇ ਚ ਮਸਲਾ ਨਹੀਂ ਉਹ ਬਾਅਦ ਦੀ ਗੱਲ ਹੈ ਪਰ ਉਹ ਗੱਲ ਉਹਨਾਂ ਦੀ ਨਹੀਂ ਚੱਲੀ ਤੇ ਉਸ ਦਾ ਫਿਰ ਵਿਰੋਧ ਵੱਡੀ ਪੱਧਰ ਤੇ ਹਿੰਦੂ ਮਹਾਸਭਾ ਵੱਲੋਂ ਵੀ ਹੋਇਆ ਤੇ ਮੁਸਲਿਮ ਲੀਗ ਵੱਲੋਂ ਵੀ ਹੋਇਆ ਤੇ ਉਹ ਗੱਲ ਜਿਹੜੀ ਚੱਲੀ ਨਹੀਂ ਤੇ ਕਮਾਲ ਦੀ ਗੱਲ ਹੈ ਕਿ ਸਿੱਖ ਲੀਡਰਾਂ ਨੇ ਵੀ ਰੈਕਗਨਾਈਜ਼ ਨਹੀਂ ਕੀਤਾ ਉਸ ਜਿਹੜਾ ਸੀਗਾ ਡਾਕੂਮੈਂਟ ਨੂੰ ਅਜੇ ਵੀ ਉਹ ਡਾਕੂਮੈਂਟ ਹੈਗਾ ਤੇ ਤੁਸੀਂ ਦੇਖਣਾ ਹੋਵੇ ਕਿਤਾਬ ਹੈ ਬਕਾਇਦਾ ਜਿਹਦੇ ਵਿੱਚ ਉਹ ਪੂਰਾ ਛਾਪਿਆ ਹੋਇਆ ਹੈਗਾ ਤੇ ਹਾਲਾਂਕਿ ਉਹਨੂੰ ਤਿਆਰ ਕਰਨ ਵਾਲੇ ਜਿਹੜਾ ਸੀਗਾ ਯੂਪੀ ਬੰਗਾਲ ਦੇ ਨਾਲ ਸੰਬੰਧਿਤ ਲੀਡਰ ਸੀ ਪੰਜਾਬ ਦੇ ਲੀਡਰ ਵੀ ਸੀ ਜਿਹੜੇ ਉਸਨੇ ਮਿਲੇ ਪੀ ਸੀ ਜੋਸ਼ੀ ਵਰਗੇ ਤੇ ਹੁਣ ਮਸਲਾ ਇਹ ਸੀਗਾ ਕਿ ਜਿਹੜੀ ਇਹ ਲਾਈਨ ਕਿਵੇਂ ਖਿੱਚੀ ਗਈ ਕਮਾਲ ਦੀ ਗੱਲ ਤਾਂ ਹੈ ਕਿ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਤੇ 17 ਅਗਸਤ ਤੱਕ ਜਿਹੜਾ ਗੁਰਦਾਸਪੁਰ ਸੀ ਉਹ ਪਾਕਿਸਤਾਨ ਚ ਸੀ ਫਿਰ ਉਹਨੂੰ ਦੁਬਾਰਾ ਰਿਅਲਾਈਜ਼ ਕੀਤਾ ਉਹਦੇ ਚ 2-3 ਕਾਰਨ ਸੀ ਤੇ ਇਸੇ ਤਰ੍ਹਾਂ ਜਦੋਂ ਇਹ ਬਣਿਆ ਰੈਡਕਲਿਫ ਕੋਲੇ ਜਦੋਂ ਇਹ ਪ੍ਰਪੋਜ਼ਲ ਗਈ ਤਾਂ ਉਹਨੇ ਵੇਖਿਆ ਕਿ ਸਿੱਖਾਂ ਦੀ ਤਾਂ ਕਿਤੇ ਬਹੁ ਗਿਣਤੀ ਬਣਦੀ ਨਹੀਂ ਸੀ ਪੂਰੇ ਪੰਜਾਬ ਦੇ ਵਿੱਚ ਤੇ ਤਰਨ ਤਾਰਨ ਤੇ ਜਗਰਾਉਂ ਦੇ ਵਿੱਚ 2 ਥਾਂ ਦੇ ਉੱਤੇ ਜਿਹੜੀ ਉਹਨਾਂ ਦੀ ਬਹੁ ਗਿਣਤੀ ਬਣਦੀ ਸੀ ਤੇ ਕਿਉਂਕਿ ਜਦੋਂ ਇਹ ਗੱਲ ਆ ਗਈ ਜਦੋਂ ਸਿਰਾਂ ਦੀ ਗਿਣਤੀ ਹੋਣ ਲੱਗ ਗਈ ਡੈਮੋਗ੍ਰਾਫਿਕਲੀ ਤੇ ਇਹ ਜਿਹੜੀ ਸੀ ਇਹ ਪਾਰਟੀਸ਼ਨ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਇਸ ਗੱਲ ਨੇ ਕੀਤਾ ਜਦੋਂ ਫਾਰਮੂਲਾ ਏਦਾਂ ਫਾਰਮੂਲੇਸ਼ਨ ਕੀਤੀ ਗਈ ਕਿ ਕਿੱਥੇ ਕਿਹਦੀ ਗਿਣਤੀ ਜਿਹੜਾ ਹੈ ਜ਼ਿਆਦਾ ਤੇ ਇਹਦਾ ਮਤਲਬ ਕਿ ਫਿਰ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਤੇ ਫਿਰ ਉਹ ਕਿਵੇਂ ਚੱਲ ਗਿਆ ਜੇ ਇੰਨੀ ਘੱਟ ਗਿਣਤੀ ਸੀ ਤੇ ਇੱਕ ਪ੍ਰਪੋਜ਼ਲ ਇਹ ਵੀ ਉਹ ਕਿਉਂਕਿ ਉਹਦਾ ਵੀ ਜ਼ਿਕਰ ਆਉਂਦਾ ਤੇ ਇਹ ਵੀ ਬਾਅਦ ਚ ਦਿੱਤੀ ਅਕਾਲੀ ਦਲ ਨੇ ਵੱਲੋਂ ਵੀ ਇਹ ਗੱਲ ਜਿਹੜੀ ਉਸ ਵੇਲੇ ਕਹੀ ਕਿ ਜਿਹੜੇ ਸਿੱਖ ਨੇ ਕਿਉਂਕਿ ਸਭ ਤੋਂ ਵੱਧ ਮਾਲੀਆ ਦਿੰਦੇ ਨੇ ਜ਼ਮੀਨਾਂ ਦੇ ਉਹ ਬਾਈ ਕਰਦੇ ਨੇ ਤੇ ਮਾਲੀਆ ਜਿਹੜਾ ਰੈਵਨਿਊ ਜਿਹੜਾ ਲੈਂਡ ਰੈਵਨਿਊ ਹੈ ਸਭ ਤੋਂ ਵੱਧ ਉਹ ਦਿੰਦੇ ਨੇ ਤੇ ਇਸ ਕਰਕੇ ਉਹਦੇ ਲਿਹਾਜ਼ ਨਾਲ ਤਕਸੀਮ ਕੀਤੀ ਜਾਵੇ ਪਰ ਉਹ ਨਹੀਂ ਮੰਨੀ ਗਈ ਤੇ ਉਹੀ ਗੱਲ ਕਿ ਜਿਹੜੀ ਹੈ ਤੁਹਾਡੀ ਡੈਮੋਗ੍ਰਾਫੀ ਦੇ ਵਿੱਚ ਤਾਂ ਇਹ ਗੱਲ ਆਉਂਦੀ ਨੀ ਹੁਣ ਵੀ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਬੰਦੇ ਨੂੰ ਇੱਕ ਵੋਟ ਦਾ ਅਧਿਕਾਰ ਹੈ ਇਹ ਇਸ ਤਰੀਕੇ ਦੀ ਗੱਲ ਠੀਕ ਹੈ ਬਿਲਕੁਲ ਓਦਾਂ ਡੈਮੋਕ੍ਰੇਸੀ ਦੇ ਐਂਗਲ ਤੋਂ ਸਾਰੀਆਂ ਗੱਲਾਂ ਇਹ ਠੀਕ ਨੇ ਤੇ ਪਰ ਇਹ ਹੈ ਕਿ ਜਦੋਂ ਇਹ ਇਸ ਕਰਕੇ ਤੁਹਾਡਾ ਸੱਭਿਆਚਾਰ ਤੁਹਾਡਾ ਕਲਚਰ ਤੁਹਾਡਾ ਹੋਰ ਉਹ ਸਾਰਾ ਕੁਛ ਵੰਡਿਆ ਗਿਆ ਜਿਹਦਾ ਗੌਤਮ ਦੇ ਸ਼ੁਰੂ ਜਿਹੜਾ ਜ਼ਿਕਰ ਕੀਤਾ ਇਹ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਸੀ ਸ਼ਾਇਦ ਜਿਹੜਾ ਹੈਗਾ ਰੈਡਕਲਿਫ ਕੋਲੇ ਏਦਾਂ ਦਾ ਜਿਹੜਾ ਕੋਈ ਤੱਥ ਜਾਂ ਏਦਾਂ ਦੇ ਡਾਟਾ ਤੁਹਾਡਾ ਕਲਚਰ ਤੁਹਾਡਾ ਲਿਟਰੇਚਰ ਜਾਂ ਤੁਹਾਡੀਆਂ ਜਿਹੜੀਆਂ ਇੱਕ ਭਾਵਨਾਵਾਂ ਸੀ ਤੇ ਉਹ ਕਿਤੇ ਨਾ ਕਿਤੇ ਉਹ ਉਹਨਾਂ ਨੂੰ ਨਹੀਂ ਭਾਵ ਸਕੇ ਜਾਂ ਉਹਨਾਂ ਨੂੰ ਉਹ ਨਹੀਂ ਦੇਖ ਸਕੇ ਤੇ ਹੁਣ ਜਿਵੇਂ ਆਪਾਂ ਲਾਹੌਰ ਦੀ ਗੱਲ ਕੀਤੀ ਹੈ ਤੇ ਜਿਹੜੀ ਸੀ ਕਿਉਂਕਿ ਮੁਸਲਿਮ ਲੀਗ ਤਾਂ ਇਹ ਕਲੇਮ ਕਰਦੀ ਸੀ ਕਿ ਅੰਮ੍ਰਿਤਸਰ ਵੀ ਜਿਹੜਾ ਹੈ ਸਾਡੇ ਇਧਰਲੇ ਪਾਕਿਸਤਾਨ ਚ ਰਹਿਣਾ ਚਾਹੀਦਾ ਤੇ ਫਿਰੋਜ਼ਪੁਰ ਦਾ ਜਿਹੜਾ ਇਹ ਮਸਲਾ ਬੜਾ ਚੱਲਦਾ ਰਿਹਾ ਤੇ ਫਿਰ ਜਦੋਂ ਇਹ ਉਹਨਾਂ ਇਹ ਗੱਲ ਕੀਤੀ ਕਿ ਕਿਉਂਕਿ ਉੱਥੇ ਸਤਲੁਜ ਰਿਵਰ ਦਾ ਜਿਹੜਾ ਸੀ ਉਹ ਸਾਰਾ ਉਹਨੂੰ ਮੰਨ ਲਿਆ ਗਿਆ ਸੀ ਕਿ ਸਤਲੁਜ ਰਿਵਰ ਮੰਗਦਾ ਸੀ ਇਸ ਤਰੀਕੇ ਨਾਲ ਬਾਰਡਰ ਮੰਨਦਾ ਜਾਵੇ ਤੇ ਫਿਰ ਉਹ ਅੱਗੇ ਤੱਕ ਉਹ ਕਲੇਮ ਕਰਨ ਦੀ ਗੱਲ ਸੀ ਸੋ ਇਹ ਸਾਰਾ ਜਿਹੜਾ ਇਹ ਮਸਲਾ ਜਿਹੜਾ ਸੀ ਉਹ ਪੋਲੀਟੀਕਲੀ ਵੀ ਚੱਲਿਆ ਤੇ ਜਿਹੜੀ ਸੀ ਉਸ ਵੇਲੇ ਕਮਿਸ਼ਨ ਦੇ ਚੇਅਰਮੈਨ ਸੀ ਜਾਂ ਕਮਿਸ਼ਨ ਦੇ ਵਿੱਚ ਤਿੰਨੋਂ ਜਿਹੜੀਆਂ ਉਹਦੇ ਚ ਸਿੱਖ ਵੀ ਮੈਂਬਰ ਸੀ ਉਹਦੇ ਚ ਹਿੰਦੂ ਵੀ ਮੈਂਬਰ ਸੀ ਉਹਦੇ ਵਿੱਚ ਮੁਸਲਿਮ ਵੀ ਮੈਂਬਰ ਸੀ ਜਿਹੜਾ ਇਹ ਬਾਉਂਡਰੀ ਕਮਿਸ਼ਨ ਸੀ ਤੇ ਪਰ ਉਹ ਫਿਰ ਸਾਰੀ ਚੱਲੀ ਗੱਲ ਜਿਹੜੀ ਉਹਦੀ ਰੈਡਕਲਿਫ ਨੇ ਜਿਵੇਂ ਕਿਹਾ ਕਿ ਆਹ ਤਾਂ ਜਿਹੜੀ ਜਿਹਦੀ ਜਿਹਦੀ ਬਹੁ ਗਿਣਤੀ ਆ ਉੱਥੇ ਉੱਥੇ ਉਹ ਇਲਾਕਾ ਜਿਹੜਾ ਹੈ ਉਹਨੂੰ ਜਿਹੜਾ ਦੇ ਦਿੱਤਾ ਜਾਊਗਾ ਤੇ ਜਿਹੜੀ ਇਹਦੇ ਚ ਦੋ ਗੱਲਾਂ ਜਿਹੜੀਆਂ ਨੇ ਉਹ ਬਹੁਤ ਇਹਨੇ ਖਤਰਨਾਕ ਸਾਬਤ ਹੋਈ ਹੈ। ਇੱਕ ਤਾਂ ਇਹ ਹੈ ਕਿ ਜਦੋਂ ਸਾਰੀ ਗੱਲਬਾਤ ਚੱਲ ਰਹੀ ਸੀ, ਰੈਲੀਆਂ ਹੋ ਰਹੀਆਂ ਸੀ, ਸਾਰਾ ਕੁਛ ਮੀਟਿੰਗਾਂ ਹੋ ਰਹੀਆਂ ਸੀ, ਰੈਲੀਆਂ ਨੀ ਮੀਟਿੰਗਾਂ ਜਿਹੜੀਆਂ ਹੋ ਰਹੀਆਂ, ਭਾਵੇਂ ਮੁਸਲਿਮ ਲੀਗ ਦੀਆਂ ਸੀ, ਭਾਵੇਂ ਕਾਂਗਰਸ ਦੀਆਂ ਸੀ, ਉਦੋਂ ਹਿੰਦੂ ਮਹਾਂਸਭਾ ਦੀਆਂ ਸੀ ਜਾਂ ਅਕਾਲੀ ਦਲ ਦੀਆਂ ਸੀ, ਤੇ ਉੱਥੇ ਜਿਹੜਾ ਸੀ ਉਸ ਤੋਂ ਬਾਅਦ ਕਿਸੇ ਨੇ ਵੀ ਜਿਹੜੇ ਰਾਇਟ ਸੀਗਾ ਉਹਨੂੰ ਇਸ ਰੂਪ ਦੇ ਵਿੱਚ ਕੰਡੈਮ ਕਰਨ ਦੀ ਬਜਾਏ ਉਹ ਧਿਰ ਬਣੇ। ਜਿਹੜੀ ਜਿਹੜੀ ਗੱਲ ਨੂੰ ਸਮਝਣ ਦੀ ਲੋੜ ਹੈ, ਜੇ ਉਹ ਧਿਰ ਨਾ ਬਣਦੇ, ਇੱਥੋਂ ਤੱਕ ਕਿ ਇਕੱਲੇ ਧਿਰ ਹੀ ਨੀ ਬਣੇ, ਇਹ ਕਿਹਾ ਕਿ ਇੱਥੋਂ ਤੁਸੀਂ ਤਲਵਾਰਾਂ ਲਓ, ਇੱਥੋਂ ਨੇਜੇ ਲਓ, ਇੱਥੋਂ ਬਰਛੇ ਲਓ, ਇੱਥੋਂ ਆਹ ਚੀਜ਼ਾਂ ਲਓ, ਇੱਥੋਂ ਗੰਨਾ ਲਓ, ਮਤਲਬ ਕਿ ਸਾਰੇ ਹੀ, ਇਕੱਲਾ ਮੈਂ ਇਹ ਨੀ ਕਹਿੰਦਾ ਕਿ ਇਕੱਲੇ ਮੁਸਲਮਾਨ ਇਕੱਲੇ ਸਿੱਖ ਜਾਂ ਹਿੰਦੂ, ਸਾਰਿਆਂ ਨੇ ਇਸ ਗੱਲ ਦੀ, ਬਲਕਿ ਇੱਥੋਂ ਤੱਕ ਇਸ ਬੇਸ਼ਰਮੀ ਤੱਕ ਜਿਹੜੇ ਹੈ ਗਏ ਕਿ ਜਿਹੜੀਆਂ ਸੀ ਬੀਬੀਆਂ ਸੀ ਇਹ ਆਈਡੈਂਟੀਫਾਈ ਕਰਕੇ ਵੀ ਆਹ ਮੁਸਲਿਮ ਬੀਬੀਆਂ ਨੇ, ਉਹਨਾਂ ਨੂੰ ਨਿਰਵਸਤਰ ਕਰਕੇ ਉਹਨਾਂ ਦੇ ਜਲੂਸ ਜਿਹੜੇ ਉਹ ਕੱਢੇ ਗਏ। ਤੇ ਇਹ ਇਹ ਵੀ ਜਿਹੜੀ ਇੱਕ ਬੜੀ ਵੱਡੀ ਘਟਨਾ ਕਈ ਵਾਰੀ ਕਿ ਜਿਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਅੰਮ੍ਰਿਤਸਰ ਦੇ ਵਿੱਚ ਤੇ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਾਉਂਦੇ ਸੀ, ਅਰਦਾਸ ਕਰਕੇ ਤੁਰਦੇ ਸੀ, ਉਹ ਜਲੂਸ ਕੱਢ ਰਹੇ ਸੀਗੇ, ਤੇ ਉਹ ਉੱਥੇ ਉਸ ਵੇ ਜਿਹੜੇ ਰਾਈਟਰ ਸੀਗੇ ਐਸ ਐਸ ਚਰਨ ਸਿੰਘ ਸ਼ਹੀਦ ਦੀਆਂ ਦੋ ਬੇਟੀਆਂ ਤੇ ਇੱਕ ਗੁਰਸ਼ਰਨ ਭਾਜੀ ਸਾਡੇ ਨਾਟਕਕਾਰ ਹੋਏ ਆ ਉਹਨਾਂ ਦੀ ਭੈਣ, ਉਹਨਾਂ ਨੇ ਇਹਦਾ ਵਿਰੋਧ ਕੀਤਾ ਤੇ ਉਹ ਕਹਿੰਦੇ ਵੀ ਤੁਸੀਂ ਪਿੱਛੇ ਹਟ ਜਾਓ, ਘਰੋਂ ਨੀ ਜਾਓ, ਉਹ ਕਹਿੰਦੇ ਵੀ ਇਹਨਾਂ ਇਹ ਬੰਦ ਕਰੋ, ਨਹੀਂ ਅਸੀਂ ਵੀ ਇਹਨਾਂ ਦੇ ਨਾਲ ਤੁਰਾਂਗੀਆਂ ਨਿਰਵਸਤਰ ਹੋ ਕੇ, ਸ਼ਾਇਦ ਸਾਨੂੰ ਕੁਛ ਸ਼ਰਮ ਆ ਜਾਏ ਥੋੜੀ ਮੋਟੀ, ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਸਭ ਦੀਆਂ, ਫਿਰ ਕਿਤੇ ਜਾ ਕੇ ਕਹਿੰਦੇ ਸੀ ਉਹਨਾਂ ਨੂੰ ਫਿਰ ਪਸਤਰ ਜਿਹੜੇ ਸੀ ਉਹ ਪਵਾਏਗੇ। ਕਿਉਂਕਿ ਇਸ ਲੈਵਲ ਤੱਕ ਜਿਹੜੀਆਂ ਸਾਡੀਆਂ ਹਿਊਮਨ ਫੀਲਿੰਗਸ ਨੂੰ ਜਿਹੜਾ ਸੀ ਉਹ ਮਾਰਿਆ ਗਿਆ। ਹੁਣ ਭਾਵੇਂ ਇਹ ਲੱਗਦੀਆਂ ਕਿ ਇਹ ਸਾਰਿਆਂ ਨੂੰ ਲੱਗਦਾ ਕਿ ਬੜਾ ਗਲਤ ਸੀ, ਪਰ ਉਦੋਂ ਬਹੁਤ ਘੱਟ ਲੋਕਾਂ ਨੂੰ ਜਿਹੜਾ ਸੀ ਇਸ ਜਿਹੜਾ ਇਹ ਲੱਗਿਆ, ਉਹ ਇੰਨਾ ਫਿਰਕੂ ਵਹਿਣ ਦੇ ਵਿੱਚ ਜਿਹੜਾ ਸੀ ਉਹ ਬਹਿ ਗਏ। ਤੇ ਪੰਜਾਬ ਦਾ ਤਾਂ ਚਲੋ ਜਿਹੜਾ ਇਹ ਤਾਂ ਹੁਣ ਕਿਉਂਕਿ ਇੱਕ ਪੋਲੀਟੀਕਲ ਸਾਰੀ ਇਸ ਚੋਂ ਨਿਕਲੀ ਹੋਈ ਸੀ ਤਕਸੀਮ, ਉਹਨੂੰ ਤਾਂ ਤੁਸੀਂ ਅਵਾਇਡ ਵੀ ਨੀ ਸੀ ਕਰ ਸਕਦੇ, ਤੇ ਜਦੋਂ ਜਾਂ ਇੱਦਾਂ ਦੀ ਕੋਈ ਗੱਲ ਚੱਲਦੀ ਹੈ ਜਾਂ ਇੱਦਾਂ ਦੀ ਵੰਡ ਹੁੰਦੀ ਹੈ, ਪਰ ਇਹ ਜ਼ਰੂਰ ਨਹੀਂ ਸੀ ਕਿ ਇਸ ਤਕਸੀਮ ਦੇ ਵਿੱਚੋਂ ਇੰਨਾ ਉਜਾੜਾ ਇਸ ਲੈਵਲ ਤੱਕ ਜਾਂ ਇਸ ਲੈਵਲ ਤੱਕ ਕਤਲੇਆਮ ਜਿਹੜਾ ਨਿਕਲਦਾ, ਮੈਨੂੰ ਲੱਗਦਾ ਕਿ ਉਹ ਬਹੁਤ ਖਤਰਨਾਕ ਪੱਖ ਸੀ। ਜੇ ਇਹੀ ਗੱਲ ਹੁੰਦੀ ਗੌਤਮ ਜੀ, ਤੁਸੀਂ ਦੇਖੋ ਵੀ ਇੰਡੀਆ ਦੇ ਵਿੱਚ ਹੁਣ ਵੀ ਜਿਹੜੀ ਮੁਸਲਿਮ ਸਟਰੈਂਥ ਹੈ ਜਿਹੜੀ ਉਹ 20% ਹੈ ਆਸ ਪਾਸ, 20% ਦੇ ਵਿੱਚ, ਤੇ ਜਦੋਂ 47 ਤੋਂ ਪਹਿਲਾਂ ਵੀ ਇੰਨੀ ਸੀ, ਜਦੋਂ ਇੱਥੇ ਮੁਗਲਾਂ ਦਾ ਰਾਜ ਸੀ ਉਦੋਂ ਵੀ ਇੰਨੀ ਸੀ। ਇਹ ਸੀਗਾ ਕਿ ਜੇ ਅੱਜ ਵੀ ਜੇ ਇਹ ਸਿਰਫ ਇਹ ਹੁੰਦਾ ਕਿ ਇਧਰੋਂ ਉਧਰੋਂ ਦੂਜਿਆਂ ਨੂੰ ਉਧਰ ਭਜਾਉਣਾ ਹੀ ਆ, ਤੁਸੀਂ ਆਪਣੇ ਪਿਓਰ ਨੇਸ਼ਨ ਦੀ ਜਿਹੜੀ ਗੱਲ ਕਰਨੀ ਹੈ, ਤੇ ਉਹ ਇਦਾਂ ਦਾ ਕਦੇ ਪੋਸੀਬਲ ਹੁੰਦੇ ਹੀ ਨੀ। ਜਿਵੇਂ ਹੁਣ ਤੁਸੀਂ ਸ਼ੁਰੂ ਚ ਕਿਹਾ ਸੀ ਕਿ ਉੱਥੇ ਵੀ ਹੁਣ ਸਿੰਧ ਦੇ ਵਿੱਚ ਮਾਇਨੋਰਿਟੀ ਹਿੰਦੂ ਬਹੁਤ ਹੈ, ਇੱਦਾਂ ਪੰਜਾਬ ਦੇ ਵਿੱਚ ਸਿੱਖ ਮਾਇਨੋਰਿਟੀ, ਹਿੰਦੂ ਮਾਇਨੋਰਿਟੀ, ਬੋਧੀ, ਜੈਨੀ, ਜੈਨੀ ਤਾਂ ਖੈਰ ਨਹੀਂ ਕਦੇ ਰਿਕਾਰਡ ਚ ਆਉਂਦੇ, ਈਸਾਈ, ਬੋਧੀ ਉਹ ਹੈਗੇ, ਤੇ ਫਿਰ ਮਾਰ ਮਰਾਈ ਕਿਉਂ ਹੋਈ? ਤੇ ਜੇ ਜੇ ਆਪਾਂ ਅਸਰ ਵਿਆਦ ਨੇ ਜਿੱਦਾਂ ਕਿਹਾ ਕਿ ਲਖਨਊ ਤੋਂ ਡਿਸਪਲੇਸ ਹੋ ਕੇ ਪਰਿਵਾਰ ਗਏ, ਦਿੱਲੀ ਤੋਂ ਗਏ, ਤੇ ਚਲੋ ਪੰਜਾਬ ਚ ਤਾਂ ਗਏ ਖੈਰ, ਤੇ ਜਾਂ ਹੋਰਨਾਂ ਥਾਵਾਂ ਤੋਂ ਗਏ, ਉਧਰੋਂ ਜਿਹੜੇ ਸੀਗੇ ਉਜੜ ਕੇ ਲੋਕ ਇੱਧਰ ਆਏ, ਤੇ ਫਿਰ ਇਹ ਸਾਰਾ ਕੁਛ ਜਿਹੜਾ ਸੀ ਇਹ ਬਚ ਸਕਦਾ ਸੀ, ਉਜਾੜਾ ਵੀ ਬਚ ਸਕਦਾ ਸੀ, ਕਤਲੇਆਮ ਵੀ ਬਚ ਸਕਦਾ ਸੀ, ਸਾਰਾ ਕੁਛ ਜਿਹੜਾ ਸੀ ਉਹ ਬਚ ਸਕਦਾ ਸੀ। ਤੇ ਉਹ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਮਝਣ ਦੀ ਲੋੜ ਹੈ ਅੱਜ ਦੀ ਤਰੀਕ ਦੇ ਵਿੱਚ, ਤੇ ਇਹ ਇਹ ਇਸ ਪੱਖ ਨੂੰ ਜਿਹੜਾ ਹੈਗਾ ਬਿਲਕੁਲ ਵਿਚਾਰਨ ਦੀ ਲੋੜ ਹੈ ਕਿ ਇਹ ਕੀ ਜਿਹੜਾ ਇਹਦਾ ਕਾਰਨ ਕੀ ਸੀ। ਤੇ ਇਹ ਨਹੀਂ ਕਿ ਉਸ ਤੋਂ ਬਾਅਦ ਇੱਦਾਂ ਦੀ ਕਦੇ ਸਿਚੁਏਸ਼ਨ ਨਹੀਂ ਬਣੀ, ਉਸ ਤੋਂ ਬਾਅਦ ਕਿੰਨੇ ਵਾਰੀ ਇੱਦਾਂ ਦੀਆਂ ਸਿਚੁਏਸ਼ਨ ਲਖਨਊ ਦੇ ਵਿੱਚ, ਕਾਨਪੁਰ ਦੇ ਵਿੱਚ ਬਣੀਆਂ। ਜਿਹੜੀ ਸਭ ਤੋਂ ਖਤਰਨਾਕ ਜਿਹੜੀ ਗੱਲ ਸੀ 1984 ਦੇ ਵਿੱਚ ਦਿੱਲੀ ਦੇ ਵਿੱਚ ਇੱਦਾਂ ਦੀ ਗੱਲ ਜਿਹੜੀ ਉਹ ਹੋਈ, ਤੇ ਉੱਥੋਂ ਵੀ ਡਿਸਪਲੇਸ ਹੋ ਕੇ ਲੋਕ ਪੰਜਾਬ ਚ ਆਏ ਜਾਂ ਕਿਤੇ ਇੱਧਰ ਉੱਧਰ ਗਏ, ਤੇ ਉਹਦਾ ਵੀ ਜਿਹੜਾ ਸੀ ਚਲੋ ਮੁੜ ਮਸੇਦੇ ਦਾ ਕਿਤੇ ਕੀਤਾ ਵੀ ਗਿਆ, ਉਹਨੂੰ ਪੋਲੀਟੀਕਲੀ ਇਸ ਤਰੀਕੇ ਨਾਲ ਲਿਆ ਗਿਆ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਪਾਕਿਸਤਾਨ ਤੋਂ ਵੀ ਸਾਨੂੰ ਖ਼ਬਰਾਂ ਜਿਹੜੀਆਂ ਨੇ ਉਹ ਮਿਲਦੀਆਂ ਰਹਿੰਦੀਆਂ ਨੇ ਕਿ ਕਿੱਥੇ ਜਿਹੜੀ ਕੋਈ ਏਦਾਂ ਦੀ ਕਿਤੇ ਐਜੂਕੇਸ਼ਨ ਚੱਲ ਪਈ ਜਾਂ ਏਦਾਂ। ਇਸ ਤਰ੍ਹਾਂ ਹੀ ਜਿਹੜਾ ਹੈਗਾ ਜਿਹੜਾ ਦੂਸਰਾ ਪਾਕਿਸਤਾਨ ਸੀ, ਚਲੋ ਉਹ ਤਾਂ 1971 ਦੇ ਸਾਨੂੰ ਪਤਾ ਕਿ ਸਾਰਾ ਉਹਨਾਂ ਦਾ ਤਾਂ ਉਹ ਕਿਲਾ ਢਹਿ ਢੇਰੀ ਹੋ ਗਿਆ, ਉੱਥੇ ਉਹ ਚੱਲੀ ਨੀ ਗੱਲ, ਉਹ ਪਹਿਲਾਂ ਲੈਂਗੁਏਜ ਦਾ ਮਸਲਾ ਉੱਥੇ ਚੱਲਿਆ, ਉਰਦੂ ਲਾਜ਼ਮੀ ਕਰਨਾ ਤੇ ਫਿਰ ਜਦੋਂ ਬੰਗਲਾ ਉੱਥੇ ਇਸ ਤੋਂ ਬਿਨਾਂ ਗੱਲ ਨੀ ਚੱਲੀ ਫਿਰ ਉਹ ਸਾਰਾ ਉੱਥੇ ਰਾਜ ਪਲਟੇ ਇੱਕ ਕਿਸਮ ਦਾ ਹੋ ਗਿਆ, ਦੇਸ਼ ਨਵਾਂ ਬਣ ਗਿਆ ਚਲੋ। ਤੇ ਪਰ ਕਿਉਂਕਿ ਆਪਾਂ ਗੱਲ ਪੰਜਾਬ ਦੀ ਕਰ ਰਹੇ ਹਾਂ ਤੇ ਹੁਣ ਵੀ ਅੱਜ ਵੀ ਤੁਸੀਂ ਦੇਖੋ ਜਦੋਂ ਆਪਾਂ ਕਲਚਰ ਦੀ ਲਿਟਰੇਚਰ ਦੀ ਜਾਂ ਜਿਹੜੀਆਂ ਕਈ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਵੈਲਿਊਜ਼ ਦੀ ਗੱਲ ਕਰਦੇ ਹਾਂ ਸਮਾਜਿਕ ਕਦਰਾਂ ਕੀਮਤਾਂ ਦੀ, ਤਾਂ ਉਹਦਾ ਸਾਰਾ ਜਿਹੜੀਆਂ ਉਹਦੀਆਂ ਰੂਟਸ ਨੇ ਉਹ ਸਾਂਝੇ ਪੰਜਾਬ ਦੇ ਵਿੱਚ ਪਈਆਂ ਨੇ। ਤੇ ਜਦੋਂ ਜੇ ਉੱਥੇ ਰੂਟਸ ਪਈਆਂ ਨੇ ਸਾਡੀਆਂ ਜੜ੍ਹਾਂ ਉੱਥੇ ਨੇ ਤੇ ਫਿਰ ਇਹ ਕੀ ਕਾਰਨ ਹੈ ਕਿ ਇੱਕ ਲਾਈਨ ਜਿਹੜੀ ਉਦੋਂ ਖਿੱਚੀ ਗਈ ਉਹ ਲਾਈਨ ਕਦੇ ਮੱਧਮ ਨਹੀਂ ਪਈ, ਉਹ ਗੂੜੀ ਹੁੰਦੀ ਗਈ। ਪ੍ਰੋਬਲਮ ਜਿਹੜੀ ਸੀ ਬੰਬੇ ਚ ਆਉਂਦੀ ਹੈ, ਜਿਹੜਾ ਅੱਤਵਾਦੀਆਂ ਦਾ ਅਟੈਕ ਉੱਥੇ ਤਾਜ ਹੋਟਲ ਚ ਹੁੰਦਾ ਜਾਂ ਉੱਥੇ ਰੇਲਵੇ ਸਟੇਸ਼ਨ ਤੇ ਹੁੰਦਾ, ਤੇ ਜਿਹੜਾ ਬੰਦ ਹੈ ਉਹ ਵਾਹਗਾ ਬਾਰਡਰ ਕਰ ਦਿੱਤਾ ਜਾਂਦਾ। ਇਹ ਇਹ ਇਹ ਜਿਹੜੀਆਂ ਐਟੀਚਿਊਡ ਨੇ, ਮੈਂ ਨੀ ਕਹਿੰਦਾ ਇਕੱਲੇ ਇੰਡੀਅਨ ਗਵਰਨਮੈਂਟ ਦਾ, ਸਾਰੀਆਂ ਸਰਕਾਰਾਂ ਦਾ ਜਿਹੜਾ ਐਟੀਚਿਊਡ ਹੈ। ਘਟਨਾ ਜੰਮੂ ਕਸ਼ਮੀਰ ਚ ਵਾਪਰਦੀ ਹੈ ਤੇ ਜਿਹੜਾ ਇੱਕ ਬੜੀ ਕੋਸ਼ਿਸ਼ ਦੇ ਨਾਲ ਜਿਹੜਾ ਲਾਂਘਾ ਕਰਤਾਰਪੁਰ ਸਾਹਿਬ ਦਾ ਖੁੱਲਿਆ ਉਹ ਬੰਦ ਕਰ ਦਿੱਤਾ ਜਾਂਦਾ, ਤੇ ਅਟਾਰੀ ਵਾਹਗਾ ਜਿਹੜਾ ਬਾਰਡਰ ਹੈ ਤੇ ਉੱਥੋਂ ਸਾਰਾ ਵਪਾਰ ਬੰਦ ਹੋ ਜਾਂਦਾ। ਤੇ ਇਹ ਇਕੱਲਾ ਇਹ ਨੀਗਾ ਕਿ ਇਹ ਵਪਾਰ ਬੰਦ ਹੁੰਦਾ ਜਾਂ ਇਹਦੇ ਨਾਲ ਫਿਰ ਬਹੁਤ ਕੁਛ ਜਿਹੜਾ ਉਹ ਬੰਦ ਹੁੰਦਾ। ਤੇ ਕਿਸੇ ਵੇਲੇ ਬੜਾ ਆਦਾਨ ਪ੍ਰਦਾਨ ਲਿਟਰੇਰੀ ਪੱਧਰ ਤੇ ਜਾਂ ਖੇਡਾਂ ਦੇ ਪੱਧਰ ਤੇ ਜਿਹੜਾ ਸੀ ਇਹ ਸ਼ੁਰੂ ਹੋਇਆ, ਇਹ ਕਈ ਵਾਰੀ ਕੋਸ਼ਿਸ਼ਾਂ ਹੋਈਆਂ ਠੀਕ ਕਰਨੀ, ਪਰ ਫਿਰ ਜਦੋਂ ਉਦੋਂ ਬਾਅਦ ਜਦੋਂ ਉਹ ਗਲਤ ਹੁੰਦਾ ਫਿਰ ਉਸ ਤੋਂ ਵੀ ਵੱਧ ਤੀਬਰਤਾ ਦੇ ਨਾਲ ਹੁੰਦਾ। ਤੇ ਜਿੰਨਾ ਕੁ ਠੀਕ ਕਰਦੀਆਂ ਨੇ ਭਾਵੇਂ ਸਰਕਾਰਾਂ ਕਰਦੀਆਂ ਭਾਵੇਂ ਲੋਕ ਕਰਦੇ ਆ, ਹੁਣ ਵੀ ਜਿਹੜੇ ਅਮਨ ਪਸੰਦ ਲੋਕ ਨੇ ਏਦਾਂ ਦੀਆਂ ਤਨਜ਼ੀਮਾਂ ਨੇ ਜਿਹੜੀਆਂ ਬਾਰਡਰ ਤੇ ਇਕੱਠੇ ਹੋ ਕੇ ਤੇ ਉਹ ਪਛਤਾਵਾ ਕਰਦੀਆਂ ਨੇ ਤੇ ਉਹ ਜਿਹੜਾ ਹੋਇਆ ਮਾਰ ਮਰਾਈ ਹੋਈ ਬਹੁਤ ਜਿਹੜੀ ਮਾੜੀ ਗੱਲ ਹੋਈ, ਇੱਥੋਂ ਤੱਕ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਾਅਦ ਦੇ ਵਿੱਚ ਇਹ ਰੈਜੂਲੇਸ਼ਨ ਵੀ ਪਾਏ, ਮਤੇ ਵੀ ਪਾਏ ਉਸ ਪਛਤਾਵੇ ਦੇ ਵਿੱਚ ਵੀ ਅਸੀਂ ਇਹ ਕਿਉਂ ਮਾਰੇ। ਤੇ ਮੈਨੂੰ ਕਈ ਵਾਰ ਸਾਡੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੇ ਇਹ ਆਉਂਦਾ ਹੁੰਦਾ ਕਿ ਘੱਟੋ ਘੱਟ ਜਿਹੜੇ ਗੁਰੂ ਦੇ ਸਿੱਖ ਨੇ ਜਾਂ ਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਚੱਲਣ ਵਾਲੇ ਜਾਂ ਹੋਰ, ਉਹਨਾਂ ਨੇ ਇਹ ਕਿਉਂ ਕੀਤਾ? ਇਹ ਅੱਜ ਤੱਕ ਗੱਲ ਜਿਹੜੀ ਆ ਉਹ ਸਮਝ ਤੋਂ ਜਿਹੜੀ ਆ ਉਹ ਬਾਹਰ ਹੈ। ਨਿਹੱਥਿਆਂ ਤੇ ਵਾਰ ਜਿਹੜਾ ਕਿਉਂ ਕੀਤਾ? ਚਲੋ ਇਹ ਤਾਂ ਅੱਗੇ ਸਾਡੀ ਲਿਗੇਸੀ ਦੇ ਵਿੱਚ ਜਾਂ ਸਾਡੇ ਐਥੋਸ ਦੇ ਵਿੱਚ ਇਹ ਗੱਲਾਂ ਪਈਆਂ ਨੇ ਕਿ ਜਦੋਂ ਸਾਡੇ ਤੇ ਕੋਈ ਅਸੀਂ ਡਿਫੈਂਸ ਦੇ ਵਿੱਚ ਸਾਡੇ ਤੇ ਕੋਈ ਚੜ੍ਹ ਕੇ ਆਉਂਦਾ ਤਾਂ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਦੇ ਹਾਂ। ਅਸੀਂ ਹਿਸਟੋਰੀਕਲੀ ਇਸ ਗੱਲ ਨੂੰ ਆਪਾਂ ਇੱਕ ਬੀਹਾ ਪੜ ਰਹੇ ਹੁਣ ਤੱਕ, ਪਰ ਨਿਹੱਥਿਆਂ ਤੇ ਹਮਲਾ ਕਰਨਾ, ਕਾਫਲਿਆਂ ਦੇ ਵਿੱਚ ਲੋਕ ਜਾ ਰਹੇ ਨੇ ਕਾਫਲਿਆਂ ਤੇ ਹਮਲਾ ਕਰਕੇ ਮਾਰ ਦੇਣੇ ਤੇ ਹੋਰ ਇਸ ਤਰ੍ਹਾਂ, ਉਹ ਗੱਲਾਂ ਜਿਹੜੀਆਂ ਉਹ ਸਮਝ ਤੋਂ ਬਾਹਰ ਨੇ। ਇਹ ਘੱਟੋ ਘੱਟ ਚਲੋ ਉਹ ਤਾਂ ਹੁਣ ਉਹਨੂੰ ਤਾਂ ਠੀਕ ਨੀ ਕੀਤਾ ਜਾ ਸਕਦਾ, ਜਿਹੜੇ ਲੋਕ ਮਾਰੇ ਗਏ ਉਹਨਾਂ ਨੂੰ ਜਿੰਦਾ ਨੀ ਕੀਤਾ ਜਾ ਸਕਦਾ, ਜਿਹੜੇ ਲੋਕਾਂ ਦੇ ਘਰ ਉੱਜੜ ਗਏ, ਹਵੇਲੀਆਂ ਉੱਧਰ ਰਹਿ ਗਈਆਂ ਇੱਧਰ ਰਹਿ ਗਈਆਂ, ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਦਵਾਇਆ ਜਾ ਸਕਦਾ। ਪਰ ਜਿਹੜਾ ਮੈਂ ਸਮਝਦਾ ਕਿ ਘੱਟੋ ਘੱਟ ਇਹ ਤੇ ਪਛਤਾਵਾ ਤਾਂ ਕੀਤਾ ਜਾਵੇ ਤਾਂ ਕਿ ਸਾਡੀਆਂ ਜਿਹੜੀਆਂ ਇਹ ਕੌਮਾਂ ਨੇ, ਸੋ ਕਾਲਡ ਭਾਵੇਂ ਸਿੱਖ ਕੌਮ ਹੈ, ਹਿੰਦੂ ਕੌਮ ਹੈ, ਮੁਸਲਿਮ ਕੌਮ ਹੈ, ਤੇ ਜਾਂ ਫਿਰ ਜਿੱਦਾਂ ਇੱਕ ਉਦਾਂ ਇੱਕ ਨੇਸ਼ਨ ਦਾ ਕੰਸੈਪਟ ਹੈ ਵੀ ਚਲੋ ਇੱਕ ਰਲ ਕੇ ਇੱਕ ਪੰਜਾਬੀ ਕੌਮ ਹੈ, ਇਹ ਘੱਟੋ ਘੱਟ ਉਸ ਗੱਲ ਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਝਾਤ ਮਾਰ ਕੇ ਤੇ ਇਸ ਗੱਲ ਤੇ ਇਹ ਪਛਤਾਵਾ ਤਾਂ ਕਰੇ ਕਿ ਸਾਡੇ ਵੱਡ ਵਡੇਰਿਆਂ ਨੇ ਜਾਂ ਉਹਨਾਂ ਨੇ ਕੀ ਕੀਤਾ ਤੇ ਏਡਾ ਵੱਡਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਉਹ ਸਬਕ ਬਣ ਸਕੇ ਆਉਣ ਵਾਲੀਆਂ ਪੀੜ੍ਹੀਆਂ ਲਈ। ਸੋ ਮੈਨੂੰ ਲੱਗਦਾ ਕਿ ਇਸ ਪਾਸੇ ਜਿਹੜਾ ਹੈਗਾ ਜ਼ਿਆਦਾ ਧੁਰਨ ਦੀ ਲੋੜ ਹੈ।
1: ਵਾਕਈ ਔਰ ਬੜੇ ਸਾਰੇ ਸੰਜੀਦਾ ਮਸਲੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਧੰਨਵਾਦ ਪ੍ਰੀਤਮ ਭਾਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਹਾਂਜੀ ਧੰਨਵਾਦ।
1: ਵੰਡ ਦੇ ਉੱਤੇ ਔਰ ਦੇਸ਼ ਦੇ ਬਟਵਾਰੇ ਦੇ ਉੱਤੇ ਔਰ ਬਹੁਤ ਸਾਰੀਆਂ ਗੱਲਾਂ, ਜਿਵੇਂ ਭਾਜੀ ਨੇ ਸ਼ੁਰੂਆਤ ਦੇ ਵਿੱਚ ਹੀ ਕਹੀ ਕਿ ਗੱਲ ਕਿ ਜਿਹੜਾ ਉਜਾੜਾ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਬਹੁਤ ਭਾਰੀ ਬੜਾ ਮਾੜਾ ਅੱਖਰ ਹੈਗਾ। ਉਜਾੜੇ ਦਾ ਸੇਕ ਇਹ ਸੀਗਾ ਕਿ ਇਸ ਵੰਡ ਦੇ ਦਰਮਿਆਨ ਜਿਹੜੀ ਹਿੰਸਾ ਹੋਈ, ਜਿਹੜੇ ਦੰਗੇ ਹੋਏ, ਵੈਸੇ ਉਹ ਅਗਸਤ 47 ਦੇ ਵਿੱਚ ਜਦੋਂ ਦੋਵੇਂ ਦੇਸ਼ ਆਜ਼ਾਦ ਹੁੰਦੇ ਆ ਉਦੋਂ ਤੋਂ ਹੀ ਨਹੀਂ ਹੋਏ, ਉਹ ਤੋਂ ਪਹਿਲਾਂ ਤੋਂ ਹੀ ਹੋਣ ਲੱਗ ਪਏ ਸੀ। ਕਹਿੰਦੇ ਕਿ ਮਾਰਚ ਅਪ੍ਰੈਲ ਮਹੀਨਿਆਂ ਤੋਂ ਹੀ ਦੰਗੇ ਹੋਣੇ ਸ਼ੁਰੂ ਹੋ ਗਏ ਸੀ, ਬਲਕਿ ਉਸ ਤੋਂ ਕੁਝ ਸਾਲ ਪਹਿਲਾਂ ਹੀ ਇਹ ਜਿਹੜੀ ਨਫ਼ਰਤ ਸੀਗੀ ਇਹ ਕੁਝ ਸਿਆਸੀ ਪਾਰਟੀਆਂ ਭਰਨ ਲੱਗ ਪਈਆਂ ਸੀਗੀਆਂ, ਜ਼ਿਕਰ ਭਾਜੀ ਹੋਰਾਂ ਨੇ ਕਰ ਹੀ ਦਿੱਤਾ। ਵੰਡ ਦੇ ਦੌਰਾਨ ਵੀ ਕਰੀਬ 500,000 ਲੋਕ ਮਾਰੇ ਗਏ ਨੇ, 2 ਕਰੋੜ ਲੋਕ ਰਿਫਿਊਜੀ ਬਣ ਗਏ ਸੀ, ਸ਼ਰਨਾਰਥੀ ਬਣ ਗਏ ਸੀ, ਔਰ ਪੰਜਾਬ ਨੇ ਕੀ ਖਵਾਇਆ? ਪੰਜਾਬ ਨੂੰ ਮਾਲੀਏ ਦੇ ਵਿੱਚ ਨਾਲ ਦੀ ਨਾਲ ਵੰਡ ਤੋਂ ਬਾਅਦ 40% ਘਾਟਾ ਪੈ ਗਿਆ ਸੀਗਾ, ਕਿਉਂਕਿ ਅੱਧੀ ਤੋਂ ਜ਼ਿਆਦਾ ਭੂਮੀ ਜਿਹੜੀ ਸੀ, ਜ਼ਮੀਨ ਸਾਰੀ ਦੀ ਸਾਰੀ ਉੱਧਰ ਚਲੀ ਗਈ ਸੀ। ਗੁਰਧਾਮਾਂ ਦੀ ਗੱਲ ਕੀਤੀ ਹੈ, 175 ਗੁਰਧਾਮ ਨਨਕਾਣਾ ਸਾਹਿਬ ਸਣੇ ਜਿਹੜੇ ਨੇ ਉਹ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਸੀਗੇ। ਔਰ ਇਸ ਵੰਡ ਦੇ ਨਾਲ ਜਾਇਦਾਦਾਂ ਦੀ ਤਕਸੀਮ ਕਿਵੇਂ ਹੋਈ, ਉਹਦੇ 'ਚ ਲੋਕਾਂ ਦੀਆਂ ਜ਼ਮੀਨਾਂ, ਜਾਇਦਾਦਾਂ, ਜਾਨਵਰ, ਜਨੌਰ ਜਿਹੜੇ ਸੀ ਉਹ ਉੱਧਰਲੇ ਪਾਸੇ ਉੱਧਰ ਰਹਿ ਗਏ, ਇੱਧਰਲਿਆਂ ਦੇ ਇੱਧਰ ਰਹਿ ਗਏ। ਔਰ ਦੰਗੇ ਫਸਾਦ ਹੋਏ, ਜ਼ਮੀਨਾਂ ਦੀ ਵੰਡ, ਕਾਣੀ ਵੰਡ ਹੋਈ ਇੱਕ ਤਰੀਕੇ ਦੇ ਨਾਲ। ਕਿਹਾ ਜਾਂਦਾ ਹੈ ਕਿ ਉਹ ਤੋਂ ਬਾਅਦ 1951 'ਚ ਇੱਕ ਮਰਦਮਸ਼ੁਮਾਰੀ ਹੋਈ ਸੀ, 1941 ਤੋਂ ਬਾਅਦ। ਉਸ ਮਰਦਮਸ਼ੁਮਾਰੀ 'ਚ 72 ਲੱਖ ਮੁਸਲਮਾਨ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਸੀ, ਅਤੇ 72 ਲੱਖ ਤੋਂ ਜ਼ਿਆਦਾ ਹਿੰਦੂ ਅਤੇ ਸਿੱਖ ਪਾਕਿਸਤਾਨ ਛੱਡ ਕੇ ਭਾਰਤ ਵਾਲੇ ਪਾਸੇ ਆ ਗਏ ਸੀਗੇ। ਔਰ ਇਸ ਦਾ ਜਿੰਨਾ ਵੀ ਸੇਕ ਹੈ, ਇਸ ਦਾ ਜਿੰਨਾ ਵੀ ਸੰਤਾਪ ਹੈ, ਜਿੰਨਾ ਵੀ ਇਸ ਦਾ ਇੱਕ ਕਿਸਮ ਦਾ ਵੇਗ ਹੈ, ਉਹ ਦੋਵੇਂ ਪਾਸਿਆਂ ਦੇ ਜਿਹੜੇ ਵਸਨੀਕ ਸੀਗੇ ਉਹਨਾਂ 'ਚ ਕਈ ਸਾਲਾਂ ਤੱਕ ਰਿਹਾ ਸੀ। ਇਨਫੈਕਟ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ, ਛੋਟੇ ਬੱਚੇ ਜਿਹੜੇ ਉਹਨਾਂ ਦੇ ਮੈਂਟਲੀ ਇਸ ਦੇ ਅਸਰ ਹੋਏ ਸੀ, ਔਰ ਉਹ ਫਿਰ ਅੱਗੇ ਅੱਗੇ ਜਿਹੜੇ ਨੇ ਟਰਾਂਸਲੇਟ ਹੁੰਦੇ ਜਾਂਦੇ ਨੇ, ਉਹਨਾਂ ਪੀੜ੍ਹੀਆਂ ਤੋਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਜਾਂਦੇ ਨੇ। ਔਰ ਜਿਸ ਤਰੀਕੇ ਦੇ ਨਾਲ ਭਾਅ ਜੀ ਨੇ ਇੱਕ ਗੱਲ ਬੜੀ ਵਧੀਆ ਜ਼ਿਕਰ ਕੀਤਾ ਕਿ ਵੰਡ ਦੇ ਦਰਮਿਆਨ ਜਿਸ ਕਿਸਮ ਦੇ ਨਾਲ ਦੰਗੇ ਫਸਾਦ ਹੋਏ ਸੀ, ਉਸੇ ਵਕਤ ਅਸੀਂ ਆਪਣਾ ਗੁਰੂ ਦੇ ਜਾਏ, ਪੀਰਾਂ ਫਕੀਰਾਂ ਦੀ ਧਰਤੀ, ਇਹ ਸਾਰੇ ਟੈਗ ਤਾਂ ਉਦੋਂ ਹੀ ਮਿਟ ਗਏ ਸੀ, ਕਿਉਂਕਿ ਉਸ ਵਕਤ ਇਨਸਾਨੀਅਤ ਦਾ ਇੱਕ ਐਸਾ ਗੰਦਾ ਪਰਚਾਵਾ ਆ, ਇੱਕ ਇਸ ਕਿਸਮ ਦਾ ਉਸ ਵਕਤ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਆਪਣੇ ਆਪ ਨੂੰ ਇਨਸਾਨ ਕਹਿਣ ਦਾ ਹੱਕ ਹੀ ਅਸੀਂ ਗਵਾ ਬੈਠੇ। ਪੰਜਾਬੀ ਹੈ, ਯੇ ਹੈ, ਵੋ ਹੈ, ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਅੰਮ੍ਰਿਤਾ ਪ੍ਰੀਤਮ ਦਾ ਪਿੰਜਰ ਹੋ ਗਿਆ ਖੁਸ਼ਵੰਤ ਸਿੰਘ ਦੀ ਟ੍ਰੇਨ ਟੂ ਪਾਕਿਸਤਾਨ, ਭੀਸ਼ਮ ਸਾਨੀ ਦਾ ਤਮਸ ਅਤੇ ਸਲਮਾਨ ਰਸ਼ਦੀ ਦਾ ਮਿਡਨਾਈਟ ਚਿਲਡਰਨ। ਜਿਹੜੇ ਮਰਜ਼ੀ ਨਾਟਕ, ਜਿਹੜੇ ਮਰਜ਼ੀ ਕਿਤਾਬਾਂ ਪੜ੍ਹ ਕੇ ਦੇਖ ਲਓ, ਇਹਨਾਂ ਦੇ ਵਿੱਚ ਭਾਰਤ ਦੀ ਵੰਡ, ਪਾਕਿਸਤਾਨ ਦੀ ਵੰਡ ਅਤੇ ਉਸ ਵੰਡ ਦੇ ਦਰਮਿਆਨ ਜਿਹੜਾ ਸੇਕ ਔਰ ਜੋ ਸੰਤਾਪ ਦੋਹਾਂ ਦੇਸ਼ਾਂ ਨੇ ਝੱਲਿਆ, ਉਹਦੇ ਬਾਰੇ ਜ਼ਿਕਰ ਤੁਹਾਨੂੰ ਸੁਣਨ ਨੂੰ ਮਿਲਦਾ। ਫਿਲਹਾਲ ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਇੰਸ਼ੋਰੈਂਸ ਸ਼ਰਤਾਂ ਲਾਗੂ ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ ਸੋਨਾ ਚਾਹੀਦਾ
1: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ
2: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
3: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
4: ਫਿਰ ਲਵਾਈਏ ਕਿੱਥੋਂ
3: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au

0: ਰੇਡੀਓ ਹਾਂਜੀ 1674 ਐਮ ਦੋਸਤੋ, ਤੁਸੀਂ ਟਿਊਨ ਇਨ ਕਰ ਚੁੱਕੇ ਹੋ ਅੱਜ ਸ਼ਾਮ ਮੰਗਲਵਾਰ ਦੀ 6:20 ਹੋ ਚੁੱਕੇ ਨੇ ਮੈਲਬਰਨ ਦੇ ਵਿੱਚ। ਅਤੇ ਜੇ ਤੁਸੀਂ ਰਿਪੀਟ ਸੁਣ ਰਹੇ ਹੋ ਤਾਂ ਫਿਰ ਆਪਣੇ ਹਿਸਾਬ ਨਾਲ ਸਮਾਂ ਅਤੇ ਡੇਟ ਜਿਹੜੀ ਆ ਉਹ ਤੁਸੀਂ ਐਡਜਸਟ ਕਰ ਲਿਓ। ਪਰ ਹੁਣ ਤੁਸੀਂ ਸਾਨੂੰ ਟਿਕਟੋਕ ਦੇ ਉੱਤੇ ਲਾਈਵ ਵੇਖ ਰਹੇ ਹੋ, ਯਾਦ ਰੱਖਿਓ ਜੇ ਰਿਪੀਟ ਸੁਣ ਰਹੇ ਹੋ ਫਿਰ ਨਹੀਂ ਹੋਵਾਂਗੇ ਟਿਕਟੋਕ 'ਤੇ ਲਾਈਵ। ਅਤੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਨੇ ਮਨੀਸ਼ਾ ਬੁਟਾਨੀ ਜੀ, ਡਿਜ਼ਾਇਰ ਮਾਈਗ੍ਰੇਸ਼ਨ ਤੋਂ ਸਾਡੇ ਨਾਲ ਸਾਂਝ ਪਾਉਣਗੇ ਕੀ ਨਵੀਆਂ ਅਪਡੇਟਸ ਨੇ, ਕੀ ਚੱਲ ਰਿਹਾ ਸਟੂਡੈਂਟਸ ਨੂੰ ਲੈ ਕੇ, ਜਾਂ ਫਿਰ ਉਸ ਤੋਂ ਅੱਗੇ ਵਧੀਏ ਜਿਹੜੀ ਲਾਈਫ ਆ, ਜਿਨ੍ਹਾਂ ਦੇ ਵਿੱਚੋਂ ਕਿੰਨੇ ਸਾਰੇ ਵੀਜ਼ੇ ਨਿਕਲਦੇ ਨੇ, 189 ਹੋ ਗਿਆ ਜਾਂ ਫਿਰ 482 407, ਕੀ ਚੱਲ ਰਿਹਾ ਅੱਜ ਕੱਲ੍ਹ, ਕਿਹੜਾ ਰਿਫਿਊਜ਼ ਹੋ ਰਿਹਾ ਵਾ, ਕਿਹੜਾ ਗ੍ਰਾਂਟ ਹੋ ਰਿਹਾ ਵਾ, ਕਿਹੜੀ ਚੀਜ਼ ਕਿਹੜੇ ਪਾਸੇ ਨੂੰ ਜਾਣ ਦੀ ਹੈ, ਇਹ ਸਾਰਾ ਕੁਝ ਸਾਨੂੰ ਦੱਸਣਗੇ। ਆਓ ਇਹਨਾਂ ਦਾ ਸਵਾਗਤ ਕਰਦੇ ਹਾਂ। ਮਨੀਸ਼ਾ ਜੀ ਵੈਲਕਮ, ਕਿੱਦਾਂ ਹਾਲ ਚਾਲ, ਠੀਕ ਠਾਕ ਜੀ?
1: ਬਿਲਕੁਲ ਠੀਕ ਹੈ ਬਲਕੀਰਤ। ਤੇ ਹੁਣ ਕਰੰਟ ਅਪਡੇਟ,
0: ਸੋਰੀ ਮੈਂ ਹਿੰਦੀ ਚ ਵੈਲਕਮ ਕਰਨਾ ਹੈ, ਮੈਂ ਭੁੱਲ ਗਿਆ,
1: ਇਹ ਮਿਕਸ ਹੀ ਰਹਿਣਾ, ਹਿੰਦੀ ਪੰਜਾਬੀ ਮਿਕਸ ਸੈਸ਼ਨ ਚੱਲਣਾ,
0: ਤੇ
1: ਸਾਰਿਆਂ ਨੂੰ ਸਮਝ ਆ ਜਾਣੀ ਹੈ ਮੈਂ ਕੀ ਕਹਿ ਰਹੀ ਹਾਂ, ਵਿੱਚੋਂ ਵਿੱਚੋਂ ਇੰਗਲਿਸ਼ ਵੀ ਆ ਜਾਏਗੀ ਆਟੋਮੈਟਿਕਲੀ, ਤੇ ਸਭ ਨੂੰ ਸਮਝ ਆ
0: ਜਾਣੀ,
1: ਹਾਂ ਸਭ ਨੂੰ ਸਮਝ ਆ ਜਾਣੀ ਹੈ, ਮੈਂ ਜੋ ਵੀ ਦੱਸਣਾ ਹੈ ਇਹਨਾਂ ਨੂੰ ਹਿੰਦੀ ਪੰਜਾਬੀ ਇੰਗਲਿਸ਼ ਸਭ ਸਮਝ ਆ ਜਾਣੀ ਹੈ,
0: ਫਿਰ ਹੀ ਫਾਇਦਾ, ਸਮਝ ਜੇ ਆਣਗੇ ਤੇ ਫਿਰ ਹੀ ਦੱਸਣ ਦਾ ਫਾਇਦਾ ਨਾ।
1: ਬਿਲਕੁਲ। ਤੇ ਅੱਜ ਅਸੀਂ ਗੱਲ ਕਰਾਂਗੇ ਜਿਹੜੇ 407 ਹੈ ਉਹਦੇ ਨੋਮੀਨੇਸ਼ਨਸ ਬੇਸ਼ੁਮਾਰ ਆ ਰਹੇ ਹੈ, ਰਿਫਿਊਜ਼ਲਸ ਉਹਨਾਂ ਦੇ ਲਾਈਕ ਮਲਟੀਪਲ ਰਿਫਿਊਜ਼ਲ ਸਾਨੂੰ ਦਿਨ ਐਵਰੀ ਡੇ ਦੇ ਹਿਸਾਬ ਨਾਲ ਆ ਰਹੇ ਹੈ।
0: 407 ਜੋ ਟ੍ਰੇਨਿੰਗ ਵੀਜ਼ਾ ਜਿਹੜਾ ਹੁੰਦਾ,
1: ਜਿਹੜਾ ਟ੍ਰੇਨਿੰਗ ਵੀਜ਼ਾ ਹੈ, ਖਾਸ ਕਰਕੇ ਜਿਹੜੇ 10 ਮਾਰਚ ਨੂੰ ਲਾਸਟ ਮੂਮੈਂਟ ਤੇ ਪਏ ਸੀ ਉਹਨਾਂ ਦੇ ਰਿਫਿਊਜ਼ਲਸ ਬਹੁਤ ਜ਼ਿਆਦਾ ਆਣੇ ਸ਼ੁਰੂ ਹੋ ਗਏ ਹੈ, ਕਿਉਂਕਿ
0: ਜਦੋਂ ਰੂਲ ਚੇਂਜ ਹੋ ਜਾਣ ਲੱਗਾ,
1: ਹਾਂ 11 ਮਾਰਚ ਨੂੰ ਜਾਂ 10 ਮਾਰਚ ਰਾਤੀ 11:59 ਤੋਂ ਬਾਅਦ ਰੂਲ ਚੇਂਜ ਹੋਇਆ ਸੀ ਕਿ ਅੱਜ ਤੋਂ ਬਾਅਦ ਜੇ ਨੋਮੀਨੇਸ਼ਨ ਅਪਰੂਵ ਹੈ ਤਾਂ ਹੀ ਤੁਸੀਂ ਵੀਜ਼ਾ ਪਾ ਸਕਦੇ ਹੋ। ਤੇ ਇਹ ਰੂਲ ਚੇਂਜ ਹੋਣ ਕਰਕੇ ਪੈਨਿਕ ਮੋਡ ਕ੍ਰੀਏਟ ਹੋਇਆ ਸੀ ਕਲਾਇੰਟਸ ਵਿੱਚ, ਅਸੀਂ ਵੀ ਬਹੁਤ ਸਾਰੀ ਵੀਜ਼ਾ ਐਪਲੀਕੇਸ਼ਨ ਲਾਂਚ ਕੀਤੀਆਂ ਸੀ, ਹੋਰ ਵੀ ਬਹੁਤ ਸਾਰੇ ਕਲਾਇੰਟਸ ਨੇ ਕੀਤੀਆਂ ਹੋਣੀਆਂ। ਨਾਓ ਉੱਥੇ ਇੱਕ ਦਿੱਕਤ ਜਿਹੜੀ ਹੁਣ ਆ ਰਹੀ ਹੈ, ਜਦੋਂ ਨੋਮੀਨੇਸ਼ਨ ਰਿਫਿਊਜ਼ ਹੁੰਦੀ ਹੈ ਤੇ ਉਹਦੀ ARTC ਇੰਪਲੋਇਰ ਨੇ ਪਾਣੀ ਹੁੰਦੀ ਹੈ। ਹੁਣ ਇੰਪਲੋਇਰਸ, ਕਈ ਇੰਪਲੋਇਰਸ ARTC ਪਾਉਣ ਦੇ ਫੇਵਰ 'ਚ ਨਹੀਂ ਹੈ, ਤੇ ਸਟੂਡੈਂਟਸ ਜਾਂ ਜਿਹੜੇ ਵੀ ਐਪਲੀਕੈਂਟਸ ਹੈ ਉਹ ਵਿਚਾਰਿਆਂ ਨੂੰ ਸਮਝ ਨਹੀਂ ਆ ਰਹੀ, ਕਿਉਂਕਿ ਜੇ ਨੋਮੀਨੇਸ਼ਨ ਦੀ ARTC ਨਹੀਂ ਪਏਗੀ ਤੇ ਵੀਜ਼ਾ ਜਦੋਂ ਰਿਫਿਊਜ਼ ਹੋਏਗਾ, ਜੋ ਕਿ 28 ਦਿਨਾਂ ਤੋਂ ਬਾਅਦ ਨੋਮੀਨੇਸ਼ਨ ਰਿਫਿਊਜ਼ ਹੋਣ ਤੋਂ ਬਾਅਦ ਆਟੋਮੈਟਿਕਲੀ ਪੈ ਜਾਏਗਾ, ਉਹਦੀ ARTC ਵੀ ਨਹੀਂ ਪਏਗੀ ਵੀਜ਼ਾ ਦੀ।
0: ਓਕੇ,
1: ਇਹ ਰਿਲੇਟਿਡ ਹੈ। ਤੇ ਜੇ ਨੋਮੀਨੇਸ਼ਨ ਦੀ ARTC ਪੈ ਜਾਏਗੀ ਤੇ ਕਲਾਇੰਟ ਦੀ ਵੀਜ਼ਾ ਦੀ ਵੀ ARTC ਪੈ ਜਾਏਗੀ, ਔਰ ਉਹਨਾਂ ਨੂੰ ਆਪਣਾ ਜੋ ਵੀ ਉਹਨਾਂ ਦਾ ਰੀਜ਼ਨ ਹੋਏਗਾ, ਠੀਕ ਹੈ। ਇਸ ਚੀਜ਼ ਕਰਕੇ ਬਹੁਤ ਫਾਈਲਾਂ ਖਰਾਬ ਹੋਣਗੀਆਂ, ਪਰ ਕਲਾਇੰਟਸ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਜੇ ਤੁਸੀਂ 407 ਪਾਇਆ ਹੈ ਤੇ ਤੁਹਾਡੇ ਕੋਲ 1 ਈਅਰ ਦਾ ਐਕਸਪੀਰੀਅੰਸ ਹੈਗਾ, ਹੁਣ ਤੱਕ ਹੋ ਜਾਣਾ ਚਾਹੀਦਾ ਜਾਂ ਹੋ ਗਿਆ, ਜੇ ਤਾਂ ਤੁਹਾਡਾ ਇੰਪਲੋਇਰ ARTC ਪਾ ਰਿਹਾ, ਯੂ ਆਰ ਇਨ ਅ ਗੁੱਡ ਸਟੇਟ, 28 ਦਿਨਾਂ ਤੋਂ ਬਾਅਦ ਆਟੋਮੈਟਿਕਲੀ ਵੀਜ਼ਾ ਰਿਫਿਊਜ਼ ਹੋਏਗਾ, ਉਹਦੀ ਵੀ ARTC ਪੈ ਜਾਏਗੀ, ਤੁਸੀਂ ਆਪਣਾ ਐਕਸਪੀਰੀਅੰਸ ਪੂਰਾ ਕਰੋ, 482 ਵੀਜ਼ਾ ਪਾਓ, 190 ਪਾਓ, 189 ਪਾਓ, ਜਿਹਦੇ ਲਈ ਵੀ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ। ਤਾਂ ਦੂਜੀ ਆਪਸ਼ਨ ਇਹ ਹੈਗੀ ਹੈ, ਇਹ ਨਵਾਂ ਇੰਪਲੋਇਰ ਲੱਭ ਕੇ ਵੀ ਆਪਣੀ ਨੋਮੀਨੇਸ਼ਨਸ ਨੂੰ ਬਚਾ ਸਕਦੇ ਆ। ਹਲੇ ਵੀ ਇਹ ਮੌਕਾ ਹੈ, ਕਿਉਂਕਿ ਪਿਆ ਹੋਇਆ ਵੀਜ਼ਾ ਤੇ ਹਲੇ ਵੀ ਨਿਊ ਨੋਮੀਨੇਸ਼ਨ ਲਾਂਚ ਹੋ ਸਕਦੀ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਤੁਸੀਂ ਆਪਣੇ ਏਜੰਟ ਨੂੰ ਕੰਟੈਕਟ ਕਰ ਸਕਦੇ ਹੋ, ਪਰ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਇਹ ਇੰਪਲੋਇਰ, ਤੁਸੀਂ ਸ਼ੈਫ ਦਾ ਕੰਮ ਕਰ ਰਹੇ ਹੋ, ਰੈਸਟੋਰੈਂਟ ਬੰਦ ਹੋ ਰਿਹਾ, ਰੈਸਟੋਰੈਂਟ ਕੋਲ ਸਪੋਟ ਹੈ ਨਹੀਂ ਐਂਡ ਯੂ ਵਾਂਟ ਟੂ ਚੇਂਜ ਇਟ, ਤੇ ਫਿਰ ਤੁਸੀਂ ਨਵਾਂ ਇੰਪਲੋਇਰ ਲੱਭ ਕੇ ਉਹਦੇ ਨਾਲ ਵੀ ਕਰ ਸਕਦੇ ਹੋ। ਇਹਦਾ ਅਲੱਗ ਹੀ ਪ੍ਰੋਸੈਸ ਹੈ, ਜੋ ਕਿ ਅਸੀਂ ਸਿਰਫ ਆਪਣਾ ਕੰਸਲਟੇਸ਼ਨ 'ਚ ਪੂਰਾ ਐਕਸਪਲੇਨ ਕਰਾਂਗੇ ਕੀ ਪ੍ਰੋਸੈਸ ਹੈਗਾ, ਪਰ ਉਹਦੇ ਨਾਲ ਕੀ ਹੋਏਗਾ, ਨਿਊ ਨੋਮੀਨੇਸ਼ਨ 'ਚ ਪੈ ਜਾਏਗੀ, ਉਹਨਾਂ ਦਾ ਵੀਜ਼ਾ ਰਿਫਿਊਜ਼ ਨਹੀਂ ਹੋਏਗਾ। ਹੁਣ ਵੀਜ਼ਾ ਰਿਫਿਊਜ਼ ਨਹੀਂ ਹੋਏਗਾ ਤੇ ਬਾਰ ਨਹੀਂ ਲੱਗੇਗੀ 48 ਬਾਰ, ਤੇ ਜਿਹੜਾ 30 ਸਪਟੈਂਬਰ ਨੂੰ ਰਾਊਂਡ ਆ ਰਿਹਾ ਉਹਦੇ ਲਈ ਇਹ ਐਲੀਜੀਬਲ ਰਹਿ ਜਾਣਗੇ।
0: ਓਕੇ,
1: ਐਂਡ ਅਸੀਂ ਇਹੀ ਚਾਹੁੰਦੇ ਹਾਂ ਕਿ 189 ਤੁਸੀਂ ਔਨਸ਼ੋਰ ਪਾ ਸਕੋ। ਹੁਣ ਡਿਪਾਰਟਮੈਂਟ ਨੇ ਆਲਰੇਡੀ ਅਨਾਊਂਸ ਕੀਤਾ ਹੋਇਆ 30 ਸਪਟੈਂਬਰ ਦਾ ਰਾਊਂਡ, ਤੇ 2 ਮਹੀਨੇ ਰਹਿ ਗਏ ਹੈ, ਤੇ ਜੇ ਤੁਸੀਂ 407 ਪਾਇਆ ਵੀ ਹੋਇਆ ਤੇ ਤੁਸੀਂ ਆਪਣਾ EOI ROI ਸਾਈਡ ਬਾਏ ਸਾਈਡ ਕਰ ਰਹੇ ਹੋ, ਉਹਦੇ ਲਈ ਤੁਸੀਂ ਐਲੀਜੀਬਲ ਹੋ, ਯੂ ਮਸਟ ਫਾਈਂਡ ਅਨਦਰ ਵੇ, ਕਿਉਂਕਿ ਜੇ ਇਨ ਇੰਪਲੋਇਰ ਏ ਆਰ ਟੀ ਨਹੀਂ ਪਾਉਂਦਾ ਤੇ 28 ਦਿਨਾਂ ਤੋਂ ਬਾਅਦ ਜਦੋਂ ਤੁਹਾਡਾ ਵੀਜ਼ਾ ਪਏਗਾ ਉਹਦੀ ਵੀ ਏ ਆਰ ਟੀ ਨਹੀਂ ਪਏਗੀ ਯੂ ਕੈਨ ਇਹ ਲੈਟ ਗੋ ਨਹੀਂ ਕਰ ਸਕਦੇ ਜਾਂ ਤੇ ਇਹਨਾਂ ਨੂੰ ਏ ਆਰ ਟੀ ਪਾਉਣੀ ਪੈਣੀ ਹੈ ਜਾਂ ਨਯਾ ਇੰਪਲੋਇਰ ਲੱਭ ਕੇ ਤੇ ਨਿਊ ਨੋਮੀਨੇਸ਼ਨ ਚਾਹੀਦੀ ਹੈ ਤੇ ਦੇ ਹੈਵ ਟੂ ਆਪਸ਼ਨਸ
0: ਓਕੇ ਉਸ ਤੋਂ ਇਲਾਵਾ ਤੀਜੀ ਆਪਸ਼ਨ ਕੋਈ ਨਹੀਂ ਆ
1: ਯਾ 48 ਵੀਜ਼ਾ ਵਿਡਰਾਅ ਕਰ ਲੈਣ ਤੇ ਹੋਰ ਜਿਹੜੇ ਵੀ ਵੀਜ਼ਾ ਲਈ ਤੁਸੀਂ ਐਲੀਜੀਬਲ ਹੋ 482186 ਉਹ ਪਾ ਦਿਓ
0: ਓਕੇ
1: ਉਹ ਤੁਹਾਨੂੰ ਤੁਹਾਡੀ ਐਲੀਜੀਬਿਲਿਟੀ ਦੇ ਅਕੋਰਡਿੰਗ ਤੁਹਾਡੇ ਏਜੰਟ ਦੱਸਣਗੇ
0: ਕਿਹੜੇ ਪਾਸੇ ਨੂੰ ਜਾਣਾ
1: ਹਾਂ ਕਿ ਤੂੰ ਤੁਹਾਡਾ ਕਰੰਟ ਵੀਜ਼ਾ ਕਿਹੜਾ ਕਿਉਂ ਤੁਸੀਂ ਕੀ ਪਾ ਸਕਦੇ ਹੋ ਕਿੱਦਾਂ ਪਾ ਸਕਦੇ ਹੋ ਪਰ ਜੇ ਤੁਹਾਨੂੰ ਲੱਗਦਾ ਹੈ ਜਸਟ ਬਿਕੋਜ਼ 407 ਦੀ ਨੋਮੀਨੇਸ਼ਨ ਰਿਫਿਊਜ਼ ਹੋਈ ਹੈ ਤੇ ਕੋਈ ਵੀ ਇੰਪਲੋਇਰ ਤੁਹਾਨੂੰ ਐਕਸਪਲੋਇਟ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਤੇ ਤੁਹਾਨੂੰ ਐਕਸਪਲੋਇਟ ਹੋਣ ਦੀ ਕੋਈ ਲੋੜ ਨਹੀਂ ਹੈ ਤੁਹਾਡੇ ਕੋਲ ਬਹੁਤ ਰਸਤੇ ਹੈ ਮਲਟੀਪਲ ਆਪਸ਼ਨਸ ਹੈ ਔਰ ਤੁਸੀਂ ਬਹੁਤ ਆਰਾਮ ਨਾਲ ਬਚ ਸਕਦੇ ਹੋ ਤੇ ਬਹੁਤ ਸਟੂਡੈਂਟਸ ਨੂੰ ਰਿਲੀਫ ਹੋਣਾ ਚਾਹੀਦਾ ਹੈ ਯੂ ਆਰ ਨੋਟ ਸਟਕ ਵਿਦ ਵਨ ਇੰਪਲੋਇਰ ਤੋ ਕੋਈ ਵੀ ਤੁਹਾਨੂੰ ਐਕਸਪਲੋਇਟ ਨਹੀਂ ਕਰ ਸਕਦਾ ਨਾ ਤੁਹਾਨੂੰ ਐਕਸਪਲੋਇਟ ਹੋਣ ਦੀ ਲੋੜ ਹੈ
0: ਤੇ ਮੈਕਸਿਮਮ ਕਿੰਨੇ ਇੰਪਲੋਇਰ ਕੋ ਜਾ ਸਕਦੇ ਆ ਇਹਦੀ ਵੀ ਕੋਈ ਲਿਮਿਟ ਆ
1: ਹਾਂ ਉਦੋਂ ਤੱਕ ਤਾਂ ਫਾਈਲ ਹੀ ਰਿਫਿਊਜ਼ ਹੋ ਜਾਏਗੀ ਰਿਵਿਊ ਰਾਈਟਸ ਚਲੇ ਜਾਣਗੇ ਦੇਖੋ 407 ਕਿਸੇ ਨੇ ਵੀ ਰੈਂਕਸ ਜੈਨੂਇਨਲੀ ਉਹਦੇ ਲਈ ਨਹੀਂ ਪਾਇਆ ਸੀਗਾ ਸਭ ਨੇ ਟਾਈਮ ਬਾਏ ਕਰਨ ਲਈ ਪਾਇਆ ਸੀ 407 ਪਾ ਕੇ ਵੀ ਜੇ ਤੁਸੀਂ ਆਪਣੇ ਰਸਤੇ ਨਹੀਂ ਕੱਢ ਰਹੇ ਹੋ ਇਹ ਤੁਹਾਡੀ ਦਿੱਕਤ ਹੈ ਦੈਨ ਯੂ ਆਰ ਲੈਕਿੰਗ ਬਿਹਾਈਂਡ ਜੇ ਹਲੇ ਵੀ ਤੁਸੀਂ ਜੋਬ ਰੈਡੀ ਨਹੀਂ ਕੰਪਲੀਟ ਕੀਤਾ ਪੀ ਟੀ ਦੇ ਬੈਂਡ ਨਹੀਂ ਲਿੱਤੇ ਤੁਸੀਂ ਨਾਟੀ ਦਾ ਟੈਸਟ ਨਹੀਂ ਕਲੀਅਰ ਕੀਤਾ ਤੁਹਾਡੀ ਸਕਿੱਲ ਅਸੈਸਮੈਂਟ ਨਹੀਂ ਆਈ ਹੈ ਤੁਸੀਂ ਤੁਹਾਡੀ ਕਮੀ ਹੈ ਫਿਰ ਤੁਸੀਂ ਭਰੋ ਆਪਣੀ ਕਮੀਆਂ ਯੂ ਹੈਵ ਟੂ ਪੇ ਫੋਰ ਜੋ ਤੁਸੀਂ ਕੀਤਾ 407 ਅਸੀਂ ਜਾਂ ਕਿਸੇ ਵੀ ਏਜੰਟ ਨੇ ਇਸ ਲਈ ਲੈ ਕੇ ਦਿੱਤਾ ਸੀ ਕਿ ਤੁਹਾਡੇ ਕੋਲ ਟਾਈਮ ਹੋਏ ਆਪਣੀ ਚੀਜ਼ਾਂ ਪੂਰੀ ਕਰਨ ਦਾ ਇਸ ਲਈ ਨਹੀਂ ਲੈ ਕੇ ਦਿੱਤਾ ਕਿ ਵੀਜ਼ਾ ਪਾਓ ਤੇ ਐਸ਼ ਕਰੋ ਆਪਣਾ ਪਾਥਵੇ ਬਣਾਓ ਪੀ ਆਰ ਦਾ
0: ਜੀ ਤੇ ਜੇ ਤੁਸੀਂ ਵਿੱਚ ਗੱਲ ਕੀਤੀ ਕਿ 189 ਦੀ ਜਿਹੜੀ ਆ ਨੋਮੀਨੇਸ਼ਨਸ ਨੇ ਉਹ 30 ਸਤੰਬਰ ਨੂੰ ਅਰਾਊਂਡ 189 ਜੀ ਤੇ ਉਹਦੇ ਲਈ ਇਨਵਾਈਟ ਦੇ ਕੀ ਚਾਂਸਿਸ ਨੇ ਜਾਂ ਕਿੰਨੇ ਕੁ ਪੁਆਇੰਟਸ ਨੇ ਕਿੱਦਾਂ ਵੇਖ ਰਹੇ ਉਸ ਰਾਊਂਡ ਨੂੰ
1: ਦੇਖੋ ਲਾਸਟ ਜਿਹੜਾ ਇਨਵੀਟੇਸ਼ਨ ਰਾਊਂਡ ਹੋਇਆ ਉਹਦੇ 'ਚ ਉਹਨਾਂ ਨੇ ਸਾਰੀ ਪ੍ਰੈਫਰੈਂਸ ਕੰਸਟਰਕਸ਼ਨ ਸੈਕਟਰ ਨੂੰ ਦਿੱਤੀ ਸੀ ਈ ਸੀ ਟੀ 'ਚ ਇੱਕ ਵੀ ਇਨਵਾਈਟ ਨਹੀਂ ਆਇਆ ਸੀ ਨਾ ਸ਼ੈਫ 'ਚ ਨਾ ਆਈ ਟੀ ਕਾਰਪੈਂਟਰ 'ਤੇ 65 ਪੁਆਇੰਟਸ 'ਤੇ ਵੀ ਇਨਵਾਈਟ ਆਏ ਸੀ ਅਤੇ 80 'ਤੇ ਵੀ ਆਏ ਸੀ ਸਿਮਿਲਰਲੀ ਟਾਇਲਰ ਪੇਂਟਰ ਵਾਜ ਦ ਓਨਲੀ ਆਪਸ਼ਨ ਜਿਹਦੇ ਵਿੱਚ ਕੋਈ ਵੀ ਇਨਵਾਈਟ ਨਹੀਂ ਆਇਆ ਸੀ ਹੁਣ ਵੀ ਹੋਪ ਸੇਮ ਪਰ ਅਸੀਂ ਇਹ ਵੀ ਕਹਿੰਦੇ ਹਾਂ ਈ ਸੀ ਟੀ ਵਾਲਿਆਂ ਨੂੰ ਵੀ ਕੋਈ ਇਨਵਾਈਟ ਆ ਜਾਏ ਫਿੰਗਰਸ ਕਰੋਸਡ ਪਰ ਸਾਡੇ ਨਾਲ ਅਸੀਂ ਇਹ ਬਹੁਤ ਵਾਰੀ ਦੇਖਿਆ ਐਂਡ ਕਲਾਇੰਟਸ ਨੇ ਵੀ ਦੇਖਿਆ ਹੋਏਗਾ 65 'ਤੇ ਪੁਰਾਣੀ ਈ ਓ ਆਈਜ਼ ਨੂੰ ਪ੍ਰੈਫਰੈਂਸ ਦਿੱਤੀ ਗਈ ਸੀ ਨਵੀਂ ਈ ਓ ਆਈਜ਼ ਜਿਹੜੀਆਂ 2-3-4 ਦਿਨ ਪਹਿਲਾਂ ਪਈਆਂ ਸੀ ਉਹਨਾਂ ਨੂੰ ਆਪਸ਼ਨ ਜਾਂ ਉਹ ਸੇਮ ਪੁਆਇੰਟਸ 'ਤੇ ਇਨਵਾਈਟ ਨਹੀਂ ਆਇਆ ਸੀ ਹੁਣ ਉਹਦੇ ਲਈ ਯੂ ਹੈਵ ਟੂ ਬੀ ਸਮਾਰਟ ਇਨਫ ਤੁਸੀਂ ਅੱਜ ਹੀ ਆਪਣੀ ਈ ਓ ਆਈ ਲੌਂਚ ਕਰੋ ਤੁਹਾਡਾ ਪੀ ਟੀ ਕਲੀਅਰ ਹੋ ਰਿਹਾ ਉਹਨੂੰ ਲੇਟ ਅਪਡੇਟ ਕਰ ਦਿਓ ਆਰ ਟੀ ਕਲੀਅਰ ਹੋ ਰਿਹਾ ਉਹਨੂੰ ਲੇਟ ਅਪਡੇਟ ਕਰ ਦਿਓ ਅਤੇ ਇਨਵਾਈਟ ਨਹੀਂ ਆਇਆ ਸੀ ਹੁਣ ਉਹਦੇ ਲਈ ਯੂ ਹੈਵ ਟੂ ਬੀ ਸਮਾਰਟ ਇਨਫ ਤੁਸੀਂ ਅੱਜ ਹੀ ਆਪਣੀ ਈ ਓ ਆਈ ਲੌਂਚ ਕਰੋ ਤੁਹਾਡਾ ਪੀ ਟੀ ਕਲੀਅਰ ਹੋ ਰਿਹਾ ਉਹਨੂੰ ਲੇਟ ਅਪਡੇਟ ਕਰ ਦਿਓ ਆਰ ਟੀ ਕਲੀਅਰ ਹੋ ਰਿਹਾ ਉਹਨੂੰ ਲੇਟ ਅਪਡੇਟ ਕਰ ਦਿਓ ਠੀਕ ਹੈ ਪਰ ਈ ਓ ਆਈ ਲੌਂਚ ਕਰੋ ਉਹ ਐਟਲੀਸਟ ਈ ਓ ਆਈ ਤਾਂ ਪੁਰਾਣੀ ਹੋਏ ਤੁਹਾਡੀ ਤਾਂ ਕਿ ਤੁਹਾਨੂੰ ਕਿਉਂ 'ਚ ਤਾਂ ਲੱਗੋ ਇਨਵਾਈਟ ਆ ਜਾਏ ਐਂਡ ਵੀ ਹੋਪ ਇਨਵਾਈਟ ਆ ਜਾਣ ਐਂਡ ਵੀ ਆਰ ਰੀਅਲੀ ਹੋਪਿੰਗ ਐਟ ਕਿ ਵੀ ਕੰਸਟਰਕਸ਼ਨ ਸੈਕਟਰ ਨੂੰ ਹੀ ਪ੍ਰਾਇਰਿਟੀ ਦਿੱਤੀ ਜਾਏਗੀ
0: ਤੇ ਜਿਹੜਾ ਮੰਨ ਲਓ ਅੱਜ ਆਪਾਂ ਲੌਂਚ ਕਰ ਦਿੰਦੇ ਹਾਂ ਹਾਲੇ ਕਿ ਸਟਿਲ 2 ਮਹੀਨੇ ਦੇ ਲਗਭਗ ਜਿਹੜੇ ਉਹ ਪੈਂਡਿੰਗ ਨੇ ਤੇ ਉਹਦੇ ਵਿੱਚ ਬਾਅਦ 'ਚ ਜੇ ਆਪਾਂ ਅਪਡੇਸ਼ਨਸ ਕਰਦੇ ਹਾਂ ਪਰ ਡੇਟ ਆਫ ਜਿਹੜੀ ਲੌਂਚ ਹੈ ਉਹ ਅੱਜ ਦੀ ਹੀ ਗਿਣੀ ਜਾਊਗੀ
1: ਡੇਟ ਆਫ ਲੌਂਚਮੈਂਟ ਅੱਜ ਦੀ ਆ ਜਾਏਗੀ ਡੇਟ ਆਫ ਇਫੈਕਟ ਚੇਂਜ ਹੋਏਗਾ ਹੁਣ ਉਹਦੇ 'ਤੇ ਕੀ ਇਫੈਕਟ ਹੋਏਗਾ ਦੈਟ ਇਜ਼ ਯੋਰ ਸੋਲੀ ਲੱਕ ਕਿੱਦਾਂ ਤੁਹਾਡਾ ਕਿੰਨਾ ਤੁਹਾਡਾ ਕਿਸਮਤ ਹੈ ਜਾਂ ਕਿੰਨੇ ਤੁਹਾਡੇ ਪੁਆਇੰਟ ਹੈ ਨੋਟ ਓਨਲੀ ਲੱਕ ਜੇ ਹੁਣ 65 'ਤੇ ਹੈ ਤਾਂ ਸ਼ਾਇਦ ਤੁਹਾਨੂੰ ਯੂ ਨੋ ਘੱਟ ਚਾਂਸਿਸ ਮਿਲਣ ਪਰ ਜੇ 75 'ਤੇ ਹੈ ਯੂ ਆਰ ਗੋਨਾ ਗੈਟ ਪ੍ਰਾਇਰਟੀ
0: ਅਜੇ ਕਿਤੇ ਨਾ ਕਿਤੇ ਟਾਈਮ ਵੀ ਨਾ ਫਿਆ ਜੇ ਤੁਸੀਂ ਵਧਾਉਣੇ ਵੀ ਆ ਪੁਆਇੰਟਸ ਤੇ ਕੁਝ ਨਾ ਕੁਝ ਕੀਤਾ ਜਾ ਸਕਦਾ
1: ਹੁਣ ਨਾਟੀ ਕਰੋ ਹੁਣ ਪੀਟੀ ਕਰੋ 2 ਮਹੀਨੇ ਕਾ ਟਾਈਮ ਬਹੁਤ ਜ਼ਿਆਦਾ ਹੁੰਦਾ ਅਤੇ ਇਹ ਡਿਪਾਰਟਮੈਂਟ ਨੂੰ ਅਨਾਊਂਸ ਕੀਤੇ ਵੀ ਅੱਜ ਮਹੀਨਾ ਹੋ ਗਿਆ ਅਤੇ 3 ਮਹੀਨੇ ਤੋਂ ਸਭ ਨੂੰ ਪਤਾ ਹੈ ਕਿ ਹਾਂ 30 ਸਪਟੈਂਬਰ ਨੂੰ ਰਾਊਂਡ ਆਏਗਾ ਮੈਨੂੰ ਲੱਗਦਾ ਉਸ ਤੋਂ ਵੀ ਪਹਿਲਾਂ ਤਾਂ ਕੀਤਾ ਹੋਇਆ ਇਨਵਾਈਟ
0: ਤੇ ਮੇਨ ਈਓਆਈ ਤੇ ਹੀ ਸਾਰਾ ਕੁਝ
1: ਸਾਰਾ ਈਓਆਈ ਤੇ ਹੈ ਔਰ ਸਭ ਤੋਂ ਇੰਪੋਰਟੈਂਟ ਗੱਲ 189 ਦਾ ਜਦੋਂ ਇਨਵਾਈਟ ਆਉਂਦਾ ਕੋਈ ਮੈਟਰ ਨਹੀਂ ਕਰਦਾ ਕਿ ਤੁਸੀਂ ਉਸੇ ਸੈਕਟਰ 'ਚ ਜੋਬ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ
0: ਓਕੇ
1: ਇਟ ਇਜ਼ ਓਨਲੀ ਬੇਸਡ ਔਨ ਯੋਰ ਪੁਆਇੰਟਸ ਜੇ ਤੁਹਾਡੇ 80 ਪੁਆਇੰਟ ਹੈ ਐਜ਼ ਅ ਕਾਰਪੈਂਟਰ ਪਰ ਤੁਸੀਂ ਕੰਮ ਟਰੱਕ ਡਰਾਈਵਰ ਦਾ ਕਰ ਰਹੇ ਹੋ ਤਾਂ ਵੀ ਤੁਹਾਡਾ ਇਨਵਾਈਟ ਆ ਜਾਣਾ ਪਰ ਜੇ ਤੁਹਾਡਾ ਇਹ ਮੈਟਰ ਕਰਦਾ ਸਟੇਟ ਨੋਮੀਨੇਸ਼ਨ 'ਤੇ पर हुन स्टेट नॉमिनेशन ते जे तुसी आ जाओ उथे सारा कुछ मैटर करदा उथे दा रस्ता ही अलग है हुन तस्मेनिया देखो उन्होंने अलग अलग फील्ड्स बनाती हैं न्यू साउथ वेल दी अलग कंडीशन सी 6 महीने तो काम कर रहे हो या रह रहे हो या 3 महीने तो काम कर रहे हो सेम क्वींसलैंड ने करता ਤੇ ਇਹਨਾਂ ਸਾਰਿਆਂ ਨੇ ਆਪਣੇ ਰੂਲਸ ਬਣਾਏ ਹੋਏ ਆ ਵਿਕਟੋਰੀਆ ਦੇ ਇਸ ਹਾਲੇ ਤੱਕ ਕੋਈ ਰੂਲ ਨਹੀਂ ਸੀਗੇ ਤੇ ਸਟੇਟ ਨੋਮੀਨੇਸ਼ਨ ਤੇ ਇਹ ਚੀਜ਼ ਡਿਪੈਂਡ ਕਰਦੀ ਹੈ ਹੁਣ ਸਟੇਟ ਸੀਟ ਐਲੋਕੇਸ਼ਨਸ ਵੀ ਹੋਣ ਲੱਗ ਗਈਆਂ ਬਿਕੋਜ਼ ਦਿਸ ਇਜ਼ ਅ ਨਿਊ ਫਾਈਨੈਂਸ਼ੀਅਲ ਈਅਰ ਜਿੱਦਾਂ ਕਿ ਤਸਮੇਨੀਆ ਨੇ ਅਨਾਊਂਸ ਕੀਤਾ ਕਿ 1290 ਦੀ ਸੀਟਸ ਉਹਨਾਂ ਕੋਲ ਹੋਣਗੀਆਂ ਤੇ 491 ਦੀ 800 ਹੋਏਗੀ ਹਲੇ ਉਹਨਾਂ ਨੇ ਸਿਰਫ ਸੀਟ ਐਲੋਕੇਸ਼ਨ ਅਨਾਊਂਸ ਕੀਤੀ ਹੈ ਹਲੇ ਉਹਨਾਂ ਨੇ ਆਪਣੇ ਜਿਹੜਾ ਟੇਬਲ ਤਸਮੇਨੀਆ ਦਾ ਬੜਾ ਹੀ ਕੰਪਲੀਕੇਟਡ ਟੇਬਲ ਇੱਕ ਆਉਂਦਾ ਹੁੰਦਾ ਇੱਥੇ ਕੰਮ ਕਰ ਰਹੇ ਹੋ ਤੇ ਇਸ ਕੈਟੇਗਰੀ 'ਚ ਆਓਗੇ ਇੱਥੇ ਕੰਮ ਕਰ ਰਹੇ ਹੋ ਤੇ ਇਸ ਕੈਟੇਗਰੀ 'ਚ ਆਓਗੇ ਉਹ ਜਿਹੜੇ ਰੂਲਸ ਹੈ ਉਹ ਕਿਸੇ ਵੀ ਸਟੇਟ ਦੇ ਹਲੇ ਨਹੀਂ ਆਏ
0: ਓਕੇ ਇਹ ਜਸਟ ਨੰਬਰ ਸੀ ਹਲੇ ਆਏ ਨੇ
1: ਪਹਿਲਾਂ ਸਟੇਟ ਹਲੇ ਸਿਰਫ ਤਸਮੇਨੀਆ ਨੇ ਅਨਾਊਂਸ ਕੀਤਾ ਐਂਡ ਸ਼ਾਇਦ ਇੰਟਰਨਲੀ ਵਿਕਟੋਰੀਆ ਵੈਸਟਰਨ ਆਸਟ੍ਰੇਲੀਆ ਸਭ ਨੂੰ ਸੀਟਸ ਐਲੋਕੇਟ ਹੋ ਵੀ ਚੁੱਕੀਆਂ ਹੋਣਗੀਆਂ
0: ਓਕੇ
1: ਬਟ ਦੇ ਹੈਵ ਨਾਟ ਰਿਲੀਜ਼ਡ ਇਟ ਸਾਡੇ ਕੋਲ ਕਿਸੇ ਕੋਲ ਇਨਫੋਰਮੇਸ਼ਨ ਨਹੀਂ ਆਈ

0: नहीं है हले तक, पर तस्मेनिया ने अनाउंस करता है दैट मींस स्टेट एलोकेशन शुरू हो चुकी है।
1: ओके राइट, ਇਹਦੇ ਜਿਹੜੇ ਹੁਣ ਨੰਬਰਸ ਨੇ ਜਿੱਦਾਂ 1250 ਤੇ 850 ਤੁਸੀਂ ਦੱਸਿਆ 800-491 ਦਾ, ਤੇ ਇਹਦੇ ਪਿਛਲੀ ਵਾਰ ਨਾਲੋਂ ਕੀ ਫਰਕ ਹੈ, ਕੋਈ ਕਿ ਸੇਮ ਨੇ?
0: ਮੈਨੂੰ ਬਿਲਕੁਲ ਯਾਦ ਨਹੀਂ ਹੈ, ਬਟ ਯੈਸ 491 ਦੀ ਬਹੁਤ ਅੱਛੀ ਸੀਟਸ ਹੈ 800, ਵਿਚ ਇਜ ਨੋਟ ਬੈਡ, ਸਿਰਫ 300 ਸੀਟਾਂ ਦਾ ਫਰਕ ਹੈ 190 ਤੇ 491 ਦਾ, ਤੇ 800 ਸੀਟਸ 491 ਤਸਮੇਨੀਆ ਸਟੇਟ ਵੀ ਛੋਟੀ ਹੈ, ਪਰ ਇੱਕ ਦਿੱਕਤ ਹੈ, ਸਾਰੇ ਦੇਸੀਓ ਕੋ ਤਸਮੇਨੀਆ ਜਾਣਾ ਹੈ, ਸਭ ਕੋ ਵਹਾਂ ਪੇ ਉਸੀ ਫੀਲਡ ਮੇ ਜੋਬ ਕਰਨੀ ਹੈ, ਭੇੜ ਚਾਲ, ਕਿੰਨੇ ਕੁ ਲੋਕੀ ਉੱਥੇ ਮੂਵ ਹੋ ਗਏ ਹੈ ਮੈਂ ਕਹਿ ਰਹੀ ਹਾਂ ਕੋਈ ਗਿਣਤੀ ਨਹੀਂ ਹੈ। ਔਰ ਫਿਰ ਹੁਣ ਕੰਪੀਟੀਸ਼ਨ ਤਸਮੇਨੀਆ 'ਚ, ਤਸਮੇਨੀਆ ਅਤੇ ਪਰਥ ਦੋ ਇੱਦਾਂ ਦੀ ਸਟੇਟਸ ਹੈ ਜਿੱਥੇ ਕੰਪੀਟੀਸ਼ਨ ਬਹੁਤ ਹਾਈ ਹੋਣ ਵਾਲਾ ਹੈ, ਕਿਉਂਕਿ ਵੈਸਟਰਨ ਆਸਟ੍ਰੇਲੀਆ ਨੇ ਇਨਵਾਈਟ ਵੰਡ ਦਿੱਤੇ ਬਹੁਤ ਜ਼ਿਆਦਾ, ਅਤੇ ਤਸਮੇਨੀਆ ਵਿੱਚ ਫੋਰਚੂਨੇਟਲੀ ਇੱਦਾਂ ਦੀ ਓਕੂਪੇਸ਼ਨ ਜਿੱਦਾਂ ਕਿ ਸ਼ੈਫ ਹੈ, ਉਹਨਾਂ ਨੂੰ ਵੀ 65 ਤੇ ਇਨਵਾਈਟ ਆਏ ਸੀ, ਬਟ ਉਹ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀਗੇ, ਉਹ ਗ੍ਰੈਜੂਏਟ ਸੀਗੇ, ਬਹੁਤ ਸਾਰੇ ਫੈਕਟਰ ਸੀਗੇ। ਹੁਣ ਤਸਮੇਨੀਆ ਬੱਚਿਆਂ ਨੇ, ਆਈ ਫਿੰਗਰਸ ਕਰੋਸ ਸਭ ਨੂੰ ਇਨਵਾਈਟ ਆਏ, ਵੀ ਰੀਅਲੀ ਹੋਪ ਕਿ ਸਭ ਨੂੰ ਇਨਵੀਟੇਸ਼ਨਸ ਆਉਣ, ਬਟ ਉਹਦੇ ਲਈ ਤੁਹਾਡੀ ਐਲੀਜੀਬਿਲਿਟੀ ਅਤੇ ਕੰਪੀਟੀਸ਼ਨ ਕਿੰਨ ਉਹ ਵੀ ਮੈਟਰ ਕਰਦਾ ਹੈ ਬਹੁਤ ਜ਼ਿਆਦਾ। 1250 ਸਿਰਫ ਸੀਟਸ ਹੈ 190 ਦੀ, ਕਿੰਨੀਆਂ ਅਰਲੀ ਚਾਈਲਡਹੁੱਡ ਜਾਂ ਆਈ ਟੀ ਵਾਲੇ ਬੰਦੇ, ਬਹੁਤ ਉੱਥੇ ਬੱਚੇ ਹੋਣੇ, ਇਟ ਇਜ਼ ਆਲਮੋਸਟ ਓਨਲੀ 2000 ਸੀਟਸ, 2050 ਸੀਟਸ ਹੋਈ ਨਾ, ਅਤੇ 2000 ਸੀਟਸ ਹੈ ਟੋਟਲ 190 ਅਤੇ 491 ਦੀ,
1: 1250
0: ਕੀ 800-491 ਕੀ, ਤਾਂ ਟੋਟਲ ਹੋ ਗਈ 2050, ਕਿੰਨਾ ਬੱਚਾ ਉੱਥੇ ਜਿਹੜੇ ਇਸ ਹੋਪ ਨਾਲ ਉੱਥੇ ਗਏ ਹੈ ਕਿ ਸਾਨੂੰ 194-91 ਦਾ ਇਨਵਾਈਟ ਆ ਜਾਏਗਾ, ਐਂਡ ਆਈ ਹੋਪ ਤੁਹਾਨੂੰ ਆਏ ਇਨਵਾਈਟ, ਬਟ ਸੀਟਸ ਇੰਨੀਆਂ ਕੋਈ ਜ਼ਿਆਦਾ ਨਹੀਂ ਹੈ 2050।
1: ਹਾਂ, ਕਿਉਂਕਿ ਪਿੱਛੇ ਜੇ ਮੇਰਾ ਇੱਕ ਫਰੈਂਡ ਵੀ ਮੂਵ ਹੋਇਆ ਸੀ, ਅਤੇ ਉਹ ਕਹਿੰਦਾ ਸੀ ਰੈਂਟਲ ਪ੍ਰੋਪਰਟੀ 'ਚ ਵੀ ਥੋੜ੍ਹੀ ਪ੍ਰੋਬਲਮ ਆਉਂਦੀ ਆ, ਕਿਉਂਕਿ ਪਾਪੂਲੇਸ਼ਨ ਵੱਧ ਗਈ ਆ।
0: ਹਾਂ, ਪਰ ਹੁਣ ਜਿੱਦਾਂ ਹੀ ਸੀਟਸ ਐਲੋਕੇਸ਼ਨ ਹੋਣਗੀਆਂ, ਹੁਣ ਰਿਵਰਸ ਮਾਈਗ੍ਰੇਸ਼ਨ ਹੋਣੀ ਸ਼ੁਰੂ ਹੋ ਜਾਣੀ, ਕਿਉਂਕਿ ਜਿਹੜੇ ਹਾਇਰ ਪੁਆਇੰਟਸ 'ਤੇ ਹੈ ਉਹਨਾਂ ਨੂੰ ਹੀ ਪ੍ਰਾਇਰਿਟੀ ਮਿਲੇਗੀ, ਇੱਕ ਹਾਇਰ ਪੁਆਇੰਟ ਆ ਜਾਣਗੇ, ਸਭ ਤੋਂ ਜ਼ਿਆਦਾ ਪ੍ਰਾਇਰਿਟੀ ਤਸਮੇਨੀਆ ਦਿੰਦਾ ਜਿਹੜਾ ਬੱਚਾ ਉੱਥੇ ਪੜ੍ਹਿਆ ਹੋਇਆ, ਉਹਨੂੰ ਪ੍ਰਾਇਰਿਟੀ ਦੇਣਗੇ, ਫਿਰ ਕਿੰਨੀ ਦੇਰ ਤੋਂ ਉੱਥੇ ਕੰਮ ਕਰ ਰਹੇ ਆ, ਉਹਦੀ ਕਿੰਨੀ ਸੈਲਰੀ ਹੈ, ਸਾਰੇ ਫੈਕਟਰਸ ਉਹਦੇ ਵਿੱਚ ਕਾਊਂਟ ਹੋਣਗੇ।
1: ਮਤਲਬ ਫਿਲਹਾਲ ਜੇ ਆਪਾਂ ਗੱਲ ਕਰੀਏ ਤੇ ਕਿਸੇ ਨੂੰ ਕਿਤੇ ਮੂਵ ਹੋਣ ਦੀ ਲੋੜ ਨਹੀਂ ਆ,
0: ਮੈਂ
1: ਜਿੱਥੇ ਆ ਕੇ ਬਸ,
0: ਹਾਂ, ਰੂਲਸ ਦੀ ਵੇਟ ਕਰੋ, ਐਵਰੀ ਟਾਈਮ ਅਸੀਂ ਕਹਿੰਦੇ
1: ਕਿਤੇ ਦੇ ਅਕੋਰਡਿੰਗਲੀ ਤੁਸੀਂ ਮੂਵ ਕਰ ਸਕਦੇ।
0: ਬਿਲਕੁਲ,
1: ਤੁਸੀਂ ਤਸਮਾਨੀਆ ਦੀ ਗੱਲ ਕੀਤੀ ਹੈ ਕਿ ਸੀਟਸ ਓਪਨ ਹੋ ਚੁੱਕੀਆਂ ਨੇ, ਬਾਕੀਆਂ ਦੀ ਤੁਸੀਂ ਦੱਸਿਆ ਕਿ ਹਾਲੇ ਤੱਕ ਕੋਈ ਅਪਡੇਟ ਨਹੀਂ ਆ, ਕੀ ਲੱਗਦਾ ਕਦੋਂ ਕੁ ਤੱਕ ਵੀ ਜਿਹੜਾ ਉਹ ਸਾਹਮਣੇ ਆ ਜਾਣਗੀਆਂ?
0: ਦੇਖੋ, ਔਗਸਤ ਤੇ ਸੈਪਟੈਂਬਰ ਤੱਕ ਆ ਜਾਣੇ ਸਾਰੇ ਰੂਲਸ, ਸੈਪਟੈਂਬਰ ਬਹੁਤ ਲਾਸਟ ਵਿੱਚ ਹੁੰਦਾ, ਲਾਸਟ ਈਅਰ ਵਿਕਟੋਰੀਆ ਨੇ ਸੈਪਟੈਂਬਰ 'ਚ ਅਨਾਊਂਸ ਕੀਤਾ ਸੀ ਅਤੇ NSW ਨੇ ਉਸ ਤੋਂ ਵੀ ਲੇਟ ਕੀਤਾ ਸੀ।
1: ਓਕੇ,
0: ਬਟ ਔਗਸਤ ਵੀ ਐਕਸਪੈਕਟ ਕਿ ਤਸਮੇਨੀਆ, ਵੈਸਟਰਨ ਆਸਟ੍ਰੇਲੀਆ, ਕੈਨਬਰਾ ਮੈਟ੍ਰਿਕਸ, ਵਿਕਟੋਰੀਆ, ਇਹ ਸਾਰੇ ਆਪਣੇ ਜਿਹੜੇ ਕਿ ਸੀਟਸ ਅਤੇ ਰੂਲਸ ਦੋਨੋਂ ਦੱਸਦੇ ਨੇ।
1: ਜੀ ਬਿਲਕੁਲ, ਮਨੀਸ਼ਾ ਜੀ, ਅੱਗੇ ਤੁਸੀਂ ਗੱਲ ਕਰਨ ਡੇ ਸੀ ਕਿ ਜਿਹੜੇ 407 ਵੀਜ਼ੇ ਦੀ 482 ਦੀ, ਉਹਦੇ ਨਾਲ ਹੀ ਜਿੱਦਾਂ 1 ਜੁਲਾਈ ਤੋਂ ਚੇਂਜ ਆਇਆ ਵਾ, ਇੱਕ ਵੱਡਾ ਚੇਂਜ ਆਇਆ ਕਿ ਜਿਹਦੇ ਵਿੱਚ ਪੇ ਡੇ ਸੁਪਰ ਕਿਹਾ ਜਾਂਦਾ ਵਾ ਕਿ ਈਧਰ ਤੁਸੀਂ TFN 'ਤੇ ਕੰਮ ਕਰਦੇ ਹੋ, ਈਧਰ ਤੁਸੀਂ ABN 'ਤੇ ਕੰਮ ਕਰਦੇ ਹੋ, ਜਿੱਦਣ ਤੁਹਾਡੀ ਪੇ ਤੁਹਾਡੇ ਅਕਾਊਂਟ ਦੇ ਵਿੱਚ ਆਉਂਦੀ ਆ ਉੱਦਣ ਹੀ ਤੁਹਾਨੂੰ ਜਿਹੜਾ ਉਹ ਸੁਪਰ ਆਇਆ ਕਰੂਗਾ, ਯਾਨੀ 4 ਨਾਈਟਲੀ ਅਤੇ 4 ਨਾਈਟਲੀ, ਮੰਥਲੀ ਆ ਮੰਥਲੀ, ਵੀਕਲੀ ਅਤੇ ਵੀਕਲੀ, ਅਤੇ ਉਹਦੇ ਚੱਲਦੇ ਜਿਹੜੀ ABN ਦੇ ਉੱਤੇ ਕੰਡੀਸ਼ਨ ਲੱਗੀ ਆ ਉਹਨੂੰ ਜੋਬ ਰੈਡੀ ਜਿਹੜੇ ਸਟੂਡੈਂਟਸ ਕਰ ਰਹੇ ਨੇ ਜਾਂ ਜਿਹੜੇ ਕਲਾਇੰਟਸ ਕਰ ਰਹੇ ਨੇ ਉਹਨਾਂ ਦੇ ਉੱਤੇ ਕਿੱਦਾਂ ਇਫੈਕਟ ਆ ਜਾਂ ਉਹ ਕਿੱਦਾਂ ਇਸ ਚੀਜ਼ ਨਾਲ ਡੀਲ ਕਰਨ?
0: ਹੁਣ ABN 'ਤੇ ਜਿਹੜੇ ਵੀ ਐਜ਼ ਅ ਸਬ ਕੰਟਰੈਕਟਰ ਕੰਮ ਕਰ ਰਹੇ ਆ ਆਪਣੇ ਇੰਪਲੋਇਰਸ ਨਾਲ, ਉਹਨਾਂ ਨੂੰ ਲੌਂਗ ਟਰਮ, ਜੇ ਫੋਰ ਐਗਜ਼ਾਮਪਲ ਅਸੀਂ ਅੱਜ ਹੀ ਕੰਮ ਸ਼ੁਰੂ ਕੀਤਾ, ਸਾਨੂੰ ਅੱਜ ਹੀ ਨਹੀਂ, ਅਸੀਂ ਲੌਂਗ ਟਰਮ ਇੰਪਲੋਏ ਹੋ ਗਏ, ਆਈ ਥਿੰਕ ਆਫਟਰ ਅਰਾਊਂਡ ਲੈਟਸ ਏ 3 ਮਹੀਨੇ ਬਾਅਦ, ਤੁਹਾਨੂੰ ਪਤਾ ਹੈ ਤੁਸੀਂ JRP ਕਰ ਰਹੇ ਹੋ ਆਪਣੇ ਇੰਪਲੋਇਰ ਨਾਲ, ਤੁਸੀਂ ਅੱਗੇ ਵੀ ਸਾਲ ਕੰਮ ਕਰਨਾ ਹੈ ਜਾਂ ਤੁਸੀਂ ਆਲਰੇਡੀ 2 ਸਾਲ ਤੋਂ ਕੰਮ ਕਰ ਰਹੇ ਹੋ ABN 'ਤੇ, ਪਹਿਲਾਂ ਸੁਪਰ ਪਹਿਲਾਂ 20 ਪੈਣਾ ਚਾਹੀਦਾ ਸੀ, ਬਟ ਹੁਣ ਇਹਨਾਂ ਨੇ ਐਵਰੀ ਫੋਰਟਨਾਈਟ, ਜੇ ਤੁਹਾਨੂੰ ਫੋਰਟਨਾਈਟ ਪੇ ਪੈ ਰਹੀ ਹੈ ਜਾਂ ਜੇ ਮੰਥਲੀ ਪੇ ਪੈ ਰਹੀ ਹੈ ਜਾਂ ਵੀਕਲੀ ਪੈ ਰਹੀ ਹੈ, ਵਿਦ ਐਵਰੀ ਪੇ ਥੋੜਾ ਸੁਪਰ ਪੈਣਾ ਚਾਹੀਦਾ, ਦੈਟ ਇਜ਼ ਵਾਟ ਦ ਰੂਲ ਇਜ਼ ਨਾਓ। ਹੁਣ ਇਹ ਚੀਜ਼ JRP ਵਾਲਿਆਂ ਨੇ ਬਿਲਕੁਲ ਧਿਆਨ ਰੱਖਣੀ ਹੈ, ਹੈ ਨਾ, ਕਿ ਉਹਨਾਂ ਦੀ ਜਿਹੜੀ ਸੈਲਰੀ ਆ ਰਹੀ ਹੈ ਉਹਦੇ ਨਾਲ ਹੀ ਇੰਪਲੋਇਰ ਉਹਨਾਂ ਦੇ ਸੁਪਰ ਅਕਾਊਂਟ 'ਚ ਵੀ ਸੁਪਰ ਪਾਏਗਾ। ਫੋਰ ਐਗਜ਼ਾਮਪਲ, ਜੇ 1 ਵੀਕ ਦੀ ਜਾਂ ਫੋਰਟਨਾਈਟ ਦੀ ਤੁਹਾਨੂੰ 2000 ਪੇ ਬਣੀ, 12% ਸੁਪਰ ਇਜ਼ $240, ਵਿਦ ਐਵਰੀ ਪੇ ਤੁਹਾਡਾ $240, ਜੇ 2000 ਪੇ ਹੈ, ਤੁਹਾਡੇ ਸੁਪਰ ਅਕਾਊਂਟ 'ਚ ਵੀ ਜਾਣਗੇ। ਜੇ ਤੁਸੀਂ GST ਰਜਿਸਟਰਡ ਹੋ ਦੈਨ ਉਹ GST ਤੇ ਨਹੀਂ ਸੁਪਰ ਪਏਗਾ, ਬੇਸ ਪੇ ਤੇ ਹੀ ਸੁਪਰ ਪਏਗਾ।
1: ਓਕੇ,
0: ਜੇ ਤੁਸੀਂ GST ਵੀ ਦੇ ਰਿਹਾ ਤੁਹਾਨੂੰ ਜਿੱਦਾਂ ਵੀ ਤੁਹਾਡਾ ਯੂ ਨੋ ਆਪਣਾ ਅਗਰੀਮੈਂਟ ਜਾਂ ਕੰਮ ਹੈ ਜਾਂ ਤੁਹਾਡੀ ਕਿੰਨੀ ਇਨਕਮ ਹੈ
1: ਜੀ,
0: ਜੋ ਤੁਹਾਡਾ ਇੰਪਲੋਇਰ ਨਾਲ ਸਰਵਿਸ ਅਗਰੀਮੈਂਟ ਤੇ ਡਿਸਾਈਡ ਹੋਇਆ ਉਹਦੇ ਤੇ ਤੁਸੀਂ ਦੇਖੋਗੇ ਜੇ ਤੁਸੀਂ ਤੁਹਾਡੀ GST ਪਾ ਕੇ 2200 ਪੇ ਬਣ ਰਹੀ ਹੈ, ਹੁਣ 2000 ਤੇ ਸੁਪਰ ਪਏਗਾ, 2200 ਤੇ ਸੁਪਰ ਨਹੀਂ ਪਏਗਾ। ਡੋਂਟ ਮੇਕ ਦਿਸ ਮਿਸਟੇਕ।
1: ਓਕੇ,
0: ਠੀਕ ਹੈ। ਤੋਂ ਇਹ ਹੁਣ ਇੰਪਲੋਇਰਸ ਦੀ ਇੱਕ ਰਿਸਪੋਂਸੀਬਿਲਿਟੀ ਹੋਰ ਵੱਧ ਗਈ ਹੈ, ਦੇ ਹੈਵ ਬਿਕਮ ਮੋਰ ਰਿਸਪੋਂਸੀਬਲ ਕਿਉਂਕਿ ਉਹਨਾਂ ਨੂੰ ਹੀ ਪਾਣੀ ਪੈਣੀ ਹੈ ਸੁਪਰ,
1: ਐਕਸਟਰਾ ਇੱਕ ਸਟੈਪ ਕਰਨਾ ਪੈਣਾ ਉਹਨਾਂ ਨੂੰ।
0: ਬਿਲਕੁਲ, ਤੇ ਜੋਬ ਰੈਡੀ ਵਾਲਿਆਂ ਨੂੰ ਬਿਲਕੁਲ ਖਾਸ ਤੌਰ ਤੇ, ਕਿਉਂਕਿ ਦੇਖੋ ਦਿਸ ਇਜ਼ ਨੋਟ ਓਨਲੀ ਫੋਰ ਯੂਰ ਜੋਬ ਰੈਡੀ। ਜਦੋਂ ਅਸੀਂ PR ਪਾਉਂਦੇ ਹਾਂ 189-190 ਦੀ ਐਪਲੀਕੇਸ਼ਨ, 482-186 ਦੀ ਐਪਲੀਕੇਸ਼ਨ ਪਾਉਂਦੇ ਹਾਂ, ਉਦੋਂ ਵੀ ਚਾਹੇ ਤੁਸੀਂ ABN ਤੇ ਕੰਮ ਕੀਤਾ ਹੈ ਜਾਂ ਤੁਸੀਂ ਜਿਹਦੇ 'ਤੇ ਵੀ ਕੰਮ ਕੀਤਾ, ਬਹੁਤ ਵਾਰੀ ਕੇਸ ਆਫਿਸਰ ਸੁਪਰ ਸਟੇਟਮੈਂਟ ਮੰਗਦੇ ਹੈ। ਐਂਡ ਹੁਣ ਕਿਉਂਕਿ ਰੂਲ ਮੈਂਡੇਟਰੀ ਹੋ ਗਿਆ, ਹੁਣ ਤਾਂ ਤੁਹਾਨੂੰ ਹੋਰ ਧਿਆਨ ਰੱਖਣਾ ਪੈਣਾ, ਅਤੇ ਤੁਸੀਂ ਮੇਕ ਸ਼ੋਰ ਕਰੋ, ਤੁਸੀਂ ਆਪਣੇ ਇੰਪਲੋਇਰ ਨੂੰ ਦੱਸੋ ਕਿ ਕਿਉਂ ਸੁਪਰ ਨੈਸੈਸਰੀ ਹੈ। ਇਹ ਤੁਹਾਡੀ ਓਬਲੀਗੇਸ਼ਨ ਨਹੀਂ ਹੈ, ਇਹ ਤੁਹਾਡੇ ਇੰਪਲੋਇਰ ਦੀ ਓਬਲੀਗੇਸ਼ਨ ਹੈ। ਉਹ ਬਿਜ਼ਨਸ ਕਰ ਰਹੇ ਆ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਜੇ ਤੁਹਾਨੂੰ ਇੰਪਲੋਏ ਕੀਤਾ ਹੈ ਤਾਂ ਉਹਨਾਂ ਨੇ ਤੁਹਾਨੂੰ ਸੁਪਰ ਦੇਣਾ ਹੀ ਦੇਣਾ ਹੈ। ਤੋ ਇਟ ਇਜ਼ ਦੇਅਰ ਰਿਸਪੋਂਸੀਬਿਲਿਟੀ, ਇਟ ਇਜ਼ ਨੋਟ ਯੋਰ ਰਿਸਪੋਂਸੀਬਿਲਿਟੀ। ਬਟ ਵੈਨ ਯੂ 189 ਵੀਜ਼ਾ ਐਪਲੀਕੇਸ਼ਨ ਔਰ 190 ਵੀਜ਼ਾ ਐਪਲੀਕੇਸ਼ਨ ਵਿਲ ਬੀ ਲੋਜਡ, ਦੈਨ ਦੇ ਵਿਲ ਆਸਕ ਫੋਰ ਦਾ ਬੈਂਕ ਸਟੇਟਮੈਂਟਸ ਐਂਡ ਦਾ ਇਨਵੋਇਸਿਸ ਐਂਡ ਦਾ ਟੈਕਸ ਐਂਡ ਦਾ ਸੁਪਰ ਸਟੇਟਮੈਂਟ। ਸੋ ਦੈਟ ਇਜ਼ ਯੋਰ ਥਿੰਗ,
1: then it's come your responsibility.
0: Yeah, then it becomes your responsibility. ਕਿ ਤੁਸੀਂ ਕਰ ਸਕਦੇ ਹੋ ਆਪਣੇ ਇੰਪਲੋਇਰ ਨੂੰ ਚੇਸ, ਨਹੀਂ ਕਰ ਸਕਦੇ ਹੋ, ਛੱਡਤਾ ਹੋਏਗਾ, ਲੜ ਕੇ ਛੱਡਤਾ ਹੋਏਗਾ, ਵੀ ਡੋਂਟ ਨੋ। ਬੈਟਰ ਹੈ ਤੁਸੀਂ ਹੁਣੇ ਹੀ ਆਪਣੇ ਇੰਪਲੋਇਰ ਨਾਲ ਪੂਰਾ ਅਗਰੀਮੈਂਟ ਕਰੋ ਤੇ ਪ੍ਰੋਪਰ ਬਾਏ ਲਾਅ ਚੱਲੋ।
1: ਜੀ ਬਿਲਕੁਲ, ਕਿਉਂਕਿ ਬਾਅਦ ਚ ਪ੍ਰੋਬਲਮ ਆਉਣ ਨਾਲੋਂ ਚੰਗਾ ਤੁਸੀਂ ਪਹਿਲਾਂ ਹੀ ਥੋੜ੍ਹਾ ਜਿਹਾ ਆਪਣਾ ਸਿਸਟਮ ਸਿੱਧਾ ਰੱਖੋ। ਤੇ ਹੁਣ ਮੰਨ ਲਓ ਜਿੱਦਾਂ ਜੁਲਾਈ ਲਗਭਗ ਕੰਢੇ ਤੇ ਆ, ਹੈ ਨਾ, ਖਤਮ ਹੋ ਚੱਲਿਆ, ਤੇ ਜੇ ਹੁਣ ਤੱਕ ਜਿਹੜੀ 1-2 ਪਈਆਂ ਨਿਕਲੀਆਂ ਜੁਲਾਈ ਦੇ ਵਿੱਚ ਉਹ ਨਹੀਂ ਕਿਸੇ ਰੀਜ਼ਨ ਕਰਕੇ ਕਿਸੇ ਨੇ ਪਵਾਇਆ ਜਾਂ ਮਿਸ ਹੋ ਗਿਆ, ਉਹਦਾ ਵੀ ਕੁਛ ਹੋ ਸਕਦਾ ਕਿ
0: ਬਿਲਕੁਲ ਹੁਣ ਨੂੰ ਆਪਣੇ ਇੰਪਲੋਇਰ ਨੂੰ ਕਹਿ ਦੇਣ ਕਿ ਅਕਾਊਂਟੈਂਟ ਨਾਲ ਸੈਟਅਪ ਕਰਾਓ ਸੁਪਰ ਦਾ। ਦੇਖੋ ਇਹ ਤੁਹਾਨੂੰ ਪਤਾ ਹੈ ਇਹ ਜੋਬ ਰੈਡੀ ਕਰ ਰਹੇ ਹੈ, ਤੁਸੀਂ ਸਾਲ ਕੰਮ ਕਰਨਾ ਹੀ ਕਰਨਾ, ਤੁਸੀਂ ਆਪਣਾ ਸੁਪਰ ਕਲੀਅਰ ਕਰਵਾਓ ਆਪਣੇ ਇੰਪਲੋਇਰ ਦੇ ਪਿੱਛੇ ਪੈ ਕੇ ਜਿੱਦਾਂ ਵੀ ਕਰਨਾ, ਤੁਹਾਡੀ ਫਾਈਲ ਲੱਗਣੀ ਹੈ। ਇੰਪਲੋਇਰ ਦੀ ਤਾਂ ਓਬਲੀਗੇਸ਼ਨ ਹੈ ਹੀ ਹੈ, ਇੰਪਲੋਇਰ ਲਈ ਵੀ ਇਟਸ ਅ ਵੈਰੀ ਸਟ੍ਰਿਕਟ ਥਿੰਗ, ਉਹਨਾਂ ਨੂੰ ਵੀ ਤਾਂ ਫਾਈਨ ਆ ਸਕਦਾ ਹੈ, ਤੁਸੀਂ ਆਪਣੇ ਇੰਪਲੋਇਰਸ ਨੂੰ ਕੰਮ ਤੇ ਰੱਖ ਕੇ ਨਹੀਂ ਦੇ ਰਹੇ ਹੋ। ਇਟ ਇਜ਼ ਨੋਟ ਓਨਲੀ ਫੋਰ ਇੰਪਲੋਇਸ, ਇਟ ਇਜ਼ ਬੋਥ ਵੇ। ਉਹਨਾਂ ਦੀ ਓਬਲੀਗੇਸ਼ਨ ਹੈ ਟੈਕਸ ਆਫਿਸ ਤੋਂ, ਤੁਹਾਡੀ ਓਬਲੀਗੇਸ਼ਨ ਹੈ ਮਾਈ ਇਮੀਗ੍ਰੇਸ਼ਨ ਦੀ ਫਾਈਲ ਤੋਂ, ਤਾਂ ਆਪ ਆਪਣੀ ਮੇਨਟੇਨ ਰੱਖੋ।
1: ਜੀ ਬਿਲਕੁਲ, ਥੋੜ੍ਹਾ ਜਿਹਾ ਧਿਆਨ ਨਾਲ, ਕਿਉਂਕਿ ਰੂਲਸ ਜਿਹੜੇ ਚੇਂਜ ਹੋਏ ਨੇ ਜੁਲਾਈ 2026 ਦੇ ਵਿੱਚ, ਉਹਨਾਂ ਨੂੰ ਥੋੜ੍ਹਾ ਧਿਆਨ ਨਾਲ ਜਿਹੜਾ ਉਹ ਪੜ੍ਹ ਲਿਆ ਜਾਵੇ ਅਤੇ ਉਹਨਾਂ ਦੇ ਉੱਤੇ ਜਿਹੜਾ ਧਿਆਨ ਦਿੱਤਾ ਜਾਵੇ ਅਤੇ ਆਪਣਾ ਜਿਹੜਾ ਸਾਰਾ ਸਿਸਟਮ ਹੈ ਉਸੇ ਹਿਸਾਬ ਨਾਲ ਚਲਾਇਆ ਜਾਵੇ, ਇਹੀ ਬੈਸਟ ਆ। ਅਤੇ ਇੱਧਰ ਕਈ ਜਿਹੜੇ ਮੇਰੇ ਫਰੈਂਡ ਸੀਗੇ ਉਹ ਕਹਿ ਰਹੇ ਸੀਗੇ ਕਿ ਉਹਨਾਂ ਦਾ ਬ੍ਰਿਜਿੰਗ ਵੀਜ਼ਾ ਸੀ ਹੋ ਗਿਆ ਹੁਣ, ਮਨ ਏ ਤੇ ਬੀ ਮੈਂ ਸੁਣਿਆ ਸੀਗਾ ਕਿ ਏ ਸ਼ਾਇਦ
0: ਏ ਵੀ ਹੁੰਦਾ, ਬੀ ਵੀ ਹੁੰਦਾ, ਸੀ ਈ,
1: ਬੀ ਓ ਹੁੰਦਾ ਜਿਹੜਾ
0: ਟਰੈਵਲ
1: ਕਰਨ ਲਈ ਰਹਿਣਾ, ਤੇ ਏ ਹੁੰਦਾ ਮਿਲਦਾ ਹੈ ਜਦੋਂ ਕੋਈ ਵੀਜ਼ਾ ਪਾਈਏ, ਤੇ ਉਹ ਸੀ ਹੀ ਉਹਨਾਂ ਕੋਲ, ਤੇ ਉਹ ਕਹਿੰਦੇ ਕਿ ਸਾਡੇ ਕੋਲ ਆਪਸ਼ਨ ਨਹੀਂ ਆ ਕਿ ਨਾ ਹੀ ਅਸੀਂ ਹੁਣ 482 ਵੱਲ ਜਾ ਸਕਦੇ ਹਾਂ, ਨਾ ਹੀ ਉਹ ਕਹਿੰਦੇ ਸੀਗੇ ਕਿ 186 ਕੇ ਕਿਹੜਾ ਵੀਜ਼ਾ ਹੁੰਦਾ, ਨਾ ਹੀ ਉੱਧਰ ਨੂੰ ਜਾ ਸਕਦੇ ਨੇ, ਅਤੇ ਵੀਜ਼ਾ ਸਮਹਾਓ ਉਹਨਾਂ ਦੇ ਰਿਫਿਊਜ਼ ਹੋ ਚੁੱਕੇ ਸੀ ਕਿਸੇ ਰੀਜ਼ਨਸ ਕਰਕੇ, ਅਤੇ ਉਹ ਫਿਰ ਕਿਹੜੇ ਪਾਸੇ ਨੂੰ ਜਾਣ ਜਾਂ ਉਹਨਾਂ ਦੀ ਕੀ ਰਾਹ ਨੇ।
0: ਦੋ ਤਿੰਨ ਤਰੀਕੇ ਤੋਂ ਇਹ ਬ੍ਰਿਜਿੰਗ ਵੀਜ਼ਾ ਸੀ ਤੇ ਜਾਂਦੇ ਆ।
1: ਓਕੇ,
0: ਬ੍ਰਿਜਿੰਗ ਵੀਜ਼ਾ ਸੀ ਜੇ ਤਾਂ ਤੁਸੀਂ ਰਿਫਿਊਜ਼ਲ ਤੋਂ ਬਾਅਦ ਸੀ ਤੇ ਗਏ ਹੋ, ਫਿਰ ਅਲੱਗ ਕੇਸ ਹੈ।
1: ਓਕੇ,
0: ਜੇ ਤੁਹਾਡੇ ਵੀਜ਼ਾ ਰਿਫਿਊਜ਼ ਨਹੀਂ ਹੋਏ ਪਰ ਤੁਸੀਂ ਬ੍ਰਿਜਿੰਗ ਵੀਜ਼ਾ ਸੀ ਤੇ ਹੋ, ਫਿਰ ਅਲੱਗ ਕੇਸ ਹੈ। ਮੈਂ ਦੋਨੋਂ ਸਿਨੈਰੀਓ ਤੁਹਾਨੂੰ ਐਕਸਪਲੇਨ ਕਰ ਦਿੰਦੀ ਹਾਂ। ਜੇ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੋਇਆ ਤੇ ਤੁਸੀਂ ਬ੍ਰਿਜਿੰਗ ਵੀਜ਼ਾ ਸੀ ਤੇ ਹੋ,
1: ਹਾਂਜੀ,
0: ਫਿਰ ਤੁਸੀਂ 189-482-186 ਸਾਰੇ ਲਈ ਐਲੀਜੀਬਲ ਹੋ।
1: ਓਕੇ,
0: ਯੂ ਆਰ ਫੋਰਚੂਨੇਟ। ਪਰ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਤੇ ਤੁਹਾਨੂੰ ਹੁਣ ਬ੍ਰਿਜਿੰਗ ਵੀਜ਼ਾ ਸੀ ਤੋਂ ਬੀ ਨਹੀਂ, ਤੁਸੀਂ ਟਰੈਵਲ ਨਹੀਂ ਕਰ ਸਕਦੇ ਸੀ ਤੇ, ਤੁਹਾਨੂੰ ਬੀ ਗ੍ਰਾਂਟ ਨਹੀਂ ਹੋਣਾ, ਠੀਕ ਹੈ। ਇਹਦਾ ਮਤਲਬ ਕੀ ਹੈਗਾ, ਤੁਸੀਂ ਬਾਹਰ ਜਾਓਗੇ ਤੇ ਤੁਸੀਂ ਲੈਟ ਸੇ 482 ਪਾ ਰਹੇ ਹੋ, ਤੁਸੀਂ ਬਾਹਰ ਜਾਓਗੇ ਤੁਸੀਂ ਵਾਪਸ ਨਹੀਂ ਆ ਸਕਦੇ, ਤੇ ਤੁਸੀਂ 482 ਲਈ ਜਾਂ ਤਾਂ ਤੁਸੀਂ ਨੋਮੀਨੇਸ਼ਨ ਅਪਰੂਵਲ ਤੋਂ ਬਾਅਦ ਜਾਓ, ਹੁਣ ਤਾਂ ਆ ਗਈ ਨੋਮੀਨੇਸ਼ਨ ਅਪਰੂਵਲ, ਹੁਣ ਇੰਡੀਆ ਜਾ ਕੇ ਵੀਜ਼ਾ ਦੀ ਵੇਟ ਕਰੋ, ਕਿਉਂਕਿ ਜੇ ਨੋਮੀਨੇਸ਼ਨ ਅਪਰੂਵ ਹੈ ਤੇ ਵੀਜ਼ਾ ਅਪਰੂਵਲ ਆਉਣੀ ਹੀ ਆਉਣੀ ਹੈ, 99%, ਕੋਈ ਇੱਦਾਂ ਦਾ ਹੈ ਨਹੀਂ ਕਿ ਨਾ ਆਏ, ਠੀਕ ਹੈ। ਪਰ ਹੁਣ ਇਹ ਵੀ ਨਹੀਂ ਹੈ, ਨਹੀਂ ਜਾ ਸਕਦੇ, ਜਾਣਾ ਚਾਹੁੰਦੇ ਨਹੀਂ ਹੈ, ਕੋਈ ਹਾਲਾਤ ਨਹੀਂ ਅਲਾਓ ਕਰ ਰਹੇ ਹੈ
1: ਜੀ।
0: ਇਨ ਦੈਟ ਕੇਸ ਜੇ ਤੁਸੀਂ 45 ਤੋਂ ਬਿਲੋ ਹੋ, ਤੁਹਾਡੇ ਕੋਲ ਤੁਹਾਡੀ ਨੋਮੀਨੇਟਿਡ ਓਕੂਪੇਸ਼ਨ 'ਚ, ਫੋਰ ਐਗਜ਼ਾਮਪਲ ਐਜ਼ ਅ ਸ਼ੈਫ ਜਾਂ ਐਜ਼ ਅ ਮੋਟਰ ਮਕੈਨਿਕ, ਤੁਹਾਡੇ ਕੋਲ

0: ਇਹੀ ਆਪਸ਼ਨ ਹੈ ਉਹਨਾਂ ਕੋਲੇ,
1: ਜਾਂ ਤੇ ਫਿਰ 491 ਵਗੈਰਾ ਦਾ ਇਨਵਾਈਟ ਆ ਜਾਏ। ਸਿਰਫ ਤਿੰਨ ਵੀਜ਼ਾ ਹੀ ਪਾ ਸਕਦੇ ਆ, ਆਨਸ਼ੋਰ ਜਾਂ ਪਾਰਟਨਰ ਵੀਜ਼ਾ ਵਗੈਰਾ। ਚਲੋ ਉਹ ਸਭ ਚੀਜ਼ਾਂ ਸੈਕੰਡਰੀ ਹੈ, ਕਿਉਂਕਿ 491 ਦਾ ਜੇ ਇਨਵਾਈਟ ਆ ਰਿਹਾ ਉਹਦੇ ਤੋਂ ਤਾਂ ਅੱਛੀ ਕੋਈ ਆਪਸ਼ਨ ਹੀ ਨਹੀਂ। ਜੇ 190 ਦਾ ਇਨਵਾਈਟ ਆ ਰਿਹਾ ਉਹ ਤਾਂ ਤੁਹਾਡੀ ਲੋਟਰੀ ਹੈ। ਪਰ ਜੇ ਤੁਹਾਡੇ ਕੋਲ ਇਹ ਸਾਰੀਆਂ ਯੂ ਨੋ ਚੀਜ਼ਾਂ ਨਹੀਂ ਹੈਗੀਆਂ, ਜਾਂ ਤੁਹਾਨੂੰ ਪਤਾ ਤੁਹਾਡੇ ਪੁਆਇੰਟਸ ਵੀ ਨਹੀਂ ਪੂਰੇ ਹੋ ਰਹੇ, ਮੈਮ ਨਹੀਂ ਆਉਣੇ ਸਾਥੀ 'ਚ, ਨਾਟੀ ਨਹੀਂ ਹੋਣੀ ਹੈ, ਬਾਰ ਵੀ ਲੱਗ ਗਈ ਹੈ, ਹੈ ਨਾ, ਸ਼ੈਫ ਹੈ, ਮੈਂ ਤਾਂ ਹੀ ਸ਼ੈਫ ਅਤੇ ਮੋਟਰ ਮਕੈਨਿਕ ਦਾ ਐਗਜ਼ਾਮਪਲ ਦਿੱਤਾ ਕਿਉਂਕਿ ਉਹਦੇ ਵਿੱਚ ਇਨਵੀਟੇਸ਼ਨਸ ਨਹੀਂ ਆ ਰਹੇ। 3 ਸਾਲ ਦਾ ਐਕਸਪੀਰੀਅੰਸ ਹੈ, ਸਕਿੱਲ ਅਸੈਸਮੈਂਟ ਹੈ, ਫਾਇੰਡ ਅ ਰੀਜਨਲ ਇੰਪਲੋਇਰ, ਗੋ ਦੇਅਰ, ਵਰਕ ਫੋਰ ਹਿਮ, ਆਸਕ ਹਿਮ ਟੂ ਸਪੋਂਸਰ ਯੂ। ਕਿਉਂਕਿ ਜੇ ਇਨਵਾਈਟ ਨਹੀਂ ਆਉਣਾ ਤਾਂ ਅਸੀਂ ਕੁਛ ਤਾਂ ਪੀ ਆਰ ਲੈਣ ਦਾ ਕਿਹੜਾ ਤਰੀਕਾ ਹੈ? 3 ਸਾਲ ਦਾ ਐਕਸਪੀਰੀਅੰਸ ਅਤੇ 494 ਇੱਥੇ ਰਹਿ ਕੇ ਪਾ ਸਕਦੇ ਹੈ। ਔਰ ਜਦੋਂ 494 ਗ੍ਰਾਂਟ ਹੋ ਗਿਆ, ਯੂ ਗੈਟ ਅ ਪ੍ਰੋਵਿਜ਼ਨਲ ਮੈਡੀਕਲ, ਪ੍ਰੋਵਿਜ਼ਨਲ ਮੈਡੀਕੇਅਰ ਕਾਰਡ, ਪ੍ਰੋਵਿਜ਼ਨਲ ਪਰਮਾਨੈਂਟ ਰੈਜ਼ੀਡੈਂਸੀ, ਅਤੇ ਫਿਰ ਤੁਸੀਂ ਪੀ ਆਰ ਹੋ, ਚਾਹੇ ਉਹ ਪ੍ਰੋਵਿਜ਼ਨਲ ਪੀ ਆਰ ਹੈ, ਬਟ ਦੈਟ ਇਜ਼ ਅ ਪੀ ਆਰ
0: ਐਟਲੀਸਟ।
1: ਐਟਲੀਸਟ
0: ਨਹੀਂ, ਇਟਸ ਵੈਰੀ ਗੁੱਡ ਮਿਲਣ ਲਿਆ ਤੇ ਉੱਤੋਂ ਤੁਸੀਂ ਪੀ ਆਰ ਵੀ ਹੋ ਰਹੇ ਹੋ, ਚਲੋ ਭਾਵੇਂ ਪ੍ਰੋਵਿਜ਼ਨਲੀ।
1: ਦੇਖੋ ਜਦੋਂ ਕੋਈ ਪਾਰਟਨਰ, ਕੋਈ ਅਸੀਂ ਪੀ ਆਰ ਹੁੰਦੇ ਹਾਂ ਤੇ ਸਾਡੇ ਜਿਹੜੇ ਪਾਰਟਨਰ ਆਉਂਦੇ ਆ ਉਹ ਵੀ ਤਾਂ ਪ੍ਰੋਵਿਜ਼ਨਲ ਪੀ ਆਰ ਤੇ ਹੀ ਆਉਂਦੇ ਆ, ਉਹ ਵੀ ਤੇ 2 ਸਾਲ ਪ੍ਰੋਵਿਜ਼ਨਲ ਪੀ ਆਰ ਤੇ ਰਹਿੰਦੇ ਆ। ਵਾਟ ਇਜ਼ 491
0: ਪ੍ਰੋਵਿਜ਼ਨਲ
1: ਪੀ ਆਰ? ਹਾਂ, 5 ਸਾਲ ਦੀ ਪ੍ਰੋਵਿਜ਼ਨਲ ਪੀ ਆਰ 491 ਚ ਗ੍ਰਾਂਟ ਹੁੰਦੀ ਹੈ, 5 ਸਾਲ ਦੀ ਪ੍ਰੋਵਿਜ਼ਨਲ ਪੀ ਆਰ 494 ਚ ਗ੍ਰਾਂਟ ਹੁੰਦੀ ਹੈ, 5 ਸਾਲ ਦੀ ਪ੍ਰੋਵਿਜ਼ਨਲ ਪੀ ਆਰ 820 ਤੇ ਗ੍ਰਾਂਟ ਹੁੰਦੀ ਹੈ। ਉਸਕਾ ਕੋਈ ਨੁਕਸਾਨ ਨਹੀਂ ਹੈ, ਤੁਹਾਨੂੰ ਸਾਰੇ ਬੈਨੀਫਿਟਸ ਮਿਲ ਰਹੇ ਹੈ। ਮੈਂ ਤੁਹਾਨੂੰ ਸਿਰਫ ਇਹ ਦੱਸ ਰਹੀ ਹਾਂ ਜੇ ਤੁਸੀਂ ਐਲੀਜੀਬਲ ਹੀ ਨਹੀਂ ਹੋ ਰਹੇ ਹੋ, ਤੁਹਾਡੇ ਇਨਵਾਈਟ ਹੀ ਨਹੀਂ ਆ ਰਹੇ ਹੈ, ਤੇ ਤੁਸੀਂ ਬ੍ਰਿਜਿੰਗ ਵੀਜ਼ਾ ਸੀ ਤੇ ਕਿਸੇ ਵੀ ਵਜ੍ਹਾ ਕਰਕੇ ਚਲੇ ਗਏ ਹੋ, ਤੇ ਤੁਸੀਂ ਨਿਰਾਸ਼ ਹੋ ਕੇ ਸਾਰੀ ਹੋਪਸ ਨਹੀਂ ਛੱਡ ਸਕਦੇ ਹੋ। ਮੈਡੀਕਲ ਟ੍ਰੀਟਮੈਂਟ ਪਾ ਲਿਆ ਸੀ, ਟਰੈਵਲ ਨਹੀਂ ਕਰ ਸਕਦੇ ਹੋ, ਪ੍ਰੋਟੈਕਸ਼ਨ ਵੀਜ਼ਾ ਪਾਇਆ ਸੀ, ਸਾਰੇ ਰਸਤੇ ਖਰਾਬ ਹੋ ਗਏ, ਪਰ ਆਪਣੇ ਕੋਲ ਇਹ ਰਸਤਾ ਹੈ
0: ਜੀ।
1: ਰੀਜਨਲ ਚ ਇੰਪਲੋਇਰ ਹੋਣਾ ਚਾਹੀਦਾ
0: ਜੀ, ਬਿਲਕੁਲ, ਬਸ ਇਹੋ ਹੀ ਆ ਤੁਹਾਡੇ ਲਈ ਕਿ ਤੁਸੀਂ ਇੱਕ ਰੀਜਨਲ ਚ ਇੰਪਲੋਇਰ ਲੱਭਣਾ ਵਾ,
1: ਹੋਰ ਕੀ ਤੇ
0: ਬਾਕੀ ਕੰਮ
1: ਉਹਦੇ ਕੋਲ ਕੰਮ ਕਰਨਾ 2-3 ਸਾਲ
0: ਜੀ,
1: ਪਰ ਪੀਆਰ ਹੋਣ ਤੋਂ ਬਾਅਦ, ਵਿਚ ਇਜ਼ ਦ ਬੈਸਟ ਥਿੰਗ।
0: ਨਾਲੇ ਵੈਸੇ ਵੀ ਆਪਾਂ ਨੂੰ ਨਾ ਲੱਗਦਾ ਹੁੰਦਾ ਕਿ ਆਪਾਂ ਪੀ ਆਰ ਤੋਂ ਬਾਅਦ ਪਤਾ ਨਹੀਂ ਕੀ ਕਰ ਦੇਣਾ, ਪਰ ਕਰਨਾ ਕੰਮ ਹੀ ਹੁੰਦਾ ਬੰਦੇ ਨੇ।
1: ਹਾਂ, ਸਾਰਿਆਂ ਨੂੰ ਲੱਗਦਾ ਮੈਮ ਪੀ ਆਰ ਤੋਂ ਬਾਅਦ ਇੱਕ ਸਭ ਤੋਂ ਵੱਡੀ ਟੈਨਸ਼ਨ ਹੈ, ਮੈਂ ਕਿ ਨਹੀਂ, ਪੀ ਆਰ ਤੋਂ ਬਾਅਦ ਹੋਰ ਬਹੁਤ ਟੈਨਸ਼ਨ
0: ਹੈ, ਕਿਉਂਕਿ ਆਪਾਂ ਨੂੰ ਲੱਗਦਾ ਵੀ ਪੀ ਆਰ ਹੋ ਗਏ ਤੇ ਫਿਰ ਸ਼ਾਇਦ ਪਤਾ ਨਹੀਂ ਸਾਨੂੰ ਘਰ ਬੈਠਿਆਂ ਨੂੰ ਰੋਟੀ ਦੇਈ ਜਾਣੀ ਇਹਨਾਂ ਨੇ, ਪਰ ਸਾਰਾ ਕੁਝ ਉਦਾਂ ਹੀ ਰਹਿੰਦਾ, ਉਹ ਸਿਰਫ ਇੱਕ ਪੇਪਰ ਆ ਤੇ ਉਹ ਵੀ ਜ਼ਰੂਰੀ, ਆਪਾਂ ਇਹ ਨਹੀਂ ਕਹਿੰਦੇ ਕਿ ਉਹ ਜ਼ਰੂਰੀ ਨਹੀਂ
1: ਆ। ਦੈਟ ਇਜ਼ ਵੈਰੀ ਇੰਪੋਰਟੈਂਟ ਫੋਰ ਯੋਰ ਗਰੋਥ, ਉਹ ਇੱਕ ਸਟੈਪ ਹੈ ਤੁਹਾਡੀ ਗਰੋਥ ਵੱਲ
0: ਜੀ। ਪਰ ਇਸ ਕਰਕੇ ਨਿਰਾਸ਼ ਹੋਣਾ ਕਿ ਮੈਨੂੰ ਉੱਥੇ ਕੰਮ ਕਰਨਾ ਪੈਣਾ ਪੀ ਆਰ ਤੋਂ ਬਾਅਦ, ਕਿਉਂਕਿ ਹੋਰ ਵੀ ਕਿਤੇ ਜੇ ਕਰਨਾ ਤੇ ਕੰਮ ਹੀ ਕਰਨਾ ਵਾ,
1: ਕੰਮ ਤੇ ਹੁਣ ਵੀ ਕਰ ਹੀ ਰਹੇ ਹੋ।
0: ਹਾਂਜੀ, ਜੇ ਤੁਹਾਨੂੰ ਦੋਵੇਂ ਚੀਜ਼ਾਂ ਮਿਲਦੀਆਂ ਤੇ ਫਿਰ ਇਹਦੇ ਨਾਲ
1: ਹੁਣ ਤੁਸੀਂ ਡਾਮਾ ਪਾ ਰਹੇ ਹੋ ਐਜ਼ ਅ ਟਰੱਕ ਡਰਾਈਵਰ, ਉੱਥੇ ਵੀ ਤੇ ਤੁਸੀਂ 3 ਸਾਲ ਕੰਮ ਕਰਕੇ ਪੀ ਆਰ ਪਾਣੀ ਹੈ
0: ਜੀ,
1: ਕਰ ਰਹੇ ਹੋ ਨਾ, ਉਹ ਵੀ ਤੇ ਤੁਹਾਨੂੰ ਸਪੋਂਸਰ ਕਰ ਰਹੇ ਹੈ, ਇੰਪਲੋਇਜ਼ ਜਿਹੜਾ ਇੰਪਲੋਇਰ ਤੁਹਾਨੂੰ ਸਪੋਂਸਰ ਕਰ ਰਿਹਾ ਉਹਦੇ ਕੋਲ ਵੀ ਤੁਸੀਂ 3 ਸਾਲ ਕੰਮ ਕਰਨਾ, ਤਾਂ ਹੀ ਤੁਹਾਡਾ ਜਿਹੜਾ 482 ਡਾਮਾ ਅਪਰੂਵਲ ਆਣੀ ਹੈ
0: ਜੀ। ਬਿਲਕੁਲ, ਤੇ ਇੱਧਰ ਮਨੀਸ਼ਾ ਜੀ ਇੱਕ ਦੋ ਸਵਾਲ ਨੇ ਜਿਹੜਾ ਕਾਫੀ ਵਾਰੀ ਪੁੱਛ ਰਹੇ ਨੇ, ਕਹਿੰਦੇ ਨੇ ਕਿ S56 ਜਦੋਂ ਕੋਈ ਫਾਰਮ ਹੁੰਦਾ ਹੈ ਉਹ ਦੇਈਦਾ ਤੇ ਉਸ ਤੋਂ ਬਾਅਦ ਕਿੰਨਾ ਟਾਈਮ ਲੱਗਦਾ ਗ੍ਰਾਂਟ ਨੂੰ?
1: ਸੈਕਸ਼ਨ 56 ਤੋਂ ਬਾਅਦ ਇਟ ਕੈਨ ਟੇਕ 28 ਡੇਜ਼ ਟੂ 3 ਮੰਥਸ।
0: ਓਕੇ, ਅਪ ਟੂ
1: 3 ਮੰਥਸ। ਬਾਕੀ ਕੇਸ ਆਫੀਸਰ ਤੇ ਹੈ, ਉਹਦਾ ਦਿਲ ਕਰੇ 28 ਦਿਨ ਲਏ, ਉਹਦਾ ਦਿਲ ਕਰੇ 4 ਮਹੀਨੇ ਲਏ, ਕੋਈ ਇਹਦਾ ਦਾ ਹਾਰਡਕੋਰ ਰੂਲ ਨਹੀਂ ਹੈ।
0: ਤੇ ਪ੍ਰਿੰਸ ਜੀ ਕਹਿੰਦੇ ਨੇ ਕਿ ਸੋਲਿਡ ਪਲਾਸਟਰ ਕੋਰਸ ਕਰਨ ਬਾਰੇ ਸੋਚ ਰਿਹਾ ਪਰ ਕਨਫਿਊਜ਼ ਹੈ ਕੀ ਕਰਾਂ ਜੀ, ਇਹਦਾ ਆਨਸਰ ਮੈਂ ਦੇਣਾ ਜੀ ਤੁਹਾਨੂੰ। ਤੁਸੀਂ ਜੇ ਕਨਫਿਊਜ਼ ਹੋ ਕੀ ਕਰਾਂ ਤੇ ਤੁਸੀਂ ਮਨੀਸ਼ਾ ਜੀ ਨੂੰ ਕੰਟੈਕਟ ਕਰੋ, ਡਿਜ਼ਾਇਰ ਮਾਈਗ੍ਰੇਸ਼ਨ ਦਾ ਨੰਬਰ ਤੁਹਾਨੂੰ ਮੈਂ ਦੇ ਦਿੰਦਾ, ਇਹਦੀ 0482610000 ਤੇ ਤੁਸੀਂ ਕਾਲ ਕਰੋ, ਅਪੁਆਇੰਟਮੈਂਟ ਬਣਾਓ, ਜਾਂ ਟਰਗਨੀਨਾ ਦੇ ਵਿੱਚ ਵਿਜ਼ਿਟ ਕਰੋ ਇਹਨਾਂ ਦੇ ਆਫਿਸ, ਜਾਂ CBD ਦੇ ਵਿੱਚ, ਅਤੇ ਆਪਣਾ ਜਿਹੜਾ ਤੁਹਾਨੂੰ ਕਨਫਿਊਜ਼ਨ ਹੈ ਉਹ ਥੋੜ੍ਹੀ ਜਿਹੀ ਦੂਰ ਕਰੋ। ਬਾਕੀ ਜੇ ਤੁਸੀਂ ਕੁਛ ਐਡ ਆਨ ਕਰਨਾ ਤਾਂ ਦੱਸ ਦਿਓ।
1: ਨਹੀਂ ਨਹੀਂ, ਬਿਲਕੁਲ ਠੀਕ ਸਵਾਲ ਦਿੱਤਾ ਤੁਸੀਂ, ਵਿਜ਼ਿਟ ਕਰੋ, ਤੁਹਾਡੀ ਸਾਰੀ ਹੈਲਪ ਕਰਾਂਗੇ
0: ਜੀ। ਬਿਲਕੁਲ, ਅਤੇ ਇੱਕ ਹੋ ਰਿਹਾ ਜੀ, ਜ਼ਹੂਰ ਜੀ ਕਹਿੰਦੇ ਨੇ ਕਿ 95P ਸਿਵਲ ਡਰਾਫਟ ਪਰਸਨ, WA ਗ੍ਰੈਜੂਏਟ, 190-85 ਪੁਆਇੰਟਸ WA ਦੇ ਵਿੱਚ ਰਹਿੰਦੇ ਨੇ, ਵਿਦ 7 ਬੈਂਡਸ, ਸੁਜੈਸ਼ਨਸ ਇਹਦੇ ਵਿੱਚ
1: ਕੁਐਸਚਨ ਇਹ ਹੈ ਕਿ ਸੁਜੈਸ਼ਨ ਦੋ ਕੀ ਹੈ,
0: ਕੀ ਮਤਲਬ ਹੋਊਗਾ
1: ਸਾਡੇ ਤੋਂ ਪੁੱਛ ਰਹੇ, ਸੁਜੈਸ਼ਨ ਦੋ ਕਿ ਹੁਣ ਮੈਂ ਕੀ ਕਰਾਂ, ਮੈਨੂੰ ਮੇਰੇ ਪੁਆਇੰਟ ਹੈਗੇ ਹੈ।
0: ਓਕੇ,
1: ਵੇਟ ਕਰੋ ਇਨਵਾਈਟ ਦੀ, ਤੁਸੀਂ ਵੀ ਅਪਾਇੰਟਮੈਂਟ ਬੁੱਕ ਕਰੋ, ਹੈ ਨਾ,
0: ਤੇ ਫਿਰ ਦੋਵੇਂ ਫਿੰਗਰਸ ਕਰੋਸ ਕਰਕੇ ਬਹੁ ਤੇ ਪ੍ਰੇ ਕਰਿਆ ਕਰੋ ਸਵੇਰੇ ਸ਼ਾਮ,
1: ਤੇ ਬੈਕਅਪ ਪਲਾਨ ਨਾਲ ਨਾਲ ਕ੍ਰੀਏਟ ਕਰ ਲਓ
0: ਜੀ। ਬਾਕੀ ਤੇ ਤੁਸੀਂ ਸਾਰਾ ਕੁਛ ਕਰ ਹੀ ਲਿਆ ਵਾ, 85.7 ਬੈਂਡ ਜਿਹੜਾ ਕਿ ਵੱਡਾ ਮੋਰਚਾ ਉਹਦੇ ਤੇ ਹੀ ਮਾਰ ਲਿਆ ਵਾ, ਤੇ ਚਲੀਏ ਫਿਰ ਲਈਏ ਮਨੀਸ਼ਾ ਜੀ ਇਜਾਜ਼ਤ, ਕੋਈ ਕੁਛ ਰਹਿ ਤਾਂ ਨਹੀਂ ਗਿਆ ਇੰਪੋਰਟੈਂਟ ਇਨਫੋਰਮੇਸ਼ਨ? ਜੀ ਥੈਂਕ ਯੂ ਜੀ ਸਾਥ ਦੇਣ ਦੇ ਲਈ ਤੇ ਇਸ ਦਾ ਰਿਪੀਟ

0: ਜੇ ਸੁਣ ਰਹੇ ਹੋ ਤਾਂ ਉਹ ਫਿਰ ਮੈਂ ਦੁਬਾਰਾ ਦੱਸਦਾ ਕਿ ਐਡਜਸਟ ਕਰ ਲਿਓ, ਨਾ ਹੀ ਆਪਾਂ ਲਾਈਵ ਹੋਵਾਂਗੇ ਟਿਕਟੋਕ ਦੇ ਉੱਤੇ ਅਤੇ ਨਾ ਹੀ ਉਹ ਡੇਟ 'ਤੇ ਉਹ ਸਮਾਂ ਹੋਊਗਾ, ਪਰ ਨੈਕਸਟ ਅਪਡੇਟ ਜਿਹੜੀ ਉਹ ਟਾਈਮ ਟੂ ਟਾਈਮ ਤੁਹਾਨੂੰ ਆਪਾਂ ਦਿੰਦੇ ਰਹਾਂਗੇ, ਜਿੱਦਾਂ ਜਿੱਦਾਂ ਆਉਣਗੀਆਂ ਅਪਡੇਟਸ ਉੱਦਾਂ ਉੱਦਾਂ ਹੀ ਮਨੀਸ਼ਾ ਜੀ ਆਉਂਦੇ ਰਹਿਣਗੇ ਅਤੇ ਦੱਸਦੇ ਰਹਿਣਗੇ। ਬਾਕੀ ਅਪੁਆਇੰਟਮੈਂਟ ਲੈਣੀ ਆ ਅਤੇ ਉਹਦੇ ਲਈ ਨੰਬਰ ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਦਾ, 0482-610-000, ਜਾਂ ਫਿਰ ਟ੍ਰਿਗਨੀਨਾ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਔਫਿਸ, ਜਾਂ ਫਿਰ ਸੀ ਬੀ ਡੀ ਦੇ ਵਿੱਚ ਮੈਲਬਰਨ ਸਿਟੀ ਦੇ ਵਿੱਚ। ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ। ਥੈਂਕ ਯੂ ਮਨੀਸ਼ਾ ਜੀ ਫੋਰ ਕਮਿੰਗ।
1: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
2: If you can understand when I start Punjabi vich bolna, ਤਾਂ ਤੁਸੀਂ ਵਿਕਟੋਰੀਆ ਪੁਲਿਸ ਵਿੱਚ ਨੌਕਰੀ ਕਰਨ ਲਈ ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। ਆਥੋਰਾਈਜ਼ਡ ਬਾਈ ਦ ਵਿਕਟੋਰੀਅਨ ਗਵਰਨਮੈਂਟ, ਮੈਲਬਰਨ।
3: ਵੇ ਦਾਦੇ ਮੰਗਾਉਣੀਆਂ ਅਮਲੀਆਂ, ਝਾਕਣਾ ਟੇਢਾ ਟੇਢਾ, ਤਿੱਲੇ ਵਾਲੀ ਜੁੱਤੀ ਨਾਲ ਹੀ ਝਾੜ ਦੂੰ।
4: ਓਹੋ, ਤੇਰਾ ਕੋਈ ਕਸੂਰ ਨਾ ਨਾਰੇ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
2: Attention travelers. The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਚ ਹੋ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਉਸ਼ਾ ਕਾਲੀ ਕਾਲੀ ਦੇ ਨਾਲ ਆਪਣੇ ਘਰ ਦਾ ਕੰਮ ਨਿਪਟਾ ਰਹੀ, ਹਰ ਰੋਜ਼ ਦਾ ਕੰਮ ਸੀ ਵੈਸੇ, ਸਾਰਾ ਕੰਮ ਇਕੱਲੀ ਨੂੰ ਕਰਨਾ ਪੈਂਦਾ ਤੇ ਅੱਜ ਤੇ ਉਹਨਾਂ ਨੇ ਕਿਤੇ ਜਾਣਾ ਵੀ ਆ। ਸਾਰੇ ਪਰਿਵਾਰ ਦੀ ਰੋਟੀ ਵੀ ਬਣਾਈ ਹੈ ਤੇ ਭੱਜ ਭੱਜ ਕੇ ਉਹ ਰਸੋਈ ਦੇ ਵਿੱਚ ਭਾਂਡੇ ਵੀ ਸਾਂਭ ਰਹੀ ਹੈ ਤੇ ਸ਼ਾਮ ਦਾ ਵੀ ਸ਼ਾਇਦ ਕੋਈ ਇੰਤਜ਼ਾਮ ਕਰ ਰਹੀ ਹੈ। ਕਾਫੀ ਕੰਮ ਕਾਰ ਹੈ, ਕਿਸੇ ਨੇ ਕੰਮ ਕਾਰ ਦੇ ਵਿੱਚ ਹੱਥ ਤੇ ਨਹੀਂ ਵੰਡਾਇਆ, ਪਰ ਹੁਣ ਜਦੋਂ ਤਿਆਰ ਹੋਣ ਦੇ ਲਈ ਕਹੀ ਹੈ ਤੇ ਪਿੱਛੋਂ ਆਵਾਜ਼ਾਂ ਪੈਣੀਆਂ ਜ਼ਰੂਰ ਸ਼ੁਰੂ ਹੋ ਗਈਆਂ। ਥੋੜਾ ਕਾਲੀ ਕਾਲੀ ਹੱਥ ਮਾਰ ਲਓ, ਛੇਤੀ ਤਿਆਰ ਹੋ ਲਓ, ਆਪਾਂ ਲੇਟ ਹੋ ਰਹੇ ਹਾਂ ਤੇ ਆਵਾਜ਼ਾਂ ਹੌਲੀ ਹੌਲੀ ਤੇਜ਼ ਹੋ ਰਹੀਆਂ ਨੇ। ਊਸ਼ਾ ਮਨ ਦੇ ਵਿੱਚ ਸੋਚਦੀ ਹੈ ਕਿ ਬਾਕੀ ਸਾਰਿਆਂ ਨੂੰ ਤਾਂ ਸਿਰਫ ਤਿਆਰ ਹੋਣ ਤੱਕ ਹੀ ਮਤਲਬ ਸੀ, ਮੈਂ ਸਾਰਾ ਕੰਮ ਕਾਰ ਪਹਿਲਾਂ ਘਰ ਦਾ ਕੀਤਾ ਤੇ ਹੁਣ ਵਾਰੀ ਆਈ ਮੇਰੀ ਤਿਆਰ ਹੋਣ ਦੀ। ਇੰਨੀ ਕਾਲੀ ਕਾਲੀ ਕੋਈ ਕਿੱਦਾਂ ਤਿਆਰ ਹੋ ਸਕਦਾ ਭਲਾ, ਤੇ ਉਹ ਵੀ ਜਦੋਂ ਕਿਸੇ ਖਾਸ ਪ੍ਰੋਗਰਾਮ ਤੇ ਜਾਣਾ ਹੋਵੇ। ਅੱਜ ਊਸ਼ਾ ਦੀ ਨਨਾਣ ਦੇ ਮੁੰਡੇ ਦਾ ਜਨਮਦਿਨ ਹੈ ਤੇ ਸੱਸ ਨੂੰ ਵੀ ਬੜੀ ਕਾਲੀ ਹੈ ਕਿ ਛੇਤੀ ਤੋਂ ਛੇਤੀ ਪਹੁੰਚ ਜਾਈਏ, ਸਾਡੀ ਧੀ ਨੂੰ ਜ਼ਰਾ ਵੀ ਇੰਤਜ਼ਾਰ ਨਾ ਕਰਨਾ ਪਵੇ। ਤੇ ਹੁਣ ਜਿਹੜੀ ਆਵਾਜ਼ ਆਈ ਹੈ ਉਹ ਥੋੜ੍ਹੀ ਜਿਹੀ ਕੜਕਵੀਂ ਆ ਕਿਉਂਕਿ ਉਹ ਸੱਸ ਦੀ ਆ। ਹੋਈ ਨਹੀਂ ਤਿਆਰ ਹਲੇ, ਅੱਜ ਕੱਲ੍ਹ ਦੀਆਂ ਕੁੜੀਆਂ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਤਿਆਰ ਹੁੰਦੀਆਂ ਨੇ, ਆਪਾਂ ਤਾਂ ਝੱਟ ਪੱਟ ਪਾ ਕੇ ਸੂਟ ਤੁਰ ਪੈਂਦੀਆਂ ਸੀ, ਨਹੀਂ ਤਾਂ ਸਾਨੂੰ ਘਰੇ ਛੱਡ ਕੇ ਚੱਲ ਜਾਂਦੇ ਹੁੰਦੇ ਸੀ। ਜਦੋਂ ਕੋਈ ਪਿੱਛੋਂ ਆਵਾਜ਼ਾਂ ਮਾਰੇ ਕਾਲੀ ਪਾਵੇ ਤਾਂ ਫਿਰ ਤਿਆਰੀ ਤੁਹਾਡੀ ਹੋਰ ਵੀ ਮੱਧਮ ਪੈ ਜਾਂਦੀ ਹੈ। ਸ਼ਾਇਦ ਊਸ਼ਾ ਨਾਲ ਵੀ ਇੱਦਾਂ ਹੀ ਹੋ ਰਿਹਾ ਸੀ, ਕਾਲੀ ਕਾਲੀ ਦੇ ਵਿੱਚ ਜੋ ਲੱਭਿਆ ਉਹ ਪਾ ਲਿਆ, ਬੈੱਡ ਦੇ ਥੱਲੇ ਸੈਂਡਲ ਕੱਢੇ ਤਾਂ ਕੀ ਵੇਖਦੀ ਹੈ ਕਿ ਉਹ ਤਾਂ ਟੁੱਟੇ ਨੇ, ਬੁਰੇ ਲੱਗਣਗੇ। ਹਲੇ ਉਹ ਸੋਚ ਹੀ ਰਹੀ ਆ ਮੈਂ ਕਰਾਂ ਤੇ ਕੀ ਕਰਾਂ। ਇਹਨੇ ਨੂੰ ਬਾਹਰੋਂ ਇੱਕ ਹੋਰ ਆਵਾਜ਼ ਆਉਂਦੀ ਹੈ, ਕੁਛ ਸ਼ਰਮ ਕਰੀਦੀ ਹੁੰਦੀ ਹੈ, ਕੋਈ ਇੰਤਜ਼ਾਰ ਕਰ ਰਿਹਾ ਹੁੰਦਾ, ਉਹ ਬਾਲੜੀ ਇੰਤਜ਼ਾਰ ਕਰ ਰਹੀ ਹੋਊਗੀ। ਦੋ ਵਾਰੀ ਸਵੇਰ ਦਾ ਫੋਨ ਆ ਗਿਆ ਤੇ ਤੁਹਾਡੀ ਮੈਮ ਸਾਹਿਬ ਦੀਆਂ ਤਿਆਰੀਆਂ ਹੀ ਨਹੀਂ ਮੁੱਕ ਰਹੀਆਂ, ਵੈਸੇ ਕੋਈ ਪਹਿਲੀ ਵਾਰ ਨਹੀਂ ਹੈ। ਊਸ਼ਾ ਨੂੰ ਹੁਣ ਇਹਨਾਂ ਚੀਜ਼ਾਂ ਦੀ ਆਦਤ ਪੈ ਚੁੱਕੀ ਹੈ, ਸੱਸ ਹਮੇਸ਼ਾ ਇਸੇ ਰਵੱਈਏ ਦੇ ਵਿੱਚ ਬੋਲਦੀ ਹੈ, ਸਾਰਾ ਦਿਨ ਉਹ ਟੁੱਟ ਟੁੱਟ ਕੇ ਕੰਮ ਕਰਦੀ ਹੈ, ਸਾਰਿਆਂ ਦੀ ਬਹੁਤ ਇੱਜ਼ਤ ਕਰਦੀ ਹੈ, ਕਦੀ ਕਿਸੇ ਦੇ ਅੱਗੇ ਬੋਲੀ ਨਹੀਂ, ਪਰ ਫਿਰ ਵੀ ਉਹਨੂੰ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ। ਸ਼ਾਇਦ ਸੱਸ ਦਾ ਭੇਜਿਆ ਹੁਣ ਘਰ ਵਾਲਾ ਵੀ ਅੰਦਰ ਆ ਗਿਆ ਤੇ ਆ ਕੇ ਉਹਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ। ਇੰਨਾ ਚਿਰ ਭਲਾ ਕੌਣ ਲਾਉਂਦਾ ਹੁੰਦਾ, ਇੰਨੇ ਚਿਰ ਦੇ ਵਿੱਚ ਬੰਦਾ ਹੋ ਕੇ ਵਾਪਸ ਮੁੜ ਆਉਂਦਾ। ਊਸ਼ਾ ਨੇ ਬਿਨਾਂ ਕੋਈ ਜਵਾਬ ਦਿੱਤਿਆ ਬੜੇ ਡਰਾਮੇ ਦੇ ਨਾਲ ਸੈਂਡਲ ਵਿਖਾਈ ਜੀ। ਕਾਲੀ ਕਾਲੀ 'ਚ ਯਾਦ ਨਹੀਂ ਰਿਹਾ ਸੈਂਡਲ ਟੁੱਟੀ ਹੈ ਤੇ ਨਵੀਂ ਨਹੀਂ ਸੀ ਲਈ ਜਾਂਦੀ, ਹੁਣ ਸਮੇਂ ਤੈਨੂੰ ਯਾਦ ਆਇਆ, ਉਧਰੋਂ ਜਾਣ ਦਾ ਟਾਈਮ ਹੋਇਆ ਤੇ ਹੁਣ ਸੈਂਡਲ ਕੱਢ ਕੇ ਵਿਖਾਉਣ ਲੱਗ ਪਈ। ਬੰਦਾ ਜੋੜੇ ਹੀ ਦੋ ਰੱਖ ਲੈਂਦਾ। ਊਸ਼ਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕੱਲ੍ਹ ਮੰਮੀ ਜੀ ਨੂੰ ਕਿਹਾ ਸੀ ਕਿ ਮੈਂ ਜੁੱਤੀ ਲੈ ਆਵਾਂ, ਤੁਸੀਂ ਮੇਰੇ ਨਾਲ ਚੱਲੋ, ਪਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ, ਕਹਿਣ ਲੱਗੇ ਘਰ ਦੀਆਂ ਸਾਫ ਸਫਾਈਆਂ ਹਲੇ ਕਰਨ ਵਾਲੀਆਂ ਪਈਆਂ ਨੇ, ਉੱਥੇ ਕਿੰਨੇ ਵਿਕਣੀ ਆ ਤੇਰੀ ਜੁੱਤੀ। ਪਰ ਇਹ ਗੱਲ ਸੱਸ ਨੇ ਪੂਰੀ ਨਹੀਂ ਹੋਣ ਦਿੱਤੀ, ਵਿੱਚੇ ਆ ਕੇ ਟੋਕ ਦਿੱਤਾ, ਹਾਂ ਹੁਣ ਸਾਰਾ ਕੁਛ ਮੇਰੇ ਸਿਰ ਮੜ ਦੇ, ਸਾਰਾ ਕਸੂਰ ਮੇਰਾ ਹੀ ਹੈ, ਤੇਰੇ ਵਰਗੀਆਂ ਵਹੁਟੀਆਂ ਇੱਦਾਂ ਹੀ ਘਰ ਵਾਲਿਆਂ ਦੇ ਕੰਨ ਭਰਦੀਆਂ ਹੁੰਦੀਆਂ। ਪਤਾ ਨਹੀਂ ਕਿਉਂ ਅੱਜ ਕੱਲ੍ਹ ਦੀਆਂ ਕੁੜੀਆਂ ਇਹ ਚਾਹੁੰਦੀਆਂ ਹੀ ਨਹੀਂ ਕਿ ਸਾਡੇ ਆਉਣ ਤੋਂ ਬਾਅਦ ਮਾਂ ਪੁੱਤ ਦੇ ਕੋਈ ਆਪਸ ਦੇ ਵਿੱਚ ਤਾਲੁਕ ਬਣਿਆ ਰਹੇ, ਪਰ ਸਾਡੇ ਘਰ 'ਚ ਇਹ ਸਭ ਨਹੀਂ ਚੱਲਣਾ। ਜੇ ਤੇਰੀ ਕੋਈ ਗਲਤੀ ਹੈ ਤਾਂ ਮੇਰੇ ਸਿਰ ਮੜਨ ਦੀ ਜ਼ਰੂਰਤ ਨਹੀਂ। ਊਸ਼ਾ ਫਿਰ ਚੁੱਪ ਹੋ ਗਈ, ਹੁਣ ਕਰੇ ਤਾਂ ਕੀ ਕਰੇ। ਪਰ ਇੰਨੇ ਚਿਰ ਨੂੰ ਹੁਣ ਗੱਲ ਇੰਨੀ ਵੱਧ ਚੁੱਕੀ ਆ ਤੇ ਸੱਸ ਨੂੰ ਇਹ ਇਲਜ਼ਾਮ ਪਸੰਦ ਵੀ ਨਹੀਂ ਆਇਆ। ਊਸ਼ਾ ਨੂੰ ਘਰੇ ਛੱਡ ਕੇ ਜਾਣ ਦਾ ਫੈਸਲਾ ਹੋਇਆ ਕਿ ਜੇ ਤੇਰੇ ਕੋਲ ਸੈਂਡਲ ਨਹੀਂ ਹੈਗਾ ਤੇ ਤੂੰ ਘਰੇ ਰਹਿ ਸਕਦੀ ਆ। ਘਰ ਵਾਲੇ ਨੇ ਕਿਹਾ ਸੀ ਕਿ ਮਾਂ ਰਾਹ ਦੇ ਵਿੱਚੋਂ ਆਪਾਂ ਫੜ ਲਾਂਗੇ ਸੈਂਡਲ, ਕੋਈ ਨਹੀਂ ਰਸਤੇ ਦੇ ਵਿੱਚ ਕੋਈ ਦੁਕਾਨ ਪਊਗੀ ਤੇ ਕੋਈ 5-10 ਮਿੰਟ ਦਾ ਕੰਮ ਆ। ਪਰ ਮਾਂ ਨੂੰ ਹੁਣ ਇਹ ਚੀਜ਼ ਬਿਲਕੁਲ ਪਸੰਦ ਨਹੀਂ ਆਈ, ਉਹ ਨਹੀਂ ਚਾਹੁੰਦੀ ਕਿ ਮੇਰੀ ਧੀ

0: ਅਭੀ ਇੰਤਜ਼ਾਰ ਕਰੇ, ਉਹਨੂੰ ਆਪਣੇ ਸਹੁਰੇ ਪਰਿਵਾਰ ਦੀਆਂ ਗੱਲਾਂ ਸੁਣਨੀਆਂ ਪੈਣ। ਆਖਿਰ ਪਹਿਲਾ ਜਨਮ ਹੈ ਉਹਦੇ, ਜਨਮਦਿਨ ਹੈ ਉਹਦੇ ਮੁੰਡੇ ਦਾ, ਤੈਨੂੰ ਨਹੀਂ ਖੁਸ਼ੀ ਮਾਮੇ ਨੂੰ? ਰਾਹ 'ਚ ਇਹਦੀਆਂ ਜੁੱਤੀਆਂ ਲੈਂਦਾ ਫਿਰੇ ਤੂੰ, ਇਹਦੇ ਨਾਲੋਂ ਬਿਹਤਰ ਹੈ ਇਹਨੂੰ ਘਰੇ ਰਹਿਣ ਦੀਏ। ਸੋ ਇਹ ਹੁਣ ਫੈਸਲਾ ਹੋ ਚੁੱਕਾ ਸੀ, ਇਹ ਘਰ ਰਹੂਗੀ ਤੇ ਇਹਦਾ ਦਿਮਾਗ ਟਿਕਾਣੇ ਹੋ ਜੂਗਾ। ਸਾਰਾ ਦਿਨ ਘਰ ਇਕੱਲੀ ਕਰਦੇ ਰਹੇ, ਕਰਦੀ ਰਹੇ ਆਪਣੇ ਕੰਮ। ਅੱਜ ਊਸ਼ਾ ਨੂੰ ਘਰੇ ਛੱਡ ਦਿੱਤਾ ਗਿਆ। ਉਹਨੂੰ ਬੜਾ ਚਾਅ ਸੀ ਕਿ ਬੜੇ ਦਿਨਾਂ ਬਾਅਦ ਮੈਂ ਘਰੋਂ ਬਾਹਰ ਨਿਕਲਾਂਗੀ। ਤਾਨੇ ਮਿਹਣੇ ਤਾਂ ਰਾਹ 'ਚ ਵੀ ਚੱਲਦੇ ਰਹਿਣੇ, ਕੋਈ ਖਾਸ ਫਰਕ ਨਹੀਂ ਪੈਣਾ ਉਹਦੀ ਨਿੱਤ ਦੀ ਰੂਟੀਨ ਦੇ ਵਿੱਚ, ਪਰ ਉਹਨੂੰ ਸੀ ਕਿ ਇਸ ਚਾਰ ਦੁਆਰੀ ਤੋਂ ਬਾਹਰ ਤਾਂ ਨਿਕਲੂੰਗੀ, ਕੁਛ ਮਾੜਾ ਮੋਟਾ ਤਿਆਰ ਹੋਣ ਦਾ ਕਿਤੇ ਸਬੱਬ ਬਣਿਆ ਵਾ। ਵੈਸੇ ਤਾਂ ਸਾਰਾ ਦਿਨ ਕੰਮਾਂ ਦੇ ਵਿੱਚ, ਮਾੜਾ ਮੋਟਾ ਕਿਤੇ ਬਾਹਰ ਜਾਣ ਦੀ ਗੱਲ ਕਰ ਲਓ, ਕਿਤੇ ਸੈਰ ਲਈ ਵੀ ਕਹਿ ਦਿਉ ਅਤੇ ਤਾਂ ਵੀ ਸੱਸ ਮਨਾ ਕਰ ਦਿੰਦੀ ਹੈ। ਉਹ ਵੱਜ ਕੇ ਰਹਿ ਗਈ ਹੈ ਇਸ ਚਾਰ ਦੁਆਰੀ ਦੇ ਵਿੱਚ। ਖੈਰ ਉਹਨੇ ਸਾਰਾ ਦਿਨ ਔਖੇ ਸੌਖੇ ਕੱਟਿਆ। ਸ਼ਾਮ ਨੂੰ ਜਦੋਂ ਪਰਿਵਾਰ ਘਰ ਆਇਆ ਤਾਂ ਉਹ ਆਪਣੇ ਤਰੀਕੇ ਦੇ ਨਾਲ ਉੱਥੇ ਹੋਇਆ ਬੀਤਿਆ ਸਾਰਾ ਸਾਂਝਾ ਕਰ ਰਹੇ ਨੇ, ਪਰ ਊਸ਼ਾ ਨੂੰ ਫਿਰ ਕਿਸੇ ਨੇ ਪੁੱਛਿਆ। ਉਹ ਸੋਚਦੀ ਹੈ ਕਿ ਮੈਂ ਕਰਾਂ ਅਤੇ ਕੀ ਕਰਾਂ, ਪਰ ਅੱਜ ਉਹ ਫੈਸਲਾ ਕਰ ਚੁੱਕੀ ਸੀ ਉਹਨੇ ਕੀ ਕਰਨਾ। ਅਗਲੇ ਦਿਨ ਸਵੇਰੇ ਜਦੋਂ ਸੱਸ ਉੱਠੀ ਤਾਂ ਆਵਾਜ਼ ਜ਼ੋਰ ਦੀ ਮਾਰੀ, ਚਾਹ ਬਣੀ ਨਹੀਂ ਹਲੇ? ਹਲੇ ਮਹਾਰਾਣੀ ਜੁੱਲੇ 'ਚੋਂ ਨਹੀਂ ਨਿਕਲੀ ਹੋਣੀ? ਪਰ ਅੱਗੋਂ ਕੋਈ ਆਵਾਜ਼ ਨਹੀਂ ਆਈ ਅੱਜ। ਇਸ ਤੋਂ ਪਹਿਲਾਂ ਤਾਂ ਜਦੋਂ ਸੱਸ ਉੱਠਦੀ ਹੈ ਉਨੀ ਦੇਰ ਨੂੰ ਚਾਹ ਬਣੀ ਹੁੰਦੀ ਹੈ ਅਤੇ ਰੋਟੀ ਦੀਆਂ ਤਿਆਰੀਆਂ ਚੱਲ ਰਹੀਆਂ ਹੁੰਦੀਆਂ। ਰਸੋਈ ਦੇ ਵਿੱਚ ਹੋਏ ਖੜਕਾ ਤੋਂ ਹੀ ਪਤਾ ਲੱਗ ਜਾਂਦਾ ਕਿ ਹੁਣ ਰੋਟੀ ਪਾਣਾ ਹੋਣਾ ਸ਼ੁਰੂ ਹੋ ਗਿਆ ਅਤੇ ਸੱਸ ਨਿਕਲਦੀ ਉਦੋਂ ਜਾਂ ਬਾਹਰ, ਪਰ ਅੱਜ ਕੋਈ ਇੱਦਾਂ ਦੀ ਹਿਲਜੁਲ ਨਹੀਂ ਹੋਈ। ਦੋ ਤਿੰਨ ਵਾਰੀ ਆਵਾਜ਼ ਮਾਰਨ ਦੇ ਉੱਤੇ ਊਸ਼ਾ ਬਾਹਰ ਨਿਕਲੀ, ਹੱਸਦੀ ਹੋਈ ਮੁਸਕਰਾਉਂਦੀ ਹੋਈ। ਅੱਜ ਉਹਦੇ ਚਿਹਰੇ ਦੇ ਉੱਤੇ ਕੋਈ ਡਰ ਨਹੀਂ ਹੈ, ਕਿਉਂਕਿ ਅੱਜ ਉਹ ਆਪਣਾ ਫੈਸਲਾ ਕਰ ਚੁੱਕੀ ਹੈ ਉਹਨੇ ਕੀ ਕਰਨਾ। ਚਾਹ ਕਿੰਨੇ ਬਣਾਉਣੀ ਆ ਅਤੇ ਨਾਲੇ ਆ ਸਵੇਰੇ ਸਵੇਰੇ ਮੂੰਹ ਮੱਥਾ ਕਿੱਥੇ ਰੰਗੀ ਫਿਰਦੀ ਹੈ, ਕਿੱਧਰ ਚੱਲੀ ਹੈ? ਜੀ ਮੈਂ ਆਪਣੇ ਪੇਕੇ ਚੱਲੀ ਹਾਂ, ਕਿਹਨੂੰ ਪੁੱਛ ਕੇ? ਅਤੇ ਨਾਲੇ ਜਿੱਥੇ ਵੀ ਜਾਣਾ ਪਹਿਲਾਂ ਚਾਹ ਪਾਣੀ ਬਣਾ, ਰੋਟੀ ਪਾਣੀ ਬਣਾ ਕੇ ਰੱਖ, ਘਰ ਦਾ ਕੰਮ ਕਰਕੇ ਅਤੇ ਫਿਰ ਜਾ। ਜੀ ਨਹੀਂ, ਮੈਂ ਕੰਮਕਾਰ ਤਾਂ ਹੁਣ ਪੇਕੇ ਜਾ ਕੇ ਕਰੂੰਗੀ। ਇਹ ਕੀ ਬਕਵਾਸ ਹੋਈ ਭਲਾ? ਜਿਨ੍ਹਾਂ ਨੇ ਮੇਰੇ ਸਾਰੇ ਖਰਚੇ ਦਾ ਬਿਜ਼ੀ ਧਿਆਨ ਰੱਖਣਾ, ਜਿਨ੍ਹਾਂ ਨੇ ਮੈਨੂੰ ਟੁੱਟੇ ਸੈਂਡਲ ਲੈ ਕੇ ਦੇਣੇ ਆ, ਨਵੇਂ ਸੂਟ ਲੈ ਕੇ ਦੇਣੇ ਆ, ਅਤੇ ਫਿਰ ਕੰਮ ਵੀ ਤਾਂ ਮੈਂ ਉੱਥੇ ਹੀ ਕਰੂੰਗੀ ਨਾ, ਫਿਰ ਮੈਂ ਕੰਮ ਤੁਹਾਡੇ ਘਰ ਕਿਉਂ ਕਰੀ ਜਾਵਾਂ? ਕੁਛ ਜ਼ਿਆਦਾ ਨਹੀਂ ਜ਼ਬਾਨ ਚੱਲਣ ਲੱਗ ਪਈ ਤੇਰੀ? ਅਤੇ ਨਾਲੇ ਇਹ ਕਿੱਥੇ ਆ, ਇਹਨੂੰ ਸੁਣਦਾ ਨਹੀਂ ਆ ਕਿ ਉਹਦੀ ਵਹੁਟੀ ਕਿੱਦਾਂ ਮੇਰੇ ਨਾਲ ਜ਼ਬਾਨ ਲੜਾ ਰਹੀ? ਜ਼ੋਰ ਦੇਣੀ ਆਪਣੇ ਪੁੱਤ ਨੂੰ ਆਵਾਜ਼ ਮਾਰੀ ਹੈ ਕਿ ਆਪਣੀ ਵਹੁਟੀ ਦੀ ਤੂੰ ਕਰਤੂਤ ਸੁਣ ਲਾ, ਪਰ ਉਹ ਚੁੱਪ ਚਾਪ ਸਾਰਾ ਕੁਛ ਸੁਣ ਰਿਹਾ। ਸ਼ਾਇਦ ਊਸ਼ਾ ਰਾਤ ਆਪਣੇ ਘਰ ਵਾਲੇ ਦੇ ਨਾਲ ਸਾਰੀ ਗੱਲ ਕਰ ਚੁੱਕੀ ਹੈ। ਸੱਸ ਬੋਲਦੀ ਰਹੀ ਅਤੇ ਊਸ਼ਾ ਸੁਣਦੀ ਰਹੀ। ਸੱਸ ਹੁਣ ਚਾਹੁੰਦੀ ਸੀ ਕਿ ਉਹਦਾ ਮੁੰਡਾ ਵਿੱਚ ਦਖਲ ਅੰਦਾਜ਼ੀ ਕਰੇ, ਉਹਨੂੰ ਇਹ ਚੀਜ਼ ਬਿਲਕੁਲ ਬਰਦਾਸ਼ਤ ਨਹੀਂ ਕਿ ਉਹਦੀ ਨੌਂ ਉਹਦੇ ਅੱਗੇ ਬੋਲੇ, ਅੱਜ ਘਰ ਦਾ ਕੰਮ ਕਾਰ ਨਾ ਕਰੇ ਅਤੇ ਐਵੇਂ ਦਾ ਹੀ ਪੇਕਿਆਂ ਨੂੰ ਤੁਰ ਪਵੇ। ਆਖਿਰਕਾਰ ਘਰ ਵਾਲੇ ਦੀ ਵੀ ਚੁੱਪੀ ਟੁੱਟੀ ਅਤੇ ਕਹਿਣ ਲੱਗਾ, ਮਾਂ ਇਹ ਠੀਕ ਤਾਂ ਕਹਿ ਰਹੀ ਹੈ, ਜੇ ਇਹਨੇ ਸਾਰਾ ਕੁਛ ਆਪਣੇ ਪੇਕਿਆਂ ਤੋਂ ਹੀ ਲੈਣਾ ਅਤੇ ਫਿਰ ਕੰਮ ਵੀ ਉੱਥੇ ਜਾ ਕੇ ਕਰ ਲੂਗੀ। ਮੈਂ ਵੀ ਮਹਿਸੂਸ ਕੀਤਾ ਕਿ ਤੁਸੀਂ ਕੁਛ ਜ਼ਿਆਦਾ ਹੀ ਬੋਲ ਜਾਂਦੇ ਹੋ ਇਹਨੂੰ, ਪਹਿਲੀ ਵਾਰ ਅੱਜ ਇਹਨੂੰ ਮੈਂ ਬੋਲਦੇ ਸੁਣਿਆ, ਅਤੇ ਇਹਦੇ ਵਿੱਚ ਇਹਦਾ ਕਸੂਰ ਨਹੀਂ, ਕਸੂਰ ਤੁਹਾਡਾ। ਮੈਂ ਬਹੁਤੀ ਵਾਰੀ ਨਜ਼ਰ ਅੰਦਾਜ਼ ਕੀਤਾ, ਪਰ ਹੁਣ ਮੈਨੂੰ ਕਾਫੀ ਹੱਦ ਤੱਕ ਕਲੈਰਿਟੀ ਹੋ ਗਈ। ਕੱਲ੍ਹ ਵੀ ਜੋ ਤੁਸੀਂ ਕੀਤਾ ਉਹ ਧੱਕਾ ਸੀ, ਉਹ ਲਗਭਗ ਤਿਆਰ ਹੋ ਚੁੱਕੀ ਸੀ, ਅਤੇ ਵੈਸੇ ਵੀ ਜਦੋਂ ਆਪਾਂ ਉਹਨਾਂ ਦੇ ਘਰ ਪਹੁੰਚੇ ਸੀ ਤਾਂ ਘੰਟਾ ਸਾਨੂੰ ਬਹਿਣਾ ਪਿਆ, ਉਹਨਾਂ ਦੀ ਤਾਂ ਆਪਣੀ ਕੋਈ ਤਿਆਰੀ ਨਹੀਂ। ਅਤੇ ਤੁਸੀਂ ਕਹਿ ਰਹੇ ਸੀ ਉਹ ਵਾਰ ਵਾਰ ਫੋਨ ਕਰੀ ਜਾਂਦੀ ਆ, ਉਹ ਤਿਆਰ ਬੈਠੇ ਨੇ, ਉਹ ਇੰਤਜ਼ਾਰ ਕਰ ਰਹੇ ਨੇ, ਸਵਾਹ ਅਤੇ ਖੇ ਇੰਤਜ਼ਾਰ ਕਰ ਰਹੇ ਸੀ ਉਹ ਸਾਡਾ। ਹਾਲੇ ਤੱਕ ਤਾਂ ਉਹ ਆਪ ਤਿਆਰ ਨਹੀਂ ਸੀ ਹੋਏ, ਤੇ ਫਿਰ ਕੀ ਫਰਕ ਪੈਂਦਾ ਸੀ ਆਪਾਂ ਜੇ ਕੋਈ ਰਾਹ ਦੇ ਵਿੱਚ ਅੱਧਾ ਪੌਣਾ ਘੰਟਾ ਕਿਤੇ ਠਹਿਰ ਕੇ ਵੀ ਚੱਲ ਜਾਂਦੇ। ਆਖਿਰਕਾਰ ਇੱਜ਼ਤ ਤਾਂ ਸਾਡੇ ਘਰ ਦੀ ਹੈ ਨਾ, ਟੌਰ ਤਾਂ ਸਾਡੇ ਘਰ ਦੀ ਨਿਕਲਣੀ ਸੀ, ਉੱਥੇ ਕਿਸੇ ਨੇ ਵੇਖ ਕੇ ਕੀ ਕਹਿਣਾ ਸੀ? ਇਹੋ ਹੀ ਕਹਿਣਾ ਸੀ ਨਾ ਕਿ ਇਹਨੂੰ ਟੁੱਟੀ ਜੁੱਤੀ ਵੀ ਨਹੀਂ ਨਵੀਂ ਲੈ ਕੇ ਦਿੰਦੇ। ਮਾਂ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਹੈ, ਹੁਣ ਤੇਰੀ ਵੀ ਜ਼ਬਾਨ ਚੱਲਣ ਲੱਗ ਪਈ, ਇਹਨੇ ਰਾਤ ਤੇਰੇ ਕੰਨ ਭਰੇ ਹੋਣੇ ਆ। ਜੋ ਮੂੰਹ ਦੇ ਵਿੱਚ ਆਇਆ ਉਹ ਬੋਲੀ। ਪਰ ਊਸ਼ਾ ਨੂੰ ਹੁਣ ਇਹਨਾਂ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਸੀ ਪੈਂਦਾ। ਉਹਨੇ ਟੇਢੀ ਜਿਹੀ ਤੱਕਣੀ ਦੇ ਨਾਲ ਆਪਣੇ ਘਰ ਵਾਲੇ ਵੱਲ ਵੇਖਿਆ, ਉਹ ਇੱਕ ਇਸ਼ਾਰਾ ਸੀ ਕਿ ਤੂੰ ਮੈਨੂੰ ਬੱਸ ਅੱਡੇ ਤੱਕ ਛੱਡ ਕੇ ਆਏਗਾ ਜਾਂ ਮੈਂ ਚਲੀ ਜਾਵਾਂ। ਅਤੇ ਉਹ ਚੁੱਪ ਚਾਪ ਨਾਲ ਤੁਰ ਪਿਆ। ਅੱਜ ਪਹਿਲੀ ਵਾਰ ਊਸ਼ਾ ਨੇ ਬਗਾਵਤ ਕੀਤੀ, ਕਿਉਂਕਿ ਜਦੋਂ ਕਿਸੇ ਨੂੰ ਤੁਸੀਂ ਬਹੁਤਾ ਨੱਪੋਗੇ ਤਾਂ ਫਿਰ ਆਖਿਰਕਾਰ ਉਹ ਇੱਕ ਦਿਨ ਬਗਾਵਤ 'ਤੇ ਕਰੂਗੇ। ਉਸ ਹੱਦ ਤੱਕ ਜਾਓ ਹੀ ਨਾ ਜਿਸ ਹੱਦ ਤੱਕ ਕੋਈ ਤੁਹਾਡੀ ਸੁਣਨੀ ਬੰਦ ਕਰ ਦੇਵੇ। ਇਹ ਕਹਾਣੀ ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਭੈਣ ਜੀ ਨੇ, ਅਤੇ ਇਹ ਕਹਾਣੀ ਲਿਖੀ ਸੀ ਲਕਸ਼ਮੀ ਕੁਮਾਵਤ ਜੀ ਨੇ। ਸ਼ਾਇਦ ਹਰ ਘਰ ਦੀ ਤਾਂ ਨਹੀਂ ਪਰ ਰਲਦੀ ਮਿਲਦੀ ਜੀ ਬਹੁਤੇ ਘਰਾਂ ਦੀ ਕਹਾਣੀ, ਜਿੱਥੇ ਔਰਤ ਹੀ ਔਰਤ ਦੇ ਉੱਤੇ ਜ਼ੁਲਮ ਕਰਦੀ ਹੈ। ਬਹੁਤੀ ਵਾਰੀ ਵੇਖਣ ਦੇ ਵਿੱਚ ਆਉਂਦਾ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੋ ਜਾਂਦੀ ਹੈ ਅਤੇ ਉਸ ਚੀਜ਼ ਦੇ ਵਿੱਚ ਭਾਗੀਦਾਰ ਬਣਾ ਲਿਆ ਜਾਂਦਾ ਹੋਰ ਵੀ ਘਰ ਦੇ ਮਰਦਾਂ ਨੂੰ, ਹੋਰ ਵੀ ਘਰ ਦੇ ਮੈਂਬਰਸ ਨੂੰ। ਭਾਵੇਂ ਕਿ ਕਾਫ਼ੀ ਹੱਦ ਤੱਕ ਇਹ ਚੀਜ਼ਾਂ ਅੱਜ ਕੱਲ੍ਹ ਸਮਾਜ ਨੂੰ ਸਮਝ ਆ ਚੁੱਕੀਆਂ ਨੇ ਪਰ ਫਿਰ ਵੀ ਕਿਸੇ ਨਾ ਕਿਸੇ ਬਦਲਵੇਂ ਰੂਪ ਦੇ ਵਿੱਚ ਅੱਜ ਵੀ ਮੌਜੂਦ ਨੇ। ਉਹ ਵੱਖਰੀ ਗੱਲ ਹੈ ਕਿ ਕਹਾਣੀ ਘੜਨ ਦੇ ਲਈ ਥੋੜ੍ਹੀ ਜਿਹੀ ਉਹਦੀ ਹੋਰ ਪਰਸੈਂਟੇਜ ਵਧਾ ਦਿੱਤੀ ਜਾਂਦੀ ਹੈ, ਥੋੜ੍ਹਾ ਜਿਹਾ ਧੱਕਾ ਵਧਾ ਦਿੱਤਾ ਜਾਂਦਾ, ਥੋੜ੍ਹਾ ਜਿਹਾ ਉਹਨੂੰ ਰੋਮਾਂਚਕ ਕਰਨਾ ਪੈਂਦਾ। ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਅੱਜ ਵੀ ਸਾਡੇ ਘਰਾਂ ਦੇ ਵਿੱਚ ਪਈਆਂ ਨੇ। ਕਿਤੇ ਨੌਂ ਦਾ ਸੱਸ ਦੇ ਉੱਤੇ ਤਸ਼ੱਦਦ ਅਤੇ ਕਿਤੇ ਸੱਸ ਦਾ ਨੌਂ ਦੇ ਉੱਤੇ, ਪਰ ਫਾਇਦਾ ਕੋਈ ਨਹੀਂ। ਕੁੱਲ ਮਿਲਾ ਕੇ ਟੁੱਟਣਾ ਤਾਂ ਘਰ ਹੀ ਹੈ, ਭਾਵੇਂ ਘਰ ਵਾਲਾ ਮਾੜਾ ਹੋਵੇ, ਭਾਵੇਂ ਵਹੁਟੀ, ਭਾਵੇਂ ਸੱਸ, ਭਾਵੇਂ ਨਨਾਣ ਅਤੇ ਭਾਵੇਂ ਭਰਜਾਈ। ਜੇ ਆਪਾਂ ਇੱਕ ਪਰਿਵਾਰ ਦੇ ਵਜੋਂ ਵੇਖੀਏ ਤਾਂ ਉਸ ਪਰਿਵਾਰ ਦਾ ਆਪਾਂ ਆਪਣੇ ਆਪ ਨੂੰ ਹਿੱਸਾ ਸਮਝੀਏ ਤਾਂ ਫਿਰ ਕੋਈ ਵੀ ਉਹਨੂੰ ਤੋੜਨਾ ਨਹੀਂ ਚਾਹੂਗਾ। ਬਰਕਤ ਅਸੀਂ ਦੇ ਵਿੱਚ ਆ, ਮੈਂ ਦੇ ਵਿੱਚ ਨਹੀਂ, ਕਿਉਂਕਿ ਮੈਂ ਜਿੱਥੇ ਪੰਜਾਂ ਤੋਂ ਚਾਰ ਕਰ ਦਿੰਦੀ ਹੈ ਉੱਥੇ ਚੌਵਾਂ ਤੋਂ ਤਿੰਨ ਅਤੇ ਤਿੰਨਾਂ ਤੋਂ ਦੋ ਵੀ ਕਰ ਦਿੰਦੀ ਹੈ। ਅਤੇ ਜੇ ਦੋ ਵੀ ਰਹਿ ਜਾਣ ਤਾਂ ਅੱਜ ਕੱਲ੍ਹ ਬੜੇ ਦੋ ਵੀ ਆਪਾਂ ਇੱਕ ਹੁੰਦੇ ਵੇਖ ਰਹੇ, ਕਿਉਂਕਿ ਉਹ ਮੈਂ ਹੁੰਦੀ ਹੈ, ਫਿਰ ਮੈਂ ਦੇ ਵਿੱਚ ਹੋਰ ਕੁਛ ਸਮਾ ਹੀ ਨਹੀਂ ਪਾਉਂਦਾ। ਅਤੇ ਜੇ ਆਪਾਂ ਇਸ ਵਰਤਾਰੇ ਤੋਂ ਹਟ ਕੇ ਵੀ ਗੱਲ ਕਰੀਏ ਤਾਂ ਸਾਨੂੰ ਇੱਦਾਂ ਦੀ ਬਿਰਤੀ ਬਿਲਕੁਲ ਦਿਮਾਗ ਦੇ ਵਿੱਚੋਂ ਕੱਢ ਦੇਣੀ ਚਾਹੀਦੀ ਹੈ, ਜਿੱਥੇ ਜੇਕਰ ਤੁਹਾਡੀ ਕੋਈ ਮੰਨ ਰਿਹਾ ਵਾ, ਜੇਕਰ ਤੁਹਾਡੀ ਕੋਈ ਸੁਣ ਰਿਹਾ ਵਾ, ਜੇਕਰ ਤੁਹਾਡੀ ਕੋਈ ਇੱਜ਼ਤ ਕਰ ਰਿਹਾ ਵਾ, ਤਾਂ ਆਪਾਂ ਉਹਨੂੰ ਦੱਬੀ ਚੱਲੀਏ। ਜੇ ਕੋਈ ਥੋੜ੍ਹਾ ਜਿਹਾ ਕਰਦਾ ਤਾਂ ਆਪਾਂ ਥੋੜ੍ਹਾ ਭਾਰ ਹੋਰ ਵਧਾ ਦਿੰਦੇ ਹਾਂ, ਅਤੇ ਜੇ ਉਹ ਕਰ ਲੈਂਦਾ ਤਾਂ ਫਿਰ ਥੋੜ੍ਹਾ ਜਿਹਾ ਹੋਰ। ਇਹ ਨੌਂ ਸੱਸ ਤੋਂ ਇਲਾਵਾ ਬਾਕੀ ਵੀ ਕਈ ਕੰਮਾਂ ਦੇ ਵਿੱਚ ਇੱਦਾਂ ਦਾ ਵਰਤਾਰਾ ਆਪਾਂ ਵੇਖ ਲੈਂਦੇ। ਸੋ ਕੋਸ਼ਿਸ਼ ਕਰੋ ਕਿ ਜਿਹਦੀ ਜਿੰਨੀ ਬਣਦੀ ਇੱਜ਼ਤ ਹੈ ਉਹਨੂੰ ਦਿਓ, ਜਿਹਦਾ ਜਿੰਨਾ ਸਤਿਕਾਰ ਹੈ ਉਹਨੂੰ ਦਿਓ, ਜਿਹਦੀ ਜਿੰਨੀ ਘਰ ਦੇ ਵਿੱਚ ਕਾਰੋਬਾਰ ਦੇ ਵਿੱਚ ਤੁਹਾਡੀ ਜ਼ਿੰਦਗੀ 'ਚ ਥਾਂ ਹੈ ਉਹਨੂੰ ਜ਼ਰੂਰ ਦਿਓ, ਜ਼ਰੂਰ ਪਰੋਸੋ। ਧੰਨਵਾਦ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਅਤੇ ਇਹਨੂੰ ਪੰਜਾਬੀ 'ਚ ਅਨੁਵਾਦ ਕਰਦਿਆਂ ਮੈਂ ਠੀਕ ਨਿਭਾ ਪਾਇਆ ਹੋਵਾਂਗਾ। ਧੰਨਵਾਦ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ
2: ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
3: ਫਿਰ ਲਵਾਈਏ ਕਿੱਥੋਂ
2: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
3: Are you ready?
4: ਆਸਟ੍ਰੇਲੀਆ ਵਿੱਚ ਹਰ ਬਿੱਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿੱਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
4: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au
5: ਹਾਂ

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਟਰ ਵੀਜ਼ਾ।

ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਜ਼.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
3: ਬਲਜੀਤ, ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰ ਚਲੀਏ?
4: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਆਪਾਂ ਇੱਕ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕੀਤਾ ਹੈ ਕਿ ਤੁਹਾਨੂੰ ਆਪਾਂ ਅਕਾਊਂਟਿੰਗ ਦੇ ਬਾਰੇ, ਤੁਹਾਡੇ ਹਿਸਾਬ ਕਿਤਾਬ ਦੇ ਬਾਰੇ, ਤੁਹਾਡੇ ਕਾਰੋਬਾਰਾਂ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਹੈ। ਅਤੇ ਉਹਦੇ ਲਈ ਆਪਾਂ ਸਪੈਸ਼ਲਿਸਟ ਪਿਛਲੀ ਵਾਰੀ ਸੱਦੇ ਸੀ, ਇਸ ਵਾਰੀ ਫਿਰ ਆਪਾਂ ਇਹਨਾਂ ਦੇ ਕੋਲੋਂ ਟਾਈਮ ਲਿਆ, ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸੋਹਣੀ ਫੀਡਬੈਕ ਦਿੱਤੀ, ਅਤੇ ਇਸ ਵਾਰੀ ਫਿਰ ਦੁਬਾਰਾ ਤੋਂ ਕੁਲਪ੍ਰੀਤ ਜੀ ਸਾਡੇ ਕੋਲ ਨੇ, ਪ੍ਰੋਫੈਸ਼ਨਲ ਅਕਾਊਂਟੈਂਟ ਨੇ ਅਤੇ ਆਪਣੇ ਭਾਈਚਾਰੇ ਦੀ ਲੰਮੇ ਸਮੇਂ ਤੋਂ ਮਦਦ ਕਰ ਰਹੇ ਨੇ। ਆਓ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ। ਭਾਈ ਸਤਿ ਸ਼੍ਰੀ ਅਕਾਲ ਜੀ। ਆਇਆਂ
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ।
0: ਹੋਰ ਠੀਕ ਠਾਕ ਹੋ?
1: ਹਾਂਜੀ ਬਹੁਤ ਵਧੀਆ।
0: ਪਿਛਲੇ ਪ੍ਰੋਗਰਾਮ ਦੀ ਕੋਈ ਫੀਡਬੈਕ ਤੁਹਾਨੂੰ ਆਈ ਹੋਵੇ?
1: ਫੀਡਬੈਕ ਜੀ ਮੇਰੇ ਖਿਆਲ ਨਾਲ ਤਾਂ ਕਾਫੀ ਸਕਸੈਸਫੁਲ ਰਿਹਾ, ਕਾਫੀ ਕੋਸ਼ਿਸ਼ ਕੀਤੀ ਸੀ ਇਨਫੋਰਮੇਸ਼ਨ ਸ਼ੇਅਰ ਕਰਨ ਦੀ ਅਤੇ ਕਾਫੀ ਪੋਜ਼ਿਟਿਵ ਫੀਡਬੈਕ ਆਈ ਮੈਨੂੰ।
0: ਗੁੱਡ। ਸੋ ਇਹ ਜਦੋਂ ਫੀਡਬੈਕ ਦਿੰਦੇ ਆ ਨਾ ਸਾਡੇ ਸਰੋਤੇ ਜਾਂ ਦਰਸ਼ਕ, ਤਾਂ ਫਿਰ ਉਹ ਬੰਦਾ ਹੋਰ ਐਨਰਜੀ ਲੈ ਕੇ ਆਉਂਦਾ। ਸੋ ਆਪਾਂ ਪਿਛਲੀ ਵਾਰੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇੱਕ ਸਟੇਜ ਤੱਕ ਕਰਕੇ ਆਪਾਂ ਅਪਡੇਟਸ ਸਾਂਝੀਆਂ ਕੀਤੀਆਂ ਵੀ ਕੀ ਕੀ ਹੁਣ ਚੱਲ ਰਿਹਾ, ਕੀ ਕੀ ਅੱਗੇ ਚੱਲ ਕੇ ਚੇਂਜ ਹੋਣੇ ਨੇ, ਕਿਹੜੇ ਕਿਹੜੇ ਫਾਇਦੇ, ਕੀ ਕੀ ਆਪਾਂ ਨੂੰ ਪ੍ਰੋ ਕੌਨਸ ਨੇ। ਅੱਜ ਮੇਰਾ ਇਰਾਦਾ ਹੈ ਕਿ ਆਪਾਂ ਸੁਪਰ ਐਨੂਏਸ਼ਨ 'ਤੇ ਗੱਲ ਕਰੀਏ, ਕਿਉਂਕਿ ਸੁਪਰ ਐਨੂਏਸ਼ਨ ਦਾ ਕਾਫੀ ਜ਼ਿਆਦਾ ਰੌਲਾ ਪੈ ਰਿਹਾ। ਖਾਸ ਤੌਰ ਦੇ ਉੱਤੇ ਮੈਂ ਵੇਖਦਾ ਵੀ ਕੋਵਿਡ ਦੇ ਦਿਨਾਂ ਤੋਂ ਲੈ ਕੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸੁਪਰ ਐਨੂਏਸ਼ਨ ਹੁੰਦਾ ਵਾ ਕੋਈ। ਮੈਂ ਇੰਡੀਆ ਵੀ ਰਿਲਾਈਜ਼ ਕੀਤਾ ਵੀ ਉੱਥੋਂ ਤੱਕ ਵੀ ਪਤਾ ਲੱਗਾ ਵੀ ਸੁਪਰ ਸੁਪਰ ਜੀ ਹੁੰਦੀ ਹੈ ਕੋਈ ਤੁਹਾਡੇ, ਹੈ ਨਾ, ਅਤੇ ਉੱਥੋਂ ਤੱਕ ਵੀ ਗੱਲਾਂ ਬਾਤਾਂ ਪਹੁੰਚ ਗਈਆਂ। ਅੱਜ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਚਾਹਾਂਗੇ। ਸਭ ਤੋਂ ਪਹਿਲਾ ਸਵਾਲ ਹੀ ਮੇਰਾ ਆ ਕਿ ਸੁਪਰ ਐਨੂਏਸ਼ਨ ਹੈ ਕੀ? ਜੇ ਆਪਾਂ ਸਾਦੇ ਸ਼ਬਦਾਂ 'ਚ, ਮੰਨ ਲਓ ਆਸਟ੍ਰੇਲੀਆ ਤੋਂ ਬਾਹਰ ਬੈਠਾ ਕੋਈ ਇੰਡੀਆ ਅਮਰੀਕਾ ਕਿਤੇ ਦੂਰ ਬੈਠਾ ਬੰਦਾ ਸੁਣ ਰਿਹਾ, ਅਤੇ ਉਹਨੂੰ ਆਪਾਂ ਕੀ ਦੱਸਾਂਗੇ ਹੈ ਕੀ ਹੈ
1: ਸੁਪਰ ਐਨੂਏਸ਼ਨ? ਨੂੰ ਅਗਰ ਮੈਂ ਸਿੰਪਲ ਟਰਮਸ ਦੇ ਵਿੱਚ ਕਹਾਂ ਤਾਂ ਇਹ ਗੌਰਮੈਂਟ ਵੱਲੋਂ ਲਗਾ ਲਓ ਕਿ ਇੱਕ ਚਲਾਈ ਹੋਈ ਸਕੀਮ ਸੀ ਜਿਹਦੇ ਵਿੱਚ ਜਿਹਦਾ ਮੇਨ ਜੋ ਮੁੱਖ ਕਾਰਨ ਜੋ ਸੀਗਾ ਉਹ ਤੁਹਾਡੀ ਰਿਟਾਇਰਮੈਂਟ ਦੇ ਲਈ ਸੇਵਿੰਗ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਕਰਨਾ ਸੀਗਾ, ਅਤੇ ਜਿਹਦੇ ਵਿੱਚ ਉਹਨਾਂ ਨੇ ਇਹ ਮੇਕ ਸ਼ੋਰ ਕੀਤਾ ਕਿ ਜੇ ਤੁਸੀਂ ਜੋਬ ਕਰਦੇ ਹੋ ਤਾਂ ਤੁਹਾਡਾ ਇੰਪਲੋਇਰ ਕੁਛ ਫਿਕਸਡ ਪਰਸੈਂਟੇਜ ਸਾਈਡ 'ਤੇ ਕਰੇ ਜਿਹੜੀ ਕਿ ਤੁਹਾਨੂੰ ਬੁਢਾਪੇ ਦੇ ਵਿੱਚ ਜਾ ਕੇ ਤੁਹਾਡੇ ਕੰਮ ਆਏਗੀ।
0: ਓਕੇ,
1: ਹਾਂਜੀ। ਸੋ ਇੱਕ ਲਗਾ ਲਓ ਕਿ ਤੁਹਾਡੀ ਸੇਵਿੰਗ ਹੈ ਜਿਹਨੂੰ ਅਸੀਂ ਜ਼ਿਆਦਾਤਰ ਲੋਕ ਦੇਖਦੇ ਵੀ ਨਹੀਂ ਹੈ ਬਟ ਉਹਨੂੰ ਦੇਖਣਾ ਚਾਹੀਦਾ ਜਿਹੜਾ ਅਸੀਂ ਅੱਜ ਡਿਸਕਸ ਕਰਾਂਗੇ ਕਿ ਉਹਦੇ ਵਿੱਚ
0: ਕੀ ਕਰਨਾ ਚਾਹੀਦਾ। ਬਿਲਕੁਲ। ਅੱਛਾ, ਇਹ ਸੌਰਟ ਆਫ ਜਿੱਦਾਂ ਆਪਣਾ ਇੰਡੀਆ ਦੇ ਵਿੱਚ ਉਹ ਕਹਿ ਦਿੰਦੇ ਬੰਦਾ ਰਿਟਾਇਰ ਹੋਇਆ ਯਾਰ ਉਹਨੂੰ TADA ਮਿਲਿਆ, ਇਹ ਉਹ ਉਸ ਕੈਟੇਗਰੀ 'ਚ ਉਹ ਤੋਂ ਵੱਖਰਾ ਕੀ ਇਹਦਾ
1: ਕੰਸੈਪਟ? ਤਾਂ ਵੈਸੇ ਸਿਮਿਲਰ ਹੀ ਆ ਪਰ ਇਹਦੇ ਵਿੱਚ ਮੇਨ ਇਹੀ ਹੈ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਜੋਬ ਕੀਤੀ, ਤੁਸੀਂ ਹਾਰਡਵਰਕ ਕੀਤਾ ਅਤੇ ਤੁਹਾਡੇ ਇੰਪਲੋਇਰ ਨੇ ਲਗਾ ਲਓ ਕਿ ਤੁਹਾਡੀ 'ਚੋਂ ਸੈਲਰੀ ਪੈਕੇਜ ਰੱਖਿਆ ਉਹਦਾ ਇੱਕ ਫਿਕਸ ਪਰਸੈਂਟੇਜ ਤੁਹਾਡੇ ਫੰਡ ਦੇ ਵਿੱਚ ਜਮ੍ਹਾਂ ਕਰਨਾ ਜਿਹੜਾ ਕਿ ਹੌਲੀ ਹੌਲੀ ਵੱਧਦਾ ਵੱਧਦਾ ਉਹ ਇਨਫ ਇਕੱਠਾ ਹੋ ਜਾਂਦਾ ਤੁਹਾਡਾ
0: ਬੁਢਾਪੇ
1: ਕਿ ਬੁਢਾਪੇ ਤੱਕ,
0: ਰਿਟਾਇਰਮੈਂਟ ਤੱਕ,
1: ਅਤੇ ਕਿ ਅਗਰ ਤੁਸੀਂ ਸਹੀ ਢੰਗ ਨਾਲ ਉਹਨੂੰ ਮੈਨੇਜ ਕਰਦੇ ਹਾਂ, ਕਈ ਲੋਕ ਗਲਤੀਆਂ ਵੀ ਕਰਦੇ ਨੇ ਉਹ ਅਸੀਂ ਅੱਜ ਡਿਸਕਸ ਕਰਾਂਗੇ, ਪਰ ਜੇ ਤੁਸੀਂ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਤਾਂ ਰਿਟਾਇਰਮੈਂਟ ਦੇ ਵਿੱਚ ਉਹ ਤੁਹਾਡਾ ਇੱਕ ਬਿਗੈਸਟ ਐਸੈਟ ਬਣ ਕੇ ਨਿਕਲਦਾ
0: ਜੀ।
1: ਅਤੇ
0: ਤੁਹਾਡੇ ਕੰਮ ਆ ਜਾਂਦਾ, ਬੱਚਿਆਂ ਦੇ ਕੰਮ ਆ ਜਾਂਦਾ, ਤੁਹਾਡੇ ਬੁੱਢੇ ਬਾਰੇ ਤੁਹਾਡੇ ਆਪਣੇ ਕੰਮ ਆ ਜਾਂਦਾ। ਸੋ ਅੱਜ ਦੋਸਤੋ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਹੀ ਗੱਲਾਂ ਬਾਤਾਂ ਸਾਰੀਆਂ ਕਰਾਂਗੇ, ਕੀ ਫਾਇਦੇ, ਕੀ ਨੁਕਸਾਨ, ਕੀ ਲੋਕ ਗਲਤੀਆਂ ਕਰਦੇ ਨੇ ਇਹਦੇ ਵਿੱਚ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਸਮਾਂ ਰਹਿੰਦਿਆਂ ਕਰ ਲੈਣੀਆਂ ਚਾਹੀਦੀਆਂ, ਅਤੇ ਹੋਰ ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਮਨਾਂ ਦੇ ਨੇ ਉਹ ਅੱਜ ਆਪਾਂ ਇਹਨਾਂ ਦੇ ਸਾਹਮਣੇ ਰੱਖਾਂਗੇ। ਅੱਛਾ, ਇੱਕ ਚੀਜ਼ ਫਿਰ ਇਹ ਆ ਜਾਂਦੀ ਆ ਵੀ ਹੁਣ ਇਸ ਟਾਈਮ ਦੇ ਉੱਤੇ ਸੁਪਰ ਐਨੂਏਸ਼ਨ ਕਿੰਨੇ ਪਰਸੈਂਟ ਆ ਅਤੇ ਕੌਣ ਕੌਣ ਸੁਪਰ ਐਨੂਏਸ਼ਨ ਲੈਂਦਾ?
1: ਕਰੰਟਲੀ ਆਸਟ੍ਰੇਲੀਆ ਦੇ ਵਿੱਚ 12% ਸੁਪਰ ਐਨੂਏਸ਼ਨ ਹੈਗਾ ਰੇਟ, ਜਿਹੜਾ ਇੰਪਲੋਇਰ ਨੇ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ,
0: ਘੱਟ ਤੋਂ ਘੱਟ
1: 12% ਦੇਣਾ ਹੁੰਦਾ। ਕਈ ਇੰਪਲੋਇਰਸ ਵੱਧ ਵੀ ਔਫਰ ਕਰਦੇ ਨੇ, ਜਿਵੇਂ ਲਾ ਲਓ ਕਿ ਇੱਕ ਇਨਸੈਂਟਿਵ ਹੀ ਆ
0: ਜੀ,
1: ਬਟ ਫਿਕਸਡ ਜੋ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ ਉਹ 12% ਆ, ਜਿਹੜਾ ਕਿ ਇੰਪਲੋਇਰ ਨੇ ਆਪਣੇ ਇੰਪਲੋਈਜ਼ ਨੂੰ, ਇਹ ਨਹੀਂ ਮੈਟਰ ਕਰਦਾ ਕਿ ਪਾਰਟ ਟਾਈਮ ਹੈ ਫੁੱਲ ਟਾਈਮ ਕੰਮ ਕਰ ਰਿਹਾ, ਉਹਦੀ ਸੈਲਰੀ 'ਤੇ ਦੇਣਾ। ਈਵਨ ਕੈਜੂਅਲ ਵਰਕਰਸ ਨੂੰ ਵੀ ਮਿਲਦਾ ਆ ਸੁਪਰ,
0: ਅੱਛਾ, ਪਹਿਲੀਆਂ ਦੇ ਵਿੱਚ ਹੁੰਦਾ ਹੀ ਕਿ ਇੱਕ ਸਰਟਨ ਅਮਾਊਂਟ ਆਫ ਪੇ ਅਤੇ ਉਹਦੇ ਉੱਤੇ ਸੁਪਰ ਐਨੂਏਸ਼ਨ ਨਹੀਂ ਦੇਣਾ ਪੈਂਦਾ, ਮੇਰੇ ਕੋਲ ਉਹ ਵੀ ਹੁਣ ਖਤਮ ਹੋ ਗਿਆ।
1: ਹਾਂਜੀ, ਉਹ ਖਤਮ ਹੋ ਗਿਆ। ਪਹਿਲਾਂ ਹੁੰਦਾ ਸੀ $450 ਤੋਂ ਅਗਰ ਵੱਧ ਹੋਵੇ ਪੇ ਤੁਹਾਡੀ
0: ਜੀ,
1: ਅਤੇ ਫਿਰ ਹੀ ਸੁਪਰ
0: ਹੁਣ ਪੱਕਾ ਭਾਵੇਂ ਤੁਹਾਡੀ $2 ਪੇ ਆ, ਉਹਦਾ ਵੀ ਸੁਪਰ ਜਾਣੇ ਜਾਣਾ।
1: ਹਾਂਜੀ।
0: ਅੱਛਾ, ਇਹ ਹਰ ਇੱਕ ਨੂੰ ਮਿਲਦਾ ਜਿਹੜਾ ਵੀ ਕੋਈ ਕੰਮ ਆਸਟ੍ਰੇਲੀਆ ਦੇ ਵਿੱਚ ਕਰ ਰਿਹਾ ਵਾ?
1: ਇੰਪਲੋਈਜ਼ ਨੂੰ ਮਿਲਦਾ ਹੈ, ਇੰਪਲੋਇਰ ਵੱਲੋਂ ਜੋ ਕੰਪਲਸਰੀ ਆ, ਕੈਜੂਅਲ, ਪਾਰਟ ਟਾਈਮ, ਫੁੱਲ ਟਾਈਮ। ਈਵਨ ਕਿ ਅਗਰ ਕੋਈ ਬੰਦਾ ABN 'ਤੇ ਵੀ ਕੰਮ ਕਰ ਰਿਹਾ, ਉਹਦੇ ਵਿੱਚ ਵੀ ਕਈ ਕੇਸਿਸ ਦੇ ਵਿੱਚ ਅਗਰ ਡਿਪੈਂਡ ਕਰਦਾ ਕਿ ਅਗਰ ਉਹ ਬੰਦਾ ਲੇਬਰ ਸਰਵਿਸ ਜਸਟ ਪ੍ਰੋਵਾਈਡ ਕਰ ਰਿਹਾ ਹੈ ਕਿ ਉਹਨੂੰ ਤੁਸੀਂ ਭਾਵੇਂ ਪੇਪਰਾਂ ਦੇ ਵਿੱਚ ਐਜ਼ ਏ ਕੰਟਰੈਕਟਰ ਸ਼ੋਅ ਕਰ ਰਹੇ ਹੋ, ਬਟ ਉਹਦਾ ਮੇਨ ਰੋਲ ਜੋ ਹੈ ਉਹ ਲਾ ਲਓ ਕਿ ਇੱਕ ਡੀਮਡ ਇੰਪਲੋਈ ਹੀ ਹੈ, ਤੁਹਾਡੀਆਂ ਇੰਸਟਰਕਸ਼ਨਸ ਦੇ ਅੰਡਰ ਹੀ ਕੰਮ ਕਰ ਰਿਹਾ, ਅਤੇ ਉਹਦਾ ਵੀ ਸੁਪਰ ਐਨੂਏਸ਼ਨ ਦੇਣਾ ਕੰਪਲਸਰੀ ਆ।
0: ਓਕੇ, ਸੋ ਇਹਦੇ ਵਿੱਚ ਮੈਂ ਸੁਣਿਆ ਵੀ ਕੁਛ ਇੱਕ ਸੂਰਤਾਂ ਦੇ ਵਿੱਚ ਤੁਸੀਂ ਆਪ ਵੀ ਆਪਣੇ ਲਈ ਕੰਟਰੀਬਿਊਟ ਕਰ ਸਕਦੇ ਹੋ। ਮੰਨ ਲਓ ਫੋਰ ਐਗਜ਼ਾਮਪਲ, ਇੱਕ ਤਾਂ ਚੀਜ਼ ਇਹ ਹੈਗੀ ਆ ਕਿ ਜੇ ਤੁਹਾਨੂੰ ਤੁਹਾਡਾ ਇੰਪਲੋਇਰ ਦੇ ਰਿਹਾ ਸੁਪਰ ਐਨੂਏਸ਼ਨ, ਅਤੇ ਤੁਸੀਂ ਆਪਣੇ ਪੱਲਿਓਂ ਵੀ ਥੋੜ੍ਹਾ ਜਿਹਾ ਵੱਧ ਸ਼ਾਇਦ ਆਪੇ ਆਪਣੇ ਅਕਾਊਂਟ 'ਚ ਪਾ ਸਕਦੇ ਹੋ, ਜਾਂ ਤੁਹਾਡਾ ਇੰਪਲੋਇਰ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਜਿੱਦਾਂ ਦੀ ਵੀ ਸੈਟਲਮੈਂਟ ਕੋਈ ਹੋਈ ਹੁੰਦੀ ਆ ਜੋਬ ਦੀ, ਉਹ ਤੁਹਾਨੂੰ ਵੱਧ ਪਾ ਦਿੰਦਾ। ਅੱਛਾ, ਜੇ ਕੋਈ ਬੰਦਾ ਆਪਣੇ ਲਈ ਆਪੇ ਹੀ ਕੰਮ ਕਰ ਰਿਹਾ, ਮੰਨ ਲਓ ਬਿਜ਼ਨਸ ਕਰ ਰਿਹਾ ਵਾ, ਆਪਣਾ ਹੀ ਛੋਟਾ ਜਿਹਾ ਕੋਈ ਉਹਦਾ ਕੰਮ ਆ, ਅਤੇ ਕੀ ਉਹ ਆਪੇ ਵੀ ਆਪਣੇ ਲਈ ਪਾ ਸਕਦਾ ਸੁਪਰ ਐਨੂਏਸ਼ਨ?
1: ਹਾਂਜੀ, ਸੁਪਰ ਐਨੂਏਸ਼ਨ ਤੁਸੀਂ ਪਾ ਸਕਦੇ ਹਾਂ। ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਆਪਣੇ ਸਟਰਕਚਰ ਕੀਤਾ ਬਿਜ਼ਨਸ ਨੂੰ। ਅਗਰ ਤੁਸੀਂ ਐਜ਼ ਏ ਸੋਲ ਟ੍ਰੇਡਰ ਕੰਮ ਕਰ ਰਹੇ ਹੋ, ਅਤੇ ਉਸ ਕੇਸ ਦੇ ਵਿੱਚ ਕੰਪਲਸਰੀ ਨਹੀਂ ਹੈ ਕਿ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣਾ। ਤੁਸੀਂ ਉਹਨੂੰ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣ ਦੇ ਆਪਣੇ ਫਾਇਦੇ ਨੇ ਕਿ ਤੁਸੀਂ ਟੈਕਸ ਬਚਾ ਸਕਦੇ ਹਾਂ, ਉਸ ਵੇ ਨਾਲ ਤੁਸੀਂ ਪਾ ਸਕਦੇ ਹਾਂ। ਬਟ ਅਗਰ ਤੁਸੀਂ ਆਪਣਾ ਲੈਟਸ ਸੇ ਤੁਸੀਂ ਕੰਪਨੀ ਸਟਰਕਚਰ ਦੇ ਅੰਡਰ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ, ਤੁਸੀਂ ਐਜ਼ ਏ ਡਾਇਰੈਕਟਰ ਆਪਣੀ ਸੈਲਰੀ ਲੈ ਰਹੇ ਹੋ ਕੰਪਨੀ ਤੋਂ, ਉਸ ਕੇਸ ਦੇ ਵਿੱਚ ਸੁਪਰ ਐਨੂਏਸ਼ਨ ਕੰਪਲਸਰੀ ਹੈ ਡਾਇਰੈਕਟਰ ਸੈਲਰੀ ਦੇ ਉੱਤੇ ਵੀ, ਕਿ ਤੁਸੀਂ ਫਿਕਸਡ, ਕਿਉਂਕਿ ਕੰਪਨੀ ਦੇ ਲਈ ਤੁਸੀਂ ਇੰਪਲੋਈ ਹੋ, ਭਾਵੇਂ ਤੁਹਾਡੀ ਆਪਣੀ ਕੰਪਨੀ ਆ,
0: ਓਕੇ,
1: ਉਹ ਸੈਪਰੇਟ ਲੀਗਲ ਐਂਟੀਟੀ ਆ। ਕੰਪਨੀ ਤੋਂ ਅਗਰ ਤੁਸੀਂ ਸੈਲਰੀ ਲੈ ਰਹੇ ਹੋ, ਤੇ 12% ਸੁਪਰ ਤੁਹਾਨੂੰ ਉਹਦੀ ਦੇਣੀ ਪਏਗੀ, ਪਰ ਉਹਦਾ ਇਹ ਹੈ ਕਿ ਕੰਪਨੀ ਦੇ ਵਿੱਚ ਉਹ ਐਜ਼ ਏ ਐਕਸਪੈਂਸ ਕਲੇਮ ਹੋ ਜਾਂਦਾ, ਸੋ ਤੁਹਾਡਾ ਉੱਥੋਂ ਫਾਇਦਾ ਹੋ ਜਾਂਦਾ, ਪਰ ਕੰਪਲਸਰੀ ਆ, ਸੋ ਕਰਨੀ ਪੈਂਦੀ ਆ।
0: ਅੱਛਾ, ਕਈ ਲੋਕਾਂ ਨੂੰ ਇੱਥੇ ਕੰਫਿਊਜ਼ਨ ਹੁੰਦੀ ਆ ਵੀ ਮੇਰਾ ਆਪਣਾ ਕੰਮ ਆ, ਮੈਂ ਚਲੋ ਕਿਹੜੀ ਕਿਸੇ ਨੇ ਸ਼ਿਕਾਇਤ ਕਰਨੀ ਆ, ਮੈਂ ਆਪੇ ਆਪਣਾ ਲਿਆ ਜਾਂ ਨਹੀਂ ਲਿਆ ਸੁਪਰ ਐਨੂਏਸ਼ਨ, ਉਹਦੇ ਨਾਲ ਕੀ ਫਰਕ ਪੈਂਦਾ, ਉਹਦੇ 'ਤੇ ਕੀ ਓਬਲੀਗੇਸ਼ਨਸ ਨੇ?
1: ਦੇਖੋ, ਅੱਜ ਦੇ ਸਮੇਂ ਦੇ ਵਿੱਚ ਬਹੁਤ ਹਾਰਡ ਹੈ ਕਿ ਤੁਸੀਂ ਉਹਨੂੰ ATO ਤੋਂ ਹਾਈਡ ਕਰ ਸਕੋ। ਕਾਰਨ ਹੈ ਕਿ ਹੁਣ ਸਿੰਗਲ ਟੱਚ ਪੇਰੋਲ ਕੰਪਲਸਰੀ ਹੈ ਡਾਇਰੈਕਟਰ ਦੇ ਲਈ ਵੀ। ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਸੈਲਰੀ ਪਾਉਂਦੇ ਹੋ, ਉਹਦੀ ਨਾਲ ਦੀ ਨਾਲ ਪੇਸਲੀ ਪੇਟੀਓ ਨੂੰ ਵੀ ਰਿਪੋਰਟ ਕਰਦੇ ਹੋ, ਉਹਦੇ ਵਿੱਚ ਸੁਪਰ ਦਾ ਅਮਾਊਂਟ ਵੀ ਜਾਂਦਾ ਹੈ ਕਿ ਕਿੰਨਾ ਅਮਾਊਂਟ ਤੁਸੀਂ ਸੈਲਰੀ ਦੇ ਉੱਤੇ ਸੁਪਰ ਕੀਤਾ। ATO ਟਾਈਮ ਟੂ ਟਾਈਮ ਆਡਿਟ ਕਰਦਾ ਰਹਿੰਦਾ ਹੈ, ਅੱਜ ਕੱਲ੍ਹ ਤਾਂ ਕੁਛ ਜ਼ਿਆਦਾ ਹੀ ਹੋ ਰਹੇ ਨੇ ਸੁਪਰ ਦੇ ਆਡਿਟਸ, ਸੋ ਜਿਹਦੇ ਵਿੱਚ ਉਹ ਦੇਖਦੇ ਨੇ ਕਿ ਜਿੰਨਾ ਤੁਸੀਂ ਕੰਟਰੀਬਿਊਸ਼ਨ ਸੁਪਰ ਦਾ ਰਿਪੋਰਟ ਕੀਤਾ ਆਪਣੀ ਸਿੰਗਲ ਟੱਚ ਪੇਰੋਲ ਦੇ ਵਿੱਚ, ਕੀ ਤੁਸੀਂ ਆਪਣੇ ਫੰਡ ਦੇ ਵਿੱਚ ਉਨਾ ਕੰਟਰੀਬਿਊਟ ਕੀਤਾ, ਸੋ ਉਹ ਤੁਸੀਂ ਅਗਰ ਨਹੀਂ ਕੀਤਾ ਤਾਂ ATO ਤੁਹਾਨੂੰ ਕਦੀ ਵੀ, ਈਵਨ ਪਿਛਲੇ ਸਾਲਾਂ ਦਾ ਵੀ ਕਈ ਵਾਰੀ ਅਸੀਂ ਦੇਖਿਆ ਕਿ ਈਵਨ 3-4 ਸਾਲ ਪੁਰਾਣਾ ਵੀ ਆਡਿਟ ਕੱਢ ਲੈਂਦੇ ਆ।
0: ਅੱਛਾ,
1: ਕਿ ਜਿਹਦੇ ਵਿੱਚ ਅਗਰ ਤੁਸੀਂ ਸੁਪਰ ਕੰਟਰੀਬਿਊਸ਼ਨ ਨਹੀਂ ਕੀਤਾ ਹੋਇਆ ਤਾਂ ਤੁਹਾਨੂੰ ਫਿਰ ਜੁਰਮਾਨਾ ਵੀ ਭਰਨਾ ਪੈਂਦਾ, ਉਹਦੇ 'ਤੇ ਇੰਟਰਸਟ ਵੀ ਪੇ ਕਰਨਾ ਪੈਂਦਾ, ਅਤੇ ਫਿਰ ਉਹ ਭਰਨਾ ਪੈਂਦਾ।
0: ਓਕੇ, ਅਤੇ ਇਹਦਾ ਜਿੱਦਾਂ ਮੈਂ ਫਿਰ ਪਹਿਲੇ ਕੁਐਸਚਨ 'ਤੇ ਆਉਣਾ, ਜਿੱਦਾਂ ਮੰਨ ਲਓ ਇੱਕ ਬੰਦੇ ਦੀ ਕੋਈ ਵੈਸੇ ਲੀਗਲੀ ਉੱਦਾਂ ਕੋਈ ਓਬਲੀਗੇਸ਼ਨ ਨਹੀਂ ਗੀ ਕਿ ਉਹ ਸੁਪਰ ਐਨੂਏਸ਼ਨ ਉਹਨੇ ਆਪਣੇ ਅਕਾਊਂਟ ਦੇ ਵਿੱਚ ਪਾਉਣਾ, ਪਰ ਫਿਰ ਵੀ ਜਾਂ ਮੰਨ ਲਓ ਵੱਧ ਪਾਉਣਾ ਚਾਹ ਰਿਹਾ ਵਾ ਕਿ ਇੰਨਾ ਕੁ ਮਿਲਦਾ ਮੈਂ ਹੋਰ ਵੱਧ ਪਾ ਲਾਂ, ਉਹਦੇ ਫਾਇਦੇ ਕੀ ਨੇ?
1: ਦੇਖੋ, ਸੁਪਰ ਐਨੂਏਸ਼ਨ ਦੇ ਮੇਨ ਫਾਇਦਾ ਇਹ ਹੈ ਕਿ ਤੁਸੀਂ ਟੈਕਸ ਬਚਾ ਸਕਦੇ ਹੋ ਉਹਦੇ ਨਾਲ।
0: ਕਿਵੇਂ? ਮਤਲਬ ਥੋੜ੍ਹਾ ਜਿਹਾ
1: ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਅਗਰ ਤੁਸੀਂ ਐਜ਼ ਏ ਇੰਪਲੋਈ ਜੋਬ ਕਰ ਰਹੇ ਹੋ ਕਿਤੇ, ਇੰਪਲੋਇਰ ਨੇ ਤਾਂ ਤੁਹਾਡੇ 12% ਸੁਪਰ ਪਾਉਣੀ ਆ। ਅਗਰ ਤੁਸੀਂ ਸੈਲਰੀ ਸੈਕਰੀਫਾਈਜ਼, ਇੱਕ ਹੁੰਦਾ ਕਿ ਜੇ ਤੁਸੀਂ ਆਪਣੇ ਇੰਪਲੋਇਰ ਨੂੰ ਕਹਿੰਦੇ ਕਿ ਮੇਰਾ ਥੋੜ੍ਹਾ ਪਾਰਟ ਸੈਲਰੀ ਦਾ ਕੱਟ ਕੇ ਮੇਰੇ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰ ਦੇ, ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਗਰੋਸ ਇਨਕਮ ਹੈ ਉਹ ਘੱਟ ਜਾਂਦੀ ਆ, ਅਤੇ ਤੁਸੀਂ ਉਹਦੇ ਨਾਲ ਟੈਕਸ ਸੇਵ ਕਰਦੇ ਹਾਂ। ਸੋ ਅਗਰ ਤੁਹਾਡੀ ਲੈਟਸ ਏ ਤੁਸੀਂ 80,000 ਜਾਂ 90,000 ਪੈਕੇਜ 'ਤੇ ਹੈਗੇ ਆ, ਡੈਟ ਮੀਨਸ ਕਿ ਤੁਹਾਡਾ ਮਾਰਜਨਲ ਟੈਕਸ ਰੇਟ 30% ਆ, ਅਤੇ ਪਲੱਸ ਮੈਡੀਕੇਅਰ ਲਈ ਵੀ 2% ਤੁਸੀਂ ਭਰਦੇ ਆ। ਸੋ ਅਗਰ ਤੁਸੀਂ ਐਕਸਟਰਾ 10,000 ਕੰਟਰੀਬਿਊਸ਼ਨ ਕੀਤਾ ਤਾਂ ਤੁਸੀਂ 32% ਤੁਹਾਨੂੰ ਉਹਦਾ ਫਾਇਦਾ ਹੁੰਦਾ।
0: ਓਕੇ,
1: ਜਿਹੜਾ ਕਿ ਲਗਾ ਲਓ ਕਿ ਤੁਹਾਡਾ ਸਾਲ ਦਾ ਟੈਕਸ ਤੁਹਾਨੂੰ ਇਨ ਹੈਂਡ ਬਚਦਾ। ਬਟ ਇੱਕ ਚੀਜ਼ ਮੈਂ ਕਲੀਅਰ ਕਰਦਾ ਕਿ ਜਿਹੜਾ ਵੀ ਤੁਸੀਂ ਕੰਟਰੀਬਿਊਸ਼ਨ ਕਰਦੇ ਆ ਸੁਪਰ ਦੇ ਵਿੱਚ, ਈਵਨ ਤੁਹਾਡਾ ਇੰਪਲੋਇਰ ਵੀ ਜੋ ਕੰਟਰੀਬਿਊਸ਼ਨ ਕਰਦਾ, ਸੁਪਰ ਦੇ ਵਿੱਚ 15% ਟੈਕਸ ਉਹਦੇ 'ਤੇ ਲੱਗਦਾ। ਸੋ ਤੁਹਾਡੀ ਨੈੱਟ ਸੇਵਿੰਗ ਜਿਹੜੀ ਆ ਉਹ ਡਿਫਰੈਂਸ ਜੋ ਹੈਗਾ ਤੁਹਾਡੇ ਮਾਰਜਨਲ ਟੈਕਸ ਰੇਟ ਦਾ -15% ਉਹ ਤੁਹਾਡੀ ਨੈੱਟ ਸੇਵਿੰਗ ਹੈ। ਬਟ ਸਟਿਲ ਉਹਦੇ ਨਾਲ ਤੁਹਾਡਾ ਅਗਰ ਤੁਸੀਂ ਉਹਨੂੰ ਲਗਾ ਲਓ ਕਿ ਇੱਕ ਹੈਬਿਟ ਬਣਾ ਲੈਂਦੇ ਹਾਂ ਕਿ ਥੋੜ੍ਹਾ ਥੋੜ੍ਹਾ ਪੈਸਾ ਤੁਸੀਂ ਸਾਈਡ 'ਤੇ ਕਰਦੇ ਜਾਂਦੇ ਆ, ਉਹਦੇ ਨਾਲ ਤੁਹਾਡਾ ਸੇਵਿੰਗ ਵੀ ਹੁੰਦੀ ਰਹਿੰਦੀ ਆ, ਉਹ ਪੈਸਾ ਤੁਹਾਡਾ ਇਨਵੈਸਟ ਵੀ ਹੁੰਦਾ, ਅਤੇ ਤੁਹਾਡਾ ਜਿਹੜਾ ਟੈਕਸ ਇੱਕ ਵਾਰੀ ਚਲਾ ਗਿਆ ਉਹ ਵਾਪਸ ਨਹੀਂ ਆਉਣਾ, ਇੱਥੇ ਤੁਹਾਡਾ ਟੈਕਸ ਬਚ ਰਿਹਾ ਹਰ ਸਾਲ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨ ਨਾਲ। ਸੋ ਉਹ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ।
0: ਓਕੇ, ਇਹ ਤਾਂ ਹੋ ਗਿਆ ਇੱਕ ਸਿਨੈਰੀਓ ਕਿ ਮੰਨ ਲਓ ਮੈਂ ਆਪਣੇ ਇੰਪਲੋਇਰ ਨੂੰ ਕਹਿਤਾ ਵੀ ਆਹ ਇਹ ਤੋਂ ਪੈਸੇ ਜੇ ਟੱਪਦੇ ਆ ਫੋਰ ਐਗਜ਼ਾਮਪਲ, ਅਤੇ ਮੇਰਾ ਟੈਕਸ ਵੱਧ ਜਾਂਦਾ, ਤੂੰ ਇਹ ਮੇਰਾ ਸੁਪਰ ਦੇ ਵਿੱਚ ਪਾ ਦੇ ਅਤੇ ਉੱਥੇ ਮੇਰਾ ਟੈਕਸ ਉਸ ਹਿਸਾਬ ਦੇ ਨਾਲ ਸੇਵ ਹੋ ਗਿਆ। ਪਰ ਜੇਕਰ ਮੰਨ ਲਓ ਇੰਪਲੋਇਰ ਤੁਹਾਡੇ ਪਾ ਦਿੰਦਾ ਵਾ ਖਾਤੇ ਦੇ ਵਿੱਚ, ਉਹ ਇੱਦਾਂ ਦੀ ਸੈਟਲਮੈਂਟ ਦੇ ਉੱਤੇ ਨਹੀਂ ਮੰਨਦਾ, ਵੈਸੇ ਤਾਂ ਚਲੋ ਮੰਨ ਜੂਗਾ, ਉਹਨੂੰ ਕੋਈ ਪ੍ਰੋਬਲਮ ਨਹੀਂ ਆ, ਪਰ ਜੇ ਮੰਨ ਲਓ ਤੁਸੀਂ ਜਾਂ ਆਪ ਹੀ ਤੁਸੀਂ ਮੈਨੇਜ ਕਰ ਰਹੇ ਹੋ ਆਪਣਾ ਖਾਤਾ, ਅਤੇ ਆਪਣੇ ਤੌਰ ਦੇ ਉੱਤੇ ਜੇ ਤੁਸੀਂ ਆਈ ਪੇ ਦੇ ਵਿੱਚੋਂ ਜੇ ਤੁਸੀਂ ਸੁਪਰ ਐਨੁਏਸ਼ਨ ਪਾਉਂਦੇ ਹੋ ਕਿ ਫਿਰ ਵੀ ਉਹ 'ਚ ਟੈਕਸ ਬੈਨੀਫਿਟ ਹੁੰਦੇ ਨੇ?
1: ਹਾਂਜੀ, ਸੋ ਇਹਨੂੰ ਅਸੀਂ ਕਹਿੰਦੇ ਹਾਂ ਆਫਟਰ ਟੈਕਸ ਕੰਟਰੀਬਿਊਸ਼ਨ। ਸੋ ਲੈਟ ਸੇ ਤੁਸੀਂ ਇੰਪਲੋਇਰ ਦੇ ਨਾਲ ਕੋਈ ਅਰੇਂਜਮੈਂਟ ਨਹੀਂ ਕੀਤੀ ਹੋਈ, ਤੁਸੀਂ ਜੋ ਵੀ ਤੁਹਾਡੀ ਇਨ ਹੈਂਡ ਸੈਲਰੀ ਆ ਰਹੀ ਹੈ ਉਹਦੇ ਵਿੱਚੋਂ ਅਗਰ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਕਰ ਸਕਦੇ ਹੋ। ਉਹ ਤੁਸੀਂ ਇੱਕ ਲਗਾ ਲਓ ਕਿ ਪੂਰਾ ਸਾਲ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਵੀ ਕਰ ਸਕਦੇ ਹੋ, ਜਾਂ ਫਿਰ ਸਾਲ ਦੇ ਐਂਡ 'ਤੇ ਇਕੱਠਾ ਵੀ ਪਾ ਸਕਦੇ ਹੋ। ਕੰਡੀਸ਼ਨ ਇਹ ਹੈ ਕਿ 30 June ਤੋਂ ਪਹਿਲਾਂ ਉਹ ਫੰਡਸ ਨੂੰ ਰਿਸੀਵ ਹੋ ਜਾਣੇ ਚਾਹੀਦੇ ਆ, ਅਤੇ ਅਗਰ ਤੁਸੀਂ ਉਹ ਕੀਤਾ ਔਰ ਤੁਹਾਨੂੰ ਇੱਕ ਫੋਰਮ ਸੁਪਰ ਫੰਡ ਨੂੰ ਭੇਜਣਾ ਹੁੰਦਾ, ਨੋਟਿਸ ਆਫ ਇੰਟੈਂਟ ਟੂ ਕਲੇਮ, ਜਿਹਦੇ ਵਿੱਚ ਤੁਸੀਂ ਫੰਡ ਆਪਣੇ ਫੰਡਸ ਨੂੰ ਨੋਟੀਫਾਈ ਕਰਨਾ ਕਿ ਇੰਨਾ ਮੈਂ ਕੰਟਰੀਬਿਊਸ਼ਨ ਟੋਟਲ ਕੰਟਰੀਬਿਊਟ ਕੀਤਾ ਹੈ ਅਤੇ ਜਿਹਦੀ ਮੈਂ ਡਿਡਕਸ਼ਨ ਕਲੇਮ ਕਰਨੀ ਆ। ਉਹ ਫਿਰ ATO ਨੂੰ ਨੋਟੀਫਾਈ ਕਰ ਦਿੰਦੇ ਆ ਕਿ ਇੰਨਾ ਕੰਟਰੀਬਿਊਸ਼ਨ ਆਇਆ, ਅਤੇ ਉਹ ਤੁਸੀਂ ਆਪਣੀ ਟੈਕਸ ਰਿਟਰਨ ਦੇ ਵਿੱਚ ਐਜ਼ ਏ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਪਰ ਇਹਦੇ ਵਿੱਚ ਇੱਕ ਚੀਜ਼ ਕਲੀਅਰ ਕਰਦਾ ਕਿ ਜਿਹੜਾ ਕੰਸੈਸ਼ਨਲ ਕੰਟਰੀਬਿਊਸ਼ਨ ਹੈਗਾ, ਇਹਨੂੰ ਕੰਸੈਸ਼ਨਲ ਕੰਟਰੀਬਿਊਸ਼ਨ ਕਹਿੰਦੇ ਆ, ਜਿਹਦੀ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ, ਇਹਦੀ ਲਿਮਿਟ ਹੁੰਦੀ ਹੈ ਸਾਲ ਦੀ।
0: ਓਕੇ,
1: ਕਰੰਟਲੀ ਜਿਵੇਂ $30,000 ਲਿਮਿਟ ਹੈ ਇਹਦੀ,
0: ਸਾਲ ਤੋਂ ਵੱਧ ਨਹੀਂ ਕਰ ਸਕਦੇ,
1: ਮਤਲਬ ਕੰਸੈਸ਼ਨ ਕੰਟਰੀਬਿਊਸ਼ਨ ਦੀ ਲਿਮਿਟ ਆ ਉਹ, ਜਿਹਦੇ 30,000 ਜਿਹੜਾ ਇੰਕਲੂਡਿੰਗ ਇੰਪਲੋਇਰ ਕੰਟਰੀਬਿਊਸ਼ਨ।
0: ਓਕੇ, ਅੱਛਾ, ਜਿਹੜਾ ਉਹਨੇ ਕੀਤਾ ਉਹ ਪਾ ਕੇ 30 ਹੋਣਾ ਚਾਹੀਦਾ,
1: 30,000 ਟੋਟਲ ਆ।
0: ਓਕੇ,
1: ਬਟ ਇਹਦੇ ਵਿੱਚ ਇੱਕ ਚੀਜ਼ ਹੋਰ ਹੈ, ਸੋਰੀ, ਕਿ ਅਗਰ ਤੁਸੀਂ ਵੱਧ ਕਰਨਾ ਚਾਹੁੰਦੇ ਆ, ਦੇਰ ਇਜ਼ ਏ ਆਪਸ਼ਨ ਕਿ ਤੁਸੀਂ ਆਪਣਾ ਪਿਛਲੇ 5 ਸਾਲਾਂ ਦਾ ਜੋ ਅਨਯੂਜ਼ਡ ਅਮਾਊਂਟ ਆ ਉਹ ਵੀ ਤੁਸੀਂ ਲੰਬ ਸਮੇਂ ਕਰ ਸਕਦੇ ਹੋ ਕੰਟਰੀਬਿਊਸ਼ਨ।
0: ਓਕੇ, ਅੱਛਾ, ਉਹ ਵੀ ਤੁਸੀਂ ਵਿੱਚ ਐਡ ਹੋਣਾ,
1: ਹਾਂਜੀ, ਕਰਕੇ
0: ਉਹ ਸਾਲਾਂ ਨੂੰ ਯੂਟੀਲਾਈਜ਼ ਕਰ ਸਕਦੇ।
1: ਹਾਂਜੀ, ਪਰ ਇਹਦੇ ਵਿੱਚ ਇਹ ਵੀ ਤੁਸੀਂ ਦੇਖਣਾ ਹੋਏਗਾ ਕਿ ਤੁਹਾਡੀ ਬਚਤ ਕਿੰਨੀ ਹੋ ਰਹੀ ਹੈ, ਕਿ ਜ਼ਿਆਦਾ ਫਾਇਦਾ ਇਹਦਾ ਉਦੋਂ ਹੁੰਦਾ ਕਿ ਜਦੋਂ ਲੈਟਸ ਸੇ ਤੁਹਾਡੀ ਕਿਸੇ ਸਾਲ ਤੁਸੀਂ ਪ੍ਰੋਪਰਟੀ ਸੈੱਲ ਕੀਤੀ, ਜ਼ਿਆਦਾ ਇਨਕਮ ਹੋ ਰਹੀ ਹੈ ਅਤੇ ਤੁਸੀਂ ਟੈਕਸ ਬਚਾਉਣਾ ਚਾਹੁੰਦੇ ਹਾਂ, ਫਿਰ ਤੁਹਾਡੇ ਕੋਲ ਇੱਕ ਆਪਸ਼ਨ ਹੈ ਕਿ ਤੁਸੀਂ ਇਹਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਆਈਡੀਆ ਲਗਾ ਸਕਦੇ ਹਾਂ ਕਿ ਕਿੰਨਾ ਕੰਟਰੀਬਿਊਸ਼ਨ ਕਰਨਾ ਚਾਹੀਦਾ ਤੁਹਾਨੂੰ, ਕਿੰਨਾ ਤੁਹਾਨੂੰ ਨੈੱਟ ਕੈਪੀਟਲ ਗੇਨ ਹੋ ਰਿਹਾ, ਫੋਰ ਐਗਜ਼ਾਮਪਲ ਪ੍ਰੋਪਰਟੀ ਤੋਂ ਜਾਂ ਕੋਈ ਹੋਰ ਇਨਵੈਸਟਮੈਂਟ ਇਨਕਮ ਆ ਗਈ ਆ, ਅਤੇ ਤੁਸੀਂ ਵੱਧ ਕਰਨ ਦੀ ਵੀ ਆਪਸ਼ਨ ਹੁੰਦੀ ਤੁਹਾਡੇ ਕੋਲ,
0: ਉਹਨੂੰ ਮੈਨੇਜ ਤੁਸੀਂ ਕਰ ਸਕਦੇ ਹੋ।
1: ਹਾਂਜੀ,
0: ਠੀਕ ਹੈ। ਅੱਛਾ, ਆਪਣੇ ਲੋਕਾਂ ਨੂੰ ਕਿੰਨੀ ਕੁ ਅਵੇਅਰਨੈਸ ਹੈ ਸੁਪਰ ਐਨੁਏਸ਼ਨ ਦੇ ਬਾਰੇ? ਜੇ ਮੰਨ ਲਓ ਫੋਰ ਐਗਜ਼ਾਮਪਲ ਮੈਂ ਤੁਹਾਡੇ ਤਜਰਬੇ ਤੋਂ ਪੁੱਛਾਂ ਵੀ ਤੁਸੀਂ ਰੈਂਡਮਲੀ ਜਦੋਂ ਲੋਕਾਂ ਨੂੰ ਪੁੱਛਦੇ ਹੋ, ਕਿੰਨਿਆਂ ਕੁ ਨੂੰ ਇਸ ਚੀਜ਼ ਦਾ ਪਤਾ ਹੁੰਦਾ ਵੀ ਉਹਨਾਂ ਦਾ ਕਿੰਨਾ ਕੁ ਸੁਪਰ ਐਨੁਏਸ਼ਨ?
1: ਅਗਰ ਮੈਂ ਸੱਚ ਕਹਾਂ ਤਾਂ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੁਪਰ ਐਨੁਏਸ਼ਨ ਫੰਡ ਦੇ ਵਿੱਚ,
0: ਨਹੀਂ ਪਤਾ ਹੁੰਦਾ ਕਿ ਪਤਾ ਹੀ ਨਹੀਂ ਹੁੰਦਾ।
1: ਥੋੜ੍ਹੀ ਇਨਫੋਰਮੇਸ਼ਨ ਹੁੰਦੀ ਉਹਨਾਂ ਨੂੰ, ਇਹ ਪਤਾ ਹੁੰਦਾ ਕਿ ਕੋਈ ਸੁਪਰ ਐਨੁਏਸ਼ਨ ਹੈ ਜੋ ਮੇਰਾ ਇੰਪਲੋਇਰ ਕੁਛ ਮੈਨੂੰ ਪੇ ਕਰ ਰਿਹਾ, ਬਟ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਫੰਡ ਦਾ ਬੈਲੈਂਸ ਕੀ ਹੈ ਇਸ ਵਕਤ ਦਾ। ਜ਼ਿਆਦਾ ਫੋਕ ਉਹਨਾਂ ਦਾ ਧਿਆਨ ਹੁੰਦਾ ਕਿ ਕਿਹੜੇ ਫੰਡ ਦੇ ਵਿੱਚ ਉਹਨਾਂ ਦੇ ਪੈਸੇ ਇਨਵੈਸਟ ਹੋਏ ਨੇ। ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਕੋਵਿਡ ਦੇ ਟਾਈਮ 'ਤੇ ਥੋੜ੍ਹੀ ਨੌਲੇਜ ਆਈ ਸੀ ਸੁਪਰ ਐਨੁਏਸ਼ਨ ਦੀ, ਜਦੋਂ ਲੋਕਾਂ ਨੇ ਆਪਣੇ ਬੈਲੈਂਸ ਦੇਖਣੇ ਸ਼ੁਰੂ ਕੀਤੇ, ਜਦੋਂ ਆਪਸ਼ਨ ਸੀਗੀ ਕਿ ਤੁਸੀਂ ਥੋੜ੍ਹਾ ਘਟਾ ਸਕਦੇ ਸੀ, ਪਰ ਉਸ ਤੋਂ ਪਹਿਲਾਂ ਤਾਂ ਬਹੁਤ ਘੱਟ ਨੌਲੇਜ ਸੀ ਸੁਪਰ ਐਨੁਏਸ਼ਨ ਬਾਰੇ। ਹੁਣ ਵੀ ਸਿਰਫ ਪਤਾ ਲੋਕਾਂ ਨੂੰ, ਪਰ ਕੋਈ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦਾ ਆਪਣੇ ਸੁਪਰ ਫੰਡ ਦੇ ਉੱਤੇ, ਉਹਨੂੰ ਐਕਟਿਵਲੀ ਮੈਨੇਜ ਨਹੀਂ ਕਰਦੇ, ਸਿਰਫ ਇਹ ਪਤਾ ਹੈ ਕਿ ਸੁਪਰ ਫੰਡ
0: ਇੱਦਾਂ ਦੀ ਕੋਈ ਚੀਜ਼ ਹੈਗੀ ਆ।
1: ਹਾਂਜੀ,
0: ਸੋ ਜਿਹੜਾ ਇੰਪਲੋਇਰ ਆ ਉਹਨੂੰ ਵੀ ਬੋਝ ਲੱਗਦਾ ਵੀ ਮੈਂ ਇੰਨੇ ਪੈਸੇ ਦੇਣੇ ਆਏ ਐਵੇਂ ਵਾਧੂ ਦੇ ਆ, ਅਤੇ ਜਦੋਂ ਤੁਸੀਂ ਲੈਣ ਵਾਲੇ ਹੋ ਤੁਹਾਨੂੰ ਲੱਗਦਾ ਵੀ ਇਹ ਸਾਰੇ ਕਿਤੇ ਮੈਨੂੰ ਮਿਲ ਜਾਣ ਇਕੱਠੇ ਤਾਂ ਜ਼ਿਆਦਾ ਬਿਹਤਰ ਹੈ, ਇਹ ਐਵੇਂ ਉੱਧਰ ਵਿੱਚ ਕੱਟੀ ਕਟਾਈ ਜਾਂਦੇ ਆ। ਸੋ ਇਹਨੂੰ ਇਹਨੂੰ ਆਪਾਂ ਵਾਜਬ ਤਰੀਕੇ ਦੇ ਨਾਲ ਜੇ ਆਪਾਂ ਸਮਝਾਉਣਾ ਹੋਵੇ ਸਾਰਿਆਂ ਨੂੰ ਵੀ ਕੀ ਇਹਦਾ ਫਾਇਦਾ ਕੀ ਨੁਕਸਾਨ ਆ, ਇਹ ਜਿਹੜਾ ਕੰਟਰੀਬਿਊਸ਼ਨ ਹੋ ਰਿਹਾ ਵਾ ਇਹ ਕਿੱਦਾਂ ਜਾ ਕੇ ਅਤੇ ਕਦੋਂ ਕੁ ਜਾ ਕੇ ਫਾਇਦਾ ਦਿੰਦਾ?
1: ਦੇਖੋ, ਸੁਪਰ ਐਨੁਏਸ਼ਨ ਲਗਾ ਲਓ ਕਿ ਅਗਰ ਮੈਂ ਕਹਾਂ ਕਿ ਪ੍ਰੋਪਰਟੀ ਤੋਂ ਬਾਅਦ ਤੁਹਾਡਾ ਬਿਗੇਸਟ ਐਸੈਟ ਸੁਪਰਨੂਏਸ਼ਨ ਹੈ। ਕਈ ਵਾਰੀ ਤੁਹਾਨੂੰ ਖੁਦ ਨਹੀਂ ਅੰਦਾਜ਼ਾ ਹੁੰਦਾ ਕਿ ਤੁਹਾਡਾ ਸੁਪਰ ਦੇ ਵਿੱਚ ਕਿੰਨਾ ਪੈਸਾ, ਔਰ ਉਹਨੀ ਅਗਰ ਤੁਸੀਂ ਸਹੀ ਤਰ੍ਹਾਂ ਮੈਨੇਜ ਕਰੋ ਤਾਂ ਤੁਸੀਂ ਕਾਫੀ ਫਾਸਟ ਉਹਨੂੰ ਗਰੋ ਵੀ ਕਰ ਸਕਦੇ ਹੋ,
0: ਪੈਸੇ ਹੋ ਸਕਦੇ ਹੋ,
1: ਅਮੀਰ ਹੋ ਸਕਦੇ।
0: ਕੋਵਿਡ 'ਚ ਬਾਂਹ ਫੜੀ ਹੈ ਸੁਪਰ ਨੇ ਬੜਿਆ।
1: ਹਾਂਜੀ ਬਿਲਕੁਲ, ਪਰ ਉਦੋਂ ਥੋੜ੍ਹਾ ਮਿਸਯੂਜ਼ ਵੀ ਹੋਇਆ ਕਿ ਲੋਕਾਂ ਨੇ ਜਿਹਨਾਂ ਨੂੰ ਨਹੀਂ ਵੀ ਲੋੜ ਸੀ ਉਹਨਾਂ ਨੇ ਕਢਵਾ ਲਿਆ, ਔਰ ਜਿਹੜਾ ਗਵਰਨਮੈਂਟ ਨੇ ਬਾਅਦ ਵਿੱਚ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਵਾਪਸ ਪਾਉਣਾ ਚਾਹੀਦਾ ਹੈ।
0: ਸਾਰਿਆਂ ਨੂੰ ਵਾਪਸ ਪਾਉਣਾ ਪਿਆ ਭਲਾ?
1: ਕਾਫੀ ਹੱਦ ਤੱਕ ਲੋਕਾਂ ਨੂੰ ATO ਨੇ ਅਪਰੋਚ ਕੀਤਾ ਸੀ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਉਦੋਂ ਕਰ ਲਏ ਸੀ ਵਿਡਰੋਲਸ, ਬਟ ਐਨੀਵੇਜ਼ ਉਹ ਇੱਕ ਪਾਸਟ ਸੀਗਾ ਜੋ। ਬਟ ਉਸ ਤਰ੍ਹਾਂ ਸੁਪਰਨੂਏਸ਼ਨ ਇੱਕ ਲਗਾ ਲਓ ਕਿ ਇਹਨੂੰ ਤੁਸੀਂ ਐਵੇਂ ਨਾ ਸੋਚੋ ਕਿ ਇਹ ਇੱਕ ਸੈਪਰੇਟ ਕੋਈ ਚੀਜ਼ ਆ, ਦੇਖਾਂਗੇ ਜਦੋਂ ਟਾਈਮ ਆਏਗਾ ਰਿਟਾਇਰਮੈਂਟ 'ਤੇ ਦੇਖਾਂਗੇ ਕੀ ਹੈ ਇਹਦੀ ਸਿਚੁਏਸ਼ਨ। ਤੁਸੀਂ ਉਹਨੂੰ ਐਕਟਿਵਲੀ ਮੈਨੇਜ ਕਰੋ, ਤੁਹਾਡਾ ਪੈਸਾ ਆ, ਜਿਵੇਂ ਆਪਣੇ ਕਹਿੰਦੇ ਸੀ ਬਜ਼ੁਰਗ ਕਿ ਥੋੜ੍ਹਾ ਪੈਸਾ ਸਾਈਡ 'ਤੇ ਰੱਖੋ ਜਿਹੜਾ ਤੁਹਾਡੇ ਬੁਢਾਪੇ 'ਚ ਕੰਮ ਆਵੇ। ਇਹਨੂੰ ਤੁਸੀਂ ਉਹੀ ਚੀਜ਼ ਲਗਾਓ ਕਿ ਇਹ ਤੁਹਾਡੇ
0: ਕੰਮ ਆਉਣ ਵਾਲੀ ਚੀਜ਼।
1: ਹਾਂਜੀ ਬਿਲਕੁਲ।
0: ਅੱਛਾ, ਇਹਦੇ 'ਚ ਕੋਈ ਇੱਦਾਂ ਦੀ ਵੀ ਕਈ ਲੋਕਾਂ ਦੇ ਵਿੱਚ ਹੈਗੀ ਆ ਇਨਫੋਰਮੇਸ਼ਨ ਜਾਂ ਟਰੈਵਲ ਕਰਦੀਆਂ ਨੇ ਵੀ ਗੋਸਿਪਸ, ਪਤਾ ਨਹੀਂ ਹੁਣ ਗੋਸਿਪ ਆ ਕਿ ਕੀ ਆ, ਕਿ ਜਦੋਂ ਇਹ ਘੱਟ ਜਾਂਦਾ ਵਾ ਪਿਆ ਪਿਆ ਇੰਟਰਸਟ ਕੱਟੀ ਜਾਂਦੇ ਆ, ਜਾਂ ਗਲਤ ਜਗ੍ਹਾ ਦੇ ਉੱਤੇ ਕੰਪਨੀਆਂ ਇਨਵੈਸਟ ਕਰ ਦਿੰਦੀਆਂ ਤਾਂ ਵੀ ਉਹ ਘੱਟ ਜਾਂਦਾ। ਜੇ ਮੰਨ ਲਓ ਤੁਸੀਂ ਤੁਹਾਡੀ ਜੋਬ ਦੇ ਵਿੱਚ ਗੈਪ ਆਉਂਦਾ ਵਾ, ਤੁਸੀਂ ਇੱਕ ਜਗ੍ਹਾ 'ਤੇ ਨੌਕਰੀ ਕਰ ਰਹੇ, ਹੁਣ ਤੁਸੀਂ ਛੱਡੀ ਆ ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ, ਤਾਂ ਉਹ ਘਟਣਾ ਸ਼ੁਰੂ ਹੋ ਜਾਂਦਾ। ਇਹ ਚੀਜ਼ਾਂ ਕਿੱਦਾਂ, ਕੀ ਇਹਦੇ ਵਾਜਬ ਇਨਫੋਰਮੇਸ਼ਨ ਹੈ?
1: ਦੇਖੋ ਇਹਦੇ ਵਿੱਚ ਕਾਫੀ ਚੀਜ਼ਾਂ ਹੈ, ਮੇਨ ਜਿਹੜੀ ਲਗਾ ਲਓ ਕਿ ਜੋ ਗਲਤੀਆਂ ਹੁੰਦੀਆਂ ਨੇ ਉਹ ਇਹ ਹੈ ਕਿ ਕਈ ਵਾਰੀ ਐਵੇਂ ਵੀ ਹੁੰਦਾ ਕਿ ਜਦੋਂ ਕੋਈ ਨਵੀਂ ਜੋਬ ਸ਼ੁਰੂ ਕਰਦਾ ਬੰਦਾ, ਉਹ ਇੰਪਲੋਇਰ ਵੱਲੋਂ ਇੱਕ ਕੰਪਲਸਰੀ ਹੁੰਦਾ ਕਿ ਇੰਪਲੋਇਰ ਨੇ ਆਪਸ਼ਨ ਦੇਣੀ ਹੁੰਦੀ ਆ, ਸੁਪਰ ਚੋਇਸ ਫੋਰਮ ਜਿਹਨੂੰ ਕਹਿੰਦੇ ਆ, ਕਿ ਤੁਸੀਂ ਆਪਣਾ ਖੁਦ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਹੜਾ ਫੰਡ ਦੇ ਵਿੱਚ ਆਪਣੇ ਪੈਸੇ ਪਾਉਣਾ ਚਾਹੁੰਦੇ ਹਾਂ। ਜ਼ਿਆਦਾਤਰ ਲੋਕ ਮੈਂ ਦੇਖੇ ਕੀ ਕਰਦੇ ਆ ਕਿ ਉਹ ਡਿਫੋਲਟ ਫੰਡ ਇੰਪਲੋਇਰ ਵਾਲਾ ਚੂਜ਼ ਕਰ ਲੈਂਦੇ ਆ, ਜ਼ਿਆਦਾ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹ ਫੰਡ ਦੇ ਵਿੱਚ ਕਿਵੇਂ ਤੁਹਾਡਾ ਇਨਵੈਸਟਮੈਂਟਸ ਹੋ ਰਹੀ ਹੈ, ਕੀ ਫੀਸ ਨੇ, ਕੀ ਸਾਰਾ ਕੁਛ। ਔਰ ਹਰ ਜਗ੍ਹਾ 'ਤੇ ਨਵੀਂ ਜੋਬ ਸ਼ੁਰੂ ਕਰਦੇ ਹੋ, ਨਵਾਂ ਫੰਡ ਸ਼ੁਰੂ ਕਰ ਲੈਂਦੇ ਆ, ਅਤੇ ਕਈ ਵਾਰੀ ਤੁਹਾਡੇ 3-4 ਫੰਡ ਹੋ ਜਾਂਦੇ ਆ ਅਲੱਗ ਅਲੱਗ ਜੋ ਚੱਲ ਰਹੇ ਹੁੰਦੇ ਆ, ਔਰ ਹਰ ਫੰਡ ਆਪਣੀ ਫੀਸ ਲੈਂਦਾ ਤੁਹਾਡੇ ਮੈਨੇਜ ਕਰਨ ਦੀ। ਸੋ ਤੁਸੀਂ ਮਲਟੀਪਲ ਫੀਸ ਪੇ ਕਰ ਰਹੇ ਹੁੰਦੇ ਆ, ਜਦਕਿ ਬੈਟਰ ਆਪਸ਼ਨ ਇਸ ਕਿ ਤੁਸੀਂ ਇੱਕ ਫੰਡ ਰੱਖੋ, ਰਿਸਰਚ ਕਰੋ ਕਿੰਨਾ ਤੁਹਾਨੂੰ ਫੀਸ ਚਾਰਜ ਹੋ ਰਹੀ ਹੈ, ਕਿੱਥੇ ਇਨਵੈਸਟ ਹੋ ਰਿਹਾ ਤੁਹਾਡਾ ਪੈਸਾ। ਤੁਸੀਂ ਉਹਨੂੰ ਵੀ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਸ ਹਿਸਾਬ ਨਾਲ ਕੀ ਇਨਵੈਸਟਮੈਂਟ ਸਟ੍ਰੈਟਜੀ ਤੁਸੀਂ ਚੂਜ਼ ਕਰਨਾ ਚਾਹੁੰਦੇ ਹਾਂ, ਅਤੇ ਉਹ ਵੀ ਤੁਹਾਡੇ ਹੱਥ 'ਚ ਹੈ, ਉਹ ਤੁਹਾਡਾ ਆਪਣਾ ਪੈਸਾ। ਤੁਸੀਂ ਉਹਨੂੰ ਲਗਾ ਲਓ ਕਿ ਇਸ ਵਕਤ ਤੁਸੀਂ ਨਹੀਂ ਫੀਲ ਕਰ ਪਾ ਰਹੇ, ਬਟ ਉਹ ਤੁਹਾਡਾ ਹੀ ਪੈਸਾ, ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਿ ਤੁਸੀਂ ਕਿੱਥੇ ਇਨਵੈਸਟ ਕਰਨਾ, ਅਤੇ ਉਹ ਤੁਸੀਂ ਅਗਰ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਤੁਸੀਂ ਫੀਸ ਬਚਾ ਸਕਦੇ ਹਾਂ, ਅਤੇ ਤੁਸੀਂ ਇਨਵੈਸਟਮੈਂਟ ਉਹਨੂੰ ਪ੍ਰੋਪਰਲੀ, ਕਿਉਂਕਿ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਨੇ ਜਿਵੇਂ ਤੁਸੀਂ ਕਿਸ ਏਜ ਗਰੁੱਪ ਦੇ ਵਿੱਚ, ਕੀ ਤੁਹਾਡੀ ਏਜ ਆ ਅੱਜ, ਕੀ ਸਟ੍ਰੈਟਜੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਆ। ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਫੰਡ ਕਈ ਵਾਰੀ ਜਦੋਂ ਤੁਸੀਂ ਡਿਫੋਲਟ ਫੰਡ ਯੂਜ਼ ਕਰ ਲਿਆ ਇੰਪਲੋਇਰ ਦਾ, ਉਹ ਅਗਰ ਲੋ ਲਾ ਲਓ ਕਿ ਕੰਜ਼ਰਵੇਟਿਵ ਇਨਵੈਸਟਮੈਂਟ ਦੇ ਵਿੱਚ ਹੈਗਾ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਬਹੁਤ ਘੱਟ ਆ, ਠੀਕ ਹੈ, ਸੋ ਉਹ ਅਗਰ ਤੁਹਾਨੂੰ ਲਗਾ ਲਓ ਕਿ ਇਸ ਵਕਤ ਨਹੀਂ ਜ਼ਿਆਦਾ ਫੀਲ ਹੁੰਦਾ, ਬਟ ਲੋਂਗ ਰਨ ਦੇ ਵਿੱਚ ਉਹ ਕਾਫੀ ਡਿਫਰੈਂਸ ਆ ਜਾਂਦਾ ਉਸ ਚੀਜ਼ ਦਾ। ਸੋ ਉਹ ਵੀ ਤੁਹਾਨੂੰ ਦੇਖਣਾ ਚਾਹੀਦਾ ਕਿ ਤੁਹਾਨੂੰ ਕਿਹੜੀ ਇਨਵੈਸਟਮੈਂਟ ਸਟ੍ਰੈਟਜੀ ਲਗਾਉਣੀ ਚਾਹੀਦੀ ਆ, ਕਿ ਤੁਹਾਨੂੰ ਕੰਜ਼ਰਵੇਟਿਵ ਰੱਖਣਾ ਆ, ਕਿ ਤੁਸੀਂ ਬੈਲੈਂਸ ਫੰਡ ਦੇ ਵਿੱਚ ਉਹਨੂੰ ਰੱਖੋ, ਜਾਂ ਤੁਸੀਂ ਉਹਨੂੰ ਗਰੋਥ ਦੇ ਵਿੱਚ ਰੱਖੋ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਜ਼ਿਆਦਾ ਆ, ਰਿਸਕ ਹੁੰਦਾ ਜ਼ਿਆਦਾ, ਬਟ ਅਗਰ ਤੁਸੀਂ ਹਜੇ ਯੰਗ ਹੋ, ਤੁਹਾਡੇ ਕੋਲ ਲੌਂਗ ਟਾਈਮ ਹੈਗਾ ਹੈ, ਅਤੇ ਮੋਸਟ ਲਾਈਕਲੀ ਉਹ ਕਵਰ ਅਪ ਕਰ ਜਾਂਦਾ ਲੌਂਗ ਰਨ ਦੇ ਵਿੱਚ, ਔਰ ਕਾਫੀ ਵਧੀਆ ਰਹਿੰਦਾ ਤੁਹਾਡੇ।
0: ਸੋ ਕੀ ਇਹ ਮੈਨੇਜਮੈਂਟ ਸਾਰੀ ਆਪਣੇ ਹੱਥਾਂ 'ਚ ਹੁੰਦੀ ਆ, ਜਾਂ ਫਿਰ ਆਪਾਂ ਕੁਛ ਵੀ ਨਹੀਂ ਜਦੋਂ ਕਰਦੇ ਤਾਂ ਕੰਪਨੀ ਦੀਆਂ ਉਹ ਡਿਫੋਲਟ ਸੈਟਿੰਗ ਚੱਲ ਜਾਂਦੀਆਂ?
1: ਜਦੋਂ ਤੁਸੀਂ ਸੁਪਰ ਫੰਡ ਕੋਈ ਵੀ ਖੋਲਦੇ ਆ, ਹਰ ਫੰਡ ਨੇ ਬਾਏ ਡਿਫੋਲਟ ਜੋ ਉਹਨਾਂ ਦਾ ਫੰਡ ਤੁਸੀਂ ਚੂਜ਼ ਕਰਦੇ ਆ ਉਹਨਾਂ ਨੇ ਕਰਨੀ ਇਨਵੈਸਟਮੈਂਟ, ਬਟ ਹਰ ਫੰਡ ਮੋਸਟਲੀ ਜਿਹੜੇ ਵੀ ਫੰਡਸ ਨੇ ਉਹ ਆਪਸ਼ਨ ਦਿੰਦੇ ਨੇ, ਤੁਸੀਂ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਉਹ ਪੈਸਾ ਕਿਵੇਂ ਉਹਨੂੰ ਇਨਵੈਸਟ ਕਰਨਾ ਚਾਹੁੰਦੇ ਹਾਂ। ਜਿਵੇਂ ਕੋਵਿਡ ਦੇ ਟਾਈਮ ਦੇ ਉੱਤੇ ਲਗਾ ਲਓ ਕਿ ਕਾਫੀ ਜ਼ਿਆਦਾ ਨੁਕਸਾਨ ਹੋ ਰਹੇ ਸੀਗੇ, ਫੰਡਸ ਦੇ ਬੈਲੈਂਸਿਸ ਵੀ ਲੋਕਾਂ ਨੇ ਦੇਖੇ ਕਿ ਘਟੇ, ਚਲੋ ਉਹ ਹੌਲੀ ਕਵਰ ਅਪ ਹੋ ਹੀ ਜਾਂਦੇ, ਪਰ ਉਸ ਟਾਈਮ ਦੇ ਉੱਤੇ ਕਾਫੀਆਂ ਨੇ ਆਪਣੇ ਜਿਹੜੇ ਹੈਗੇ ਆ ਉਹ ਉਹਨੂੰ ਕੰਟਰੋਲ ਕਰ ਲਿਆ ਸੀਗਾ ਕਿ ਉਹਨੂੰ ਗਰੋਥ ਦੀ ਜਗ੍ਹਾ ਇੱਕ ਸੇਫ ਆਪਸ਼ਨ ਦੇ ਵਿੱਚ ਥੋੜ੍ਹਾ ਟਾਈਮ ਰੱਖਿਆ ਔਰ ਉਸ ਤੋਂ ਬਾਅਦ ਉਹਨੂੰ ਚੇਂਜ ਕਰਤਾ। ਸੋ ਅਗਰ ਤੁਸੀਂ ਐਕਟਿਵਲੀ ਮੈਨੇਜ ਕਰਦੇ ਹਾਂ ਤਾਂ ਤੁਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹੋ।
0: ਸੋ ਆਪਣੇ ਹੱਥਾਂ ਅੱਛਾ ਜਿੱਦਾਂ ਹੁਣ ਆਪਾਂ ਆਪਣਾ ਹਿਸਾਬ ਕਿਤਾਬ ਜਿਹੜਾ ਵਾ ਉਹ ਅਕਾਊਂਟੈਂਟਸ ਦੇ ਕੋਲੋਂ ਕਰਵਾਉਂਦੇ ਹਾਂ, ਕੀ ਪ੍ਰੋਫੈਸ਼ਨਲਸ ਵੀ ਇਹਦੇ ਬਾਰੇ ਸਾਰੀ ਜਾਣਕਾਰੀ ਦਿੰਦੇ ਨੇ ਜਾਂ ਕੀ ਆਪਾਂ ਲੈ ਸਕਦੇ ਹਾਂ ਜਾਂ ਫਿਰ ਉਹ ਇੱਕ ਐਡੀਸ਼ਨਲ ਸਰਵਿਸਿਜ਼ ਹੋ ਜਾਂਦੀਆਂ ਨੇ?
1: ਦੇਖੋ ਮੇਨ ਤਾਂ ਲਗਾ ਲਓ ਕਿ ਇਹ ਤੁਹਾਡਾ ਆਪਣਾ ਫੰਡਸ ਨੇ, ਤੁਹਾਡਾ ਆਪਣਾ ਪੈਸਾ ਆ। ਤੁਸੀਂ ਅਗਰ ਤੁਹਾਡੇ ਅਕਾਊਂਟੈਂਟ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਆ ਉਹ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਹਾਂ, ਤੁਸੀਂ ਜਾਣਨਾ ਚਾਹੁੰਦੇ ਹਾਂ ਅਤੇ ਉਹ ਵੈਸੇ ਤਾਂ ਇੱਕ ਐਕਸਟਰਾ ਸਰਵਿਸ ਹੀ ਆ, ਬਟ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਹੋ ਤੁਹਾਡੇ ਬੈਨੀਫਿਟ ਲਈ ਆ। ਸੋ ਉਹ ਉਹ ਤੁਹਾਨੂੰ ਜਾਣਕਾਰੀ ਜੋ ਵੀ ਚਾਹੀਦੀ ਆ ਉਹ ਤੁਹਾਨੂੰ ਮਿਲ ਜਾਂਦੀ ਆ। ਐਂਡ ਆਫ ਦਾ ਡੇ ਡਿਸੀਜ਼ਨ ਮੇਕਿੰਗ ਤਾਂ ਤੁਹਾਡੀ ਹੀ ਆ ਕਿ ਤੁਸੀਂ ਉਹ ਕੀ ਕਰਨਾ ਚਾਹੁੰਦੇ ਆ, ਪਰ ਤੁਹਾਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ ਅਤੇ ਉਹਦੇ ਬਾਰੇ ਅਗਰ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਤੁਹਾਨੂੰ ਜਾਣਕਾਰੀ ਲੈਣੀ ਚਾਹੀਦੀ ਹੈ।
0: ਅੱਛਾ ਕਿੰਨੀ ਕੁ ਔਫਨ ਸਾਨੂੰ ਇਹ ਜਾਣਕਾਰੀ ਲੈਣੀ ਪਊਗੀ? ਮੰਨ ਲਓ ਕਈ ਨੇ ਨਾ ਹੁਣ ਜਿੱਦਾਂ ਆਪਣਾ ਅਕਾਊਂਟਸ ਨੇ ਅਤੇ ਉਹ ਸਾਨੂੰ ਮੰਨ ਲਓ ਕਿਸੇ ਨੂੰ 3 ਮਹੀਨੇ ਜਾਂ ਸਾਲ ਬਾਅਦ ਤੁਹਾਨੂੰ ਕਰਨਾ ਹੀ ਪੈਂਦਾ ਇੱਕ ਵਾਰੀ ਸਾਰਾ ਜਿਹੜਾ ਹਿਸਾਬ ਕਿਤਾਬ, ਇਹਦੇ ਬਾਰੇ ਇੱਕ ਵਾਰੀ ਜੇ ਚੰਗੀ ਤਰ੍ਹਾਂ ਦੇ ਨਾਲ ਸਮਝਿਆ ਹੋਵੇ ਤਾਂ ਸਰ ਜਾਂਦਾ?
1: ਨਹੀਂ, ਮੇਰੇ ਖਿਆਲ ਨਾਲ ਤਾਂ ਅਗਰ ਤੁਸੀਂ ਜਿਵੇਂ ਮੈਂ ਕਿਹਾ ਐਕਟਿਵਲੀ ਮੈਨੇਜ ਕਰਨਾ, ਐਕਟਿਵਲੀ ਮੈਨੇਜ ਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਤੁਸੀਂ ਬਸ ਇੱਕ ਵਾਰੀ ਉਹਨੂੰ ਅੱਜ ਸੈੱਟ ਕਰਤਾ ਅਤੇ ਉਸ ਤੋਂ ਬਾਅਦ ਭੁੱਲ ਜਾਓ। ਤੁਹਾਨੂੰ ਟਾਈਮ ਟੂ ਟਾਈਮ ਉਹਨੂੰ ਰਿਵਿਊ ਕਰਨਾ ਚਾਹੀਦਾ, ਦੇਖਣਾ ਚਾਹੀਦਾ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਤੁਸੀਂ ਸਟ੍ਰੈਟਜੀ ਲੈਟ ਸੇ 3 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜੋ ਸੀਗੀ ਕੀ ਉਹ ਅੱਜ ਵੀ ਠੀਕ ਹੈ। ਸੋ ਉਸ ਹਿਸਾਬ ਨਾਲ ਤੁਹਾਨੂੰ ਉਹਨੂੰ ਐਕਟਿਵਲੀ ਦੇਖਣਾ ਚਾਹੀਦਾ ਅਤੇ ਦੇਖੋ ਕਿ ਤੁਸੀਂ ਜੋ ਫੀਸ ਪੇ ਕਰ ਰਹੇ ਹੋ ਉਹ ਠੀਕ ਹੈ, ਕਿਉਂਕਿ ਹਰ ਫੰਡ ਦੇ ਆਪਣੇ ਡਿਫਰੈਂਟ ਰੇਟਸ ਨੇ। ਸੋ ਤੁਸੀਂ ਕੰਪੇਅਰ ਕਰ ਸਕਦੇ, ਈਵਨ ATO ਵੀ ਤੁਹਾਨੂੰ ਇਹ ਸਰਵਿਸ ਪ੍ਰੋਵਾਈਡ ਕਰਦਾ ਕਿ ਤੁਸੀਂ ਕੰਪੇਅਰ ਕਰ ਸਕਦੇ ਹਾਂ ਕਿ ਮਾਰਕੀਟ ਦੇ ਵਿੱਚ ਕਿਹੜਾ ਕਿਹੜਾ ਫੰਡ ਦੀ ਕਿਵੇਂ ਕੀ ਫੀਸ ਹੈ। ਜਿਵੇਂ ਐਗਜ਼ਾਮਪਲ ਅਗਰ ਆਸਟ੍ਰੇਲੀਅਨ ਸੁਪਰ ਹੋ ਗਿਆ, ਹੈਸਟਾ ਹੋ ਗਿਆ, ਹੋਸਟ ਪਲੱਸ ਹੋ ਗਿਆ, ਇਹ ਇਹਨਾਂ ਦੀ ਯੂਜ਼ਲੀ ਜਿਹੜੇ ਫੀਸ ਥੋੜ੍ਹੀਆਂ ਘੱਟ ਹੁੰਦੀਆਂ ਨੇ ਕਿਉਂਕਿ ਇਹ ਨੋਟ ਫੋਰ ਪ੍ਰੋਫਿਟ ਨੇ, ਪਰ ਕਈ ਰਿਟੇਲ ਨੇ ਜਿਵੇਂ ਬੈਂਕਸ ਵੱਲੋਂ ਸੁਪਰ ਹੁੰਦੇ ਨੇ ਉਹਨਾਂ ਦੀਆਂ ਫੀਸ ਕਈ ਵਾਰੀ ਜ਼ਿਆਦਾ ਹੁੰਦੀਆਂ ਨੇ, ਪਰ ਇਹ ਸਾਰਾ ਕੁਛ ਤੁਹਾਨੂੰ ਇੱਕ ਵਾਰੀ ਦੇਖਣਾ ਚਾਹੀਦਾ ਅਤੇ ਉਸ ਵੇਲੇ ਨਾ।
0: ਅੱਛਾ ਜਿਹਨਾਂ ਦੀਆਂ ਫੀਸਾਂ ਜ਼ਿਆਦਾ ਨੇ ਕੀ ਉਹ ਫਿਰ ਮੁਨਾਫਾ ਵੀ ਜ਼ਿਆਦਾ ਕਮਾ ਕੇ ਦਿੰਦੀਆਂ ਨੇ?
1: ਉਹ ਅਗੇਨ ਡਿਪੈਂਡ ਕਰਦਾ ਕਿ ਤੁਸੀਂ ਇਨਵੈਸਟਮੈਂਟ ਸਟ੍ਰੈਟਜੀ ਕੀ ਚੂਜ਼ ਕੀਤੀ ਹੋਈ ਹੈ। ਅਗਰ ਤੁਸੀਂ ਕੰਜ਼ਰਵੇਟਿਵ ਉਹਦੇ ਵਿੱਚ ਰੱਖਿਆ ਹੋਇਆ ਕਿ ਜਿਹਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਮੇਰਾ ਸਲੋ ਗਰੋ ਹੋਵੇ ਪਰ ਸੇਫ ਰਹੇ, ਅਤੇ ਉਹ ਫਿਰ ਉਹਨੇ ਉਸ ਹਿਸਾਬ ਨਾਲ ਹੀ ਗਰੋ ਕਰਨਾ। ਅਤੇ ਹਰ ਫੰਡ ਦੀ ਪਰਫੋਰਮੈਂਸ ਹੁੰਦੀ ਕਿਉਂਕਿ ਇਹ ਪੈਸਾ ਤੁਹਾਡਾ ਇਨਵੈਸਟ ਹੁੰਦਾ, ਹਰ ਫੰਡ ਨੇ ਆਪਣੇ ਹਿਸਾਬ ਨਾਲ ਉਹਨਾਂ ਦੇ ਜੋ ਹੁੰਦੇ ਨੇ ਟੀਮ ਹੁੰਦੀ ਹੈ ਜੋ ਸਟ੍ਰੈਟਜੀ ਬਣਾਉਂਦੀ ਕਿ ਕਿੱਥੇ ਪੈਸਾ ਇਨਵੈਸਟ ਕਰੀਏ, ਕਿਉਂਕਿ ਇਹ ਡਿਫਰੈਂਟ ਡਿਫਰੈਂਟ ਸ਼ੇਅਰਸ ਦੇ ਵਿੱਚ ਇਨਵੈਸਟ ਕਰਦੇ ਨੇ, ਇੰਟਰਨੈਸ਼ਨਲ ਹੋ ਗਿਆ, ਆਸਟ੍ਰੇਲੀਅਨ ਸ਼ੇਅਰਸ ਹੋ ਗਿਆ, ਕਮਰਸ਼ਲ ਪ੍ਰੋਪਰਟੀਜ਼ ਹੋ ਗਈਆਂ, ਸੋ ਗਵਰਮੈਂਟ ਬੋਂਡਸ ਹੋ ਗਏ। ਸੋ ਉਹ ਉਸ ਹਿਸਾਬ ਨਾਲ ਚੂਜ਼ ਕਰਦੇ ਨੇ ਕਿ ਕਿਹੜੀ ਕਿੱਥੋਂ ਕੀ ਰਿਟਰਨ ਆ ਰਹੀ ਹੈ।
0: ਕੀ ਆਪਣੇ ਕੋਲ ਇਹ ਵੀ ਆਪਸ਼ਨ ਹੁੰਦੀ ਆ ਵੀ ਮੇਰਾ ਜਿੰਨਾ ਹੈਗਾ ਇਹਨੂੰ ਛੇੜੋ ਨਾ, ਇੱਥੇ ਜਮ੍ਹਾਂ ਹੋਈ ਜਾਣ ਦਿਉ, ਕਿ ਉਹ ਇਨਵੈਸਟ ਹੋਣਾ ਹੀ ਹੋਣਾ ਕਿਤੇ ਨਾ ਕਿਤੇ?
1: ਇਨਵੈਸਟ ਹੋਣਾ, ਪਰ ਉਹ ਸੇਫ ਆਪਸ਼ਨਸ ਹੁੰਦੀਆਂ ਨੇ ਕਿ ਜਿੱਥੇ ਤੁਸੀਂ ਕਹਿੰਦੇ ਕਿ ਮੈਨੂੰ ਜਿਹੜਾ ਕਿ ਯੂਜ਼ਲੀ ਲਗਾ ਲਓ ਕਿ ਜਦੋਂ ਜਿਵੇਂ ਜਿਵੇਂ ਰਿਟਾਇਰਮੈਂਟ ਦੇ ਕੋਲ ਪਹੁੰਚਦੇ ਹਾਂ ਉਵੇਂ ਉਵੇਂ ਤੁਹਾਨੂੰ ਸਟ੍ਰੈਟਜੀ ਆਪਣੀ ਚੇਂਜ ਕਰਨੀ ਪੈਂਦੀ ਆ। ਸੋ ਰਿਟਾਇਰਮੈਂਟ ਦੇ ਕੋਲ ਜਦੋਂ ਤੁਸੀਂ ਪਹੁੰਚਦੇ ਹਾਂ ਉਦੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਹੁਣ ਜ਼ਿਆਦਾ ਰਿਸਕ ਨਾ ਲਿਆ ਜਾਵੇ, ਹੁਣ ਉਹਨੂੰ ਪੈਸੇ ਨੂੰ ਬਿਲਕੁਲ ਸੇਫ ਆਪਸ਼ਨ ਦੇ ਵਿੱਚ ਰੱਖਿਆ ਜਾਵੇ ਜਿਹਦੇ ਵਿੱਚ ਉਹ ਗਰੋ ਘੱਟ ਕਰੇ ਪਰ ਉਹ ਘਟੇ ਵੀ ਨਾ, ਮਤਲਬ ਜ਼ਿਆਦਾ ਰਿਸਕ ਨਾ ਹੋਵੇ।
0: ਅੱਛਾ ਐਜ਼ ਏ ਇੰਪਲੋਇਰ ਜਦੋਂ ਆਪਾਂ ਪੇ ਕਰਦੇ ਹਾਂ ਬੜੀ ਵਾਰੀ ਇੰਪਲੋਇਰ ਬਚਾਉਣ ਦੀ ਕੋਸ਼ਿਸ਼ ਕਰਦਾ ਇੰਪਲੋਈ ਦਾ, ਤਾਂ ਹੋ ਗਿਆ ਕਿ ਇੰਪਲੋਇਰ ਨੂੰ ਵੀ ਕੋਈ ਫਾਇਦਾ ਹੁੰਦਾ ਵਾ ਜੇ ਉਹ ਪੇ ਕਰਦਾ ਨਾ ਪੇ? ਇੱਕ ਤਾਂ ਓਬਲੀਗੇਸ਼ਨ ਹੋ ਗਈ, ਇੱਕ ਆ ਵੀ ਉਹ ਓਬਲੀਗੇਸ਼ਨ ਦੇ ਵਿੱਚੋਂ ਵੀ ਲੂਪ ਹੋਲ ਲੱਭ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਵਾ। ਚਲੋ ਕਿਸੇ ਹੱਦ ਤੱਕ ਮੰਨ ਲਓ ਵੀ ਉਹ ਇੱਕ ਵਾਜਬ ਕੋਈ ਲੂਪ ਹੋਲ ਲੱਭ ਜਾਂਦਾ, ਪਰ ਕੀ ਕਾਰੋਬਾਰੀ ਨੂੰ ਵੀ ਕੋਈ ਫਾਇਦਾ ਇਸ ਚੀਜ਼ ਦਾ?
1: ਦੇਖੋ ਜਦੋਂ ਤੁਸੀਂ ਇੰਪਲੋਈ ਦਾ, ਵੈਸੇ ਤਾਂ ਕੋਈ ਇਹਦਾ ਲੂਪ ਹੋਲ ਨਹੀਂ ਹੈ, ਅਗਰ ਕੋਈ ਇੰਪਲੋਈ ਹੈ ਤਾਂ ਤੁਹਾਨੂੰ ਪੇ ਕਰਨਾ ਹੀ ਪਏਗਾ। ਜੋ ਵੀ ਤੁਸੀਂ ਸੁਪਰ ਕੰਟਰੀਬਿਊਸ਼ਨ ਹੈ ਅਗਰ ਤੁਸੀਂ ਉਹਨੂੰ ਟਾਈਮਲੀ ਪੇ ਕਰਦੇ ਹਾਂ ਤਾਂ ਤੁਹਾਨੂੰ ਉਹਦਾ ਫਾਇਦਾ ਆ। ਉਹਦਾ ਫਾਇਦਾ ਇੱਕ ਤਾਂ ਇਹ ਹੈ ਕਿ ਤੁਹਾਡਾ ਐਜ਼ ਏ ਡਿਡਕਸ਼ਨ ਕਲੇਮ ਹੋਣੀ ਆ। ਸੋ ਔਰ ਅੱਜ ਕੱਲ੍ਹ ਇੰਪਲੋਈਜ਼ ਵੀ ਕਿਉਂਕਿ ਉਹਨਾਂ ਨੂੰ ਵੀ ਪਤਾ ਹੁਣ ਜਿਵੇਂ ਪੇ ਡੇ ਸੁਪਰ ਹੈ ਨਾਲ ਦੀ ਨਾਲ ਉਹ ਦੇਖ ਸਕਦੇ ਨੇ ਆਪਣਾ ਸੁਪਰ ਕਿ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਕਿ ਨਹੀਂ,
0: ਉਹ ਐਪਲੀਕੇਸ਼ਨ ਤੇ ਆ ਜਾਊਗਾ।
1: ਹਾਂਜੀ, ਉਹ ਆਪਣਾ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਆਪਣਾ ਸੁਪਰ ਕੰਟਰੀਬਿਊਸ਼ਨ ਦੇਖ ਸਕਦੇ ਕਿ ਉਹਨਾਂ ਦਾ ਇੰਪਲੋਇਰ ਨੇ ਕਿੰਨਾ ਕੰਟਰੀਬਿਊਸ਼ਨ ਕੀਤਾ ਇਸ ਸਾਲ
0: ਜੀ।
1: ਸੋ ਉਹਦੇ ਨਾਲ ਇੱਕ ਤਾਂ ਇਹ ਹੈ ਕਿ ਤੁਸੀਂ ਤੁਹਾਡੀ ਰੈਪੂਟੇਸ਼ਨ ਰਿਸਕ ਤੇ ਹੁੰਦਾ ਕਿ ਇੰਪਲੋਈਜ਼ ਦੇ ਵਿੱਚ ਅਗਰ ਤੁਸੀਂ ਸੁਪਰ ਨਹੀਂ ਪੇ ਕਰ ਰਹੇ ਉਹਨਾਂ ਦਾ ਤੇ ਇੰਪਲੋਈਜ਼ ਹੋ ਸਕਦਾ ਕਿ ਉਹ ਯੂ ਨੋ ਹੁਣ ਉਹ ਇਹ ਨੇ ਕਿ ਲੰਬਾ ਸਮਾਂ ਤੁਹਾਡੇ ਨਾਲ ਫਿਰ ਉਹ ਵੇਟ ਕਰਨ ਸੋ ਨਾਲ ਦੀ ਨਾਲ ਕੰਪਲੇਂਟ ਕਰ ਸਕਦੇ ਆ
0: ਜੀ
1: ਸੋ ਸੁਪਰ ਪੇ ਕਰਨ ਨਾਲ ਤੁਹਾਡਾ ਡਿਡਕਸ਼ਨਸ ਹੁਣ ਕਲੇਮ ਹੋ ਗਈ ਇੰਪਲੋਈਜ਼ ਵੀ ਟਿਕਿਆ ਰਿਹਾ ਕਿ ਤੁਸੀਂ ਪੇ ਕਰ ਰਹੇ ਹਾਂ ਔਰ ਤੁਹਾਨੂੰ ਕੋਈ ਕੰਪਲਾਇੰਸ ਦਾ ਵੀ ਕੋਈ ਰਿਸਕ ਨਹੀਂ ਹੈ ਕਿਉਂਕਿ ਜੇ ਤੁਸੀਂ ਲੇਟ ਪੇ ਕਰਦੇ ਹਾਂ ਤੁਹਾਨੂੰ ਬਾਅਦ ਵਿੱਚ ਜੁਰਮਾਨਾ ਵੀ ਦੇਣਾ ਪੈਂਦਾ ਤੁਹਾਨੂੰ ਇੰਟਰਸਟ ਵੀ ਪੇ ਕਰਨਾ ਪੈਂਦਾ ਉਹਦੇ 'ਤੇ ਅਤੇ ਆਡਿਟ ਦੀ ਹੈਸਲ ਵੀ ਸੋ ਬੈਟਰ ਆਪਸ਼ਨ ਇਹੀ ਹੈ ਕਿ ਜੇ ਇੰਪਲੋਈ ਤੁਸੀਂ ਹਾਇਰ ਕੀਤਾ ਤੁਸੀਂ ਉਹ ਕੋਸਟ ਨੂੰ ਨਾਲ ਐਡ ਕਰਕੇ ਚੱਲੋ ਕਿ ਸਿਰਫ ਇਹ ਨਾ ਲਗਾ ਕੇ ਚੱਲੋ ਕਿ ਮੈਂ ਉਹਨੂੰ ਇੰਨਾ ਪੇ ਰੇਟ ਪੇ ਕਰਨਾ ਆ ਉਹੀ ਤੁਹਾਡੀ ਕੋਸਟ ਆ ਸੁਪਰ ਐਨੂਏਸ਼ਨ ਵੀ ਤੁਹਾਡਾ ਲਗਾ ਲਓ ਕਿ ਉਹ ਇੰਪਲੋਈ ਦਾ ਸੈਲਰੀ ਦਾ ਪੈਕੇਜ ਉਸ ਹਿਸਾਬ ਨਾਲ ਹੀ ਹੈ ਕਿ ਇਹ ਵੀ ਤਾਂ ਅਸੀਂ ਪੇ ਕਰਨਾ ਹੀ ਆ
0: ਅਤੇ ਆਈ ਥਿੰਕ ਇੱਕ ਫਾਇਦਾ ਤਾਂ ਇਹ ਵੀ ਹੋ ਗਿਆ ਨਾ ਫਿਰ ਇਸ ਲਿਹਾਜ਼ ਦੇ ਨਾਲ ਕਿ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਖਰਚੇ ਕਿੰਨੇ ਕੁ ਆ ਵੀ ਤੁਹਾਨੂੰ ਵਾਰਾ ਖਾ ਵੀ ਰਿਹਾ ਕਾਰੋਬਾਰ ਕਿ ਨਹੀਂ ਖਾ ਰਿਹਾ ਤੁਸੀਂ ਆਪਣੀ ਚੀਜ਼ ਮਹਿੰਗੀ ਵੇਚਣੀ ਆ ਕਿ ਅਗਲੀ ਵਾਰੀ ਰੇਟ ਤੁਸੀਂ ਹੋਰ ਘੱਟ ਕਰਨੇ ਵੱਧ ਕਰਨੇ ਸੋ ਇਹ ਵੀ ਚੀਜ਼ਾਂ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਣਗੀਆਂ
1: ਹਾਂਜੀ ਸੋ ਜਿਵੇਂ ਗੌਰਮੈਂਟ ਨੇ ਹੁਣ ਰੀਸੈਂਟਲੀ ਜੋ ਚੇਂਜ ਕੀਤਾ ਪੇਡ ਇਸ ਉੱਪਰ ਮੇਰੇ ਖਿਆਲ ਨਾਲ ਕਾਫੀ ਇੰਪਲੋਈ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਪਹਿਲਾਂ ਤਾਂ ਲੱਗ ਰਿਹਾ ਸੀਗਾ ਕਿ ਇੱਕ ਐਕਸਟਰਾ ਬਰਡਨ ਆ ਪਰ ਹੁਣ ਉਹਨਾਂ ਨੂੰ ਥੋੜ੍ਹਾ ਇੱਕ ਬੈਨੀਫਿਟ ਇਹ ਵੀ ਹੋ ਰਿਹਾ ਕਿ ਨਾਲ ਦੀ ਨਾਲ ਹੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇਹ ਪੈਸਾ ਨਾਲ ਦੀ ਨਾਲ ਜਾ ਰਿਹਾ ਇੱਕ ਇਕੱਠਾ ਪੇ ਕਰਨਾ ਵੀ ਕਈ ਵਾਰੀ ਔਖਾ ਲੱਗਦਾ ਸੀ
0: ਮਹਿੰਗੀਆਂ ਹੋ ਰਹੀਆਂ ਨੇ ਚੀਜ਼ਾਂ ਹੌਲੀ ਹੌਲੀ
1: ਹਾਂਜੀ ਸੋ ਉਹ ਨਾਲ ਦੀ ਨਾਲ ਨਿਕਲ ਜਾਂਦਾ ਸੋ ਤੁਹਾਨੂੰ ਥੋੜ੍ਹਾ ਆਈਡੀਆ ਰਹਿੰਦਾ ਕਿ ਹੁਣ ਮੇਰਾ ਹਰ ਹਫ਼ਤੇ ਦਾ ਜਾਂ ਹਰ ਫੋਰਟਨਾਈਟ ਦਾ ਇੰਨਾ ਖਰਚਾ ਤਾਂ ਹੈ
0: ਮੈਨੂੰ ਲੱਗਦਾ ਜ਼ਿਆਦਾ ਪ੍ਰੋਬਲਮ ਇਸ ਕਰਕੇ ਕਿਉਂਕਿ ਆਪਣੇ ਲਈ ਇਹ ਨਵਾਂ ਸਿਸਟਮ ਹੈ ਬਹੁਤਿਆਂ ਲਈ ਪਹਿਲਾਂ ਤਾਂ ਉੱਦਾਂ ਹੀ ਕੰਮ ਕਰੀਏ ਸਾਨੂੰ ਲੱਗਦਾ ਸੀ ਵੀ ਇਹ ਸਾਈਡ ਦੇ ਉੱਤੇ ਇੱਕ ਖਰਚਾ ਜਿਹਾ ਕੱਟੀ ਜਾਂਦੇ ਐਵੇਂ ਅਤੇ ਸਾਨੂੰ ਲੱਗਾ ਵੀ ਜੋ ਸਾਨੂੰ ਆਉਂਦਾ ਵਾ ਇਹੋ ਹੀ ਸਾਡੀ ਪੇ ਆ ਇਹੋ ਹੀ ਸਾਡੀ ਕਮਾਈ ਆ ਹੁਣ ਹੌਲੀ ਹੌਲੀ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਵੀ ਸੁਪਰ ਵੀ ਸਾਡੀ ਕਮਾਈ ਹੈ ਅਤੇ ਉਹਨੂੰ ਵੀ ਆਪਾਂ ਮੈਨੇਜ ਕਰਨਾ ਅੱਛਾ ਜੇ ਆਪਾਂ ਕੋਈ ਮੰਨ ਲਓ 70,000 ਦਾ ਪੈਕੇਜ ਜੇਕਰ ਕੋਈ ਕੰਮ ਕਰ ਰਿਹਾ ਸਾਲ ਦੇ ਵਿੱਚ ਕਿੰਨੇ ਕੁ ਪੈਸੇ ਉਹਦੇ ਹੋ ਜਾਣੇ ਚਾਹੀਦੇ
1: ਅਗਰ 70,000 ਦਾ ਕਰ ਰਿਹਾ 12% ਉਹਦਾ ਸੁਪਰ ਐਨੂਏਸ਼ਨ ਇੰਪਲੋਇਰ ਨੇ ਕੰਟਰੀਬਿਊਟ ਕਰਨਾ ਜਿਹੜਾ ਕਿ $8,400 ਬਣਦਾ ਆ ਸਾਲ ਦਾ ਅਗਰ ਤੁਸੀਂ ਉਸ ਤਰ੍ਹਾਂ ਸਮਝੋ ਕਿ ਮੰਥਲੀ ਤੁਹਾਡਾ $700 ਹੋ ਗਿਆ ਮੰਥ ਦਾ ਸੁਪਰ ਜਿਹੜਾ ਤੁਹਾਡਾ ਕੰਟਰੀਬਿਊਟ ਹੋਣਾ ਅਤੇ ਇਹਨੂੰ ਤੁਸੀਂ ਅਗਰ ਦੇਖੋ ਕਿ ਤੁਹਾਡਾ ਹਰ ਸਾਲ ਇਹ ਐਡ ਹੁੰਦਾ ਪਿਆ ਪੈਸਾ ਔਰ ਅਗਰ ਤੁਸੀਂ ਤਕਰੀਬਨ ਲਾ ਲਓ ਕਿ ਆਪਣਾ ਕੰਮ ਕੀਤਾ 15-20 ਸਾਲ ਤੁਸੀਂ ਕੰਮ ਕੀਤਾ ਇਹ ਤੁਹਾਡਾ ਲਗਾ ਲਓ ਕਿ ਪੈਸਾ ਹਰ ਸਾਲ ਐਡ ਹੋ ਰਿਹਾ ਸੋ ਜੋ ਕਿ ਇਨਵੈਸਟ ਵੀ ਹੋ ਰਿਹਾ ਨਾਲ ਦੀ ਨਾਲ ਅਤੇ ਉਹਨੇ ਰਿਟਰਨ ਵੀ ਦੇਣੀ ਆ ਸੋ ਉਹ ਰਿਟਰਨ ਵੀ ਨਾਲ ਤੁਹਾਡੀ ਐਡ ਹੁੰਦੀ ਜਾ ਰਹੀ ਹੈ ਸੋ ਇਹਨੂੰ ਤੁਸੀਂ ਸਿਰਫ ਇਹ ਨਾ ਸੋਚੋ ਕਿ ਉਹ $8,400 ਆ ਉਹ ਵਧਣਾ ਆ ਉਹਦੇ 'ਚੋਂ ਚਲੋ 15% ਤੁਹਾਡਾ ਟੈਕਸ ਵੀ ਜਾਣਾ ਆ ਜੋ ਇੰਪਲੋਇਰ ਵੱਲੋਂ ਕੰਟਰੀਬਿਊਸ਼ਨ ਹੋਇਆ ਬਟ ਸਟਿਲ ਤੁਹਾਨੂੰ ਰੇਟ ਆਫ ਰਿਟਰਨ ਅਗਰ ਮੈਂ ਐਵਰੇਜ 7% ਰੇਟ ਆਫ ਰਿਟਰਨ ਵੀ ਲਗਾਵਾਂ ਅਤੇ ਤਾਂ ਵੀ ਤੁਹਾਡਾ ਗਰੋਥ ਮਤਲਬ ਹੁੰਦੀ ਆ
0: ਓਕੇ ਅੱਛਾ ਇਸ ਤੋਂ ਇਲਾਵਾ ਇੱਕ ਸੈਲਫ ਮੈਨੇਜਮੈਂਟ ਵੀ ਹੁੰਦੀ ਆ ਸੁਪਰ ਐਨੋਵੇਸ਼ਨ ਦੀ
1: ਹਾਂਜੀ
0: ਉਹਦੇ ਕੀ ਰੂਲ ਰੈਗੂਲੇਸ਼ਨ ਨੇ ਕਿੰਨੇ ਕੁ ਪੈਸੇ ਜਿਹੜੇ ਹੋਣ ਅਤੇ ਫਿਰ ਆਪਾਂ ਕਰ ਸਕਦੇ ਹਾਂ ਜਾਂ ਕਿੱਦਾਂ ਕਰ ਸਕਦੇ ਹਾਂ ਕੀ ਉਹ ਵਾਜਬ ਸਟੈਪ ਆ ਜਾਂ ਨਹੀਂ ਆ
1: ਉਹਦੇ ਲਈ ਡਿਪੈਂਡ ਕਰਦਾ ਕਿ ਸੈਲਫ ਮੈਨੇਜ ਸੁਪਰ ਫੰਡ ਇੱਕ ਬਹੁਤ ਵਧੀਆ ਟੂਲ ਆ ਬਟ ਉਹ ਸਾਰਿਆਂ ਲਈ ਨਹੀਂ ਆ ਉਹ ਉਹਨਾਂ ਲਈ ਹੈ ਕਿ ਜਿਨ੍ਹਾਂ ਨੇ ਐਕਟਿਵਲੀ ਜਿਨ੍ਹਾਂ ਨੂੰ ਨੌਲੇਜ ਆ ਜਿਨ੍ਹਾਂ ਨੂੰ ਪਤਾ ਕਿ ਮੈਂ ਕਿੱਥੇ ਇਨਵੈਸਟ ਕਰਨਾ ਕਿਉਂਕਿ ਉੱਥੇ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਸੁਪਰ ਫੰਡ ਆ ਉਹ ਜਿੱਥੇ ਇਨਵੈਸਟ ਕਰ ਰਹੇ ਨੇ ਉਹਨਾਂ ਦੀ ਰਿਸਰਚ ਆ

0: ਰਿਕਮੈਂਡ ਕਰਦਾ ਕਿ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਵੱਲ ਨੂੰ ਉਦੋਂ ਜਾਓ ਜਦੋਂ ਤੁਹਾਡਾ ਘੱਟੋ ਘੱਟ $200,000 ਹੋਵੇ ਸੁਪਰ ਦਾ ਬੈਲੈਂਸ। ਅਤੇ ਪਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਤੁਸੀਂ ਕਰਨਾ ਕੀ ਹੈ, ਪਹਿਲਾਂ ਸਟ੍ਰੈਟਜੀ ਬਣਾਓ, ਫਿਰ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਸੈਟਅਪ ਕਰੋ। ਅਤੇ ਕਿਉਂਕਿ ਉਹਦੇ ਵਿੱਚ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਕਿ ਤੁਸੀਂ ਕਿੱਥੇ ਇਨਵੈਸਟ ਕਰ ਸਕਦੇ ਹੋ। ਹੁਣ ਰੀਸੈਂਟਲੀ ਜੋ ਚੇਂਜ ਹੋਇਆ ਉਹਦੇ ਵਿੱਚ ਇਹ ਕਰਤਾ ਇਹਨਾਂ ਨੇ ਕਿ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਹੁਣ ਲੋਨ ਲੈਣਾ ਔਖਾ, ਮਤਲਬ ਲੋਨ ਨਹੀਂ ਲੈ ਸਕਦੇ ਹੁਣ ਉਹਦੇ 'ਤੇ, ਜਿਹੜੀ ਪਹਿਲਾਂ ਲੋਕ ਜ਼ਿਆਦਾਤਰ ਸੈਲਫ ਮੈਨੇਜ ਸੁਪਰ ਫੰਡ ਯੂਜ਼ ਕਰ ਰਹੇ ਸੀ ਪ੍ਰੋਪਰਟੀ ਇਨਵੈਸਟਮੈਂਟ ਦੇ ਲਈ। ਪਰ ਹੁਣ ਵੀ ਕਾਫੀ ਯੂਜ਼ ਹੋ ਰਿਹਾ ਕਿ ਕਮਰਸ਼ਲ ਪ੍ਰੋਪਰਟੀਜ਼ 'ਤੇ ਤੁਸੀਂ ਸਟਿਲ ਕਰ ਸਕਦੇ ਇਨਵੈਸਟ, ਜਾਂ ਹੋਰ ਜਗ੍ਹਾਵਾਂ 'ਤੇ ਸ਼ੇਅਰਸ ਜਾਂ ਹੋਰ ਜਗ੍ਹਾ 'ਤੇ ਤੁਸੀਂ ਇਨਵੈਸਟ ਕਰ ਸਕਦੇ ਹੋ।
1: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ। ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
8: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
7: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
9: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
10: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
11: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
12: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬੱਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ssc.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।
13: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ।
3: फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स तुहाडा पर।

0: ब्रोकर्स। अपने इंश्योरेंस से हर लोड ले। याद रखो बस अमरिंदर गिद्दा। कॉल 0491-999-555। इंश्योरेंस शर्ता लागू। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तो हाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तो हाडे बिजनेस दे भरोसेमंद टैक्स एडवाइजर्स। ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ऑफर 15 सितंबर 2026 नू खत्म है।
1: अच्छा एक इहदे विच कोई इंश्योरेंस वगैरह भी हुंदी है इहदे विच?
2: हाँ जी सो की हुंदा कि तुसी जदों डिफॉल्ट फंड अपना यूज करदे आ इंप्लॉयर वालों डिफॉल्ट कर लैंदे आ जां तुसी नवा फंड सैटअप करदे आ बाय डिफॉल्ट मोस्टली जिहड़े सुपर फंड ने ओह इंश्योरेंस ऑप्शन दिंदे ने। ज़्यादातर जो कॉमन इंश्योरेंस सुपर फंड के थ्रू होंदिया ने वह हैगी है एक तो हो गया डैथ बेनीफिट
1: जी
2: जिदे विच इनकेस अगर तुहानू कुछ होंदा है तो ताड़ी फैमिली नू इंश्योरेंस पे करती है। एक होंदी है कि टैंपरेरी या पार्शल सॉरी पार्शल या परमानेंट डिसेबिलिटी के केस दे विच तुसी ओ इंश्योरेंस तुहानू पे करती है। तो एक ऑप्शन जी है इनकम प्रोटेक्शन इंश्योरेंस जिदे विच कि तुसी अगर टैंपरेरी किसी कारण तुसी नहीं काम कर सकते तो वह इंश्योरेंस तुहानू जिन्ना तुसी अर्न कर रहे हो उस हिसाब नाल तुहानू पे करती है। तो सो इंश्योरेंस ऑप्शन मिलती ने पर यह भी जो मैं कह रहा कि तुसी एक्टिवली मैनेज करो उहदे विच यह है कि तुसी वो देखो इन उन्होंने रिव्यू करो कि जो इंश्योरेंस तुहानू बाय डिफॉल्ट मिल रही ने कि वह इनफ ने तुहाडे लई या एवें तो नहीं कि जे तुहाडे तीन फंड ने फॉर एग्जाम्पल तुसी हर इंपलॉयर नाल वक्खरा फंड कर लिया सी और जिन्हों तुसी बाद विच मर्ज नहीं किया वो सारे पासे इंश्योरेंस चल रही है जिहड़ी तुसी कदी यूज भी नहीं की कदी क्लेम भी नहीं किया तो वह भी तुहानू क्योंकि वह प्रीमियम उन्होंने कट्टी जाना उहदे विचों सुपर फंड दे विचों तो सो उहनूं भी मैनेज करना जरूरी है कि तुसी एक फंड दे नाल रहो उहनूं रिव्यू करो देखो कि वो इंश्योरेंस जो तुहानू मिल रही है वो तुहाडे लई ठीक है।
1: सो इदा नहीं है कि आप सुनिया सुनाइया तो महफिल च बैठे उतों कोई सलाह ली तो जाके करता भी सानू अपने हिसाब के नाल पहला उन्हों चैक कर लेना चाहिए। अच्छा मेजर गलतियां की करते हैं अपने लोग इस लिहाज के नाल?
2: मेजर गलतियां ने कि एक तो वक्रे वक्रे सुपर फंड के नाल
1: मल्टीपल
2: मल्टीपल सुपर फंड
1: एक थान जॉब की दूसरी थान की इदा
2: मतलब तीन चार सुपर फंड सैटअप कर ले हर इंपलॉयर ने अपना वक्रा सुपर फंड सैटअप करता उन्होंने ज़्यादा ध्यान नहीं दिता कि तेरे को ऑप्शन है कि तुसी सेम फंड ही हर जगह पर नोमीनेट कर सकते हो।
1: सो फॉर एग्जाम्पल मैं एक जॉब करता वा इन्होंने सुपर मेरा बनाता अकाउंट मैं दूसरी जगह पर गया उन्होंने अपना वक्रा बनाता तीसरी इदा होंगे?
2: हाँ जी देखो इंपलॉयर ने अपने आप नहीं बनाना होंगे तो इंपलॉयर तुम्हें ऑप्शन दिता कि तुसी अपना फंड या तो नोमीनेट कर दो तो या फिर तुहाडे को फॉर्म दे विच ऑप्शन है कि तुसी इंपलॉयर का डिफॉल्ट फंड चूज कर लो। ज़्यादातर लोग ध्यान नहीं देंदे उस चीज़ पर और इंपलॉयर का डिफॉल्ट फंड ही कर लेंगे या तो फॉर्म के उत्ते सिर्फ अपना बाकी डिटेल्स पा के कर लेंगे कि इंपलॉयर खुद ही उन्होंने कर लो ठीक। तो सो उस केस दे विच तुहाडा फीस जिहड़ी ने मल्टीपल फंड्स ने दैट मीनस कि मल्टीपल तुहाडियां फीस जाएगियां। अगर इंश्योरेंसिस भी जिवें असी डिस्कस किया कि सारे फंड वालों इंश्योरेंसिस तुहानू मिल रही ने पर तुहानू क्लेम तो तुसी एक तो ही कर सकते हैं सो वह भी तुसी अपना कर रहे हैं नुकसान। ਫਿਰ ਇਨਵੈਸਟਮੈਂਟ ਸਟ੍ਰੈਟੇਜੀ ਤੁਹਾਡਾ ਕੰਜ਼ਰਵੇਟਿਵ ਉਹਦੇ ਵਿੱਚ ਪਏ ਹੋਏ ਆ ਫੰਡਸ ਦੇ ਵਿੱਚ, ਤੁਹਾਡੀ ਅਜੇ ਤੁਸੀਂ ਯੰਗ ਹੋ, ਤੁਸੀਂ ਅੰਡਰ 30 ਹੋ, ਅਤੇ ਤੁਸੀਂ ਤੁਹਾਨੂੰ ਮਤਲਬ ਅਗਰ ਤੁਸੀਂ ਉਹਨੂੰ ਪਲੈਨ ਕਰੋ ਪ੍ਰੋਪਰਲੀ ਤਾਂ ਤੁਸੀਂ ਉਹਨੂੰ ਗਰੋਥ ਫੰਡ ਦੇ ਵਿੱਚ ਲਗਾਓ ਜਿਹਦੇ ਤੁਹਾਡੀ ਹਾਈ ਗਰੋਥ ਹੈ। ਲੇਟਰ ਔਨ ਜਿਵੇਂ ਜਿਵੇਂ ਤੁਸੀਂ ਤੁਹਾਡੀ ਏਜ ਵੱਧਦੀ ਹੈ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਹਾਂ, ਤੁਸੀਂ ਉਹਨੂੰ ਬੈਲੈਂਸ ਦੇ ਵਿੱਚ ਲੈ ਜਾਓ, ਫਿਰ ਉਸ ਤੋਂ ਬਾਅਦ ਤੁਸੀਂ ਲਾਸਟ 'ਤੇ ਜਦੋਂ ਰਿਟਾਇਰਮੈਂਟ ਦੇ ਕੋਲ ਆ ਉਦੋਂ ਤੁਸੀਂ ਉਹਨੂੰ ਸੇਫ ਆਪਸ਼ਨ ਦੇ ਵਿੱਚ ਰੱਖ ਸਕਦੇ ਹਾਂ। ਸੋ ਇਹ ਸਾਰੀਆਂ ਗਲਤੀਆਂ ਲੋਕ ਕਰਦੇ ਨੇ
1: ਕਿ ਆਪਾਂ ਪਹਿਲਾਂ ਵੀ ਕਢਾ ਸਕਦੇ ਹਾਂ ਜਾਂ ਇਹ ਰਿਟਾਇਰਮੈਂਟ ਦੇ ਲਈ ਹੀ ਆਏ ਬਸ।
2: ਕੁਛ ਕੇਸਿਸ ਦੇ ਵਿੱਚ ਤੁਸੀਂ ਜਿਵੇਂ ਅਸੀਂ ਕੀਤਾ ਸੀਗਾ ਕਿ ਅਗਰ ਲਗਾ ਲਓ ਕਿ ਤੁਹਾਡਾ ਅਗਰ ਤੁਸੀਂ ਕੰਟਰੀ ਛੱਡ ਰਹੇ ਹੋ ਆਸਟ੍ਰੇਲੀਆ, ਤੁਸੀਂ ਪਰਮਾਨੈਂਟਲੀ ਲੀਵ ਕਰ ਰਹੇ ਹੋ,
1: ਕਢਾ ਸਕਦੇ ਹੋ
2: ਫਿਰ ਤੁਸੀਂ ਉਸ ਕੇਸ ਦੇ ਵਿੱਚ ਕਢਾ ਸਕਦੇ ਹੋ।
1: ਓਕੇ, ਪੂਰਾ ਮਿਲ ਜਾਂਦਾ?
2: ਨਹੀਂ, ਉਹਦੇ 'ਚੋਂ ਟੈਕਸ ਡਿਡਕਟ ਹੁੰਦਾ ਆ।
1: ਓਕੇ,
2: ਅਤੇ ਬਾਕੀ ਦਾ ਪੈਸਾ ਤੁਹਾਨੂੰ ਮਿਲ ਜਾਂਦਾ। ਅਤੇ ਜਾਂ ਫਿਰ ਅਗਰ ਯੂ ਨੋ ਸਮਥਿੰਗ ਹੈਪਨਸ ਅਤੇ ਉਸ ਕੇਸ ਦੇ ਵਿੱਚ
1: ਤੁਹਾਡੀ ਫੈਮਿਲੀ ਨੂੰ
2: ਜੋ ਵੀ, ਹਾਂਜੀ, ਅਤੇ ਉਸ ਕੇਸ ਦੇ ਵਿੱਚ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਉਹ ਬੈਲੈਂਸ ਮਿਲ ਜਾਂਦਾ।
1: ਅੱਛਾ, ਸੋਰੀ, ਇਹ ਵਿਲ ਦੇ ਨਾਲ ਹੀ ਮਿਲਦਾ ਕਿ ਉੱਦਾਂ ਬਾਏ ਡਿਫਾਲਟ ਮਿਲ ਜਾਂਦਾ?
2: ਦੇਖੋ, ਇਹਦੇ ਵਿੱਚ ਵੀ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਧਿਆਨ ਦੇਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਜਿਹੜਾ ਵੀ ਫੰਡ ਹੈ ਤੁਹਾਡਾ ਤੁਸੀਂ ਉਹਦੇ ਵਿੱਚ ਦੇਖ ਸਕਦੇ ਹਾਂ ਕਿ ਤੁਸੀਂ ਕਿਸੇ ਨੂੰ ਨੋਮੀਨੇਟ ਕੀਤਾ ਜਾਂ ਨਹੀਂ। ਤੁਹਾਨੂੰ ਅਗਰ ਤਾਂ ਤੁਸੀਂ ਨੋਮੀਨੇਸ਼ਨ ਕੀਤੀ ਹੋਈ ਹੈ ਕਿ ਤੁਹਾਡਾ ਬੈਨੀਫਿਟ ਕਿਸ ਨੂੰ ਮਿਲੇ, ਅਤੇ ਫਿਰ ਤਾਂ ਤੁਹਾਡਾ ਸੁਪਰ ਫੰਡ ਕੋਈ ਚੁਆਇਸ ਨਹੀਂ ਹੁੰਦੀ ਕਿ ਉਹ ਆਪਣੇ ਲੈਵਲ 'ਤੇ ਡਿਸਾਈਡ ਕਰਨ। ਫਿਰ ਤਾਂ ਉਹਨਾਂ ਨੇ ਜਿਹੜਾ ਵੀ ਤੁਸੀਂ ਨੋਮੀਨੇਟ ਕੀਤਾ ਉਹਨੂੰ ਉਹਨਾਂ ਨੇ ਦੇ ਦੇਣਾ। ਹੁਣ ਉਹਦੇ ਵਿੱਚ ਵੀ ਇਹ ਹੈ ਕਿ ਅਗਰ ਉਹਨੂੰ ਅਸੀਂ ਕਹਿੰਦੇ ਡਿਫਾਈਨਡ ਡੈਥ ਬੈਨੀਫਿਸ਼ਰੀ, ਸੋ ਉਹ ਤੁਸੀਂ ਨੋਮੀਨੇਸ਼ਨ ਕੀਤੀ ਔਰ ਉਹ ਨੋਮੀਨੇਸ਼ਨ ਵੀ ਹਰ 3 ਸਾਲ ਬਾਅਦ ਤੱਕ ਮੋਸਟਲੀ ਜਿਵੇਂ ਐਕਸਪਾਇਰ ਹੋ ਜਾਂਦੀ ਹੈ, ਸੋ ਉਹ ਤੁਸੀਂ ਰੀਨਿਊ ਕਰਨੀ ਹੁੰਦੀ ਆ।
1: ਓਕੇ, ਨਹੀਂ ਤਾਂ ਉੱਦਾਂ ਹੀ ਪਈ ਰਹਿਣੀ ਆ।
2: ਹਾਂਜੀ, ਨਹੀਂ ਤਾਂ ਫਿਰ ਉਹ ਬੈਕ ਟੂ ਫਿਰ ਸੁਪਰ ਐਨੂਏਸ਼ਨ ਕੋ, ਕਿਉਂਕਿ ਉਹ ਸੁਪਰ ਐਨੂਏਸ਼ਨ ਇੱਕ ਟਰੱਸਟ ਦੀ ਤਰ੍ਹਾਂ ਆ ਕਿ ਜਿਹਦੇ ਵਿੱਚ ਸੁਪਰ ਫੰਡ ਟਰੱਸਟ ਹੀ ਨੇ ਡਿਸਾਈਡ ਕਰਨਾ ਕਿ ਉਹ ਫੰਡਸ ਕਿਹਨੂੰ ਜਾਣਗੇ।
1: ਓਕੇ,
2: ਸੋ ਜੇ ਤਾਂ ਤੁਸੀਂ ਚਾਹੁੰਦੇ ਹਾਂ ਕਿ ਉਹ ਫੰਡਸ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਹਨੂੰ ਦੇਣਾ ਚਾਹੁੰਦੇ ਹਾਂ, ਤਾਂ ਉਹ ਤੁਸੀਂ ਉੱਥੇ ਡਿਫਾਈਨ ਕਰ ਸਕਦੇ ਹਾਂ ਕਿ ਉਹ ਫੰਡਸ ਤੁਹਾਡੇ ਅਗਰ ਤੁਹਾਨੂੰ ਕੁਛ ਹੁੰਦਾ ਹੈ ਤਾਂ ਉਹ ਫੰਡਸ ਕਿਹਨੂੰ ਜਾਣ। ਅਤੇ ਜਾਂ ਤਾਂ ਤੁਸੀਂ ਨੋਮੀਨੇਟ ਕਰ ਸਕਦੇ ਹੋ ਉਹਦੇ ਵਿੱਚ ਆਪਣੀ ਅਸਟੇਟ ਨੂੰ, ਜਿਹਦੇ ਵਿੱਚ ਉਹ ਫੰਡਸ ਇੱਕ ਵਾਰੀ ਤੁਹਾਡੀ ਅਸਟੇਟ ਨੂੰ ਚਲੇ ਜਾਣਗੇ ਅਤੇ ਤੁਹਾਡੀ ਵਿਲ ਦੇ ਅਕੋਰਡਿੰਗਲੀ ਉਹ ਡਿਸਟ੍ਰੀਬਿਊਟ ਹੋ ਜਾਣਗੇ। ਅਤੇ ਜਾਂ ਫਿਰ ਤੁਸੀਂ ਉਹਨੂੰ ਜਿਹਨੂੰ ਵੀ ਤੁਸੀਂ ਦੇਣਾ ਚਾਹੁੰਦੇ ਹੋ ਫੰਡ, ਉਹ ਤੁਸੀਂ ਉੱਥੇ ਨੋਮੀਨੇਟ ਕਰ ਸਕਦੇ ਹਾਂ। ਸੋ ਇਹ ਬਹੁਤ ਜ਼ਰੂਰੀ ਸਟੈਪ ਹੈ ਕਿ ਜਿਹੜਾ ਤੁਹਾਨੂੰ ਚੈੱਕ ਕਰਨਾ ਚਾਹੀਦਾ ਕਿ ਤੁਸੀਂ ਉੱਥੇ ਨੋਮੀਨੇਸ਼ਨ ਕੀਤੀ ਹੋਈ ਹੈ ਜਾਂ ਨਹੀਂ। ਅਗਰ ਨਹੀਂ ਕੀਤੀ ਹੋਈ ਤਾਂ ਇਹ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ।
1: ਕੁਛ ਖਾਸ ਸੂਰਤਾਂ ਦੇ ਵਿੱਚ ਉਹ ਪਹਿਲਾਂ ਵੀ ਤੁਹਾਨੂੰ ਅਵੇਲ ਹੋ ਸਕਦਾ?
2: ਨਹੀਂ, ਜਿਹੜਾ ਡੈਥ ਬੈਨੀਫਿਟ ਦੀ ਗੱਲ ਕਰ ਰਿਹਾ ਸੀ ਮੈਂ ਕਿ ਨੋਮੀਨੇਸ਼ਨ ਅਗਰ ਇਨ ਕੇਸ ਤੁਹਾਨੂੰ ਕੁਛ ਹੁੰਦਾ
1: ਤੇ
2: ਕੰਟਰੀ ਛੱਡਣ ਦੇ ਕੇਸ ਦੇ ਵਿੱਚ ਤੇ ਤੁਸੀਂ ਸਿੰਪਲੀ ਡਿਪਾਰਟਿੰਗ ਆਸਟ੍ਰੇਲੀਆ ਸੁਪਰ ਐਨੂਏਸ਼ਨ ਕਲੇਮ ਤੁਸੀਂ ਆਪਣਾ ਲੋਚ ਕਰਨਾ ਹੁੰਦਾ ਜਦੋਂ ਤੁਸੀਂ ਕੰਟਰੀ ਛੱਡ ਦਿੰਦੇ ਹਾਂ, ਅਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹਾਂ। ਪਰ ਅਦਰਵਾਈਜ਼ ਜਿਹੜਾ ਮੇਨ ਸੁਪਰ ਐਨੂਏਸ਼ਨ ਫੰਡ ਦਾ ਜੋ ਹੈਗਾ ਕਿ ਜਾਂ ਤਾਂ ਤੁਸੀਂ ਰਿਟਾਇਰਮੈਂਟ 'ਤੇ ਲੈਣਾ, ਅਤੇ ਜਾਂ ਤੁਹਾਨੂੰ ਇੱਕ ਉਹ ਹੋ ਜਾਂਦਾ ਕਿ ਪੀਸ ਆਫ ਮਾਇੰਡ ਕਿ ਅਗਰ ਮੈਨੂੰ ਕੁਛ ਹੁੰਦਾ ਤਾਂ ਮੇਰੇ ਪਰਿਵਾਰ ਨੂੰ ਉਹ ਕੋਈ ਪਰੇਸ਼ਾਨੀ ਨਾ ਆਵੇ।
1: ਅੱਛਾ, ਜੇ ਕੋਈ ਰੱਬ ਨਾ ਖਰੇ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਡਿਸੇਬਿਲਟੀ ਹੋ ਜਾਂਦੀ ਹੈ, ਫਿਰ ਮਿਲਦਾ ਕਢਾ ਸਕਦਾ ਕਿ ਨਹੀਂ?
2: ਸੋ ਉਸ ਕੇਸ ਦੇ ਵਿੱਚ ਸੁਪਰ ਫੰਡ ਦੇ ਵਿੱਚ ਤੁਹਾਡੀ ਅਗਰ ਇੰਸ਼ੋਰੈਂਸ ਹੈਗੀ ਆ ਅਤੇ ਉਸ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ। ਅਤੇ ਈਵਨ ਅਗਰ ਤੁਹਾਨੂੰ ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਵੀ ਆ ਕਿ ਤੁਸੀਂ ਸਟਰਗਲ ਕਰ ਰਹੇ ਹੋ, ਤੁਹਾਡੀ ਸਿਚੁਏਸ਼ਨ ਇਸ ਵਕਤ ਨਹੀਂ ਹੈਗੀ ਕਿ ਤੁਸੀਂ ਆਪਣੇ ਜੋ ਐਕਸਪੈਂਸ ਹੈ ਜੋ ਮੇਨ ਨਿਸੈਸਿਟੀਜ਼ ਨੇ ਉਹ ਪੂਰੀਆਂ ਕਰ ਪਾ ਰਹੇ, ਤਾਂ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਕੇਸ 'ਚ ਵੀ ਅਪਲਾਈ ਕਰ ਸਕਦੇ ਹੋ, ਜਿਹਦੇ ਵਿੱਚ ਉਹ ਸੁਪਰ ਫੰਡ ਆਪਣੀਆਂ ਫੋਰਮੈਲਿਟੀਜ਼ ਪੂਰੀਆਂ ਕਰਕੇ ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਉਹ ਫੰਡਸ ਕਢਾ ਸਕਦੇ ਹੋ।
1: ਓਕੇ, ਸੋ ਇਹ ਕੁਛ ਇੱਕ ਸਹੂਲਤਾਂ ਨੇ। ਅੱਛਾ, ਜਿਵੇਂ ਤੁਸੀਂ ਇੱਕ ਵਿੱਚ ਜ਼ਿਕਰ ਕੀਤਾ ਕਿ ਜੇ ਕੋਈ ਕੰਟਰੀ ਛੱਡ ਰਿਹਾ ਵਾ ਅਤੇ ਉਹਦਾ ਟੈਕਸ ਕੱਟ ਕੇ ਉਹਨੂੰ ਬਾਕੀ ਪੈਸੇ ਜਿਹੜੇ ਉਹ ਦੇ ਦਿੱਤੇ ਜਾਣਗੇ। ਅੱਛਾ, ਜਿਹੜਾ ਆਪਾਂ ਕੰਟਰੀਬਿਊਸ਼ਨ ਕਰ ਰਹੇ ਹਾਂ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੇ ਤੁਸੀਂ ਮਤਲਬ ਵੱਧ ਕੰਟਰੀਬਿਊਟ ਕਰਦੇ ਹੋ ਤੁਹਾਨੂੰ ਟੈਕਸ ਬੈਨੀਫਿਟ ਹੋ ਜਾਂਦਾ, ਪਰ ਜਦੋਂ ਆਪਾਂ ਫਿਰ ਇਹਨੂੰ ਮੰਨ ਲਓ ਕਢਵਾਉਂਦੇ ਹਾਂ ਰਿਟਾਇਰਮੈਂਟ ਵੇਲੇ, ਮੰਨ ਲਓ ਜੇ ਆਪਾਂ ਕਢਵਾਉਂਦੇ ਹਾਂ ਜਾਂ ਕਿਸੇ ਵੀ ਸੂਰਤ 'ਚ ਕਿਸੇ ਵੀ ਜਦੋਂ ਵੀ ਆਪਾਂ ਐਲੀਜੀਬਲ ਹੋ ਜਾਂਦੇ ਹਾਂ, ਮਤਲਬ ਇਹ ਵੀ ਵਿੱਚੇ ਪਾ ਲਓ ਜਿਹੜੀਆਂ ਹੁਣ ਤੁਸੀਂ ਦੱਸੀਆਂ ਚੀਜ਼ਾਂ, ਕੀ ਉਦੋਂ ਵੀ ਫਿਰ ਇਹ ਟੈਕਸ ਕੱਟ ਕੇ ਮਿਲਦੇ ਆ ਸਾਨੂੰ?
2: ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਏਜ ਦੇ ਵਿੱਚ ਜਾ ਕੇ ਇਹਨੂੰ ਕਢਾ ਰਹੇ ਹੋ। ਸੋ ਜਿਵੇਂ ਅਗਰ ਤੁਸੀਂ 65 ਸਾਲ ਤੋਂ ਬਾਅਦ ਆਪਣਾ ਸੁਪਰ ਫੰਡ ਕਢਾਉਂਦੇ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਲੱਗਦਾ, ਉਹ ਸਾਰਾ ਪੈਸਾ ਤੁਸੀਂ ਟੈਕਸ ਫਰੀ ਕਢਾ ਸਕਦੇ ਹੋ।
1: ਠੀਕ, ਉਸ ਤੋਂ ਪਹਿਲਾਂ ਲੱਗੂਗਾ ਟੈਕਸ?
2: ਉਸ ਤੋਂ ਪਹਿਲਾਂ ਟੈਕਸ ਲੱਗੇਗਾ।
1: ਓਕੇ, ਸੋ ਇਹਦੇ ਵਿੱਚ ਜੇ ਮੰਨ ਲਓ ਕੋਈ ਅੱਜ ਦੇ ਸਮੇਂ 'ਚ, ਹੁਣ ਆਪਣੇ ਜ਼ਿਆਦਾਤਰ ਮੈਂ ਵੇਖੂੰਗਾ ਵੀ ਐਵਰੇਜ ਭਾਰਤੀ ਜਿਹੜੇ ਆਪਾਂ ਆਏ ਹਾਂ ਪੜ੍ਹਨ ਦੇ ਲਈ ਜਾਂ ਵੈਸੇ ਕੋਈ 35-40 ਦੇ ਗੇਟ 'ਚ ਹੋਣਗੇ, ਇੰਨੀ ਕੇਜ ਤੱਕ ਕਿੰਨਾ ਕੁ ਇਕੱਠਾ ਹੋ ਜਾਂਦਾ ਜਾਂ ਹੋ ਜਾਣਾ ਚਾਹੀਦਾ? ਸਾਨੂੰ ਤਾਂ ਚਲੋ ਥੋੜ੍ਹਾ ਜਿਹਾ ਫਰਕ ਵੀ ਪਊਗਾ ਕਿਉਂਕਿ ਆਪਾਂ ਆਏ ਉੱਥੋਂ ਆ, ਲੇਟ ਸ਼ੁਰੂ ਕੀਤਾ ਕੰਮ, ਵੈਸੇ ਐਵਰੇਜ ਕੀ ਹੈ?
2: ਦੇਖੋ ਅਗਰ ਤਾਂ ਤੁਸੀਂ ਲੇਟ ਆਏ, ਜਿਵੇਂ ਆਪਾਂ ਲੈ ਲਓ ਐਜ਼ ਏ ਮਾਈਗ੍ਰੈਂਟਸ ਆਏ ਹਾਂ, ਕੋਈ 30 ਸਾਲ ਦੀ ਏਜ 'ਚ ਆਇਆ, ਕੋਈ 35 ਸਾਲ ਦੀ ਆਇਆ, ਕੋਈ ਸਟੱਡੀ ਬੇਸ 'ਤੇ ਅਗਰ ਜਲਦੀ ਵੀ ਆ ਗਏ, ਸੋ ਸਾਡਾ ਫੰਡ ਜਿਹੜੇ ਉਹ ਕੰਟਰੀਬਿਊਸ਼ਨ ਹੋਣਾ ਲੇਟ ਹੋਇਆ। ਕਈ ਵਾਰੀ ਐਵੇਂ ਵੀ ਹੁੰਦਾ ਕਿ ਸਟਾਰਟਿੰਗ ਦੇ ਵਿੱਚ ਸਾਡਾ ਥੋੜ੍ਹਾ ਟਾਈਮ ਲੱਗਦਾ ਇਸਟੈਬਲਿਸ਼ ਕਰਨ 'ਤੇ, ਇਨਕਮ ਵੀ ਇੰਨੀ ਨਹੀਂ ਹੁੰਦੀ ਅਤੇ ਕੰਟਰੀਬਿਊਸ਼ਨ ਬਹੁਤ ਘੱਟ ਹੁੰਦਾ
1: ਜੀ,
2: ਬਟ ਸਟਿਲ ਤੁਸੀਂ ਇਹਨੂੰ ਮੈਨੇਜ ਕਰ ਸਕਦੇ ਹਾਂ ਕਿ ਤੁਹਾਡੇ ਅਗਰ ਲੈਟਸ 40 ਸਾਲ ਦੀ ਏਜ ਵੀ ਆ ਤੁਹਾਡੀ, ਤੁਹਾਡਾ ਇਸ ਵਕਤ 70,000 ਜਾਂ 80,000 ਦਾ ਤੁਹਾਡਾ ਪੈਕੇਜ, 80,000 ਦੇ ਉੱਤੇ ਤੁਹਾਡਾ $9,600 ਤੁਹਾਡਾ ਸਾਲ ਦਾ ਜਾਣਾ, ਪਰ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਇਹਦੇ ਵਿੱਚ ਲੰਬਸਮ ਕੰਟਰੀਬਿਊਸ਼ਨ ਕਰਕੇ ਇਹਨੂੰ ਕਵਰ ਅਪ ਕਰ ਸਕਦੇ ਕਿ ਜਿਵੇਂ ਪਿਛਲੇ 5 ਸਾਲ ਦਾ ਤੁਸੀਂ ਜੋ ਅਨਯੂਜ਼ ਤੁਹਾਡਾ ਅਮਾਊਂਟ ਹੈ ਉਹ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਲੋਕ ਪਿੱਛੋਂ ਆਪਣਾ ਯੂਨੋ ਕੋਈ ਪ੍ਰੋਪਰਟੀਜ਼ ਵਗੈਰਾ ਸੈੱਲ ਕੀਤੀਆਂ ਜਾਂ ਕੁਛ ਪੈਸੇ ਲੈ ਕੇ ਆਏ ਨੇ, ਸੋ ਉਹ ਆ ਕੇ ਆਪਣਾ ਸੁਪਰ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਇੱਕ ਤਾਂ ਟੈਕਸ ਵੀ ਆਪਣਾ ਬਚਾ ਸਕਦੇ ਨੇ ਅਤੇ ਇੱਕ ਉਹ ਰਿਟਾਇਰਮੈਂਟ ਤੱਕ ਚੰਗੀ ਸੇਵਿੰਗ ਵੀ ਕਰ ਸਕਦੇ ਨੇ।
1: ਅੱਛਾ, ਇੱਕ ਪਿੱਛੇ ਜੇ ਖਬਰ ਲੱਗੀ ਸੀ ਲੋਸਟ ਸੁਪਰ ਦੀ ਵੀ ਵਾਹਵਾ ਮੋਟਾ ਪੈਸਾ ਜਿਹੜਾ ਉਹ ਉਹਦੇ 'ਚ ਵੀ ਪਿਆ ਹੁੰਦਾ ਵਾ, ਅਫਕੋਰਸ ਜਿੱਦਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਅਤੇ ਬਹੁਤ ਸਾਰੀ ਲੋਕਾਂ ਨੂੰ ਅਵੇਅਰਨੈਸ ਨਹੀਂ ਆ ਇਹਨਾਂ ਚੀਜ਼ਾਂ ਦੇ ਬਾਰੇ, ਅਤੇ ਜੇਕਰ ਇੱਦਾਂ ਦਾ ਕੋਈ ਪੈਸਾ ਪਿਆ ਵਾ ਤੁਹਾਡੇ ਕਿਸੇ ਪਰਿਵਾਰ ਦੇ ਜੀ ਦਾ ਵਾ ਜਾਂ ਕੋਈ ਮਤਲਬ ਕੋਈ ਇਹ ਇਹ ਕੋਈ ਤਰੀਕਾ ਹੈਗਾ ਵਾ ਵੀ ਉਹਦਾ ਪਤਾ ਕੀਤਾ ਜਾਵੇ ਵੀ ਸਾਡੇ ਕਿਸੇ ਦਾ ਤਾਂ ਨਹੀਂ ਆਉਂ?
2: ਹਾਂਜੀ, ਸੋ ਇਹ ਤੁਸੀਂ ਬਹੁਤ ਵਧੀਆ ਕੁਸ਼ਚਨ ਪੁੱਛਿਆ ਵੈਸੇ ਕਿ ATO ਦੇ ਹਿਸਾਬ ਨਾਲ ਤਕਰੀਬਨ ਜੋ ਪਿੱਛੇ ਸੀਗੇ ਇਹਨਾਂ ਦਾ ਕਿ $17 billion ਦੇ ਕਰੀਬ ਲੋਸਟ ਸੁਪਰ ਜੋ ਪਈ ਹੈ,
1: $17 billion
2: ਜਿਹੜੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਫੰਡ ਪਿਆ ਹੋਇਆ। ਹੁਣ ਹੁੰਦਾ ਕੀ ਹੈ ਕਿ ਲੈਟਸ ਸੇ ਤੁਸੀਂ ਕਿਸੇ ਨਾਲ ਜੋਬ ਕੀਤੀ ਇੰਪਲੋਇਰ ਦੇ ਨਾਲ, ਉਹਨਾਂ ਨੇ ਤੁਹਾਡਾ ਫੰਡ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਤੁਸੀਂ ਮੂਵ ਔਨ ਕਰ ਗਏ, ਤੁਸੀਂ ਨਵੀਂ ਜੋਬ ਸ਼ੁਰੂ ਕਰ ਲਈ, ਉਹ ਫੰਡ ਤੁਹਾਡਾ ਉੱਥੇ ਹੀ ਰਹਿ ਗਿਆ, ਅਤੇ ਹੁਣ ATO ਨੇ ਕੀ ਕੀਤਾ ਸੀਗਾ ਕਿ ਕੰਪਲਸਰੀ ਕਰਤਾ ਸੀ ਕਿ ਇੰਸ਼ੋਰੈਂਸ ਕੰਪਨੀ ਅਗਰ ਤੁਹਾਡਾ ਸੁਪਰ ਫੰਡ ਕਿ ਅਗਰ ਤੁਹਾਡਾ $6,000 ਤੋਂ ਕਿਸੇ ਦਾ ਘੱਟ ਬੈਲੈਂਸ ਹੈਗਾ ਅਤੇ ਤਕਰੀਬਨ 16 ਕੁ ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਤੁਹਾਡਾ ਆਇਆ ਅਤੇ ਉਹ ਫੰਡਸ ਫਿਰ ATO ਨੂੰ ਟ੍ਰਾਂਸਫਰ ਹੋ ਜਾਂਦਾ ਕਿਉਂਕਿ ਅਦਰਵਾਈਜ਼ ਤਾਂ ਉਹ ਤੁਹਾਡੀ ਫੀਸ ਕੱਟਦੇ ਜਾਂਦੇ ਸੀ
1: ਅਤੇ
2: ਉਹ ਹੌਲੀ ਹੌਲੀ ਕਰਕੇ ਉਹ ਖਤਮ ਹੀ ਹੋ ਜਾਂਦਾ ਸੀ। ਸੋ ਉਸ ਕੇਸ ਦੇ ਵਿੱਚ ATO ਨੂੰ ਹੁਣ ਉਹ ਟ੍ਰਾਂਸਫਰ ਕਰ ਦਿੰਦੇ ਆ ਕਿ ਅਗਰ 16 ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਆ, $6,000 ਤੋਂ ਘੱਟ ਬੈਲੈਂਸ ਆ, ਅਤੇ ਉਹ ਤੁਸੀਂ ਚੈੱਕ ਕਰ ਸਕਦੇ ਆ ATO 'ਤੇ ਆਪਣੇ ਮਾਈਗੋਵ ਦੇ ਵਿੱਚ ਲੌਗਇਨ ਕਰਕੇ ATO 'ਤੇ ਜਾ ਕੇ ਉੱਥੇ ਤੁਸੀਂ ਦੇਖ ਸਕਦੇ ਆ ਕਿ ਅਗਰ ਤੁਹਾਡਾ ਕੋਈ ਪੁਰਾਣਾ ਕੋਈ ਲੋਸਟ ਸੁਪਰ ATO ਦੇ ਰਿਕਾਰਡ 'ਚ ਪਈ ਹੋਈ ਆ ਔਰ ਉਹ ਬੈਲੈਂਸ ਤੁਸੀਂ ਆਪਣਾ ਜੋ ਤੁਹਾਡਾ ਐਕਟਿਵ ਫੰਡ ਆ ਉਹਦੇ ਵਿੱਚ ਟ੍ਰਾਂਸਫਰ ਕਰ ਸਕਦੇ ਆ। ਸੋ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਸ ਚੀਜ਼ ਨੂੰ ਚੈੱਕ ਕਰੋ
1: ਜੀ। ਪਰ ਆਪਾਂ ਫਿਰ ਪਤਾ ਕਿੱਦਾਂ ਕਰ ਸਕਦੇ ਹਾਂ ਵੀ ਸਾਡਾ ਕੋਈ ਮਤਲਬ ਉਹ ਸਾਡੇ ਨਾ ਹੋਣਾ?
2: ਹਾਂਜੀ, ਉਹ ਮਾਈਗੋਵ ਦੇ ਵਿੱਚ ਅਗਰ ਤੁਸੀਂ ਲੌਗਇਨ ਕਰਦੇ ਆ ਸੁਪਰ ਫੰਡ ਦੇ ਵਿੱਚ ਜਾਂਦੇ ਹੋ ਤੁਹਾਨੂੰ ਸਾਰੇ ਤੁਹਾਡੇ ਫੰਡਸ
1: ਦੇ ਉਹ ਤੇ ਆਪਣਾ ਹੋ ਗਿਆ।
2: ਹਾਂਜੀ,
1: ਮੰਨ ਲਓ ਹੁਣ ਉਹ ਕਹਿ ਰਹੇ ਵੀ 17 billion ਪਿਆ ਵਾ, ਉਹ ਸਾਨੂੰ ਸ਼ੱਕ ਆ ਵੀ ਸਾਡਾ ਵੀ ਯਾਰ ਫਲਾਣਾ ਕੰਮ ਕਰਦਾ ਹੁੰਦਾ ਸੀ, ਉਹਦਾ ਵੀ ਕੁਛ ਹੋ ਸਕਦਾ, ਉਹਦਾ ਵੀ ਕੋਈ ਤਰੀਕਾ
2: ਨਹੀਂ? ਉਹ ਤੁਸੀਂ ਸਿਰਫ ਉਹੀ ਚੈੱਕ ਕਰ ਸਕਦੇ ਆਪਣਾ,
1: ਆਪੋ ਆਪਣਾ ਹੀ ਕਰ ਸਕਦੇ,
2: ਆਪੋ ਆਪਣਾ ਚੈੱਕ ਕਰ ਸਕਦੇ ਤੁਸੀਂ ਕਿਸੇ ਦਾ ਮਾਈਗੋਵ ਦੇ ਵਿੱਚ ਨਹੀਂ ਦੇਖ ਸਕਦੇ। ਸੋ ਉਹ ਆਪਣਾ ਸੁਪਰ ਫੰਡ ਉੱਥੋਂ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਦੇਖ ਸਕਦੇ ਆ ਕਿ ਉਹਨਾਂ ਦਾ ਅਗਰ ਫੰਡ ਉੱਥੇ ਪਏ ਹੋਏ ਆ
1: ਜੀ
2: ਤੇ ਉਹਨੂੰ ਉਹ ਮਰਜ ਕਰ ਸਕਦੇ ਆ।
1: ਸੋ ਮੰਨ ਲਓ ਜੇ ਕਿਸੇ ਦਾ ਕੋਈ ਨੋਮੀਨੀ ਨਹੀਂ ਆ ਜਾਂ ਜਿੱਦਾਂ ਤੁਸੀਂ ਦੱਸਿਆ ਵੀ 3 ਸਾਲ ਬਾਅਦ ਨੋਮੀਨੀ ਰੀਨਿਊ ਹੁੰਦਾ, ਉਹ ਵੀ ਨਹੀਂ ਕਿਸੇ ਨੇ ਕਰਵਾਇਆ ਤੇ ਉਹ ਬੰਦਾ ਰੱਬ ਨਾ ਕਰੇ ਚਲੇ ਗਿਆ ਦੁਨੀਆ ਤੋਂ, ਤੇ ਫਿਰ ਪਰਿਵਾਰ ਦੇ ਮੈਂਬਰ ਉਹਦਾ ਕਲੇਮ ਕਰ ਸਕਦੇ ਆ ਜਾਂ ਸਟਿਲ ਨਹੀਂ?
2: ਨਹੀਂ, ਉਹ ਕਲੇਮ ਤਾਂ ਹੁੰਦਾ ਆ, ਪਰ ਮੇਨ ਜੋ ਮੇਰਾ ਕਹਿਣ ਦਾ ਮਕਸਦ ਸੀ ਕਿ ਟਰੱਸਟੀ ਜੋ ਹੈ ਸੁਪਰ ਫੰਡ ਟਰੱਸਟੀ ਉਹਨੇ ਡਿਸਾਈਡ ਕਰਨਾ ਕਿ ਉਹ ਫੰਡ ਕਿਹਨੂੰ ਜਾਏਗਾ, ਤੁਹਾਡਾ ਲੀਗਲ ਬੈਨੀਫਿਸ਼ਰੀ ਕੌਣ ਹੈ।
1: ਜੇਕਰ ਉਹ ਨਹੀਂ ਕਰਕੇ ਗਿਆ, ਮੰਨ ਲਓ ਆਪਾਂ ਇੱਥੇ,
2: ਅਗਰ ਉਹ ਨਹੀਂ ਕਰਕੇ ਗਿਆ ਬਾਈ ਡਿਫੋਲਟ ਫਿਰ ਉਹ ਜਿਹੜੇ ਤੁਹਾਡਾ ਲੀਗਲ ਬੈਨੀਫਿਸ਼ਰੀ ਉਹਨੂੰ ਜਾਣੇ ਆ ਫੰਡ ਉਹ।
1: ਓਕੇ,
2: ਪਰ ਕਹਿਣ ਦਾ ਮਕਸਦ ਇਹ ਸੀਗਾ ਕਿ ਅਗਰ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ, ਕਿਉਂਕਿ ਉਹਦੇ ਵਿੱਚ ਥੋੜਾ ਐਵੇਂ ਦੀ ਦਿੱਕਤ ਵੀ ਆ ਸਕਦੀ, ਲੈਟ ਸੇ ਕਿਸੇ ਦਾ ਡਿਵੋਰਸ ਹੋ ਗਿਆ, ਠੀਕ ਹੈ, ਮੈਰਿਜ, ਔਰ ਉਸ ਤੋਂ ਬਾਅਦ ਉਹ ਕਿਸੇ ਪਾਰਟਨਰ ਦੇ ਨਾਲ ਰਹਿ ਰਿਹਾ ਪਰ ਲੀਗਲੀ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਆਇਆ ਉਹ, ਉਸ ਤੋਂ ਬਾਅਦ ਫਿਰ ਉਸ ਕੇਸ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਉਹ ਫੰਡਸ ਕਿਹਨੂੰ ਜਾਣਗੇ। ਸੋ ਇਟਸ ਬੈਟਰ ਕਿ ਜੇ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ, ਜਿਵੇਂ ਤੁਹਾਡੇ ਬੱਚੇ ਨੇ ਅਗਰ ਉਹ 18 ਸਾਲ ਦੇ ਹੋ ਜਾਂਦੇ ਆ,
1: ਕੱਲ ਨੂੰ ਪੰਗਾ ਨਾ ਪਵੇ,
2: ਕੋਈ ਪੰਗਾ ਨਾ ਪਵੇ, ਤੇ ਤੁਸੀਂ ਨੋਮੀਨੇਟ ਕਰ ਦਿਓ ਕਿ ਤੁਸੀਂ ਕਿਹਨੂੰ ਚਾਹੁੰਦੇ ਆ ਕਿ ਉਹ ਫੰਡਸ ਕਿਹਨੂੰ ਜਾਣ।
1: ਸੋ ਬਿਹਤਰ ਹੈ ਕਿ ਇੱਕ ਤਾਂ ਆਪਾਂ ਸੁਪਰ ਇਨੋਵੇਸ਼ਨ ਦੀ ਮੈਨੇਜਮੈਂਟ ਸਹੀ ਕਰਕੇ ਉੱਥੇ ਚੈੱਕ ਕਰ ਲਈਏ, ਅਤੇ ਇੱਕ ਆਪਣੀ ਵਿਲ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਲਿਖੀਏ ਤਾਂ ਕਿ ਉੱਥੋਂ ਵੀ ਸ਼ਾਇਦ ਹੈਲਪ ਹੋ ਜਾਂਦੀ ਹੋਊਗੀ।
2: ਹਾਂਜੀ
1: ਜੀ। ਅੱਛਾ, ਜੇਕਰ ਇਹ ਤਾਂ ਮੰਨ ਲਓ ਇੱਕ ਪਾਰਟਨਰ ਜਿਹੜਾ ਉਹ ਘਰ ਦੇ ਵਿੱਚ ਮੰਨ ਲਓ ਕੰਮ ਕਰਦਾ ਜਾਂ ਉਹ ਪਾਰਟ ਟਾਈਮ ਜਾਂ ਕੈਜੂਅਲ ਕੰਮ ਕਰਦਾ, ਦੂਸਰਾ ਜਿਹੜਾ ਉਹ ਜੇ ਵੱਧ ਕਮਾਉਂਦਾ ਵਾ, ਉਹਦਾ ਵੱਧ ਵੱਧ ਪੇ ਆ ਰਹੀ, ਵੱਧ ਸੁਪਰ ਆ, ਅਤੇ ਕੀ ਉਹ ਇੱਕ ਦੂਸਰੇ ਦੇ ਉਹਦੇ ਅਕਾਊਂਟ 'ਚ ਪਾ ਸਕਦੇ ਸੁਪਰ ਕਿ ਨਹੀਂ? ਜਿੱਦਾਂ ਤੁਸੀਂ ਕਿਹਾ ਵੀ ਮੰਨ ਲਓ 30,000 ਤੁਸੀਂ ਵੱਧ ਤੋਂ ਵੱਧ ਪਾ ਸਕਦੇ ਹੋ, ਮੇਰਾ ਮੰਨ ਲਓ 30,000 ਦਾ ਕੰਪਲੀਟ ਹੋ ਚੁੱਕਾ, ਮੈਂ ਕਹਾਂ ਵੀ ਮੈਂ ਆਪਣੀ ਵਾਈਫ ਦੇ ਉਹ ਪਾਰਟ ਟਾਈਮ ਕੰਮ ਕਰਦੀ ਹੈ ਉਹਨੂੰ ਮੈਂ ਕੰਟਰੀਬਿਊਟ ਕਰ ਦੇਵਾਂ, ਇੱਦਾਂ ਹੋ ਜਾਂਦਾ ਕਿ ਨਹੀਂ?
2: ਹਾਂਜੀ, ਸੋ ਇਹ, ਹਾਂਜੀ, ਇਹ ਬਹੁਤ ਵਧੀਆ ਕੁਐਸਚਨ ਤੁਹਾਡਾ। ਇਹ ਵੀ ਕਾਫੀ ਲੋਕ ਇਸ ਚੀਜ਼ ਬਾਰੇ ਧਿਆਨ ਨਹੀਂ ਦਿੰਦੇ ਨਾ ਕਰਦੇ ਨੇ, ਪਰ ਇਹਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣੇ ਸਪਾਊਸ ਦੇ ਬਿਹਾਫ 'ਤੇ ਵੀ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਉਹਨਾਂ ਦਾ, ਜਿਹਦਾ ਤੁਹਾਨੂੰ, ਅਗਰ ਤੁਹਾਡਾ ਸਪਾਊਸ ਪਾਰਟ ਟਾਈਮ ਕੰਮ ਕਰ ਰਿਹਾ, ਠੀਕ ਹੈ, ਉਹਨਾਂ ਦੀ ਇਨਕਮ ਘੱਟ ਆ, $37 ਤੋਂ ਘੱਟ ਅਗਰ ਉਹ ਅਰਨ ਕਰ ਰਹੇ ਨੇ, ਤਾਂ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ 18% ਆਫਸੈਟ ਮਿਲਦਾ ਤੁਹਾਡੀ ਰਿਟਰਨ ਦੇ ਵਿੱਚ, ਅਤੇ ਮੈਕਸੀਮਮ ਤੁਸੀਂ $3,000 ਤੱਕ ਕੰਟਰੀਬਿਊਸ਼ਨ ਕਰ ਸਕਦੇ ਹਾਂ, ਯਾਨੀ ਕਿ $540 ਤੁਸੀਂ ਉਹਦੇ 'ਚੋਂ ਐਜ਼ ਏ ਆਫਸੈਟ ਕਲੇਮ ਕਰ ਸਕਦੇ ਆਪਣੀ ਰਿਟਰਨ ਦੇ ਵਿੱਚ, ਅਗਰ ਤੁਸੀਂ ਆਪਣੇ ਵਾਈਫ ਦਾ ਜਾਂ ਪਾਰਟਨਰ ਦਾ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਫੰਡ ਦੇ ਵਿੱਚ।
1: ਅੱਛਾ, ਕਰ ਸਕਦੇ ਆ,
2: ਤੁਸੀਂ ਕਰ ਸਕਦੇ ਹਾਂ, ਔਰ ਬੈਨੀਫਿਟ ਵੀ ਲੈ ਸਕਦੇ ਹਾਂ। ਔਰ ਇੱਕ ਇਹ ਵੀ ਹੈ ਕਿ ਅਗਰ ਕੋਈ ਬੰਦਾ ਪਾਰਟ ਟਾਈਮ ਕੰਮ ਕਰ ਰਿਹਾ ਅਤੇ ਇਨਕਮ ਉਹਨਾਂ ਦੀ ਘੱਟ ਆ, ਅਤੇ ਅਗਰ ਉਹ ਆਪਣੇ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਨੇ, ਤਾਂ ਗੌਰਮੈਂਟ ਇੱਕ ਸਕੀਮ ਹੈ ਕਿ ਗੌਰਮੈਂਟ ਕੋ ਕੰਟਰੀਬਿਊਟ ਵੀ ਕਰਦੀ ਆ, ਕਿ ਜਿਹਦੇ ਵਿੱਚ ਅਗਰ ਤੁਹਾਡੀ ਇਨਕਮ ਇਸ ਵਕਤ ਜੋ ਥਰੈਸ਼ਹੋਲਡ ਹੈ ਤਕਰੀਬਨ 49,000 ਤਕਰੀਬ ਆ, ਕਿ ਜੇ ਤੁਹਾਡੀ ਇਨਕਮ ਘੱਟ ਆ, ਤੁਸੀਂ ਅਗਰ ਆਪਣੇ ਫੰਡ ਦੇ ਵਿੱਚ ਕੰਟਰੀਬਿਊਟ ਕਰਦੇ ਹਾਂ, ਤਾਂ ਗੌਰਮੈਂਟ 50% ਉਹਦਾ ਕੰਟਰੀਬਿਊਸ਼ਨ। ਸੋ ਇਗਜ਼ਾਮਪਲ, ਅਗਰ ਤੁਸੀਂ $1,000 ਕੰਟਰੀਬਿਊਟ ਕਰਦੇ ਹਾਂ, ਤਾਂ ਗੌਰਮੈਂਟ $500 ਕੰਟਰੀਬਿਊਟ ਕਰਦੀ ਹੈ, ਜਿਹੜਾ ਮੈਕਸੀਮਮ $500 ਹੀ ਆ। ਸੋ ਉਹ ਵੀ ਤੁਸੀਂ ਬੈਨੀਫਿਟ ਲੈ ਸਕਦੇ ਹਾਂ, ਕਿ ਅਗਰ ਤੁਹਾਡੇ ਲੈਟਸ ਏ ਵਾਈਫ ਦੀ ਇਨਕਮ ਘੱਟ ਹੈ, ਤਾਂ ਤੁਸੀਂ ਉਹਨਾਂ ਨੂੰ ਐਕਸਟਰਾ ਕੰਟਰੀਬਿਊਟ ਕਰਵਾ ਕੇ, ਅਤੇ ਉਹ ਗੌਰਮੈਂਟ ਕੋ ਕੰਟਰੀਬਿਊਸ਼ਨ ਦੀ ਐਡਵਾਂਟੇਜ ਵੀ ਲੈ ਸਕਦੇ ਹਾਂ।
1: ਓਕੇ, ਸੋ ਮੈਨੂੰ ਇਹ ਲੱਗ ਰਿਹਾ ਵੀ ਇਹ ਕਾਫੀ ਕੁਛ ਆ, ਅਤੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ, ਕਿੰਨੇ ਕੁ ਆਪਣੇ ਲੋਕ ਅਵੇਅਰ ਨੇ? ਮੈਨੂੰ ਇਹਦੇ ਵਿੱਚੋਂ ਕਾਫੀ ਚੀਜ਼ਾਂ ਮੈਨੂੰ ਵੀ ਨਹੀਂ ਪਤਾ।
2: ਹਾਂਜੀ, ਦੇਖੋ, ਮੈਨੂੰ ਲੱਗਦਾ ਕਿ ਕਾਫੀ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹਨਾਂ ਨੂੰ ਇਹ, ਕਿਉਂਕਿ ਅਸੀਂ ਕਹਿੰਦੇ ਕਿ ਅਸੀਂ ਪੈਸਾ ਸਿਰਫ ਉਹਨੂੰ ਮੰਨਦੇ ਹਾਂ ਜਾਂ ਆਪਣੀ ਪ੍ਰੋਪਰਟੀ ਉਹਨੂੰ ਮੰਨਦੇ ਹਾਂ ਜਿਹਨੂੰ ਅਸੀਂ ਫਿਜ਼ੀਕਲੀ ਦੇਖ ਸਕਦੇ ਹਾਂ। ਇਹ ਲੱਗਦਾ ਕਿ ਸੁਪਰ ਫੰਡ ਇੱਕ ਸਾਈਟ 'ਤੇ ਕੋਈ ਚੀਜ਼ ਆ ਜਿਹੜੀ ਸਾਨੂੰ ਰਿਟਾਇਰਮੈਂਟ 'ਤੇ ਮਿਲਣੀ ਆ, ਅਤੇ ਲੋਕ ਧਿਆਨ ਨਹੀਂ ਦਿੰਦੇ। ਸੋ ਅਵੇਅਰਨੈਸ ਇਸ ਵਕਤ ਬਹੁਤ ਘੱਟ ਹੈ ਲੋਕਾਂ ਨੂੰ, ਜ਼ਿਆਦਾਤਰ ਲੋਕਾਂ ਨੂੰ ਬੈਲੈਂਸ ਨਹੀਂ ਪਤਾ ਆਪਣਾ ਕਿੰਨਾ, ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੇ ਫੰਡ ਦੇ ਨਾਲ ਨੇ, ਕਿ ਉਹ ਰਾਈਟ ਸੁਪਰ ਫੰਡ ਦੇ ਨਾਲ ਨੇ। ਸੋ ਇਸ ਵਕਤ ਅਵੇਅਰਨੈਸ ਥੋੜ੍ਹੀ ਘੱਟ ਆ, ਪਰ ਹੌਲੀ ਹੌਲੀ ਜਿਵੇਂ ਜਿਵੇਂ ATO ਵੀ ਹੁਣ ਫੋਕਸ ਹੈ ਉਹਨਾਂ ਦਾ ਕਿ ਉਹ ਅਵੇਅਰ ਕਰ ਰਹੇ ਨੇ ਲੋਕਾਂ ਨੂੰ, ਅਤੇ ਸੋ ਹੌਲੀ ਹੌਲੀ ਵੱਧ ਰਹੀ ਨੌਲੇਜ, ਬਟ ਹਜੇ ਵੀ ਕਾਫੀ ਗੈਪ ਹੈ।
1: ਹਾਂ, ਮੈਨੂੰ ਲੱਗਦਾ ਵੀ ਹੋਰ ਬਹੁਤ ਸਾਰੀ ਨੌਲੇਜ ਦੇਸ਼ ਦੁਨੀਆ ਜਾਣ ਦੀ ਛੱਡ ਕੇ, ਅਤੇ ਆਪਣੇ ਆਪ ਦੀ ਨੌਲੇਜ ਹੀ ਨਹੀਂ ਹੈ ਸਾਨੂੰ, ਮੈਨੂੰ ਤਾਂ ਇਹ ਫੀਲ ਹੋ ਰਿਹਾ ਯਾਰ, ਬਹੁਤ ਇੰਪੋਰਟੈਂਟ ਚੀਜ਼ ਆ ਅਤੇ ਸਾਨੂੰ ਨਹੀਂ ਪਤਾ। ਜੇ ਹੁਣ ਦੀ ਹੁਣੀ ਕਵਲਪ੍ਰੀਤ ਜੀ, ਜੇ ਮੈਂ ਕਹਾਂ ਵੀ ਹੁਣੇ ਤੁਹਾਡੇ ਇਹ ਪ੍ਰੋਗਰਾਮ ਸੁਣਨ ਤੋਂ ਬਾਅਦ ਇਮੀਜੀਏਟ ਕੋਈ ਤਿੰਨ ਕੰਮ ਕੋਈ ਇਹੋ ਜਿਹੇ ਕੋਈ ਕਰੇ ਵੀ ਜਿਹਦੇ ਨਾਲ ਉਹਦੇ ਅਗਲੇ ਅਗਲੇ ਰਾਹ ਖੁੱਲ੍ਹਦੇ ਜਾਣ, ਕਪਾਟ ਖੁੱਲ੍ਹ ਜਾਣ ਇਸ ਵਿਸ਼ੇ ਦੇ ਅੰਦਰ ਰਹਿ ਕੇ, ਕਿਹੜੇ ਹੋਣਗੇ ਉਹ?
2: ਪਹਿਲਾ ਕੰਮ ਤਾਂ ਇਹ ਕਰਨਾ ਚਾਹੀਦਾ, ਆਪਣਾ ਮਾਈਗੋਵ ਦੇ ਉੱਤੇ ਲੌਗਇਨ ਕਰਨ। ਤੁਹਾਡਾ ਅਗਰ ਅਕਾਊਂਟ ਨਹੀਂ ਹੈ ਤਾਂ ਮਾਈਗੋਵ ਦਾ ਅਕਾਊਂਟ ਬਣਾਓ, ਉਹਦੇ ਵਿੱਚ ਤੁਸੀਂ ਦੇਖੋ ਕਿ ਤੁਹਾਡਾ ਸੁਪਰ ਫੰਡ ਦਾ ਕੀ ਸਿਚੁਏਸ਼ਨ ਹੈ, ਕੀ ਤੁਹਾਡੇ ਮਲਟੀਪਲ ਸੁਪਰ ਫੰਡ ਤਾਂ ਨਹੀਂ ਉੱਥੇ ਹੈਗੇ,
1: ਉੱਥੇ ਸਾਰਾ ਸ਼ੋਅ ਹੋ ਜਾਊਗਾ,
2: ਸਾਰਾ ਸ਼ੋਅ ਹੋ ਜਾਏਗਾ। ਅਗਰ ਤੁਹਾਡੇ ਮਲਟੀਪਲ ਫੰਡਸ ਨੇ, ਉਹਨੂੰ ਮਰਜ ਕਰੋ, ਇੱਕ ਫੰਡ ਚੂਜ਼ ਕਰੋ, ਉਹਦੇ ਵਿੱਚ ਸਾਰੇ ਮਰਜ ਕਰੋ, ਪਹਿਲੀ ਚੀਜ਼ ਤਾਂ ਇਹ ਕਰੋ, ਜਿਹਦੇ ਨਾਲ ਤੁਸੀਂ ਆਪਣੀਆਂ ਫੀਸ ਬਚਾਓਗੇ। ਹਰ ਸੁਪਰ ਫੰਡ ਤੁਹਾਨੂੰ ਚਾਰਜ ਕਰ ਰਿਹਾ ਫੀਸ, ਉਹਨੂੰ ਤੁਸੀਂ ਬਚਾਓ। ਠੀਕ ਹੈ, ਪਹਿਲੇ ਨੰਬਰ ਤੇ ਦੇ ਕਰੋ
1: ਜੀ।
2: ਦੂਸਰੇ ਨੰਬਰ ਦੇ ਉੱਤੇ ਤੁਸੀਂ ਦੇਖੋਗੇ ਤੁਹਾਡੀ ਇਨਵੈਸਟਮੈਂਟ ਸਟ੍ਰੈਟੇਜੀਜ਼ ਕੀ, ਉੱਥੇ ਸੁਪਰ ਫੰਡ ਜਿਹੜਾ ਤੁਹਾਡਾ ਹੈਗਾ, ਲੈਟਸ ਸੇ ਤੁਹਾਡਾ ਹੋਸ ਪਲੱਸ ਹੈ ਜਾਂ ਆਸਟ੍ਰੇਲੀਅਨ ਸੁਪਰ ਆ, ਤੁਸੀਂ ਉਹਦੇ 'ਚ ਲੌਗਇਨ ਕਰੋ, ਦੇਖੋ ਕਿ ਉਹ ਤੁਹਾਡਾ ਪੈਸਾ ਕਿੱਥੇ ਇਨਵੈਸਟ ਹੋ ਰਿਹਾ। ਕਿ ਜਿਵੇਂ ਅਸੀਂ ਗੱਲ ਕੀਤੀ ਕਿ ਤੁਸੀਂ ਆਪਣੀ ਏਜ ਦੇ ਹਿਸਾਬ ਨਾਲ ਡਿਸਾਈਡ ਕਰੋ ਕਿ ਤੁਸੀਂ ਕਿੰਨਾ ਰਿਸਕ ਲੈ ਸਕਦੇ ਆ, ਕਿ ਉਹ ਪੈਸਾ ਬਹੁਤ ਸਲੋ ਤਾਂ ਨਹੀਂ ਗਰੋ ਕਰ ਰਿਹਾ, ਉਹਨੂੰ ਤੁਸੀਂ ਦੇਖੋ ਕਿ ਇਨਵੈਸਟਮੈਂਟ ਸਟ੍ਰੈਟੇਜੀ ਅਗਰ ਚੇਂਜ ਕਰਨ ਦੀ ਲੋੜ ਹੈ ਤਾਂ ਕਰੋ। ਕੰਪੇਅਰ ਕਰੋ ਡਿਫਰੈਂਟ ਆਪਸ਼ਨਸ, ਫੀਸ ਦੇਖੋ ਮਾਰਕੀਟ ਦੇ ਵਿੱਚ ਕਿਹੜਾ ਫੰਡ ਤੁਹਾਨੂੰ ਘੱਟ ਫੀਸ ਚਾਰਜ ਕਰ ਰਿਹਾ, ਇਨਵੈਸਟਮੈਂਟ ਵਧੀਆ ਆਪਸ਼ਨਸ ਦੇ ਰਿਹਾ, ਉਹ ਤੁਸੀਂ ਉਹਨੂੰ ਚੈੱਕ ਕਰੋ।
1: ਓਕੇ ਹੋ ਗਿਆ।
2: ਸੋ ਫੀਸ, ਇਨਵੈਸਟਮੈਂਟ ਸਟ੍ਰੈਟੇਜੀ, ਇੱਕ ਲਾਸਟ ਦੇ ਉੱਤੇ ਕਿ ਇਹ ਚੈੱਕ ਕਰੋ ਕਿ ਤੁਹਾਡੀ ਨੋਮੀਨੇਸ਼ਨ ਹੋਈ ਹੈ ਕਿ ਨਹੀਂ, ਡੈਥ ਬੈਨੀਫਿਟ ਨੋਮੀਨੇਸ਼ਨ,
1: ਜਿਹਦੀ ਆਪਾਂ ਪਹਿਲਾਂ ਗੱਲ ਕੀਤੀ,
2: ਉਹਨੂੰ ਉਹ ਡਿਫਾਈਨਡ ਤੁਸੀਂ ਕੀਤਾ ਹੋਵੇ ਕਿ ਤੁਹਾਡੇ ਫੰਡ ਕਿਹਨੂੰ ਜਾਣ। ਸੋ ਇਹ ਜ਼ਰੂਰ ਕਰੋ।
1: ਓਕੇ, ਸੋ ਇਹ ਮਤਲਬ ਕਾਫੀ ਕੁਛ ਆ, ਵਾਹਵਾ ਟਾਈਮ ਲੱਗਦਾ ਵੈਸੇ ਆਪਾਂ ਜਿੱਦਾਂ ਮੰਨ ਲਓ ਇਹ ਸੁਣਨ ਦੇ ਵਿੱਚ ਕਾਫੀ ਕੁਛ ਲੱਗ ਰਿਹਾ ਹੈ।
2: ਦੇਖੋ ਮਾਈਗੋਵ ਦੇ ਉੱਤੇ ਲੌਗਇਨ ਤਕਰੀਬਨ ਤੁਹਾਡਾ 5 ਤੋਂ 10 ਮਿੰਟ ਦਾ ਕੰਮ ਹੈ ਸੁਪਰ ਫੰਡ ਨੂੰ ਦੇਖਣਾ, ਜਿਹੜਾ ਫੀਸ ਕੰਪੇਅਰ ਕਰਨਾ ਤੁਸੀਂ 15-20 ਮਿੰਟ ਦਾ ਕੰਮ ਉਹ ਲਗਾ ਲਓ, ਤੁਸੀਂ ਕੰਪੇਅਰ ਕੀਤਾ। ਇਨਵੈਸਟਮੈਂਟ ਸਟ੍ਰੈਟੇਜੀ ਰਿਵਿਊ ਕਰਨਾ 10-15 ਮਿੰਟ ਲਗਾ ਲਓ ਤੁਸੀਂ ਉਸ ਚੀਜ਼ ਦੇ ਵੀ, ਅਤੇ ਜਿਹੜਾ ਡਿਫਾਈਨਡ ਡੈਥ ਬੈਨੀਫਿਸ਼ਰੀ ਤੁਸੀਂ ਚੂਜ਼ ਕਰਨਾ 5-10 ਮਿੰਟ ਉਸ ਚੀਜ਼ ਨੂੰ ਲਗਾ ਲਓ। ਸੋ ਲੈੱਸ ਦੈਨ ਐਨ ਆਵਰ ਲਗਾ ਲਓ ਤੁਸੀਂ ਇਹ ਸਾਰੇ ਕੰਮ ਦਾ। ਸੋ ਇਹ ਇੱਕ ਲਗਾ ਲਓ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਇਹਨੂੰ ਆਪਣੇ ਬੈਨੀਫਿਟ ਲਈ ਕਰਨਾ, ਅਤੇ ਤੁਹਾਨੂੰ ਆਪਣਾ ਲਗਾ ਲਓ ਕਿ ਵੀਕਐਂਡ ਦੇ ਉੱਤੇ 1 ਘੰਟਾ ਕੱਢ ਕੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ।
1: ਸੋ ਬਾਕੀ ਕੰਮ ਜਿਹੜੇ ਆ ਆਪਾਂ ਮੰਨ ਲਓ ਕੋਈ ਰੀਲਾਂ ਰੂਲਾਂ ਕੋਈ ਹੋਰ ਮਤਲਬ ਬੇਲੋੜੀਆਂ ਖਬਰਾਂ ਆਪਾਂ ਜਿਹੜੀਆਂ ਵੇਖਦੇ ਹਾਂ ਉਹ ਛੱਡ ਕੇ ਤਾਂ ਸਾਨੂੰ ਇਸ ਪਾਸੇ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ। ਤੁਸੀਂ ਐਜ ਏ ਅਕਾਊਂਟੈਂਟ ਤੁਸੀਂ ਕੀ ਚੀਜ਼ ਵੇਖਦੇ ਹੋ ਆਲ ਓਵਰ, ਮਤਲਬ ਕਿਹੜੀ ਚੀਜ਼ ਸਭ ਤੋਂ ਵੱਧ ਇਗਨੋਰਡ ਆ ਇਸ ਟਾਈਮ ਦੇ ਉੱਤੇ?
2: ਦੇਖੋ ਸੁਪਰ ਫੰਡ ਦੇ ਵਿੱਚ ਜ਼ਿਆਦਾਤਰ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹ ਦੇਖਦੇ ਨੇ ਕਿ ਇਹ ਹਜੇ ਜਦੋਂ ਟਾਈਮ ਆਏਗਾ ਉਦੋਂ ਦੇਖਾਂਗੇ, ਜੋ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਹੈਗਾ ਕਿ ਦੇਖਾਂਗੇ ਜਦੋਂ ਹੋਏਗਾ। ਸੋ ਉਹ ਐਟੀਟਿਊਡ ਨੂੰ ਛੱਡ ਕੇ ਅਸੀਂ ਇਹਨੂੰ ਐਕਟਿਵਲੀ ਜਦੋਂ ਦੇਖਾਂਗੇ ਅਸੀਂ ਇਹਨੂੰ ਬਹੁਤ ਫਾਸਟ ਗਰੋ ਕਰ ਸਕਦੇ ਹਾਂ। ਤੁਸੀਂ ਐਕਸਟਰਾ ਕੰਟਰੀਬਿਊਸ਼ਨ ਕਰਕੇ ਪੈਸਾ ਸੁਪਰ ਦੇ ਵਿੱਚ ਇਨਵੈਸਟ ਹੁੰਦਾ ਉਹ ਚੀਜ਼ਾਂ ਕਰਕੇ ਤੁਸੀਂ ਇਹਨੂੰ ਧਿਆਨ ਦਿਓ, ਇਹ ਤੁਹਾਡਾ ਪੈਸਾ ਕਿਸੇ ਹੋਰ ਦਾ ਪੈਸਾ ਨਹੀਂ। ਸੋ ਇਹਨੂੰ ਤੁਸੀਂ ਇਗਨੋਰ ਨਾ ਕਰੋ, ਸਪਨਾ ਸਮਝ ਕੇ ਵਰਤੋ ਔਰ ਸਮਝਦਾਰੀ ਦੇ ਨਾਲ ਸਲਾਹ ਜ਼ਰੂਰ ਲਓ ਕੋਈ ਵੀ ਡਿਸੀਜ਼ਨ ਲੈਣ ਤੋਂ ਪਹਿਲਾਂ, ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ। ਇਨਵੈਸਟਮੈਂਟ ਸਟ੍ਰੈਟੇਜੀ ਵੀ ਜਿਵੇਂ ਅਸੀਂ ਕਿਹਾ ਰਿਵਿਊ ਕਰਨੀ, ਅਗਰ ਤੁਹਾਨੂੰ ਜਾਣਕਾਰੀ ਨਹੀਂ, ਜਾਂ ਤਾਂ ਤੁਹਾਡੀ ਆਪਣੀ ਰਿਸਰਚ ਹੈਗੀ ਹੈ ਤੁਹਾਨੂੰ ਨੌਲੇਜ ਹੈ ਠੀਕ ਹੈ, ਅਗਰ ਨਹੀਂ ਹੈ ਤਾਂ ਤੁਸੀਂ ਸਲਾਹ ਜ਼ਰੂਰ ਲਓ ਜਿਹਨੂੰ ਨੌਲੇਜ ਆ ਉਹਨਾਂ ਨਾਲ ਡਿਸਕਸ ਕਰੋ।
1: ਅੱਛਾ, ਜਾਂਦੇ ਜਾਂਦੇ ਰਿਸਰਚ ਦੀ ਗੱਲ ਤੁਸੀਂ ਕੀਤੀ, ਅੱਜ ਕੱਲ੍ਹ ਲੋਕ ਏ ਆਈ ਤੋਂ ਬਹੁਤ ਹੈਲਪ ਲੈ ਲੈਂਦੇ ਆ, ਚੈਟ GPT ਜੈਮਿਨੀ ਬਹੁਤ ਹੈਲਪ ਲੈ ਲੈਂਦੇ, ਕਲਾਊਡ ਤੋਂ ਲੈ ਲੈਂਦੇ ਆ, ਕੀ ਉੱਥੋਂ ਵਾਜਬ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਮਿਲ ਜਾਂਦੀ ਹੈ?
2: ਦੇਖੋ ਉੱਥੋਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਦੇ ਲਈ ਤਾਂ ਠੀਕ ਹੈ, ਬਟ ਤੁਸੀਂ ਉਹਦੇ 'ਤੇ ਪੂਰੀ ਤਰ੍ਹਾਂ ਰਿਲਾਈ ਨਹੀਂ ਕਰ ਸਕਦੇ,
1: ਕਿਉਂਕਿ
2: ਇਨਫੋਰਮੇਸ਼ਨ ਬਿਲਕੁਲ ਲਗਾ ਲਓ ਕਿ 100% ਕਰੈਕਟ ਨਹੀਂ ਹੁੰਦੀ ਕਈ ਵਾਰੀ। ਸੋ ਉਹਦੇ ਲਈ ਤੁਸੀਂ ਲਗਾ ਲਓ ATO ਦੀ ਵੈਬਸਾਈਟ ਦੇ ਉੱਤੇ ਜੋ ਇਨਫੋਰਮੇਸ਼ਨ ਹੈ ਤੁਸੀਂ ਉਹਦੇ 'ਤੇ ਤਾਂ ਰਿਲਾਈ ਕਰ ਸਕਦੇ ਹੋ, ਪਰ AI ਦੇ ਉੱਤੇ ਤੁਸੀਂ ਬੇਸਿਕ ਇਨਫੋਰਮੇਸ਼ਨ ਲੈਣਾ ਕੋਈ ਹਰਜ ਨਹੀਂ, ਪਰ ਉਹਦੇ ਬੇਸ ਦੇ ਉੱਤੇ ਤੁਸੀਂ ਡਿਸੀਜ਼ਨ ਮੇਕਿੰਗ ਨਹੀਂ ਕਰ ਸਕਦੇ।
1: ਪਰ ਆਪਾਂ ਇੱਦਾਂ ਕਰ ਸਕਦੇ ਹਾਂ ਸ਼ਾਇਦ ਕਿ ਆਪਾਂ ਉਹਦੇ ਤੋਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈ ਕੇ ਜਦੋਂ ਆਪਾਂ ਸਪੈਸ਼ਲਿਸਟ ਕੋਲ ਜਾਂਦੇ ਹਾਂ ਤਾਂ ਉਹਦਾ ਸਮਾਂ ਅਤੇ ਆਪਣਾ ਸਮਾਂ ਬਚਾਉਣ ਦੇ ਲਈ ਸਾਨੂੰ ਪਤਾ ਹੋਵੇ 2 ਦੀ ਪੁਆਇੰਟ ਵੀ ਆਹ ਚੀਜ਼ਾਂ ਆਪਾਂ ਪੁੱਛ।
2: ਹਾਂਜੀ ਬਿਲਕੁਲ, ਅਗਰ ਤੁਹਾਡਾ ਆਪਣਾ ਹੋਮਵਰਕ ਤੁਸੀਂ ਕੀਤਾ ਹੋਇਆ ਤਾਂ ਤੁਹਾਨੂੰ ਕੋਈ ਗਲਤ ਸਲਾਹ ਵੀ ਨਹੀਂ ਦੇ ਸਕਦਾ ਕਿ ਤੁਹਾਨੂੰ, ਬਟ ਐਂਡ ਆਫ ਦਾ ਡੇ ਇਵੇਂ ਵੀ ਹੁੰਦਾ ਕਿ ਜਿਹਦੇ ਤੋਂ ਤੁਸੀਂ ਸਲਾਹ ਲੈ ਰਹੇ ਹੋ ਉਹਦੀ ਆਪਣੀ ਸਟੱਡੀ ਹੈ, ਉਹਦੀ ਆਪਣੀ ਨੌਲੇਜ ਆ। ਸੋ ਹਰ ਚੀਜ਼ ਤੁਸੀਂ ਉਵੇਂ ਨਹੀਂ ਕਰ ਸਕਦੇ, ਬਟ ਤੁਸੀਂ ਕਰੋਸ ਚੈੱਕ ਕਰ ਸਕਦੇ ਹਾਂ ਕਿ ਉਹ ਜੋ ਇਨਫੋਰਮੇਸ਼ਨ ਮੈਨੂੰ ਮਿਲ ਰਹੀ ਹੈ ਕਿ ਉਹ ਸਹੀ ਹੈ ਕਿ ਨਹੀਂ।
1: ਮੈਂ ਅੱਜ ਕੱਲ੍ਹ ਇੱਕ ਚੀਜ਼ ਹੋਰ ਰਿਲਾਈਜ਼ ਕਰਦਾ ਕਿ ਸਪੈਸ਼ਲਿਸਟ ਵੀ ਖਿੱਚ ਜਾਂਦੇ ਇਸ ਚੀਜ਼ ਤੋਂ ਵੀ ਤੁਸੀਂ ਜੇ ਤੁਸੀਂ ਚੈਟ GPT ਵੇਖਣੀ ਸੀ ਤਾਂ ਫਿਰ ਜਾਓ ਉੱਥੋਂ ਵੇਖ ਲਓ, ਹੈ ਨਾ। ਜੇ ਨਹੀਂ ਵੀ ਕੋਈ ਕਹੂਗਾ ਤਾਂ ਮਨ ਦੇ ਵਿੱਚ ਸ਼ਾਇਦ ਉਹਦੇ ਇਹ ਚੀਜ਼ ਆਉਂਦੀ ਆ ਵੀ ਇੱਦਾਂ ਸਾਡੀਆਂ ਹੋਰ ਕੰਫਿਊਜ਼ਨ ਸਾਡੀਆਂ ਵੱਧਦੀਆਂ ਨੇ। ਸੋ ਕੀ ਇਹ ਚੀਜ਼ ਹੈਲਪ ਕਰ ਰਹੀ ਹੈ ਤੁਹਾਡੇ ਪ੍ਰੋਫੈਸ਼ਨਸ ਵਿੱਚ, ਮਤਲਬ ਲੋਕ ਜਿੱਦਾਂ ਵੇਖ ਕੇ ਆਉਂਦੇ ਆ ਪੁੱਛਦੇ ਆ ਸਵਾਲ, ਕਿ ਉਹ ਹੈਲਪ ਕਰ ਰਹੀ ਹੈ ਜਾਂ ਲੋਕ ਕੰਫਿਊਜ਼ ਹੀ ਹੋ ਰਹੇ ਆ?
2: ਦੇਖੋ, ਚੈਟ GPT ਜਾਂ ਹੋਰ AI ਜਿਹੜੇ ਟੂਲਸ ਨੇ, ਉਹਨਾਂ ਨੇ ਤੁਹਾਨੂੰ ਇਨਫੋਰਮੇਸ਼ਨ ਉਸ ਹਿਸਾਬ ਨਾਲ ਦੇਣੀ ਕਿ ਜੋ ਤੁਸੀਂ ਕੁਐਸਚਨ ਪੁੱਛਿਆ। ਸੋ ਤੁਹਾਡਾ ਪ੍ਰੋਮਪਟ ਸਹੀ ਹੈ ਕਿ ਨਹੀਂ ਉਹਦੇ ਤੇ ਮੈਟਰ ਕਰਦਾ ਕਿ ਤੁਹਾਨੂੰ ਇਨਫੋਰਮੇਸ਼ਨ ਕੀ ਆਉਣੀ ਆ। ਸੋ ਅਗਰ ਤੁਸੀਂ ਸਹੀ ਪ੍ਰੋਮਪਟ ਯੂਜ਼ ਕੀਤਾ ਤਾਂ ਤੁਹਾਨੂੰ ਸਹੀ ਇਨਫੋਰਮੇਸ਼ਨ ਨਿਕਲ ਕੇ ਆਏਗੀ। ਅਗਰ ਤੁਹਾਡਾ ਪ੍ਰੋਮਪਟ ਠੀਕ ਨਹੀਂ ਹੈ ਤਾਂ ਤੁਹਾਨੂੰ ਇਨਫੋਰਮੇਸ਼ਨ, ਕਈ ਵਾਰੀ ਤੁਸੀਂ ਕਨਫਿਊਜ਼ ਹੋ ਜਾਂਦੇ ਆ ਕਿ ਟੂ ਮੱਚ ਇਨਫੋਰਮੇਸ਼ਨ ਆ ਜਾਂਦੀ ਆ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ 'ਚ ਸਹੀ ਕੀ ਹੈ ਅਤੇ ਗਲਤ ਕੀ ਆ। ਸੋ ਉਹ ਡਿਪੈਂਡ ਕਰਦਾ।
1: ਨਹੀਂ, ਬਹੁਤ ਸ਼ੁਕਰੀਆ ਤੁਹਾਡਾ, ਬੜੀ ਅੱਜ ਵੈਲਿਊਬਲ ਜਾਣਕਾਰੀ ਤੁਸੀਂ ਲੈ ਕੇ ਆਇਓ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਸੁਣਨ ਨੂੰ ਮਿਲ ਗਈਆਂ, ਬੜੀਆਂ ਸਾਰੀਆਂ ਗਲਤੀਆਂ ਜਿਹੜੀਆਂ ਆਪਾਂ ਸ਼ਾਇਦ ਕਰ ਰਹੇ ਹਾਂ ਅਤੇ ਕਰ ਚੁੱਕੇ ਹਾਂ, ਅਤੇ ਉਸ ਤੋਂ ਗਾਂਹ ਜਪ ਜਾਗੇ ਤਵੀ ਸਵੇਰਾ। ਸੋ ਹੁਣ ਆਪਾਂ ਇਹ ਚਾਹਵਾਂਗੇ ਕਿ ਤੁਸੀਂ ਛੇਤੀ ਤੋਂ ਛੇਤੀ ਭਾਈ ਆਪਣੇ ਆਪਣੇ ਤੁਸੀਂ ਖਾਤੇ ਪਹਿਲਾਂ ਤਾਂ ਚੈੱਕ ਕਰੋ, ਉਸ ਤੋਂ ਬਾਅਦ ਜਿੱਦਾਂ ਜਿੱਦਾਂ ਲੋੜ ਪੈਂਦੀ ਹੈ ਉਹ ਤੁਸੀਂ ਆਪਣੇ ਆਪਣੇ ਅਕਾਊਂਟੈਂਟਸ ਨਾਲ, ਸਪੈਸ਼ਲਿਸਟ ਦੇ ਨਾਲ ਤੁਸੀਂ ਗੱਲ ਕਰੋ। ਬਾਕੀ ਮੈਂ ਇਸ ਪ੍ਰੋਗਰਾਮ ਦੇ ਬਾਰੇ ਜ਼ਰੂਰ ਦੱਸ ਦੇਵਾਂ ਕਿ ਕਵਲ ਜੀ ਸਾਡੇ ਨਾਲ ਪ੍ਰੋਫੈਸ਼ਨਲ ਪੱਧਰ ਦੇ ਉੱਤੇ ਇਹ ਐਜ਼ ਏ ਅਕਾਊਂਟੈਂਟ ਇਸ ਟਾਈਮ ਸੇਵਾਵਾਂ ਨਿਭਾ ਰਹੇ ਨੇ, ਪਰ ਸਾਡੇ ਕੋਲ ਇਹ ਪ੍ਰੋਗਰਾਮ ਦੇ ਵਿੱਚ ਇਹ ਕੋਈ ਇਹ ਕਮਰਸ਼ੀਅਲ ਪ੍ਰੋਗਰਾਮ ਨਹੀਂ ਆ ਸਾਡਾ ਕੋਈ, ਇਹਦੇ ਵਿੱਚ ਸਿਰਫ ਅਤੇ ਸਿਰਫ ਇਹ ਇਨਫੋਰਮੇਸ਼ਨ ਭਾਈਚਾਰੇ ਦੇ ਲਈ ਦੇਣ ਦੇ ਲਈ ਆਉਂਦੇ ਨੇ, ਜਿਹਦੇ ਲਈ ਕਿ ਆਪਾਂ ਹਮੇਸ਼ਾ ਤੁਹਾਡੇ ਰੇਡੀ ਰਹਾਂਗੇ। ਬਹੁਤ ਸ਼ੁਕਰੀਆ ਤੁਹਾਡਾ, ਜੇ ਮੈਂ ਕੁਛ ਮਿਸ ਕਰ ਗਿਆ ਵਾਂ ਤਾਂ ਪਲੀਜ਼ ਜਾਂਦੇ ਜਾਂਦੇ ਆਪਾਂ ਸਮ ਅਪ ਕਰੀਏ।
2: ਮੇਰੇ ਖਿਆਲ ਨਾਲ ਤਾਂ ਵੈਸੇ ਅਸੀਂ ਕਾਫੀ ਕੁਛ ਕਵਰ ਕੀਤਾ, ਪਰ ਇਹਦੇ ਵਿੱਚ ਇਹ ਇਹੋ ਜਿਹਾ ਟੋਪਿਕ ਹੈ ਕਿ ਇਹਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ। ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਹੋਰ ਕਵਰ ਕਰ ਸਕੀਏ ਅਸੀਂ ਕਵਰ ਕਰਾਂਗੇ। ਅਤੇ ਅੱਜ ਦੇ ਲਈ ਹੋਮਵਰਕ ਦੇ ਦਿੱਤਾ ਸੀ ਕਿ ਤੁਸੀਂ
1: ਪਹਿਲਾਂ ਆਪਣੇ ਮਾਈਗੋਵ 'ਤੇ ਲੌਗਇਨ ਕਰੋ।
2: ਹਾਂਜੀ,
1: ਜੇ ਨਹੀਂ ਖਾਤਾ ਬਣਾਇਆ ਤਾਂ ਮਾਈਗੋਵ 'ਤੇ ਬਣਾ ਲਓ।
2: ਹਾਂਜੀ,
1: ਅਤੇ ਉਹਦੇ ਵਿੱਚ ਪਹਿਲਾਂ ਚੈੱਕ ਕਰੋ ਵੀ ਕਿੰਨੀ ਕੁ ਥਾਵਾਂ 'ਤੇ ਤੁਹਾਡਾ ਸੁਪਰ ਬੋਲ ਦਾ।
2: ਹਾਂਜੀ,
1: ਉਹਨੂੰ ਸਾਰੇ ਨੂੰ ਇੱਕ ਥਾਂ 'ਤੇ ਕਰੋ।
2: ਹਾਂਜੀ, ਤੁਹਾਨੂੰ ਯਾਦ ਹੋ ਗਿਆ ਸਾਰਾ ਕੁਛ,
1: ਅਤੇ ਫਿਰ ਅਗਲੀ ਵਾਰ ਜੇ ਕੋਈ ਤੁਹਾਡਾ ਹੋਰ ਕੁਐਸਚਨ ਰਹਿ ਗਿਆ,
2: ਹਾਂਜੀ,
1: ਅਤੇ ਫਿਰ ਇਹਨਾਂ ਕੋ ਹੋਮਵਰਕ ਕਰਕੇ ਅਤੇ ਅਗਲੀ ਵਾਰੀ ਤੁਸੀਂ ਆਪਾਂ ਪ੍ਰੋਗਰਾਮ ਕਰਦੇ ਰਹਿਣਾ, ਅਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸਾਨੂੰ ਜਿਹੜਾ ਭੇਜ ਦਿਓ ਅਤੇ ਆਪਾਂ ਅਗਲੀ ਵਾਰੀ ਡਿਸਕਸ ਕਰ ਲਵਾਂਗੇ। ਧੰਨਵਾਦ ਤੁਹਾਡਾ ਕਵਲ, ਬਹੁਤ
2: ਸ਼ੁਕਰੀਆ
1: ਤੁਹਾਡਾ ਸਮਾਂ ਦੇਣ ਦੇ ਲਈ। ਹਾਂਜੀ ਦੋਸਤੋ, ਇਹ ਸਨ ਸਾਡੇ ਨਾਲ ਕਵਲਪ੍ਰੀਤ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਸੁਪਰ ਇਨੋਵੇਸ਼ਨ ਦੇ ਉੱਤੇ। ਕਿਵੇਂ ਲੱਗਾ ਤੁਹਾਨੂੰ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਤੁਸੀਂ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674 AM ਜਾਂਦੇ ਜਾਂਦੇ ਇੰਨਾ ਜ਼ਰੂਰ ਮੈਂ ਕਹੂੰਗਾ ਵੀ ਆਪਾਂ ਕਮਾਈਆਂ ਕਰਦੇ ਹਾਂ, ਜੰਮ ਜੰਮ ਕੇ ਕਰੋ, ਅਤੇ ਪਰ ਆਪਾਂ ਉਹਨਾਂ ਕਮਾਈਆਂ ਨੂੰ ਇੱਧਰ ਉੱਧਰ ਖਰਚਦੇ ਹਾਂ, ਘੁੰਮਣ ਫਿਰਨ ਦੇ ਉੱਤੇ ਖਰਚਦੇ ਹਾਂ, ਹੋਰ ਸਾਰੀਆਂ ਥਾਵਾਂ ਦੇ ਉੱਤੇ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਕੀਤੀ ਕਮਾਈ ਦੇ ਵਿੱਚੋਂ ਇਹ ਲੀਕੇਜ ਹੋ ਰਹੀ ਆ ਥਾਂ ਥਾਂ ਦੇ ਉੱਤੇ। ਸੋ ਇਹ ਇੱਕ ਤਰ੍ਹਾਂ ਦੀ ਇੱਕ ਲੀਕੇਜ ਆ ਜਿਹੜੀ ਤੁਸੀਂ ਬਚਾ ਸਕਦੇ ਹੋ। ਸੋ ਆਪਣੇ ਸੁਪਰ 'ਤੇ ਵੀ ਥੋੜ੍ਹਾ ਜਿਹਾ ਧਿਆਨ ਦਿਓ ਜਿੱਥੇ ਆਪਾਂ ਬਾਕੀ ਚੀਜ਼ਾਂ ਦੇ ਉੱਤੇ ਦਿੰਦੇ ਹਾਂ। ਰੱਬ ਰੱਖ।

ਵੈਸੇ ਤਾਂ ਇਨਸਾਈਟ ਰਿਪੋਰਟ ਦੀ ਸ਼ੁਰੂਆਤ ਕਿਸੇ ਬਿਆਨ ਦੇ ਨਾਲ ਕਰ ਦੀਦੀ ਆਪਾਂ, ਕਿਸੇ ਸੀਰੀਅਸ ਗੱਲਬਾਤ ਦੇ ਨਾਲ ਕਰ ਦੀਦੀ ਹੈ, ਨਹੀਂ ਤੇ ਫਿਰ ਸਾਡੀ ਬੜੀ ਟ੍ਰੈਡੀਸ਼ਨਲ ਜੀ ਟੋਨ ਜਿਹੜੀ ਹੁੰਦੀ ਹੈ ਇਸ ਸ਼ੋਅ ਦੀ ਉਹਦੇ ਨਾਲ ਕਰੀਦੀ ਹੈਗੀ ਹੈ। ਪਰ ਅੱਜ ਕਿਉਂ ਇਸ ਗੀਤ ਦੇ ਨਾਲ ਕੀਤੀ ਹੈ ਸ਼ੁਰੂਆਤ, ਕਿਉਂਕਿ ਅਗਸਤ ਦਾ ਮਹੀਨਾ ਜਿਹੜਾ ਉਹ ਕਿਸ਼ੋਰ ਕੁਮਾਰ ਸਾਹਿਬ ਦੇ ਜਨਮ ਦਿਨ ਦਾ ਮਹੀਨਾ ਹੈਗਾ। ਕਿਸ਼ੋਰ ਕੁਮਾਰ ਜਿਨ੍ਹਾਂ ਨੂੰ 97 ਸਾਲ ਹੋ ਗਏ ਨੇ, ਹੈਪੀ ਬਰਥਡੇ, 4 ਅਗਸਤ ਨੂੰ ਉਹਨਾਂ ਦਾ 1929 ਦੇ ਵਿੱਚ ਜਨਮ ਹੋਇਆ ਸੀ। ਔਰ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਸੀ, ਪਰ ਹਿੰਦੀ, ਮਰਾਠੀ, ਅਸਮੀਜ਼, ਗੁਜਰਾਤੀ, ਮੇਰੇ ਖਿਆਲ ਦੇ ਨਾਲ ਸ਼ਾਇਦ ਕੋਈ ਫੇਮਸ ਪਾਪੂਲਰ ਪੰਜਾਬੀ ਗਾਣਾ ਨਹੀਂ ਉਹਨਾਂ ਦਾ ਹੋਇਆ। ਜੇ ਹੋਇਆ ਤਾਂ ਤੁਸੀਂ ਮੈਨੂੰ ਦੱਸ ਦਿਓ। ਇਨਸਾਈਟ ਰਿਪੋਰਟ ਪ੍ਰੋਗਰਾਮ ਫਿਲਮਾਂ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਨਹੀਂ ਹੈਗਾ, ਪਰ ਫਿਰ ਵੀ ਮੈਨੂੰ ਇਹ ਲੱਗਿਆ ਕਿ ਅੱਜ ਥੋੜ੍ਹੀ ਜਿਹੀਆਂ ਵੇਰੀਅਸ ਜਿਹੀਆਂ ਅਲੱਗ ਅਲੱਗ ਖ਼ਬਰਾਂ ਦੇ ਉੱਤੇ ਗੱਲ ਕਰਨੀ ਹੈ, ਅਤੇ ਫਿਰ ਸ਼ੁਰੂਆਤ ਥੋੜ੍ਹੀ ਜਿਹੀ ਹਲਕੀ ਫੁਲਕੀ ਜੀ ਕਿਉਂ ਨਾ ਕਰ ਲਈਏ। ਕਿਸ਼ੋਰ ਕੁਮਾਰ ਸਾਹਿਬ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ 1940 ਤੋਂ ਲੈ ਕੇ 1987 ਦੇ ਦਰਮਿਆਨ ਉਹਨਾਂ ਨੇ 16,000 ਤੋਂ ਜ਼ਿਆਦਾ ਗਾਣੇ ਗਾਏ ਨੇ। ਹਾਲਾਂਕਿ ਇਹਦਾ ਕੋਈ ਔਫੀਸ਼ੀਅਲ ਰਿਕਾਰਡ ਨਹੀਂ ਹੈਗਾ, ਪਰ ਫਿਰ ਵੀ ਜਿਹੜੇ ਕਿਸ਼ੋਰ ਕੁਮਾਰ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਰਿਕਾਰਡ ਕੀਤੇ ਹੋਏ ਗਾਣੇ ਹੈਗੇ ਨੇ, ਉਹਨਾਂ ਦੀ ਤਾਂ ਇੱਕ ਬਹੁਤ ਵੱਡੀ ਫਹਿਰਿਸਤ ਅੱਜ ਦੇ ਪ੍ਰੋਗਰਾਮ 'ਚ ਅਖੀਰ 'ਚ ਚੱਲ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ। ਪਰ ਜਦੋਂ ਕਿਸ਼ੋਰ ਕੁਮਾਰ ਸਾਹਿਬ ਗਾ ਰਹੇ ਸੀ ਜਿਸ ਦੌਰ ਦੇ ਵਿੱਚ, ਉਹ ਦੌਰ ਮੁਹੰਮਦ ਰਫੀ ਦਾ ਵੀ ਸੀ, ਉਹ ਦੌਰ ਮੁਕੇਸ਼ ਦਾ ਵੀ ਸੀ, ਉਹ ਦੌਰ ਮੰਨਾ ਡੇ ਦਾ ਵੀ ਸੀ, ਉਹ ਤਲਤ ਮਹਿਮੂਦ ਦਾ ਵੀ ਸੀ, ਵੱਡੇ ਵੱਡੇ ਦਿੱਗਜ ਗਾਇਕਾਂ ਦਾ ਉਹ ਦੌਰ ਸੀਗਾ। ਔਰ ਇਹੋ ਜਿਹੇ ਦੌਰ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਜਿਹੜੇ ਸਿੱਖੇ ਹੋਏ ਗਵੱਈਏ ਨਹੀਂ ਸੀਗੇ, ਬਾਵਜੂਦ ਇਸ ਦੇ ਜਿਸ ਕਿਸਮ ਦੀ ਆਵਾਜ਼ ਦੇ ਵਿੱਚ ਉਹ ਗਾਉਂਦੇ ਸੀਗੇ, ਉਹਨੂੰ ਅੱਜ ਵੀ ਇੱਦਾਂ ਯਾਦ ਕੀਤਾ ਜਾਂਦਾ ਹੈ ਕਿ ਬੜੀ ਫੀਲਿੰਗ ਦੇ ਨਾਲ, ਬੜੀ ਕਮਾਲ ਦਾ ਜਿਹੜਾ ਉਹਨਾਂ ਦਾ ਗਾਣ ਦਾ ਇੱਕ ਤਰੀਕਾ ਹੁੰਦਾ ਸੀ। ਖੈਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹਾਂ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ 'ਚ ਚੱਲ ਕੇ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਇੱਕ ਗਾਣਾ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋਚ ਰਹੇ ਹਾਂ ਕਿ ਫਿਲਮੀ ਪ੍ਰੋਗਰਾਮ ਵੀ ਜਿਹੜਾ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇ, ਬੜੀਆਂ ਸਾਰੀਆਂ ਡਿਮਾਂਡਸ ਵੀ ਆਉਂਦੀਆਂ ਨੇ ਅਤੇ ਮੈਨੂੰ ਵੀ ਪਰਸਨਲੀ ਵੀ ਪਸੰਦ ਹੈਗਾ, ਪਰ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਕੁਛ ਇੱਕ ਜਾਂ ਦੋ ਖ਼ਬਰਾਂ ਦੇ ਉੱਤੇ ਗੱਲਬਾਤ ਕਰਦੇ ਹਾਂ, ਉਹ ਖ਼ਬਰਾਂ ਜਿਹੜੀਆਂ ਖ਼ਬਰਾਂ ਦਾ ਹਿੱਸਾ ਨਹੀਂ ਬਣ ਸਕੀਆਂ ਜਾਂ ਜਿਹੜੀਆਂ ਬਣੀਆਂ ਸੀ ਪਰ ਉਹਨਾਂ ਦੇ ਉੱਤੇ ਵਿਸਤਾਰ ਦੇ ਵਿੱਚ ਗੱਲਬਾਤ ਨਹੀਂ ਹੋ ਸਕੀ। ਅੱਜ 4 ਅਲੱਗ ਅਲੱਗ ਖ਼ਬਰਾਂ ਦੇ ਉੱਤੇ ਗੱਲ ਕਰਨੀ ਹੈ। ਚਾਰਾਂ ਨੂੰ ਅਸੀਂ ਹੁਣ ਤੱਕ ਦੇ ਆਪਣੇ ਨਿਊਜ਼ ਬੁਲੇਟਿਨ ਦੇ ਵਿੱਚ ਸ਼ੇਅਰ ਨਹੀਂ ਕੀਤਾ ਹੈਗਾ, ਬਟ ਦੈਟ ਡਜ਼ਨਟ ਮੀਨ ਕਿ ਇਹ ਖ਼ਬਰਾਂ ਨਹੀਂ ਹੈਗੀਆਂ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਨਿਊਜ਼ ਨਹੀਂ ਹੈਗੀਆਂ। ਔਰ ਇਸੇ ਕਰਕੇ ਸੋਚਿਆ ਕਿ ਇਹ ਆਮ ਨਿਊਜ਼ ਬੁਲੇਟਿਨ ਦਾ, ਟ੍ਰੈਡੀਸ਼ਨਲ ਨਿਊਜ਼ ਬੁਲੇਟਿਨ ਦਾ ਹਿੱਸਾ ਨਹੀਂ ਬਣੀਆਂ, ਉਹਨਾਂ ਦੇ ਉੱਤੇ ਗੱਲ ਕਰ ਲਈਏ ਰਾਦਰ ਦੈਨ ਕਿਸੇ ਇੱਕ ਖ਼ਬਰ ਨੂੰ ਫੜ ਕੇ ਉਹਦੇ 'ਤੇ ਵਿਸ਼ਲੇਸ਼ਣ ਕਰੀਏ, ਉਹਦਾ ਐਨਾਲਿਸਿਸ ਕਰੀਏ, ਉਹ ਵੀ ਕਰਾਂਗੇ। ਪਰ ਕਦੇ ਕਦੇ ਆਪਣੇ ਆਪ ਹੀ ਬਦਲ ਦੇਣੀ ਚਾਹੀਦੀ ਹੈਗੀ, ਬੋਰੀਅਤ ਜੀ ਨਹੀਂ ਰਹਿੰਦੀ ਹੈਗੀ। ਸੋ ਇਸ ਕਰਕੇ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੀ ਸਾਰਿਆਂ ਦਾ ਇਸਤਕਬਾਲ ਕਰਦੇ ਹੋਏ, ਤੁਹਾਡੇ ਸਾਰਿਆਂ ਨੂੰ ਜੀਆਂ ਨੂੰ ਆਖਦੇ ਹੋਏ ਵੈਲਕਮ ਕਰਦੇ ਹੋਇਆਂ ਅੱਜ ਦੇ ਪ੍ਰੋਗਰਾਮ ਦੀ ਫਾਰਮਲ ਸ਼ੁਰੂਆਤ ਕਰਦੇ ਹਾਂ। 4 ਖ਼ਬਰਾਂ ਅੱਜ ਦੇ ਦਿਨ, ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਆਮਦਨ ਕਿੰਨੀ ਹੈ, ਰੂਸ ਨੂੰ ਹੁਣ ਇਸ ਚੱਲ ਰਹੀ ਯੂਕਰੇਨ ਦੇ ਨਾਲ ਜੰਗ 'ਚ ਸੋਨਾ ਕਿਉਂ ਵੇਚਣਾ ਪੈ ਰਿਹਾ, ਅਤੇ ਜੌਨਸਨ ਐਂਡ ਜੌਨਸਨ ਜਿਹਦੇ ਉੱਤੇ ਬੱਚਿਆਂ ਨੂੰ ਕੈਂਸਰ ਕਰਨ ਦੇ ਇਲਜ਼ਾਮ ਲੱਗਦੇ ਨੇ, ਉਸ ਕੰਪਨੀ ਦੀ ਤਰਫ ਤੋਂ ਹੁਣ ਬੇਬੀ ਪਾਊਡਰ ਦੇ ਨਾਂ ਦੇ ਉੱਤੇ ਲੋਕਾਂ ਨੂੰ ਚੁੱਪ ਕਰਵਾਉਣ ਦੇ ਲਈ $550 crore ਕਿਉਂ ਦਿੱਤਾ ਜਾ ਰਿਹਾ ਅਮੈਰੀਕਾ ਦੇ ਵਿੱਚ, ਪਰ ਬਾਕੀ ਦੁਨੀਆ ਦੇ ਲੋਕ ਕਿਉਂ ਨਹੀਂ ਸਮਝ ਰਹੇ। ਅਤੇ ਕਿਸੇ ਸਮੇਂ ਆਪਣੀਆਂ ਖ਼ਬਰਾਂ ਦੇ ਨਾਲ ਤਹਿਲਕਾ ਮਚਾ ਦੇਣ ਵਾਲੇ ਤਰੁਣ ਤੇਜਪਾਲ ਦੇ ਉੱਤੇ ਹੁਣ ਕਿਹੜਾ ਮਾਮਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ, ਦੁਬਾਰਾ ਤੋਂ ਇੱਕੋ ਹੀ ਮਾਮਲੇ ਦੇ ਵਿੱਚ ਉਹ ਫਿਰ ਤੋਂ ਫਸੇ ਨੇ। ਇਸ ਵਾਰ ਕਿਸੇ ਖ਼ਬਰ ਨੂੰ ਲੈ ਕੇ ਨਹੀਂ ਹੈ, ਬਲਕਿ ਉਹਨਾਂ ਦੇ ਆਚਰਣ ਨੂੰ ਲੈ ਕੇ, ਉਹਨਾਂ ਦੇ ਚਰਿੱਤਰ ਨੂੰ ਲੈ ਕੇ, ਕਰੈਕਟਰ ਨੂੰ ਲੈ ਕੇ ਹੈ। ਖ਼ਬਰਾਂ ਦੇ ਨਾਲ ਜੁੜੇ ਹੋਏ ਜਾਂ ਖ਼ਬਰਾਂ ਦੇ ਵਿਸ਼ਲੇਸ਼ਣ ਕਰਦੇ ਇਸ ਪ੍ਰੋਗਰਾਮ ਦੇ ਵਿੱਚ, ਇਨਸਾਈਟ ਰਿਪੋਰਟ ਯਾਨੀ ਅੰਦਰ ਦੀਆਂ ਗੱਲਾਂ, ਅੰਦਰੂਨੀ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਹੈਗੇ ਹਾਂ। ਆਓ ਫਿਰ ਕਰਦੇ ਹਾਂ ਸ਼ੁਰੂਆਤ।

ਬਰਤਾਨੀਆ ਦੇ ਕਿੰਗ ਚਾਰਲਸ ਪਹਿਲੇ ਰਾਜਾ ਨੇ ਜਿਨ੍ਹਾਂ ਨੇ ਇਹ ਦੱਸਿਆ ਕਿ ਉਹ ਟੈਕਸ ਦਿੰਦੇ ਨੇ ਕਿੰਨਾ ਦਿੰਦੇ ਨੇ ਇਹ ਅੱਜ ਦੀ ਖਬਰ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਨਹੀਂ ਅੱਜ ਤੱਕ ਤਾਂ ਸ਼ਾਹੀ ਖਾਨਦਾਨ ਜਾਂ ਰੋਇਲ ਫੈਮਿਲੀ ਜਿਹਨੂੰ ਬ੍ਰਿਟੇਨ ਦੀ ਕਿਹਾ ਜਾਂਦਾ ਉਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਸੀਗਾ ਕਿ ਕਿੰਨੀ ਕਮਾ ਰਹੇ ਨੇ ਕਿੰਨਾ ਦੇ ਰਹੇ ਨੇ ਟੈਕਸ ਤੋਂ ਇੱਕ ਅੰਦਾਜ਼ਾ ਲੱਗ ਜਾਂਦਾ ਕਿ ਫਲਾਣੀ ਇੰਨੀ ਕਮਾਈ ਹੈਗੀ ਹੈ ਪਰ ਜੇ ਟੈਕਸ ਦੇ ਰਹੇ ਨੇ ਇਹਦਾ ਮਤਲਬ ਕਮਾਈ ਵੀ ਕਰ ਰਹੇ ਨੇ ਬਰਤਾਨੀਆ ਦੇ ਆਲੀਸ਼ਾਨ ਮਹਿਲਾਂ ਦੇ ਵਿੱਚ ਰਹਿਣ ਵਾਲੇ ਇਹ ਲੋਕ ਵੈਸੇ ਤਾਂ ਬਹੁਤ ਸਾਰੀਆਂ ਖਬਰਾਂ ਅੱਗੇ ਵੀ ਬਹੁਤ ਵਾਰ ਸਾਂਝੀਆਂ ਕੀਤੀਆਂ ਨੇ ਇਹਨਾਂ ਦੀ ਸ਼ਾਨੋ ਸ਼ੌਕਤ ਇਹਨਾਂ ਦੇ ਕੋਲ ਜਿੰਨਾ ਧਨ ਹੈ ਔਰ ਹਾਲਾਂਕਿ ਉਹ ਥੋੜ੍ਹਾ ਜਿਹਾ ਕੰਪਲੈਕਸ ਸਿਸਟਮ ਹੈ ਉਹਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਜਾਣਕਾਰੀਆਂ ਹਾਸਲ ਨਹੀਂ ਕਰ ਸਕਦੇ ਫੋਰ ਐਗਜ਼ਾਮਪਲ ਜਿਵੇਂ ਇੰਡੀਆ ਦੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਹੈ ਆਸਟ੍ਰੇਲੀਆ ਦੇ ਵਿੱਚ ਫਰੀਡਮ ਆਫ ਇਨਫੋਰਮੇਸ਼ਨ ਹੈ ਇਸੇ ਤਰੀਕੇ ਦੇ ਨਾਲ ਜਾਣਕਾਰੀ ਹਾਸਲ ਕਰਨ ਦਾ ਜਿਹੜਾ ਇੱਕ ਕਾਨੂੰਨ ਹੈ ਉਹ ਬਰਤਾਨੀਆ ਦੇ ਵਿੱਚ ਵੀ ਹੈ ਪਰ ਸ਼ਾਹੀ ਖਾਨਦਾਨ ਦੇ ਕੋਲ ਕਿੰਨਾ ਪੈਸਾ ਕਿੰਨਾ ਉਹ ਬਣਾ ਰਹੇ ਨੇ ਪਹਿਲਾਂ ਕਿੰਨਾ ਟੈਕਸ ਇਹਦੀ ਕੋਈ ਜਾਣਕਾਰੀ ਤੁਸੀਂ ਹਾਸਲ ਕਿਉਂਕਿ ਉਹਨਾਂ ਨੂੰ ਇਸ ਕਾਨੂੰਨ ਦਾਇਰੇ ਤੋਂ ਬਾਹਰ ਰੱਖਿਆ ਗਿਆ ਸ਼ਾਹੀ ਪਰਿਵਾਰ ਦੇ ਮੈਂਬਰ ਕਦੇ ਵੀ ਆਪਣਾ ਖਰਚ ਜਿਹੜਾ ਨਹੀਂ ਦੱਸਦੇ ਇਹ ਕਿਹਾ ਜਾਂਦਾ ਕਿ ਕਾਮਨਵੈਲਥ ਕੰਟਰੀਜ਼ ਤਾਂ ਜਦੋਂ ਵੀ ਉਹ ਜਾਂਦੇ ਨੇ ਤਾਂ ਉਹ ਕੰਟਰੀਜ਼ ਦਾ ਖਰਚ ਹੁੰਦਾ ਫੋਰ ਐਗਜ਼ਾਮਪਲ ਜਦੋਂ ਇਹ ਰੋਇਲ ਫੈਮਿਲੀ ਦੇ ਲੋਕ ਜਾਂ ਜਿਵੇਂ ਕਿੰਗ ਚਾਰਲਸ ਤੀਸਰੇ ਨੇ ਜਾਂ ਉਹਨਾਂ ਦੀ ਰਾਣੀ ਹੈ ਕੈਮੀਲੀਆ ਉਹ ਜਦੋਂ ਆਸਟ੍ਰੇਲੀਆ ਆਉਣਗੇ ਤਾਂ ਆਸਟ੍ਰੇਲੀਆ ਦੀ ਸਰਕਾਰ ਖਰਚਾ ਚੁੱਕੂਗੀ ਇੰਡੀਆ ਜਾਣਗੇ ਤਾਂ ਇੰਡੀਆ ਦੀ ਸਰਕਾਰ ਚੁੱਕੂਗੀ ਨਿਊਜ਼ੀਲੈਂਡ ਜਾਣਗੇ ਨਿਊਜ਼ੀਲੈਂਡ ਦੀ ਕੈਨੇਡਾ ਜਾਣਗੇ ਕੈਨੇਡਾ ਦੀ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਤਾਂ ਇੰਗਲੈਂਡ ਦੀ ਹੀ ਸਰਕਾਰ ਚੁੱਕ ਰਹੀ ਹੈ ਪਰ ਟੈਕਸ ਜੇ ਉਹ ਭਰ ਰਹੇ ਨੇ ਤਾਂ ਫਿਰ ਖਰਚਾ ਚੁੱਕਣ ਦਾ ਕੀ ਮਤਲਬ ਬਣ ਗਿਆ ਦੋ ਅਲੱਗ ਅਲੱਗ ਸਵਾਲ ਆਪਣੇ ਆਪ ਦੇ ਵਿੱਚ ਹੋ ਸਕਦਾ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣ ਬਰਤਾਨੀਆ ਦੇ ਕਿੰਗ ਖੁਦ ਨੂੰ ਹਾਲੇ ਵੀ ਕਾਮਨਵੈਲਥ ਦਾ ਚੀਫ ਦੱਸਦੇ ਨੇ ਕਾਮਨਵੈਲਥ ਉਹ ਮੁਲਕ ਜਿੱਥੇ ਬਰਤਾਨੀਆ ਨੇ ਕਦੇ ਰਾਜ ਕੀਤਾ ਸੀ ਕੀਤਾ ਵੀ ਆਪਣੀ ਮਰਜ਼ੀ ਦੇ ਨਾਲ ਹੀ ਸੀ ਛੱਡ ਕੇ ਵੀ ਆਪਣੀ ਮਰਜ਼ੀ ਦੇ ਨਾਲ ਹੀ ਗਏ ਸੀਗੇ ਪਰ ਫਿਰ ਵੀ ਇਹਨਾਂ ਦੇਸ਼ਾਂ ਨੂੰ ਕਾਮਨਵੈਲਥ ਕਹਿ ਲਿਆ ਜਾਂਦਾ ਪਿੱਛੇ ਜੇ ਖੇਡਾਂ ਵੀ ਹੋ ਕੇ ਹਟੀਆਂ ਨੇ ਹਰ ਸਾਲ ਰਾਜਾ ਜਿਹੜਾ ਉਹ ਸਰਕਾਰ ਨੂੰ ਇੱਕ ਤੈਅਸ਼ੁਦਾ ਰਕਮ ਦਿੰਦਾ ਬਰਤਾਨੀਆ ਦੀ ਸਰਕਾਰ ਇਹ ਰਕਮ ਰਾਜੇ ਅਤੇ ਉਹਨਾਂ ਦੇ ਪਰਿਵਾਰ ਦੀ ਅਧਿਕਾਰਕ ਜਿੰਨੀਆਂ ਵੀ ਆਫੀਸ਼ੀਅਲ ਜ਼ਿੰਮੇਦਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਰਹਿੰਦੀ ਹੈ ਪਰ ਮੈਨੂੰ ਹੁਣ ਤੱਕ ਫਰੈਂਕਲੀ ਸਪੀਕਿੰਗ ਮੈਨੂੰ ਪਰਸਨਲੀ ਹੁਣ ਤੱਕ ਇਹ ਨਹੀਂ ਸੀ ਪਤਾ ਕਿ ਰਾਜਾ ਨੂੰ ਸਰਕਾਰ ਦੀ ਤਰਫ ਤੋਂ ਜਿਹੜਾ ਪੈਸਾ ਇਹ ਕਿੰਨਾ ਦਿੱਤਾ ਜਾਂਦਾ ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਇਹ ਸ਼ੇਅਰ ਕਰਦੇ ਹਾਂ ਇਹ ਜਿਹੜਾ ਰਕਮ ਜਿਹੜੀ ਹੈ ਸਰਕਾਰ ਦਿੰਦੀ ਹੈ ਇੰਗਲੈਂਡ ਦੇ ਵਿੱਚ ਕਿ ਗੱਡੀਆਂ ਸ਼ੋਫਰ ਉਹਨਾਂ ਦੇ ਉਹਨਾਂ ਨੂੰ ਕਿੰਨਾ ਦੇਣਾ ਸ਼ਾਹੀ ਮਹਿਲ ਦੇ ਵਿੱਚ ਖਰਚੇ ਜਿਹੜੇ ਹੈਗੇ ਨੇ ਉਹ ਕਿੰਨੇ ਔਰ ਉਹਨਾਂ ਦਾ ਮਹਿੰਗਾਈ ਦੇ ਹਿਸਾਬ ਦੇ ਨਾਲ ਕਹਿੰਦੇ ਨੇ ਕਿ ਆਮ ਲੋਕਾਂ ਦੀਆਂ ਤਾਂ ਤਨਖਾਹਾਂ ਜਿਹੜੀਆਂ ਨੇ ਉਹ ਮਹਿੰਗਾਈ ਦੇ ਹਿਸਾਬ ਦੇ ਨਾਲ ਵੱਧਦੀਆਂ ਨੇ ਸ਼ਾਹੀ ਪਰਿਵਾਰ ਦੇ ਖਰਚੇ ਜਿਹੜੇ ਬਰਤਾਨੀਆ ਦੀ ਸਰਕਾਰ ਚੱਕਦੀ ਹੈ ਉਹਦਾ ਕੋਈ ਪੈਰਾਮੀਟਰ ਨਹੀਂ ਹੈ ਕੋਈ ਫਿਕਸ ਪੈਰਾਮੀਟਰ ਨਹੀਂ ਹੈ ਹਾਲਾਂਕਿ ਕੁਝ ਪ੍ਰਾਈਵੇਟ ਮੈਗਜ਼ੀਨਸ ਜਿਹੜੀਆਂ ਨੇ ਯੂਰਪ ਦੀਆਂ ਉਹ ਤਾਂ ਇਹ ਵੀ ਦਾਅਵੇ ਕਰਦੀਆਂ ਨੇ ਕਿ ਰੋਇਲ ਫੈਮਿਲੀ ਦੱਸਦੀ ਹੈ ਬਰਤਾਨੀਆ ਦੀ ਸਰਕਾਰ ਨੂੰ ਕਿ ਤੁਸੀਂ ਸਾਡੇ ਉੱਤੇ ਇੰਨਾ ਖਰਚ ਕਰਨਾ ਇਸ ਸਾਲ ਸਰਕਾਰ ਕੋਈ ਬਜਟ ਦੇ ਵਿੱਚ ਇਹਦਾ ਜਿਹੜਾ ਅਲੱਗ ਹਿੱਸਾ ਰੱਖਦੀ ਹੈ ਉਹਦੇ ਬਾਰੇ ਜਾਣਕਾਰੀ ਵੀ ਨਹੀਂ ਦਿੰਦੀ ਹੈਗੀ ਹਾਲਾਂਕਿ ਰੋਇਲ ਫੈਮਿਲੀ ਦੇ ਜਿਹੜੇ ਮੈਂਬਰਸ ਨੇ ਜਿਹੜੇ ਰਾਜੇ ਰਾਣੀ ਉਹਨਾਂ ਦੇ ਭਰਾ ਬੇਟੇ ਬੱਚੇ ਪੋਤੇ ਪੋਤੀਆਂ ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੰਦੀ ਸਰਕਾਰ ਬਸ ਉਹਨਾਂ ਦੇ ਖਰਚੇ ਚੱਕਦੀ ਤਨਖਾਹ ਨਹੀਂ ਮਿਲਦੀ ਹੈਗੀ ਤਨਖਾਹ ਦੇ ਲਈ ਉਹ ਉਹਨਾਂ ਦੇ ਕੋਲ ਆਪਣੀ ਕਰਾਊਨ ਅਸਟੇਟ ਜਿਹਨੂੰ ਕਿਹਾ ਜਾਂਦਾ ਕਾਮਨਵੈਲਥ ਦੀਆਂ ਪ੍ਰੋਪਰਟੀਜ਼ ਨੇ ਇਹ ਕਿੰਨਾ ਹੋਊਗਾ ਇਹਦਾ ਅੰਦਾਜ਼ਾ ਹੀ ਕਰਾਊਨ ਅਸਟੇਟ ਦੇ ਮੁਨਾਫੇ ਤੋਂ ਮੁਨਾਫਾ ਵੀ ਅੱਜ ਤੱਕ ਕਦੇ ਸ਼ੇਅਰ ਨਹੀਂ ਹੋਇਆ ਹੈਗਾ ਸ਼ਾਹੀ ਪਰਿਵਾਰ ਦੇ ਕੋਲ ਜ਼ਮੀਨਾਂ ਨੇ ਜ਼ਮੀਨਾਂ ਛੱਡੋ ਆਮ ਬੰਦੇ ਕੋਲ ਹੁੰਦੀਆਂ ਨੇ ਜ਼ਮੀਨਾਂ ਸੋ ਇਹ ਸ਼ਾਹੀ ਕਾਹਦਾ ਹੋਇਆ ਪਰਿਵਾਰ ਜਿਹਦੇ ਕੋਲ ਜ਼ਮੀਨਾਂ ਹੋਣਗੀਆਂ ਇਹਨਾਂ ਦੇ ਆਪਣੇ ਸਮੁੰਦਰ ਨੇ ਇਹਨਾਂ ਦੇ ਆਪਣੇ ਜ਼ਖੀਰੇ ਨੇ ਸੋ ਉਹ ਸਮੁੰਦਰ ਦੇ ਅੰਦਰ ਵੀ ਜਿਹੜੇ ਟਾਪੂ ਨੇ ਜਾਂ ਉਹ ਹਿੱਸੇ ਨੇ ਜ਼ਮੀਨ ਦੇ ਉਹਨਾਂ ਤੋਂ ਵੀ ਜਿਹੜੀ ਆਮਦਨੀ ਹੁੰਦੀ ਹੈ ਉਹ ਇਹਨਾਂ ਦੀ ਹੀ ਉਹ ਹੈ ਕਾਨੂੰਨੀ ਰੂਪ ਦੇ ਵਿੱਚ ਕਰਾਊਨ ਐਸਟੇਟ ਇਹਨੂੰ ਕਹਿੰਦੇ ਔਰ ਇਹ ਐਸਟੇਟ ਸ਼ਾਹੀ ਪਰਿਵਾਰ ਦੀ ਮਲਕੀਅਤ 1760 ਤੋਂ ਚੱਲਦੀ ਆ ਰਹੀ ਹੈ ਉਹ ਤੋਂ ਪਹਿਲਾਂ ਵੀ ਆਮਦਨੀ ਹੁੰਦੀ ਸੀ ਪਰ 1760 ਤੋਂ ਬਾਅਦ ਰਾਜਾ ਨੇ ਇਹਦੀ ਇੱਕ ਮੁਸ਼ਤ ਜੀ ਆਮਦਨ ਜਿਹੜੀ ਸੀਗੀ ਉਦੋਂ ਤੈਅ ਕਰਤੀ ਸੀਗੀ ਔਰ ਉਦੋਂ ਤੋਂ ਹੀ ਇਹ ਮਿਲਦੀ ਆਉਂਦੀ ਸਰਕਾਰੀ ਫੰਡ ਜਿਹੜੇ ਨੇ ਇਹਨਾਂ ਸੰਪੱਤੀਆਂ ਤੋਂ ਜਿੰਨੀ ਵੀ ਆਮਦਨ ਹੁੰਦੀ ਹੈ ਉਹ ਆਮਦਨ ਦਾ ਕਰੀਬ 12% ਜਿਹੜਾ ਉਹ ਖਰਚ ਰੱਖਦੇ ਨੇ ਕਿ ਸ਼ਾਹੀ ਪਰਿਵਾਰ ਦੇ ਲਈ ਰੱਖਣਾ ਸੋ ਹਾਲੀਆ ਦਿਨਾਂ ਦੇ ਵਿੱਚ ਸਾਲ 2025-26 ਦਾ ਹੀ ਜੇਕਰ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਤਾਂ ਇਹਦੇ 'ਚ ਸ਼ਾਹੀ ਪਰਿਵਾਰ ਨੂੰ ਕਿਹਾ ਗਿਆ ਇੰਗਲੈਂਡ ਦੇ ਵਿੱਚ ਕਿ ਜਿੰਨੀਆਂ ਵੀ ਅਲੱਗ ਅਲੱਗ ਕੰਪਨੀਆਂ ਨੇ ਜਾਂ ਜਿੰਨੀਆਂ ਵੀ ਐਸਟੇਟਸ ਨੇ ਕਰਾਊਨ ਐਸਟੇਟਸ ਇਨਫੈਕਟ
ਇੱਕ ਮੈਂ ਚਲੋ ਥੋੜ੍ਹੀ ਜਿਹੀ ਵਿੱਚ ਲੱਗਦੀ ਇੱਕ ਜਾਣਕਾਰੀ ਹੋਰ ਵੀ ਦੇ ਦਿੰਦਾ ਕੁਛ ਇੱਕ ਛੋਟੇ ਮੋਟੇ ਟਾਪੂ ਦੇਸ਼ ਨੇ ਜਿੱਥੇ ਜਿਨ੍ਹਾਂ ਦੀਆਂ ਸਰਕਾਰਾਂ ਸ਼ਾਹੀ ਖਾਨਦਾਨ ਨੂੰ ਪੈਸੇ ਦਿੰਦੀਆਂ ਨੇ ਕਿਉਂ ਸਿਰਫ ਇੰਗਲੈਂਡ ਦੀ ਨਹੀਂ ਕਿਉਂਕਿ ਉਹਨਾਂ ਟਾਪੂ ਦੇਸ਼ਾਂ ਦੇ ਉੱਤੇ ਜਿਹੜੇ ਵਿੰਡ ਫਾਰਮ ਲੱਗੇ ਹੋਏ ਨੇ ਸਰਕਾਰ ਇਹ ਸ਼ਾਹੀ ਪਰਿਵਾਰ ਇਹ ਕਹਿੰਦਾ ਕਿ ਠੀਕ ਹੈ ਤੁਸੀਂ ਸਰਕਾਰ ਚਲਾਓ ਤੁਸੀਂ ਇੱਥੋਂ ਆਪਣੀ ਗੌਰਮੈਂਟ ਰੱਖੋ ਪਰ ਇਹ ਜ਼ਮੀਨ ਕਿਉਂਕਿ ਸਾਡੀ ਹੈ ਸੋ ਇੱਥੋਂ ਜਿਹੜੀ ਆਮਦਨੀ ਤੁਸੀਂ ਲੈਣੀ ਹੈ ਇੰਟਰਨੈਸ਼ਨਲੀ ਉਹਦੇ 'ਚੋਂ ਸਾਡਾ ਹਿੱਸਾ ਹੋਊਗਾ ਫੋਰ ਐਗਜ਼ਾਮਪਲ ਕੁਛ ਕੁ ਟਾਪੂ ਦੇਸ਼ ਨੇ ਉੱਥੇ ਵਿੰਡ ਫਾਰਮ ਤੋਂ ਜਿਹੜੀ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ ਉਹ ਦੂਜੇ ਦੇਸ਼ਾਂ ਨੂੰ ਜਦੋਂ ਵੇਚੀ ਜਾਂਦੀ ਹੈ ਤਾਂ ਉਹਦੇ ਤੋਂ ਜਿਹੜੀ ਕਮਾਈ ਹੁੰਦੀ ਹੈ ਉਹ ਕਮਾਈ ਦਾ ਇੱਕ ਹਿੱਸਾ ਸ਼ਾਹੀ ਪਰਿਵਾਰ ਨੂੰ ਮਿਲਦਾ ਲਗਭਗ 2025-26 ਦੇ ਵਿੱਚ 13 ਕਰੋੜ ਪਾਊਂਡ ਦੀ ਰਕਮ ਇਹਨਾਂ ਨੂੰ ਇੱਦਾਂ ਮਿਲੀ ਸੀਗੀ ਹਾਲਾਂਕਿ ਹੌਲੀ ਹੌਲੀ ਇਹ ਰਕਮ ਘਟੀ ਜਾਣੀ ਹੈ ਇਹ ਕਿਹਾ ਜਾ ਰਿਹਾ ਇੱਦਾਂ ਦਾ ਇੱਕ ਦਾਅਵਾ ਕੀਤਾ ਜਾ ਰਿਹਾ ਕਿਉਂਕਿ ਇਹ ਰਕਮ ਘਟਣੀ ਕਿਉਂ ਹੈ ਕਿਉਂਕਿ ਬਰਤਾਨੀਆ ਦੀ ਗਵਰਨਮੈਂਟ ਸ਼ਾਹੀ ਪਰਿਵਾਰ ਦਾ ਜਿਹੜਾ ਇੱਕ ਰਿਹਾਇਸ਼ ਕਹਿੰਦੇ ਆ ਬਕਿੰਗਮ ਪੈਲੇਸ ਉਹਦੇ 'ਤੇ ਬਹੁਤ ਭਾਰੀ ਭਰਕਮ ਰਕਮ ਖਰਚ ਕਰਨ ਜਾ ਰਹੀ ਹੈ 36 ਕਰੋੜ ਪਾਊਂਡ ਖਰਚ ਹੋਣੇ ਨੇ ਬਕਿੰਗਮ ਪੈਲੇਸ ਦੀ ਰੈਨੋਵੇਸ਼ਨ ਦੇ ਉੱਤੇ ਇਸ ਕਰਕੇ ਜਿਹੜੀ ਰਕਮ ਬਾਹਰਲਿਆਂ ਦੇਸ਼ਾਂ ਤੋਂ ਹਾਸਲ ਕਰਨੀ ਹੈ ਇਹਨਾਂ ਨੇ ਰੋਇਲ ਫੈਮਿਲੀ ਨੇ ਉਹਦੇ 'ਚੋਂ ਟੈਕਸ ਹੁਣ ਘੱਟ ਦੇਣਗੇ ਟੈਕਸ ਵੱਧ ਦੇਣਗੇ ਜਾਂ ਇੰਝ ਕਹਿ ਲਓ ਕਿ ਉਹ ਰਕਮ ਦਾ ਇੱਕ ਬਹੁਤ ਵੱਡਾ ਹਿੱਸਾ ਬਰਤਾਨੀਆ ਨੂੰ ਜਾਊਗਾ ਕਿਉਂਕਿ ਇਹਨਾਂ ਨੇ ਆਪਣਾ 36 ਕਰੋੜ ਪਾਊਂਡ ਦੇ ਵਿੱਚ ਬਕਿੰਗਮ ਪੈਲੇਸ ਰੈਨੋਵੇਟ ਕਰਵਾਉਣਾ ਵੈਸੇ ਇਹ ਜਿਹੜਾ ਸ਼ਾਹੀ ਪਰਿਵਾਰ ਹੈ ਇਹ 1760 ਤੋਂ ਨਹੀਂ ਹੈ ਇਹ ਤੋਂ ਕਿਤੇ ਪਹਿਲਾਂ ਤੋਂ ਹੈ ਉਹਨਾਂ ਦੇ ਪਰਿਵਾਰ ਦੀ ਜੇ ਹਿਸਟਰੀ ਮੰਨੀਏ ਤਾਂ ਉਹ ਤਾਂ ਇਹ ਕਹਿ ਰਹੇ ਨੇ ਕਿ ਸੰਨ 1400 ਤੋਂ ਅਸੀਂ ਉੱਥੇ ਹੀ ਹਾਂ 1400 ਤੋਂ ਜਿਹੜਾ ਇੰਗਲੈਂਡ ਦੇ ਵਿੱਚ ਸ਼ਾਹੀ ਪਰਿਵਾਰ ਰਾਜ ਨਹੀਂ ਕਰ ਰਿਹਾ ਪਰ ਉੱਥੇ ਰਹਿ ਰਿਹਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਰਾਜ ਕਰਨਾ ਉੱਥੇ ਸ਼ੁਰੂ ਕੀਤਾ ਐਸਟੇਟ ਜਿਹੜਾ ਇਸ ਵਕਤ 41,000 ਏਕੜ ਦੇ ਵਿੱਚ ਫੈਲਿਆ ਹੋਇਆ ਇਹ ਸਿਰਫ ਇੰਗਲੈਂਡ ਦੇ ਅੰਦਰ ਦੱਸ ਰਿਹਾ ਤੁਹਾਨੂੰ ਲੰਡਨ ਦੇ ਅੰਦਰ ਹੈ ਜਾਂ ਕੁਛ ਹੋਰ ਦੂਸਰੇ ਸ਼ਹਿਰ ਹੈਗੇ ਨੇ ਐਸਟੇਟ ਯਾਨੀ ਬਾਰ ਬਾਰ ਮੈਂ ਦੱਸ ਰਿਹਾ ਕਰਾਊਨ ਐਸਟੇਟ ਨੂੰ ਐਸਟੇਟ ਵੀ ਕਹਿ ਦਿੰਦੇ ਹਾਂ ਜਾਂ ਸ਼ਾਹੀ ਪਰਿਵਾਰ ਦੀ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨੂੰ ਐਸਟੇਟ ਕਹਿ ਦਿੰਦੇ ਮਾਰਚ 2026 ਦੇ ਵਿੱਚ ਸਿਰਫ ਐਸਟੇਟ ਦੀ ਹੀ 68 ਕਰੋੜ ਪਾਊਂਡ ਦੀ ਆਮਦਨੀ ਜਿਹੜੀ ਸੀਗੀ ਇਹਨਾਂ ਨੇ ਵਸੂਲੀ ਸੀ ਹੁਣ ਉਹਦੇ 'ਚ ਅਲੱਗ ਅਲੱਗ ਸ਼ਹਿਰਾਂ 'ਚ ਇਮਾਰਤਾਂ ਵੀ ਨੇ ਉਹ ਇਮਾਰਤਾਂ ਤੋਂ ਜਿਹੜਾ ਰੈਂਟ ਆਉਂਦਾ ਜਾਂ ਜੋ ਵੀ ਕਮਾਈ ਹੁੰਦੀ ਹੈ ਜਾਂ ਕੋਈ ਤੇ ਜ਼ਮੀਨ ਮੈਨੂੰ ਪਤਾ ਨਹੀਂ ਕਿ ਇਹਨਾਂ ਨੇ ਕਦੇ ਕੋਈ ਵੇਚੀ ਹੈ ਕਿ ਨਹੀਂ ਵੇਚੀ ਇਹਦਾ ਕਦੇ ਕੋਈ ਜ਼ਿਕਰ ਸਾਹਮਣੇ ਵੀ ਨਹੀਂ ਆਇਆ ਕਿ ਇਹਨਾਂ ਨੇ ਕਿੰਨੀ ਜ਼ਮੀਨ ਵੇਚੀ ਅੱਜ ਤੱਕ ਕਿੰਨੀ ਉਹਨਾਂ ਦੇ ਕੋਲ ਹੁਣ ਤੱਕ ਸੀਗੀ ਇਹ ਕਦੇ ਵੀ ਨਹੀਂ ਆਉਣਗੇ ਸ਼ਾਇਦ ਪਤਾ ਨਹੀਂ ਕਹਿ ਨਹੀਂ ਸਕਦੇ ਹੈਗੇ ਕਦੇ ਆਉਣਗੇ ਕਿ ਨਹੀਂ ਪਰ ਹਾਲ ਫਿਲਹਾਲ ਇਹਦੀ ਕਦੇ ਕੋਈ ਲਿਸਟ ਸਾਹਮਣੇ ਨਹੀਂ ਆਈ ਹੈਗੀ ਔਰ ਜਿਹੜੇ ਕਿੰਗ ਚਾਰਲਸ ਨੇ ਜਾਂ ਉਹਨਾਂ ਦਾ ਸ਼ਾਹੀ ਪਰਿਵਾਰ ਹੈ ਉਹਨਾਂ ਨੇ ਟੈਕਸ ਕਿੰਨਾ ਭਰਿਆ ਇਹਦਾ ਵੀ ਇੱਕ ਜ਼ਿਕਰ ਜਿਹੜਾ ਹੁਣ ਆਇਆ 1993 ਦੇ ਵਿੱਚ ਪਹਿਲੀ ਵਾਰ ਕੁਈਨ ਐਲਿਜ਼ਾਬੈਥ ਹੁੰਦੀ ਸੀਗੀ ਸ਼ਾਹੀ ਪਰਿਵਾਰ ਦੀ ਤਰਫ ਤੋਂ ਪਹਿਲੀ ਵਾਰ 1993 ਦੇ ਵਿੱਚ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਟੈਕਸ ਭਰਿਆ ਸੀ ਉਸ ਤੋਂ ਪਹਿਲਾਂ ਤਾਂ ਸ਼ਾਹੀ ਪਰਿਵਾਰ ਨੇ ਕਦੇ ਟੈਕਸ ਵੀ ਨਹੀਂ ਸੀ ਭਰਿਆ ਟੈਕਸੇਸ਼ਨ ਸਿਸਟਮ ਹਾਲਾਂਕਿ ਇੰਗਲੈਂਡ 'ਚ ਬਹੁਤ ਪੁਰਾਣਾ ਹੈਗਾ ਪਰ ਉਦੋਂ ਪਹਿਲੀ ਵਾਰ ਸੀਗਾ ਔਰ ਇਹ ਉਹੀ ਟਾਈਮ ਸੀਗਾ ਜਦੋਂ ਚਾਰਲਸ ਡਾਇਨਾ ਤੋਂ ਅੱਡ ਹੋਏ ਸੀਗੇ ਪ੍ਰਿੰਸੈਸ ਡਾਇਨਾ ਤੋਂ ਅਤੇ ਇਸ ਸਮੇਂ ਦੇ ਦਰਮਿਆਨ ਐਂਡਰਿਊ ਮਾਊਂਟਬੈਟਨ ਵਿੰਡਸਰ ਇਹ ਜਿਹੜੇ ਸੀਗੇ ਸਾਰਾ ਫਰਗੂਸਨ ਤੋਂ ਅੱਡ ਹੋਏ ਸੀਗੇ ਐਂਡਰਿਊ ਮਾਊਂਟਬੈਟਨ ਵਿੰਡਸਰ ਉਹ ਨੇ ਜਿਨ੍ਹਾਂ ਦਾ ਨਾਮ ਹੁਣ ਐਪਸਟੀਨ ਫਾਈਲਾਂ 'ਚ ਆਇਆ ਅਤੇ ਸਾਰਾ ਫਰਗੂਸਨ ਤੋਂ ਇਸ ਕਰਕੇ ਅੱਡ ਹੋਏ ਸੀ ਕਿਉਂਕਿ ਸਾਰਾ ਨੂੰ ਉਦੋਂ ਹੀ ਉਹਨਾਂ ਦੀਆਂ ਹਰਕਤਾਂ ਦਾ ਪਤਾ ਚੱਲ ਗਿਆ ਸੀ ਅਤੇ ਉਦੋਂ ਹੀ ਉਹਨਾਂ ਨੇ ਆਪਣਾ ਤਲਾਕ ਲੈ ਲਿਆ ਸੀਗਾ ਮਾਊਂਟਬੈਟਨ ਤੋਂ ਅਤੇ ਖੈਰ ਉਦੋਂ ਮਹਾਰਾਣੀ ਨੇ ਕਿਹਾ ਸੀਗਾ ਕਿ ਉਹ ਟੈਕਸ ਦੇਣਗੇ ਪਰ ਕਿੰਨਾ ਦੇਣਗੇ ਜਿਵੇਂ ਆਮ ਤੌਰ ਦੇ ਉੱਤੇ ਟੈਕਸ ਹੁੰਦਾ ਕਿ ਫੋਰ ਐਗਜ਼ਾਮਪਲ ਕਿ ਤੁਹਾਡੀ ਸਾਲਾਨਾ ਜਿੰਨੀ ਆਮਦਨ ਆ ਉਹਦਾ ਤੁਸੀਂ 25% ਦਿਓਗੇ 30% 35-40 ਐਵੇਂ ਇਸ ਤਰੀਕੇ ਦੇ ਨਾਲ ਹੁੰਦਾ ਨਾ ਪਰ ਉਹਨਾਂ ਨੇ ਕਿਸੇ ਸਲੈਬ ਦੇ ਵਿੱਚ ਨਹੀਂ ਸੀ ਦਿੱਤਾ ਆਪਣੀ ਮਰਜ਼ੀ ਦੇ ਨਾਲ ਫਸਟ ਟਾਈਮ ਬਸ ਟੈਕਸ ਦਿੱਤਾ ਸੀ ਉਹਦੀ ਕੀ ਵਜ੍ਹਾ ਰਹੀ ਹੋਊਗੀ ਕਿਉਂ ਹੋਊਗਾ ਉਹਦੀ ਵੀ ਕੋਈ ਗੱਲ ਨਹੀਂ ਕਹੀ ਜਾ ਸਕਦੀ ਹੈਗੀ ਬਸ ਮਰਜ਼ੀ ਦੇ ਨਾਲ ਜਿਹੜਾ ਟੈਕਸ ਦਿੱਤਾ ਜਾ ਰਿਹਾ ਸੀ ਉਦੋਂ ਤੋਂ ਹੁਣ ਤੱਕ ਉਹੀ ਸੀ ਹੁਣ ਸ਼ਾਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ 2024-25 ਦੇ ਵਿੱਚ ਇਹਨਾਂ ਨੇ 1,29,00,000 ਪਾਊਂਡ ਟੈਕਸ ਦਿੱਤਾ ਹੈਗਾ 2023-24 ਦੇ ਵਿੱਚ ਉਹਨਾਂ ਨੇ ਇਹ ਤੋਂ ਥੋੜ੍ਹਾ ਜਿਹਾ ਘੱਟ ਦਿੱਤਾ ਸੀ 1,17,00,000 ਪਾਊਂਡ ਦਿੱਤਾ ਸੀ ਔਰ ਇੰਨਾ ਟੈਕਸ ਮਤਲਬ ਬ੍ਰਿਟੇਨ ਦੀ ਅਰਥ ਵਿਵਸਥਾ 'ਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਜਿਹੜੇ ਟੋਪ 50 ਲੋਕ ਨੇ ਉਹਨਾਂ ਦੇ ਵਿੱਚ
ਇਹਨਾਂ ਦਾ ਨਾਮ ਆ ਸਕਦਾ ਪਰ ਕਿਉਂਕਿ ਇਜਾਜ਼ਤ ਨਹੀਂ ਹੁੰਦੀ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਜਦੋਂ ਲਿਸਟ ਜਾਰੀ ਹੁੰਦੀ ਹੈ ਨਾ ਤੁਸੀਂ ਸੁਣਦੇ ਹੋਵੋਗੇ ਕਿ ਐਲਨ ਮਸਕ ਨੇ ਜਾਂ ਮਾਰਕ ਜ਼ਕਰਬਰਗ ਨੇ ਜਾਂ ਆਸਟ੍ਰੇਲੀਆ ਵਾਲੇ ਪਾਸੇ ਜੀਨਾ ਰਾਈਨਹਾਰਟ ਨੇ ਉੱਧਰ ਮੁਕੇਸ਼ ਅੰਬਾਨੀ ਨੇ ਅਲੱਗ ਅਲੱਗ ਨਾਮ ਤੁਸੀਂ ਦੁਨੀਆ ਭਰ 'ਚੋਂ ਸੁਣਦੇ ਹੋਵੋਗੇ ਕਦੇ ਨਹੀਂ ਤੁਸੀਂ ਸੁਣਿਆ ਹੋਣਾ ਸ਼ਾਹੀ ਪਰਿਵਾਰ ਕਿਉਂਕਿ ਨਾ ਤਾਂ ਇਹਨਾਂ ਦੀ ਆਮਦਨੀ ਦਾ ਕੋਈ ਜਨਤਕ ਰਿਕਾਰਡ ਆਇਆ ਅਤੇ ਨਾ ਹੀ ਉਹ ਦੱਸਦੇ ਨੇ ਸੋ ਨਾ ਹੀ ਉਹਨਾਂ ਨੂੰ ਲੋੜ ਹੈਗੀ ਹੈ ਕਿਉਂਕਿ ਕੋਈ ਕਾਨੂੰਨ ਉਹਨਾਂ ਨੂੰ ਮਜਬੂਰੀ ਨਹੀਂ ਕਰਦਾ ਸੋ ਹੋ ਸਕਦਾ ਹੈ ਕਿ ਐਲਨ ਮਸਕ ਦੇ ਕੋਲ ਜਿੰਨੀ ਜਾਇਦਾਦ ਹੈ ਜਿਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ ਕਿ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਨੇ ਆਈ ਡੋਂਟ ਨੋ ਮੇ ਬੀ ਜ਼ਰੂਰੀ ਨਹੀਂ ਹੈਗਾ ਕਿ ਉਹ ਪਹਿਲੇ ਟ੍ਰਿਲੀਅਨਰ ਹੋਣ ਹੋ ਸਕਦਾ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਤਾਂ ਕਾਫੀ ਪਹਿਲਾਂ ਮਿਲ ਗਏ ਹੋਣਗੇ ਦੁਨੀਆ ਨੂੰ ਪਰ ਉਹ ਕਦੇ ਦੱਸੀ ਨਹੀਂ ਹੈਗੀ ਗੱਲ ਐਂਡ ਇਟਸ ਨੋਟ ਪੋਸੀਬਲੀ ਓਨਲੀ ਦੀ ਰੋਇਲ ਫੈਮਿਲੀ ਇਨ ਦੀ ਬ੍ਰਿਟੇਨ ਬਟ ਇਟ ਕੁੱਡ ਬੀ ਮੈਨੀ ਅਦਰ ਫੈਮਿਲੀਜ਼ ਹੋਰ ਬਹੁਤ ਸਾਰੇ ਪਰਿਵਾਰ ਹੋਰ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਦਾ ਸਰਕਾਰੀ ਅੰਕੜਿਆਂ 'ਚ ਨਾਮ ਹੀ ਨਹੀਂ ਹੈਗਾ ਐਨੀਵੇਜ਼ ਮੂਵਿੰਗ ਫਾਰਵਰਡ ਪੈਸੇ ਦੀ ਗੱਲ ਹੋਈ ਹੈ ਰੂਸ ਦੀ ਗੱਲ ਰੂਸ ਨੇ 2026 'ਚ ਹੁਣ ਤੱਕ ਆਪਣੇ ਸੋਨੇ ਦੇ ਭੰਡਾਰ ਦਾ ਬਹੁਤ ਵੱਡਾ ਹਿੱਸਾ ਵੇਚ ਦਿੱਤਾ ਕਿਉਂਕਿ ਸਰਕਾਰ ਬਜਟ ਦੇ ਵਿੱਚ ਘਾਟੇ ਦੇ ਅੰਦਰ ਚੱਲ ਰਹੀ ਹੈ ਇੱਕ ਪਾਸੇ ਯੂਕਰੇਨ ਦੇ ਨਾਲ ਲੜਾਈ ਚੱਲ ਰਹੀ ਹੈ ਦੂਜੇ ਪਾਸੇ ਤੇਲ ਜਿਹੜੀਆਂ ਨੇ ਵੇਚਣ ਦੀਆਂ ਪਾਬੰਦੀਆਂ ਲੱਗੀਆਂ ਅੱਗੇ ਤਾਂ ਯੂਰਪ ਨੂੰ ਦੇਈ ਜਾਂਦੇ ਸੀਗੇ ਤੇਲ ਅਤੇ ਗੈਸ ਹੁਣ ਉਹ ਵੀ ਨਹੀਂ ਦਿੱਤਾ ਜਾ ਰਿਹਾ ਹੈਗਾ ਸੋ ਇਸ ਸਾਲ ਰੂਸ ਦੇ ਸੈਂਟਰਲ ਬੈਂਕ ਨੇ ਦੱਸਿਆ ਕਿ ਜੁਲਾਈ ਦੀ ਸ਼ੁਰੂਆਤ ਤੱਕ ਉਹਨਾਂ ਦੇ ਕੋਲ ਸੋਨੇ ਦਾ ਭੰਡਾਰ ਜਿਹੜਾ ਉਹ 73 ਮਿਲੀਅਨ ਟ੍ਰੋਏ ਔਂਸ ਯਾਨੀ ਕਿ ਲਗਭਗ 2200 ਮੀਟ੍ਰਿਕ ਟਨ ਸੀਗਾ ਇੱਕ ਔਂਸ ਲਗਭਗ 28 ਗ੍ਰਾਮ ਦੇ ਬਰਾਬਰ ਹੁੰਦਾ ਸੋ ਰੂਸ ਦੇ ਕੋਲ ਇਹ ਭੰਡਾਰ ਜਿਹੜਾ ਹੈ 2026 ਦੀ ਸ਼ੁਰੂਆਤ ਦੇ ਵਿੱਚ ਜਿਹੜਾ ਸੀਗਾ ਉਹਦੇ ਨਾਲੋਂ ਲਗਭਗ 43 ਮੀਟ੍ਰਿਕ ਟਨ ਘੱਟ ਗਿਆ ਇਹਦਾ ਮਤਲਬ ਇਹ ਹੈ ਕਿ ਰੂਸ ਦੇ ਕੋਲ ਸੋਨੇ ਇਹ ਨਹੀਂ ਕਿ ਉਹ ਐਕਸਪੋਰਟ ਕਰ ਰਹੇ ਨੇ ਕੱਢ ਕੱਢ ਕੇ ਵੇਚ ਰਹੇ ਨੇ ਬਸ ਉਹਨਾਂ ਨੂੰ ਇਹ ਕੱਢਣਾ ਪੈ ਰਿਹਾ 2022 ਦੇ ਵਿੱਚ ਅਟੈਕ ਇਹਨਾਂ ਨੇ ਕੀਤਾ ਸੀ ਯੂਕਰੇਨ ਦੇ ਉੱਤੇ ਉਹ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਸੀ ਆ ਪਿਛਲੇ ਸਾਲ ਵੀ ਤੁਸੀਂ ਸੁਣਿਆ ਹੋਣਾ ਸੋਨੇ ਦੀਆਂ ਕੀਮਤਾਂ ਵਧੀਆਂ ਨੇ ਪਹਿਲੇ 4 ਮਹੀਨਿਆਂ ਦੇ ਵਿੱਚ ਇਸ ਸਾਲ ਜਿਹੜੀ ਸੋਨੇ ਦੀ ਔਸਤ ਕੀਮਤ ਸੀ $4800 US ਡਾਲਰ ਪ੍ਰਤੀ ਔਂਸ ਸੀਗੀ ਬਾਅਦ ਦੇ ਵਿੱਚ ਇਹ ਡਿੱਗ ਕੇ $4000 ਪ੍ਰਤੀ ਔਂਸ ਰਹੇਗੀ ਔਰ ਮਾਸਕੋ ਨੇ ਲਗਭਗ ਕਹਿੰਦੇ ਨੇ ਇਹ ਕਿਉਂ ਕੀਮਤਾਂ ਘਟੀਆਂ ਨੇ ਕਿਉਂਕਿ ਮਾਸਕੋ ਸਸਤੀ ਕੀਮਤ ਦੇ ਉੱਤੇ ਸੋਨਾ ਬਾਜ਼ਾਰ ਦੇ ਵਿੱਚ ਦੇ ਰਿਹਾ ਸੀ ਬਸ ਸੋਨਾ ਲੈ ਲਓ ਹੁਣ ਇਹ ਕਿਹੜੇ ਕਿਹੜੇ ਦੇਸ਼ਾਂ ਨੇ ਖਰੀਦਿਆ ਇਹਦੀ ਕੋਈ ਜਾਣਕਾਰੀ ਨਹੀਂ ਹੈ ਹਾਲੇ ਤੱਕ ਅੰਦਾਜ਼ੇ ਹੈਗੇ ਨੇ ਜਿਵੇਂ ਹੁਣ ਤੱਕ ਤਾਂ ਇਹੀ ਖਬਰਾਂ ਸੀਗੀਆਂ ਕਿ ਇੰਡੀਆ ਨੇ ਕੱਚਾ ਤੇਲ ਲਿਆ ਰੂਸ ਤੋਂ ਸਸਤੀ ਕੀਮਤ 'ਤੇ ਔਰ ਉਹਨੂੰ ਲੈ ਕੇ ਅੰਬਾਨੀ ਸਾਹਿਬ ਅਡਾਨੀ ਸਾਹਿਬ ਆਪਣੀਆਂ ਰਿਫਾਇਨਰੀਆਂ 'ਚ ਰਿਫਾਈਨ ਕਰਕੇ ਮਹਿੰਗੀ ਕੀਮਤ ਦੇ ਉੱਤੇ ਯੂਰਪੀ ਦੇਸ਼ਾਂ ਨੂੰ ਵੇਚ ਰਹੇ ਹੈਗੇ ਨੇ ਅਮੈਰੀਕਾ ਨੂੰ ਇਹ ਚੀਜ਼ ਗਵਾਰਾ ਨਹੀਂ ਸੀ ਹੋਈ ਇਸ ਕਰਕੇ ਅਮੈਰੀਕਾ ਨੇ 50% ਟੈਰਿਫ ਇੰਡੀਆ 'ਤੇ ਲਗਾਤਾ ਸੀ ਕਿ ਇਹ ਤੇਲ ਜਿਹੜਾ ਪਹਿਲਾਂ ਸਾਨੂੰ ਮਿਲਣਾ ਸੀਗਾ ਹੁਣ ਰਸ਼ੀਆ ਦੇ ਅਟੈਕ ਕਰਕੇ ਸਾਨੂੰ ਨਹੀਂ ਮਿਲ ਰਿਹਾ ਅਤੇ ਤੁਸੀਂ ਐਂ ਕੰਮ ਕਰ ਰਹੇ ਹੋ ਕਿਉਂਕਿ ਅਮੈਰੀਕਾ ਤਾਂ ਆਪ ਪੈਸੇ ਇਕੱਠੇ ਕਰਨੇ ਚਾਹੁੰਦਾ ਹੈਗਾ ਔਰ ਸਮੱਸਿਆ ਇਹ ਹੋਈ ਸੀਗੀ ਕਿ ਰੂਸ ਨੇ ਇਹ ਕੀਮਤਾਂ ਭਾਰਤ ਨੂੰ ਜਿਹੜਾ ਕੱਚਾ ਤੇਲ ਸੀ ਉਹ ਰੁਪੀਜ਼ ਦੇ ਵਿੱਚ ਵੀ ਦੇਣ ਲੱਗ ਗਏ ਸੀ ਔਰ ਇੰਡੀਆ ਰੂਬਲ ਦੀ ਵਿੱਚ ਵੀ ਇਹ ਜਿਹੜਾ ਰੂਬਲ ਯਾਨੀ ਕਿ ਰਸ਼ੀਅਨ ਕਰੰਸੀ ਉਹਦੇ 'ਚ ਵੀ ਇਹ ਵਪਾਰ ਕਰਨ ਲੱਗ ਗਿਆ ਸੀ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਘਮਾਸਾਨ ਫੈਲਿਆ ਸੀਗਾ ਇਰਾਨ 'ਤੇ ਅਟੈਕ ਉੱਧਰ ਅਜ਼ਰਬੈਜ਼ਾਨ ਆਰਮੀਨੀਆ ਦੀ ਜੰਗ ਫਲਾਣਾ ਧਿਮਕਾ ਸਭ ਡਰਾਮੇ ਹੋਏ ਸੀਗੇ ਖੈਰ ਐਨੀਵੇਜ਼ ਪੀਟਰਸਨ ਇੰਸਟੀਚਿਊਟ ਦੀ ਇੰਟਰਨੈਸ਼ਨਲ ਜਿਹੜੀ ਇਕਨੋਮਿਕ ਡਿਵੀਜ਼ਨ ਹੈ ਉਹਨਾਂ ਨੇ ਇੱਕ ਰਿਪੋਰਟ ਕੱਢੀ ਹੈ ਅੰਦਾਜ਼ੇ ਹੀ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਯੂਕਰੇਨ ਦੇ ਉੱਤੇ ਜਦੋਂ ਤੋਂ ਲੜਾਈ ਛੇੜੀ ਹੈ ਰੂਸ ਨੇ ਉਦੋਂ ਤੋਂ ਜ਼ਾਹਰ ਜਿਹੀ ਗੱਲ ਹੈ ਕਿ ਉਹਨਾਂ ਨੂੰ ਹੋਰ ਹਥਿਆਰ ਖਰੀਦਣੇ ਨੇ ਉਹਨਾਂ ਦਾ ਰੱਖਿਆ ਬਜਟ ਵਧਿਆ ਉਹਨਾਂ ਦੀ ਅਰਥ ਵਿਵਸਥਾ 'ਤੇ ਭਾਰੀ ਦਬਾਅ ਪਿਆ ਇਸ ਕਰਕੇ ਉਹਨਾਂ ਨੇ ਇਸ ਇੰਸਟੀਚਿਊਟ ਨੇ ਇੱਕ ਰਿਪੋਰਟ ਕਿਹੜਾ ਉਹ ਫਾਈਨੈਂਸ਼ੀਅਲ ਟਾਈਮਸ ਨਾਮ ਦਾ ਅਖਬਾਰ ਉਹਨਾਂ ਨੂੰ ਦਿੱਤੀ ਹੈ ਅਤੇ ਫਾਈਨੈਂਸ਼ੀਅਲ ਟਾਈਮਸ ਨੇ ਇਹ ਖਬਰ ਲਿਖੀ ਹੈ ਕਿ 2026 ਦੇ ਵਿੱਚ ਜੰਗ ਦੇ ਉੱਤੇ ਰੂਸ ਲਗਭਗ $28 ਅਰਬ ਤੱਕ ਖਰਚ ਰਿਹਾ ਸੀਗਾ ਔਰ 2027 ਅਤੇ ਉਸ ਤੋਂ ਬਾਅਦ 2028 ਅਗਲੇ 2 ਸਾਲਾਂ ਦੇ ਵਿੱਚ ਇਹ ਖਰਚ ਹੋਰ ਜ਼ਿਆਦਾ ਵੱਧ ਜਾਣਾ ਜਦੋਂ ਇਹ ਜੰਗ ਸ਼ੁਰੂ ਨਹੀਂ ਸੀ ਹੋਈ 2022 'ਚ ਰਸ਼ੀਆ ਨੇ ਅਟੈਕ ਕੀਤਾ ਪਹਿਲਾਂ ਯੂਕਰੇਨ ਦੇ ਉੱਤੇ 2021 'ਚ ਯਾਨੀ ਉਹ ਤੋਂ ਇੱਕ ਸਾਲ ਪਹਿਲਾਂ ਰੂਸ ਦਾ ਜਿੰਨਾ ਡਿਫੈਂਸ ਬਜਟ ਸੀਗਾ ਉਹਦੇ ਨਾਲੋਂ ਹੁਣ ਇਹ 4 ਗੁਣਾ ਹੋ ਗਿਆ 2025 'ਚ $16 ਟ੍ਰਿਲੀਅਨ ਰੂਬਲ ਯਾਨੀ ਕਿ ਲਗਭਗ $200 ਅਰਬ ਤੱਕ ਜਿਹੜਾ ਸੀਗਾ ਇਹ ਹਥਿਆਰ ਹਥਿਊਰ ਜਿੰਨੇ ਖਰਚ ਖੁਰਚ ਹੋਰ $200 ਅਰਬ ਖਰਚ ਚੁੱਕਿਆ ਸੀ ਰਸ਼ੀਆ $200 ਅਰਬ ਕਹਿਣ ਦੀ ਗੱਲ ਹੁੰਦੀ ਹੈ
ਔਰ ਇਹ 200 ਅਰਬ ਡਾਲਰ ਉਹਨਾਂ ਨੇ ਕਾਹਦੇ 'ਤੇ ਖਰਚੇ? ਹਥਿਆਰ ਖਰੀਦਣ 'ਤੇ। ਜ਼ਾਹਰ ਜੀ ਗੱਲ ਹੈ ਕਿ ਹਥਿਆਰ ਉਹਨਾਂ ਨੇ ਕਿਸੇ ਨਾ ਕਿਸੇ ਤੋਂ ਤਾਂ ਖਰੀਦੇ ਹੀ ਹੋਣਗੇ। ਇਕੱਲਾ ਰਸ਼ੀਆ ਤਾਂ ਇਹ ਬਣਾ ਨਹੀਂ ਰਿਹਾ ਹੈਗਾ ਹਥਿਆਰ, ਆਪਣੇ ਆਪ ਬਣਾ ਕੇ ਤਾਂ ਖਰੀਦਣੇ ਨਹੀਂ ਉਹਨਾਂ ਨੇ। ਉਹਨਾਂ ਨੇ ਇਹ ਨੌਰਥ ਕੋਰੀਆ ਤੋਂ ਖਰੀਦੇ, ਚਾਈਨਾ ਤੋਂ ਖਰੀਦੇ, ਇੰਡੀਆ ਤੋਂ ਖਰੀਦੇ, ਜਾਂ ਕੁਛ ਹੋਰ ਐਸੀਆਂ ਕੰਟਰੀ ਜਿਨ੍ਹਾਂ 'ਚ ਮੇ ਬੀ ਅਮੈਰੀਕਾ ਵੀ ਸ਼ਾਮਿਲ ਹੋਵੇ, ਇਹਨਾਂ ਕੰਟਰੀਜ਼ ਤੋਂ ਇਹਨਾਂ ਨੇ ਹਥਿਆਰ ਖਰੀਦੇ ਅਤੇ ਫਿਰ ਯੂਕਰੇਨ ਦੇ ਅਗੇਂਸਟ ਇਸਤੇਮਾਲ ਕੀਤੇ। ਖੈਰ ਸੋਨਾ ਵੀ ਜਿਹੜਾ ਹੈਗਾ, ਸੋਨਾ ਵੀ ਜਿੰਨਾ ਵੇਚਿਆ ਉਹ ਵੀ ਉੱਥੇ ਰਸ਼ੀਅਨ ਸੈਂਟਰਲ ਬੈਂਕ ਨੇ ਵੇਚਣ ਦੀ ਬਜਾਏ, ਉੱਥੋਂ ਦਾ ਜਿਹੜਾ ਸਰਕਾਰ ਦਾ ਇੱਕ NWF ਫੰਡ ਹੈ ਉਹਦੇ ਜ਼ਰੀਏ, ਨੈਸ਼ਨਲ ਵੈਲਫੇਅਰ ਫੰਡ, ਉਹਦੇ ਜ਼ਰੀਏ ਵੇਚਿਆ। ਯਾਨੀ ਸਰਕਾਰ ਨੇ ਸੈਂਟਰਲ ਬੈਂਕ ਤੋਂ ਇਹ ਸੋਨਾ ਨਾ ਵਿਕਵਾ ਕੇ ਡਾਇਰੈਕਟ ਆਪਣੇ ਖਜ਼ਾਨੇ ਦੇ ਵਿੱਚੋਂ ਇਹ ਸੋਨਾ ਵਿਕਵਾਇਆ ਹੈਗਾ। ਔਰ ਇਹ ਸੋਨਾ ਜਿਹੜਾ ਇਹ ਕਿੱਥੇ ਗਿਆ, ਕਿਹਦੇ ਕੋਲ ਗਿਆ, ਨੋ ਆਈਡੀਆ, ਇਹਦੀ ਕੋਈ ਰਿਪੋਰਟ ਨਹੀਂ ਹੈਗੀ। ਬਟ ਦੁਨੀਆ ਦੇ ਵਿੱਚ ਕਿਹਦੇ ਕੋਲ ਕਿੰਨਾ ਸੋਨਾ ਹੈਗਾ ਉਹਦੇ ਨਾਲ ਜੁੜੀ ਇੱਕ ਰਿਪੋਰਟ ਵੀ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਰਿਪੋਰਟ ਆਈ ਹੈ, ਕਹਿੰਦੇ ਅਮੈਰੀਕਾ ਦੇ ਕੋਲ ਦੁਨੀਆ ਦਾ ਸਭ ਤੋਂ ਵੱਧ ਗੋਲਡ ਮਾਈਨਸ ਦਾ ਭੰਡਾਰ ਹੈਗਾ। KGF ਵਾਲੇ ਯਸ਼ ਦੇ ਕੋਲ ਨਹੀਂ ਹੈਗਾ, ਇਹ ਹੈਗਾ ਅਮੈਰੀਕਾ ਦੇ ਕੋਲ 72%। ਜਿੰਨਾ ਸੋਨਾ ਦੁਨੀਆ 'ਚ ਉਹਦਾ 72% ਸਿਰਫ ਅਮੈਰੀਕਾ ਦੇ ਕੋਲ ਹੈ। 8,133 ਲਗਭਗ 8,133 ਟਨ ਸੋਨਾ ਅਮੈਰੀਕਾ ਦੇ ਕੋਲ ਹੈ ਅੱਜ ਦੀ ਕੀਮਤ 'ਚ। ਅੱਜ ਦੀ ਡੇਟ ਦੇ ਵਿੱਚ ਜੇ ਇਹਦੀ ਕੀਮਤ ਆਂਕੀ ਜਾਵੇ ਅਮੈਰੀਕਨ ਡਾਲਰ 'ਚ, ਦੱਸਣ ਲੱਗਿਆ ਤੁਹਾਨੂੰ, ਇਹ ਹੋਗੀ ਕੀਮਤ 60,95,278 ਡਾਲਰ। 60 ਲੱਖ ਡਾਲਰ ਤੋਂ ਵੀ ਜ਼ਿਆਦਾ ਦਾ ਸੋਨਾ ਜਿਹੜਾ ਹੈ, US ਡਾਲਰ ਦਾ ਸੋਨਾ, ਉਹ ਅਮੈਰੀਕਾ ਦੇ ਕੋਲ ਪਿਆ। ਜਰਮਨੀ ਨੰਬਰ 2 ਦੇ ਉੱਤੇ ਆਉਂਦਾ ਦੁਨੀਆ 'ਚ, ਦੂਸਰੇ ਨੰਬਰ ਦਾ ਸਭ ਤੋਂ ਵੱਧ ਭੰਡਾਰ ਹੈਗਾ। ਔਰ ਇਹਨਾਂ ਦੇ ਕੋਲ 3,351 ਟਨ ਸੋਨਾ, ਔਰ ਇਹਦੀ ਕੀਮਤ ਲਗਭਗ 25,11,661 ਡਾਲਰ ਹੈ, US ਡਾਲਰ। 25 ਲੱਖ ਜਰਮਨੀ ਦੇ ਕੋਲ, ਔਰ 60 ਲੱਖ ਡਾਲਰ ਦਾ ਸੋਨਾ ਅਮਰੀਕਾ ਦੇ ਕੋਲ। ਅਮਰੀਕਾ ਦੇ ਕੋਲ ਲਗਭਗ 8,000 ਟਨ ਤੋਂ ਜ਼ਿਆਦਾ, ਜਰਮਨੀ ਦੇ ਕੋਲ 3,300 ਟਨ ਤੋਂ ਜ਼ਿਆਦਾ। ਦੁਨੀਆ ਦਾ ਛੋਟਾ ਦੇਸ਼ ਹੈ ਜੋਗ੍ਰਾਫੀ ਦੇ ਵਿੱਚ, ਖੇਤਰਫਲ ਦੇ ਮੁਕਾਬਲੇ ਇਟਲੀ, ਪਰ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ। ਹੋ ਸਕਦਾ ਹੈ ਮੋਦੀ ਸਾਹਿਬ ਇਸੇ ਕਰਕੇ ਆੜੀ ਪਾਈ ਬੈਠੇ ਹੋਣ ਇਟਲੀ ਦੇ ਨਾਲ। ਇਟਲੀ ਦੇ ਕੋਲ 2,400 ਟਨ ਸੋਨੇ ਦਾ ਭੰਡਾਰ ਹੈਗਾ, ਲਗਭਗ 18,37,000 US ਡਾਲਰ ਦੀ ਅੱਜ ਦੀ ਤਰੀਕ 'ਚ ਬਾਜ਼ਾਰੀ ਕੀਮਤ ਦਾ ਸੋਨਾ ਇਹਨਾਂ ਦੇ ਕੋਲ ਪਿਆ। ਔਰ ਫਰਾਂਸ ਦਾ ਹੀ ਇੱਕ ਹੋਰ ਦੇਸ਼, ਜਰਮਨੀ ਅਤੇ ਇਟਲੀ ਤੋਂ ਬਾਅਦ ਫਰਾਂਸ, ਯੂਰਪ ਦਾ ਇੱਕ ਹੋਰ ਦੇਸ਼, ਤੀਜਾ ਦੇਸ਼ ਹੈ ਯੂਰਪ ਦਾ, ਫਰਾਂਸ ਦੇ ਕੋਲ 2,400 ਟਨ ਸੋਨਾ ਪਿਆ, ਔਰ ਇਹਦੀ ਕੀਮਤ ਜਿਹੜੀ ਉਹ 1,82,000 US ਡਾਲਰ ਦੱਸੀ ਜਾਂਦੀ ਹੈ। ਅਤੇ ਰੂਸ ਦੁਨੀਆ 'ਚ 5ਵੇਂ ਨੰਬਰ ਦਾ ਦੇਸ਼ ਬਣਦਾ ਜਿਹਦੇ ਕੋਲ ਸੋਨਾ ਹੈਗਾ। ਜਿੱਦਾਂ ਦੱਸਿਆ ਕਿ ਹੁਣ ਲਗਭਗ 2,100 ਟਨ ਸੋਨਾ ਉਹਨਾਂ ਦੇ ਕੋਲ ਬਚਿਆ ਹੋਣਾ ਹੈਗਾ। ਔਰ ਹਾਲਾਂਕਿ ਰਸ਼ੀਆ ਉਹਦਾ ਪੂਰਾ ਇਸਤੇਮਾਲ ਵੀ ਨਹੀਂ ਕਰਦਾ, ਰਸ਼ੀਆ ਆਪਣੇ ਅੰਦਰੂਨੀ ਬਾਜ਼ਾਰ ਦੇ ਵਿੱਚ ਇਹਦਾ ਇਸਤੇਮਾਲ ਵੀ ਨਹੀਂ ਕਰਦਾ ਹੈਗਾ। ਲਗਭਗ 17,50,000 ਡਾਲਰ ਦਾ US ਡਾਲਰ ਦਾ ਸੋਨਾ ਰਸ਼ੀਆ ਦੇ ਕੋਲ ਪਿਆ। ਔਰ ਉਸ ਤੋਂ ਬਾਅਦ ਚੀਨ ਹੈ, ਚੀਨ ਦੇ ਕੋਲ ਵੀ 2,200 ਟਨ ਸੋਨਾ ਹੈਗਾ, ਲਗਭਗ 16 ਲੱਖ ਡਾਲਰ। ਜਾਪਾਨ ਦੇ ਕੋਲ 845 ਟਨ ਸੋਨਾ, ਲਗਭਗ 6,33,000 ਡਾਲਰ ਦਾ ਸੋਨਾ ਜਾਪਾਨ ਦੇ ਕੋਲ ਪਿਆ। ਅਤੇ ਫਿਰ 8ਵੇਂ ਨੰਬਰ ਦੇ ਉੱਤੇ ਇੰਡੀਆ ਆਉਂਦਾ। ਇੰਡੀਆ ਦੇ ਕੋਲ ਸੋਨੇ ਦਾ ਜਿਹੜਾ ਭੰਡਾਰ ਹੈ, ਜ਼ਮੀਨ ਦੇ ਥੱਲੇ ਦੀ ਗੱਲ ਕਰ ਰਹੇ ਹਾਂ, ਉਹ 840 ਟਨ ਸੋਨਾ ਹੈਗਾ, ਔਰ ਇਹਦੀ ਕੀਮਤ ਤੁਸੀਂ ਕਹਿ ਲਓ ਕਿ 6,30,000 ਡਾਲਰ US ਡਾਲਰ ਜਿਹੜੀ ਉਹ ਇੰਡੀਆ ਦੇ ਕੋਲ ਬਣਦੀ ਹੈ। ਉਹ ਤੋਂ ਬਾਅਦ ਫਿਰ ਨੈਦਰਲੈਂਡ, ਟਰਕੀ, ਆਸਟ੍ਰੇਲੀਆ, ਇਹ ਸਾਰੀਆਂ ਕੰਟਰੀਜ਼ ਆ ਜਾਂਦੀਆਂ ਹੈਗੀਆਂ ਨੇ ਕੰਪੈਰੀਜ਼ਨ ਦੀ ਜਦੋਂ ਗੱਲ ਕਰਦੇ ਹੈਗੇ। ਹੁਣ ਕ੍ਰੈਮਲਿਨ ਯਾਨੀ ਕਿ ਰੂਸੀ ਸਰਕਾਰ ਇਹ ਚਾਹੁੰਦੀ ਹੈ ਕਿ ਉਹਨਾਂ ਦੇ ਕੋਲ ਜੇ ਆਰਥਿਕ ਤੰਗੀ ਆਉਂਦੀ ਹੈ ਕਿਸੇ ਕਿਸਮ ਦੀ, ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਅਟੈਕ ਵਾਰ ਦੇ ਵਿੱਚੋਂ ਗੁਜ਼ਰ ਰਹੇ ਨੇ, ਆਉਣ ਵਾਲੇ ਟਾਈਮ ਦੇ ਵਿੱਚ ਰੂਸ ਨੇ ਆਪਣਾ ਜਿਹੜਾ ਸੋਨਾ ਹੈਗਾ ਉਹ ਵੇਚਣਾ, ਔਰ ਵੇਚ ਕੇ ਉਹ ਆਪਣਾ ਮੁਨਾਫਾ ਕਮਾਉਣਾ, ਕਿਉਂਕਿ ਤੇਲ ਅਤੇ ਗੈਸ ਤੋਂ ਹੁਣ ਕਮਾਈ ਉਨੀ ਹੋ ਨਹੀਂ ਰਹੀ ਹੈਗੀ। ਯੂਰਪੀਅਨ ਕੰਟਰੀਜ਼ ਵੀ ਨਹੀਂ ਡਾਇਰੈਕਟਲੀ ਲੈ ਰਹੀਆਂ ਹੈਗੀਆਂ, ਯੂਰਪੀਅਨ ਕੰਟਰੀਜ਼ ਯੂਕਰੇਨ ਦੇ ਨਾਲ ਖੜੀਆਂ ਨੇ, ਉਹ ਰੂਸ ਨੂੰ ਕੰਗਾਲ ਹੁੰਦੇ ਦੇਖਣਾ ਚਾਹੁੰਦੇ ਹੈਗੇ ਨੇ। ਚਾਈਨਾ ਅਤੇ ਨੌਰਥ ਕੋਰੀਆ ਅਤੇ ਕੁਛ ਹੱਦ ਤੱਕ ਇੰਡੀਆ, ਇੰਡੀਆ ਖੁੱਲ੍ਹ ਕੇ ਨਹੀਂ ਆਉਂਦਾ ਹੈਗਾ ਰਸ਼ੀਆ ਦੇ ਹੱਕ 'ਚ, ਬਟ ਇੰਡੀਆ ਚਾਹੁੰਦਾ ਵੀ ਨਹੀਂ ਹੈਗਾ ਕਿ ਰਸ਼ੀਆ ਕੰਗਾਲ ਹੋਵੇ, ਕਿਉਂਕਿ ਕਾਫੀ ਸਾਰੀਆਂ ਜ਼ਰੂਰਤਾਂ ਇੰਡੀਆ ਦੀਆਂ ਰੂਸ ਪੂਰੀਆਂ ਕਰ ਰਿਹਾ।
ਖੈਰ ਇੱਥੇ ਤੀਜੀ ਖਬਰ ਦੇ ਵੱਲ ਆਉਂਦੇ ਹਾਂ। ਜੌਨਸਨ ਐਂਡ ਜੌਨਸਨ ਬੜੇ ਪਹਿਲਾਂ ਮੇਰੇ ਖਿਆਲ ਦੇ ਨਾਲ ਦੋ ਕੁ ਸਾਲ ਪਹਿਲਾਂ ਇੱਕ ਪੋਡਕਾਸਟ ਆਪਾਂ ਕੀਤਾ ਸੀ, ਉਦੋਂ ਨਿਊਜ਼ ਐਂਡ ਵਿਊਜ਼ ਦੇ ਨਾਮ ਦੇ ਨਾਲ ਇਹ ਪ੍ਰੋਗਰਾਮ ਚੱਲਦਾ ਹੁੰਦਾ ਸੀ। ਜੌਨਸਨ ਐਂਡ ਜੌਨਸਨ ਦੇ ਉੱਤੇ ਹਜ਼ਾਰਾਂ ਮੁਕੱਦਮੇ ਚੱਲ ਰਹੇ ਨੇ। ਤੁਹਾਨੂੰ ਦੱਸਿਆ ਸੀਗਾ ਕਿ ਜੌਨਸਨ ਐਂਡ ਜੌਨਸਨ ਦਾ ਜਿਹੜਾ ਬੇਬੀ

ਪੇਸ਼ਕਸ਼ ਇੱਕ ਕੀਤੀ ਹੈ ਕਿ ਜਿਹੜੇ ਜਿਹੜੇ ਲੋਕਾਂ ਨੇ ਉਹਨਾਂ ਦੇ ਉੱਤੇ ਕੇਸ ਕੀਤੇ ਨੇ ਟੋਟਲ ਰਕਮ ਉਹਨਾਂ ਨੂੰ ਭੁਗਤਾਨ ਦੇਣ ਦੇ ਲਈ ਉਹ ਤਿਆਰ ਨੇ ਟੋਟਲ ਰਕਮ ਜਿਹੜੀ ਬਣਦੀ ਹੈ ਜਿੰਨੇ ਵੀ ਲੋਕਾਂ ਨੇ ਕੇਸ ਕੀਤੇ ਨੇ ਸਿਰਫ ਅਮੈਰੀਕਾ ਅਮੈਰੀਕਾ ਦੀ ਉਹ ਗੱਲ ਕਰ ਰਹੇ ਕਿਉਂਕਿ ਉਹ ਤੋਂ ਬਾਹਰ ਜੌਨਸਨ ਐਂਡ ਜੌਨਸਨ ਲਾਇਬਲ ਵੀ ਨਹੀਂ ਹੈਗਾ ਆਪਣੀ ਟੈਰੇਟਰੀ ਤੋਂ ਬਾਹਰ ਜਿੱਥੇ ਉਹ ਪ੍ਰੋਡਿਊਸ ਕਰਦੇ ਨੇ ਇਸ ਪਾਊਡਰ ਨੂੰ ਉਹ ਅਮੈਰੀਕਾ ਅਮੈਰੀਕਾ ਹੀ ਉਹਨਾਂ ਦੀ ਟੈਰੇਟਰੀ ਹੈ ਉਹ ਤੋਂ ਬਾਹਰ ਉਹ ਜਿੱਥੇ ਵੀ ਪਾਊਡਰ ਵੇਚ ਰਹੇ ਨੇ ਉਹਦੇ ਲਈ ਉਹ ਲਾਇਬਲ ਨਹੀਂ ਹੈਗੇ ਨਾ ਹੀ ਉਹਨਾਂ ਨੇ ਕਿਸੇ ਨੂੰ ਇਹ ਪੈਸੇ ਦੇਣੇ ਨੇ ਨਾ ਹੀ ਕਿਸੇ ਹੋਰ ਕੰਟਰੀ 'ਚ ਜੇ ਕੋਈ ਕੈਂਸਰ ਦੇ ਕੇਸ ਆਉਂਦੇ ਨੇ ਤਾਂ ਜੌਨਸਨ ਐਂਡ ਜੌਨਸਨ ਨੇ ਕੋਈ ਉਲਝਣਾ ਵੀ ਹੈ ਕਾਨੂੰਨੀ ਲੜਾਈ ਲੜਨੀ ਹੈ ਪਰ ਸਿਰਫ ਅਮੈਰੀਕਾ ਅਮੈਰੀਕਾ 'ਚ ਹੀ ਉਹਨਾਂ ਨੇ ਲੋਕਾਂ ਨੂੰ ਵਾਅਦਾ ਕੀਤਾ ਕਿ ਤੁਸੀਂ ਕੇਸ ਨੂੰ ਵਿਦਡਰਾਓ ਕਰ ਲਓ ਤੁਹਾਨੂੰ ਅਸੀਂ ਕੁਛ ਰਕਮ ਜਿਹੜੀ ਹੈ ਮੁਆਵਜ਼ੇ ਦੇ ਤੌਰ 'ਤੇ ਦੇ ਦਿੰਦੇ ਹਾਂ ਇਹ ਹਜ਼ਾਰਾਂ ਕੇਸਿਸ ਦੇ ਵਿੱਚ ਲਗਭਗ 76,000 ਕੇਸ ਨੇ ਇਹਨਾਂ ਨੂੰ ਜੇ ਥੋੜ੍ਹਾ ਥੋੜ੍ਹਾ ਥੋੜ੍ਹਾ ਥੋੜ੍ਹਾ ਮੁਆਵਜ਼ਾ ਵੀ ਦਿੰਦਾ ਤਾਂ ਜੌਨਸਨ ਐਂਡ ਜੌਨਸਨ ਲਗਭਗ 550 crore $ ਜਿਹੜਾ ਉਹ ਆਪਣੇ ਨਾ ਮਾਮਲਿਆਂ ਨੂੰ ਖਤਮ ਕਰਨ ਦੇ ਲਈ ਦੇ ਰਿਹਾ ਹੈਗਾ $330 crore ਦੀ ਤਾਂ ਪਹਿਲਾਂ ਹੀ ਰਕਮ ਆ ਗਈ ਸੀਗੀ ਔਰ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ 2028 ਤੱਕ ਉਹ ਸਾਰਿਆਂ ਨੂੰ ਭੁਗਤਾ ਦੇ ਦੇਣਗੇ ਉਹ ਤੋਂ ਬਾਅਦ ਕਿਸੇ ਨੂੰ ਕੋਈ ਨਵੇਂ ਸਿਰੇ ਤੋਂ ਕੋਈ ਭੁਗਤਾਨ ਨਹੀਂ ਕਰਨਗੇ ਅਤੇ ਜੇ ਕੋਈ ਕੇਸ ਵੀ ਕਰਦਾ ਤਾਂ ਉਸ ਕੇਸ ਨੂੰ ਉਹ ਜਿਹੜੀ ਹੈ ਅਦਾਲਤ ਉਹਨੂੰ ਸਵੀਕਾਰ ਵੀ ਨਾ ਕਰੇ ਔਰ ਫਿਲਹਾਲ ਅਮੈਰੀਕਾ ਦੇ ਵਿੱਚ ਇਹ ਲੜਾਈ ਚੱਲ ਰਹੀ ਹੈ ਪਰ ਮੇਰਾ ਸਵਾਲ ਔਰ ਮੈਨੂੰ ਇਤਰਾਜ਼ ਇਸ ਗੱਲ ਦਾ ਹੈਗਾ ਕਿ ਪਾਊਡਰ ਸਿਰਫ ਉੱਥੇ ਤਾਂ ਨਹੀਂ ਹੈਗਾ ਪਾਊਡਰ ਤਾਂ ਦੁਨੀਆ 'ਚ ਦੂਸਰੀਆਂ ਥਾਵਾਂ 'ਤੇ ਵੀ ਵਿਕਿਆ ਹੈਗਾ ਔਰ ਸਿਰਫ ਜੌਨਸਨ ਐਂਡ ਜੌਨਸਨ ਦੇ ਪਾਊਡਰ ਹੀ ਨਹੀਂ ਇਹਨਾਂ ਦੇ ਹੋਰ ਵੀ ਪ੍ਰੋਡਕਟ ਜਿੰਨੇ ਹੈਗੇ ਨੇ ਉਹਨਾਂ ਦੇ ਕਰਕੇ ਵੀ ਜਿਹੜੀਆਂ ਅਲੱਗ ਅਲੱਗ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਨੇ ਇਸੇ ਕਰਕੇ ਜੌਨਸਨ ਐਂਡ ਜੌਨਸਨ ਨੇ ਜਿਹੜਾ ਆਪਣਾ ਕੈਨਵਿਊ ਜਿਹਦੇ ਕੋਲ ਬੈਂਡੇਡ ਲਿਸਟਰੇਨ ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਨੇ ਉਹ ਕੈਨਵਿਊ ਨੂੰ ਅੱਡ ਕਰਤਾ ਸੀਗਾ ਜੌਨਸਨ ਐਂਡ ਜੌਨਸਨ ਤੋਂ ਅੱਡ ਕਰਕੇ ਇੱਕ ਅਲੱਗ ਕੰਪਨੀ ਬਣਾਤੀ ਸੀ ਅਤੇ ਉਹ ਕੰਪਨੀ ਕਿਸੇ ਮਾਮਲੇ ਦੇ ਵਿੱਚ ਜਵਾਬਦੇਹ ਵੀ ਨਹੀਂ ਹੈਗੀ ਹੁਣ ਟੈਲਕਮ ਪਾਊਡਰ ਜਿਹੜਾ ਉਹ ਆਮ ਤੌਰ ਦੇ ਉੱਤੇ ਉਹਦੇ 'ਚ ਅਲੱਗ ਅਲੱਗ ਦਾਅਵਾ ਕੀਤਾ ਜਾਂਦਾ ਜੌਨਸਨ ਐਂਡ ਜੌਨਸਨ ਵੀ ਦਾਅਵਾ ਕਰਦਾ ਰਿਹਾ ਕਿ ਉਹ 'ਚ ਅਲੱਗ ਅਲੱਗ ਤੱਤ ਨੇ ਮਿਨਰਲਸ ਨੇ ਮੈਗਨੀਸ਼ੀਅਮ ਹੈ ਸਿਲੀਕੋਨ ਹੈ ਹਾਈਡਰੋਜਨ ਆਕਸੀਜਨ ਤੋਂ ਬਣਿਆ ਹੁੰਦਾ ਔਰ ਸਾਬਣ ਵਰਗਾ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੰਪਨੀ ਨੇ ਕੰਜ਼ਿਊਮਰਸ ਨੂੰ ਇਹ ਗੱਲ ਕਹੀ ਹੈ ਕਿ ਜੇ ਇਹ ਟੈਲਕਮ ਲਗਾ ਕੇ ਕਿਉਂਕਿ ਟੈਲਕਮ ਪਾਊਡਰ ਦੇ ਵਿੱਚ ਐਸਬੈਸਟੋਸ ਦੇ ਥੋੜ੍ਹੇ ਜਿਹੇ ਤੱਤ ਵੀ ਜਿਹੜੇ ਨੇ ਉਹ ਪਤਾ ਚੱਲੇ ਨੇ ਹੁਣ ਐਸਬੈਸਟੋਸ ਨੂੰ ਲੈ ਕੇ ਅੱਗੇ ਵੀ ਬੜੀ ਵਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਐਸਬੈਸਟੋਸ ਜਿਹੜਾ ਆਮ ਤੌਰ ਦੇ ਉੱਤੇ ਇੱਕ ਇਹੋ ਜਿਹਾ ਪਦਾਰਥ ਹੁੰਦਾ ਜਿਹਦੇ ਕਾਰਨ ਸਿੱਧੇ ਤੌਰ ਦੇ ਉੱਤੇ ਕੈਂਸਰ ਪੈਦਾ ਹੁੰਦਾ ਔਰ ਜੌਨਸਨ ਐਂਡ ਜੌਨਸਨ ਹਾਲਾਂਕਿ ਸ਼ੁਰੂ ਦੇ ਵਿੱਚ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਕਿ ਉਹਨਾਂ ਦੇ ਟੈਲਕਮ ਦੇ ਵਿੱਚ ਐਸਬੈਸਟੋਸ ਨਹੀਂ ਹੈਗਾ ਬਾਅਦ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਅਲੱਗ ਅਲੱਗ ਅਮੈਰੀਕਾ ਦੇ ਵਿੱਚੋਂ ਅਲੱਗ ਅਲੱਗ ਲੋਕਾਂ ਨੇ ਕੇਸ ਲਗਾਉਣੇ ਸ਼ੁਰੂ ਕੀਤੇ ਬਹੁਤ ਸਾਰੀਆਂ ਥਿਊਰੀਜ਼ ਸਾਹਮਣੇ ਆਈਆਂ ਫਿਰ ਇਹਨਾਂ ਨੇ ਅਮੈਰੀਕਾ ਦੇ ਵਿੱਚ ਆਪਣਾ ਜਿਹੜਾ ਪ੍ਰੋਡਕਸ਼ਨ ਜਾਰੀ ਰੱਖਿਆ ਬਟ ਡਿਸਟ੍ਰੀਬਿਊਸ਼ਨ ਬੰਦ ਕਰਤੀ ਫਿਰ ਕਹਿੰਦੇ ਕਿ ਅਸੀਂ ਨਹੀਂ ਆਪਣੇ ਟੈਲਕਮ ਪਾਊਡਰ ਦਾ ਤਰੀਕਾ ਬਦਲ ਦਿੱਤਾ ਬਣਾਉਣ ਦਾ ਹੁਣ ਫਾਈਨਲੀ ਇਹ ਗੱਲ ਕਹੀ ਗਈ ਹੈ ਕਿ ਨਹੀਂ ਆਪਾਂ ਜਿਹੜਾ ਉਹ ਪਾਊਡਰ ਦੇ ਜਿੱਦਾਂ ਮਰਜ਼ੀ ਦਾ ਹੋਵੇ ਉਹਦੇ ਨਾਲ ਜਿਹੜਾ ਤੁਹਾਨੂੰ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਹਾਨੂੰ ਦੇ ਦਿੰਦੇ ਹਾਂ ਇਸ ਤਰੀਕੇ ਦੇ ਨਾਲ ਹੁਣ ਇਹ ਗੱਲ ਇੱਥੇ ਆ ਕੇ ਨਿਬੜੀ ਹੈਗੀ ਹੈ ਮੁਆਵਜ਼ੇ ਦੀ ਗੱਲ ਤੋਂ ਆਖਰੀ ਖਬਰ ਅੱਜ ਦੇ ਦਿਨ ਤੁਹਾਡੇ ਨਾਲ ਸਾਂਝੀ ਕਰਨੀ ਹੈ ਤਰੁਣ ਤੇਜਪਾਲ ਇਹ ਖਬਰ ਜਿਹੜੀ ਇਹ ਪਾਵਰ ਅਤੇ ਪ੍ਰਿਵਿਲੇਜ ਦੀ ਲੜਾਈ ਦੀ ਖਬਰ ਹੈ ਖਬਰ ਹੋ ਸਕਦਾ ਹੈ ਕਿ ਤੁਹਾਨੂੰ ਤੁਸੀਂ ਕੰਫਰਟੇਬਲ ਨਾ ਹੋਵੋ ਸੋ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਇਸ ਸੈਗਮੈਂਟ ਨੂੰ ਸੁਣਨਾ ਚਾਹੁੰਦੇ ਸੋ ਨਾ ਸੁਣਿਓ ਚਾਹੇ ਇੰਡੀਆ ਦੀ ਅਦਾਲਤ ਦੇ ਵਿੱਚ ਇਹ ਕੇਸ ਜਿਹੜਾ ਹੈ 2021 ਦੇ ਵਿੱਚ ਤਰੁਣ ਤੇਜਪਾਲ ਨੂੰ ਗੋਆ ਦੀ ਇੱਕ ਸੈਸ਼ਨ ਕੋਰਟ ਨੇ ਬਲਾਤਕਾਰ ਦੇ ਦੋਸ਼ ਦੇ ਵਿੱਚੋਂ ਬਰੀ ਕਰਤਾ ਸੀ ਤਰੁਣ ਤੇਜਪਾਲ ਨੂੰ ਪਰ ਹੁਣ ਔਰ ਇੱਕ ਇੱਕ ਟਿੱਪਣੀ ਵੀ ਕੀਤੀ ਸੀ ਅਦਾਲਤਾਂ ਕੈਸੀ ਕੈਸੀ ਟਿੱਪਣੀਆਂ ਕਰ ਦਿੰਦੀਆਂ ਨੇ ਇਹ ਵੀ ਬੜੀ ਇੱਕ ਅਜੀਬ ਘਟਨਾ ਹੈਗੀ ਇੰਡੀਆ ਦੀ ਉਸ ਵਕਤ ਜਦੋਂ ਫੈਸਲਾ ਇਹ ਸੁਣਾਇਆ ਗਿਆ ਸੀ ਤਰੁਣ ਤੇਜਪਾਲ ਦਾ ਹੈਰਾਨੀ ਦੀ ਗੱਲ ਇਹ ਹੈ ਕਿ ਗੋਆ ਦੀ ਸੈਸ਼ਨ ਕੋਰਟ ਦੀ ਜੱਜ ਇੱਕ ਫੀਮੇਲ ਸੀ ਉਹਨਾਂ ਨੇ ਜਿਹੜੀ ਕੁੜੀ ਦੇ ਨਾਲ ਰੇਪ ਕੀਤਾ ਸੀ ਤਰੁਣ ਤੇਜਪਾਲ ਨੇ ਉਹ ਕੁੜੀ ਦੀਆਂ ਕੁਛ ਫੋਟੋਆਂ ਦੇ ਉੱਤੇ ਆਪਣਾ ਆਖਰੀ ਫੈਸਲਾ ਦਿੱਤਾ ਉਹਨਾਂ ਨੇ ਉਹ ਕਹਿੰਦੇ ਕਿ ਰੇਪ ਤੋਂ ਬਾਅਦ ਦੀਆਂ ਇਹ

ਕੁਝ ਫੋਟੋਆਂ ਨੇ। ਫੋਟੋਆਂ ਦੇ ਵਿੱਚ ਜਿਹੜੀ ਕੁੜੀ ਜਿਹੜੀ ਰੇਪ ਸਰਵਾਈਵਰ ਹੈ ਉਹ ਚੰਗੇ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ, ਹੱਸ ਰਹੀ ਹੈ, ਖੁਸ਼ ਹੈ। ਉਹਦੇ ਵਿਵਹਾਰ ਤੋਂ ਇਹੋ ਜਿਹਾ ਕੁਛ ਦਿਖ ਨਹੀਂ ਰਿਹਾ ਕਿ ਉਹਦੇ ਨਾਲ ਰੇਪ ਹੋਇਆ ਹੋਊਗਾ। ਡਰੀ ਹੋਈ ਨਹੀਂ ਦਿਖ ਰਹੀ, ਘਬਰਾਈ ਹੋਈ ਨਹੀਂ ਦਿਖ ਰਹੀ। ਉਦੋਂ 527 ਪੇਜਾਂ ਦੇ ਇਸ ਫੈਸਲੇ ਦੇ ਵਿੱਚ ਤਰੁਣ ਤੇਜਪਾਲ ਦੇ ਨਾਲ ਕੀ ਕੀਤਾ ਜਾਵੇ, ਉਹਨਾਂ ਨੂੰ ਬਰੀ ਕਰ ਦਿੱਤਾ ਜਾਵੇ, ਪਰ ਉਸ ਫੈਸਲੇ ਦੇ ਨਾਲ ਜੁੜੀ ਉਹ ਜਿਹੜੀ ਸੁਣਵਾਈ ਆਈ ਸੀਗੀ ਉਹ ਹੁਣ ਅੱਜ ਦੀ ਤਰੀਕ ਦੇ ਵਿੱਚ ਐਗਜ਼ਾਮਪਲ ਬਣ ਚੁੱਕੀ ਹੈ। ਆਮ ਤੌਰ ਦੇ ਉੱਤੇ ਅਦਾਲਤਾਂ ਦੇ ਵਿੱਚ ਐਗਜ਼ਾਮਪਲ ਬਣਦੇ ਹੁੰਦੇ ਨੇ ਕੇਸ ਕਿ ਅੱਗੇ ਆ ਫਲਾਣੀ ਅਦਾਲਤ ਨੇ ਸਜ਼ਾ ਸੁਣਾਈ ਸੀਗੀ ਅਤੇ ਅੱਗੇ ਕੀ ਕਰਨਾ ਐਸੇ ਕੇਸਾਂ ਦੇ ਵਿੱਚ। ਇਹ ਇੱਕ ਇਕਲੌਤਾ ਐਸਾ ਕੇਸ ਹੈ ਜਿਹਦੇ 'ਚ ਅੱਗੇ ਕੀ ਨਹੀਂ ਕਰਨਾ ਅਦਾਲਤ ਨੇ, ਇਹ ਇੱਕ ਐਗਜ਼ਾਮਪਲ ਸੈੱਟ ਹੋਈ ਹੈ। ਅਸਲ 'ਚ ਕੇਸ 2013 ਦਾ ਹੈ। 2013 ਦੇ ਵਿੱਚ ਤਰੁਣ ਤੇਜਪਾਲ ਨੇ ਆਪਣੀ ਧੀ, ਉਹਨਾਂ ਦੀ ਆਪਣੀ ਸਗੀ ਧੀ ਦੀ ਇੱਕ ਸਹੇਲੀ ਸੀਗੀ, ਅਤੇ ਕਿਉਂਕਿ ਤਹਿਲਕਾ .com ਨਾਮ ਦੀ ਇਹ ਇੱਕ ਆਪਣੀ ਵੈਬਸਾਈਟ ਜਾਂ ਇੱਕ ਆਪਣਾ ਪੋਰਟਲ ਚਲਾਉਂਦੇ ਸੀਗੇ ਅਤੇ ਉਸ ਅਖਬਾਰੀ ਅਦਾਰੇ ਦੇ ਵਿੱਚ ਉਹਨਾਂ ਦੀ ਧੀ ਦੀ ਸਹੇਲੀ ਜਿਹੜੀ ਸੀਗੀ ਉਹਨਾਂ ਦੇ ਕੋਲ ਕੰਮ ਕਰਦੀ ਸੀ। ਉਸੇ ਦਰਮਿਆਨ ਤਰੁਣ ਤੇਜਪਾਲ ਨੇ ਉਸ ਕੁੜੀ ਦੇ ਨਾਲ ਇੱਕ 5-star ਹੋਟਲ ਦੇ ਵਿੱਚ ਕੁਛ ਐਸਾ ਕੀਤਾ ਜਿਹਦੇ ਬਾਰੇ, ਚਲੋ ਮੈਂ ਰੇਡੀਓ ਦੇ ਉੱਤੇ ਤਾਂ ਕੀ ਗੱਲ ਕਰਨੀ ਹੈਗੀ ਹੈ, ਬਟ ਉਹਨੂੰ ਰੇਪ ਕੈਟਾਗਰੀ ਦੇ ਵਿੱਚ ਹੀ ਰੱਖਿਆ ਜਾਣਾ ਚਾਹੀਦਾ। ਅੱਛਾ, ਇਹ 2013 ਦੇ ਵਿੱਚ ਇਹ ਖਬਰ ਆਈ ਸੀਗੀ। ਹੋ ਸਕਦਾ ਕਿ ਤੁਸੀਂ ਉਦੋਂ, ਕਿਉਂਕਿ ਰੇਪ ਸਰਵਾਈਵਰ ਸੀ, ਰੇਪ ਨੂੰ ਦੋ ਅਲੱਗ ਅਲੱਗ ਤਰੀਕਿਆਂ ਦੇ ਨਾਲ ਦੇਖ ਲਿਆ ਜਾਂਦਾ। ਦੂਜਾ ਤਰੀਕਾ ਜਿਹੜਾ ਹੈਗਾ ਹੁਣ ਇਸ ਕੇਸ ਤੋਂ ਦੇਖਿਆ ਜਾਊਗਾ। ਪਹਿਲਾ ਤਰੀਕਾ ਕੀ ਸੀਗਾ ਕਿ ਜਿਹਦੇ ਨਾਲ ਰੇਪ ਹੋਇਆ ਉਹਦੇ ਨਾਲ ਜਿਨਸੀ ਬਦਸਲੂਕੀ ਹੋਈ ਹੈ, ਉਹਦੇ ਜਿਹੜੇ ਉਸ ਜਿਹਦੇ ਨਾਲ ਰੇਪ ਹੋਇਆ ਉਹਦੀ ਪ੍ਰਾਈਵਸੀ ਦੇ ਵਿੱਚ, ਉਹਦੀ ਨਿੱਜਤਾ ਦੇ ਵਿੱਚ ਜਿਹੜਾ ਉਹਦਾ ਉਤਪੀੜਨ ਕੀਤਾ ਗਿਆ, ਉਹਦੇ ਨਾਲ ਅਸੋਲਟ ਕੀਤਾ ਗਿਆ। ਇਹ ਇੱਕ ਰੇਪ ਦੀ ਡੈਫੀਨੇਸ਼ਨ ਸੀ। ਮੈਂ ਜਿੰਨੀ ਕੁ ਮੋਡੈਸਟ ਲੈਂਗੁਏਜ 'ਚ ਇਹ ਗੱਲ ਕਰ ਸਕਦਾ ਉਨੀ ਕੁ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਤੇ ਉਸ ਦਰਮਿਆਨ 2012 ਦੇ ਵਿੱਚ ਤੁਹਾਡੇ ਯਾਦ ਹੋਣਾ ਕਿ ਇੰਡੀਆ 'ਚ ਨਿਰਭਿਆ ਕਾਂਡ ਕਰਕੇ ਦੁਨੀਆ ਦੇ ਵਿੱਚ ਦਿੱਲੀ ਦਾ ਇੱਕ ਜਿਹੜਾ ਗੈਂਗ ਰੇਪ ਸੀ ਉਹ ਕਾਫੀ ਮਸ਼ਹੂਰ ਹੋਇਆ ਸੀ। ਉਸ ਨਿਰਭਿਆ ਰੇਪ ਕੇਸ ਦੇ ਵਿੱਚ ਜਿਹੜਾ ਅਦਾਲਤ ਨੇ ਫੈਸਲਾ ਦਿੱਤਾ ਸੀਗਾ ਉਹਦੇ ਤੋਂ ਬਾਅਦ ਕੁਛ ਰੇਪ ਦੇ ਨਾਲ ਜੁੜੀਆਂ ਹੋਈਆਂ ਡੈਫੀਨੇਸ਼ਨਸ ਚੇਂਜ ਹੋਈਆਂ ਸੀ। ਜਿਹੜੀ ਤਰੁਣ ਤੇਜਪਾਲ ਨੇ ਜਿਸ ਕੁੜੀ ਦੇ ਨਾਲ ਰੇਪ ਕੀਤਾ ਉਹ ਐਗਜੈਕਟਲੀ ਨਿਰਭਿਆ ਕਾਂਡ ਦੇ ਨਾਲ ਮਿਲਦਾ ਜੁਲਦਾ ਨਹੀਂ ਸੀ, ਔਰ ਉਹ ਉਸ ਕਿਸਮ ਦੇ ਰੇਪਸ ਦੀ ਕੈਟਾਗਰੀ ਦੇ ਵਿੱਚ ਵੀ ਨਹੀਂ ਸੀ ਜਿਹਦੇ 'ਚ ਕਿਸੇ ਕੁੜੀ ਦੇ ਸਰੀਰ ਦੀ ਪ੍ਰਾਈਵੇਸੀ ਨੂੰ ਭੰਗ ਕੀਤਾ ਗਿਆ ਹੋਵੇ। ਪਰ ਇਸ ਕੇਸ ਦੇ ਵਿੱਚ ਰੇਪ ਸਰਵਾਈਵਰ ਉਹਨੂੰ ਕੁੜੀ ਨੂੰ ਕਿਹਾ ਜਾ ਰਿਹਾ ਕਿਉਂਕਿ ਉਹਦੇ ਨਾਲ ਰੇਪ ਹੁੰਦੇ ਹੁੰਦੇ ਰਹਿ ਗਿਆ, ਬਟ ਸਟਿਲ ਉਹਦੇ ਨਾਲ ਜੋ ਤਰੁਣ ਤੇਜਪਾਲ ਨੇ ਕੀਤਾ ਉਸ 5-star ਹੋਟਲ ਦੀ ਲਿਫਟ ਦੇ ਵਿੱਚ ਉਹਨੂੰ ਬਖਸ਼ਿਆ ਨਹੀਂ ਜਾ ਸਕਦਾ। ਉਹਦੇ 'ਤੇ ਧਾਰਾ 376 IPC ਦੀ ਬਟਾ 2 ਲੱਗੀ ਹੈ। ਦੋ ਅਲੱਗ ਅਲੱਗ ਕੇਸ ਉਹਨਾਂ ਦੇ ਖਿਲਾਫ਼ ਰਜਿਸਟਰ ਹੋਏ ਹੋਏ ਨੇ। ਪਰ 2021 ਦੇ ਵਿੱਚ ਜਦੋਂ ਇਹਨਾਂ ਨੂੰ ਬਰੀ ਕਰ ਦਿੱਤਾ ਉਹਦੇ ਤੋਂ ਬਾਅਦ ਹੁਣ ਇਹ ਕੇਸ ਕਿਉਂ ਦੁਬਾਰਾ ਸੁਰਖੀਆਂ 'ਚ ਆਇਆ? ਹੁਣ ਇਹ ਪਤਾ ਚੱਲਿਆ ਹੈ ਕਿ ਇੰਡੀਆ ਦੇ ਵਿੱਚ ਹਰ ਰੋਜ਼ ਰੇਪ ਦੇ 86 ਕੇਸ ਰਿਕਾਰਡ ਹੁੰਦੇ ਨੇ। ਯਾਦ ਰਹੋ ਕਿ ਰੱਖਿਓ ਕਿ ਇਹ ਸਿਰਫ ਉਹ ਕੇਸਾਂ ਦੀ 86 ਕੇਸਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਪੁਲਿਸ ਤੱਕ ਪਹੁੰਚਦੇ ਨੇ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਫਾਈਲਾਂ ਜਿਹੜੀਆਂ ਨੇ ਅਦਾਲਤਾਂ ਦੇ ਵਿੱਚ ਪਈਆਂ ਰਹਿੰਦੀਆਂ ਨੇ, ਔਰ ਅੰਕੜੇ ਦੱਸਦੇ ਨੇ NCRB ਜਿਹੜਾ ਇੰਡੀਆ ਦੇ ਨੈਸ਼ਨਲ ਰਜਿਸਟਰ ਹੈ ਰਿਕਾਰਡਸ ਦਾ, ਕ੍ਰਾਈਮ ਐਂਡ ਰਿਕਾਰਡ, ਉਹ ਕਹਿੰਦੇ ਨੇ ਕਿ 2012 ਤੋਂ 2022 ਦੇ ਦਰਮਿਆਨ ਬਲਾਤਕਾਰ ਦੇ ਸਿਰਫ 27% ਕੇਸਾਂ ਦੇ ਵਿੱਚ ਹੀ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ। ਯਾਨੀ ਕਿ ਜਦੋਂ ਇਹ ਐਗਜ਼ਾਮਪਲ ਸੈੱਟ ਕਰਦਾ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਕਿ ਰੇਪ ਕੇਸ ਦੇ ਵਿੱਚ ਜਿਹੜਾ ਵਿਕਟਮ ਹੈ ਉਹਨੂੰ ਇਨਸਾਫ ਤਾਂ ਕੀ ਮਿਲਣਾ, ਬਲਕਿ ਉਹ ਕਿ ਉਹਦੀ ਹੱਤਕ ਹੋ ਜਾਣੀ ਹੈ, ਉਹਦੇ ਨਾਲ ਚੰਗੀ ਇੱਕ ਬੇਇੱਜ਼ਤੀ ਹੋ ਜਾਣੀ ਹੈ, ਉਹਦਾ ਪਰਿਵਾਰ ਜਿਹੜਾ ਹੈ ਪੂਰੀ ਤਰ੍ਹਾਂ ਦੇ ਨਾਲ ਅਦਾਲਤ ਦੇ ਚੱਕਰਾਂ ਦੇ ਵਿੱਚ ਜਾਣ ਕਰਕੇ ਬਰਬਾਦ ਹੋ ਜੂਗਾ। ਇਸ ਕਰਕੇ ਕੇਸ ਰਿਕਾਰਡ ਹੀ ਨਹੀਂ ਹੁੰਦਾ ਨਾ। ਉਹ ਇਹ ਕੇਸ ਉਸ ਸਮੇਂ ਦੇ ਵਿੱਚ ਹੁਣ ਦੁਬਾਰਾ ਜਿਹੜਾ ਸੁਰਖੀਆਂ ਦੇ ਵਿੱਚ ਉੱਠਿਆ ਜਦੋਂ ਇਹ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਵਿਮਨਸ ਨਿਊਜ਼ ਕਰਕੇ ਇਸ ਮੁੱਦੇ ਦੇ ਉੱਤੇ ਇੱਕ ਸ਼ੋਧ ਹੋਈ ਹੈ, ਇੱਕ ਸਟੱਡੀ ਹੋਈ ਹੈ, ਇੱਕ ਖੋਜ ਹੋਈ ਹੈ ਜਿਹ 'ਚ ਦੱਸਿਆ ਜਾਂਦਾ ਕਿ ਮੀਡੀਆ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਨੌਨ ਲੋਕ ਹੀ ਜਿਹੜੇ ਨੇ ਉਹ ਰੇਪ ਕਰਦੇ ਨੇ।
41% ਮਹਿਲਾ ਪੱਤਰਕਾਰਾਂ ਦੇ ਨਾਲ ਜਾਂ ਤਾਂ ਜ਼ਬਾਨੀ ਜਾਂ ਫਿਰ ਸਰੀਰਕ ਤਰੀਕੇ ਦੇ ਨਾਲ ਸ਼ੋਸ਼ਣ ਹੋਏ ਨੇ ਔਰ 5 ਚੋਂ ਸਿਰਫ 1 ਮਹਿਲਾ ਨੇ ਚਾਹੇ ਆਪਣੀ ਨੌਕਰੀ ਕੰਟੀਨਿਊ ਰੱਖਣ ਦੇ ਲਈ ਚਾਹੇ ਆਪਣੇ ਪਰਿਵਾਰ ਨੂੰ ਸਿਕਿਓਰ ਕਰਨ ਦੇ ਲਈ 5 ਚੋਂ ਸਿਰਫ 1 ਵੁਮੈਨ ਰਿਪੋਰਟ ਕਰਦੀ ਹੈ ਇੰਡੀਆ ਦੇ ਵਿੱਚ ਜਾ ਕੇ 30% ਜਨਾਨੀਆਂ ਤਾਂ ਜਾਂ ਲੜਕੀਆਂ ਜਾਂ ਮਹਿਲਾਵਾਂ ਜਿਹੜੀਆਂ ਨੇ ਉਹ ਬੋਡੀਲੀ ਹਾਰਮ ਜਿਹੜੇ ਕਹਿੰਦੇ ਨੇ ਕਿ ਸਰੀਰਕ ਨੁਕਸਾਨ ਉਹਦਾ ਸਾਹਮਣਾ ਕਰ ਪੈਂਦੀਆਂ ਨੇ ਕਰ ਲੈਂਦੀਆਂ ਨੇ ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਹੁੰਦੇ ਨੇ ਔਰ ਉਹ ਫਿਰ ਰਿਪੋਰਟ ਵੀ ਨਹੀਂ ਕਰਦੀਆਂ ਹੈਗੀਆਂ ਹੁਣ ਤਾਜ਼ਾ ਖਬਰ ਇਸ ਮਾਮਲੇ 'ਚ ਇਹ ਹੈ ਕਿ ਇਸ ਕੇਸ ਨੂੰ ਤਰੁਣ ਤੇਜਪਾਲ ਦੇ ਖਿਲਾਫ ਇੱਕ ਵਾਰ ਫਿਰ ਤੋਂ ਜਿਹੜੀ ਹੈ 13 ਸਾਲ ਬਾਅਦ ਆਖਿਰਕਾਰ ਉਹਨਾਂ ਨੂੰ ਬਲਾਤਕਾਰ ਦਾ ਹੁਣ ਦੋਸ਼ੀ ਮੰਨਿਆ ਗਿਆ ਔਰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਜ਼ਰੂਰੀ ਸੀਗੀ ਇਹ ਤਾਂ ਕਿ ਇੱਕ ਐਗਜ਼ਾਮਪਲ ਜਿਹੜੀ ਹੈ ਸੈੱਟ ਕੀਤੀ ਜਾ ਸਕੇ ਬਹਿਰਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਹੀ ਅਲੱਗ ਅਲੱਗ 4 ਖਬਰਾਂ ਦੇ ਨਾਲ ਜੁੜਿਆ ਹੋਇਆ ਇਹ ਸ਼ੋਅ ਤੁਹਾਡੇ ਤੱਕ ਲੈ ਕੇ ਆਏ ਸੀਗੇ ਔਰ ਸੋਚਿਆ ਕਿ ਖਬਰਾਂ ਦੇ ਵਿੱਚ ਇਹ ਜ਼ਿਕਰ ਨਹੀਂ ਕਰ ਪਾਉਂਦੇ ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਹ ਪੋਡਕਾਸਟ ਦੇ ਵਿੱਚ ਜਨਾਨੀਆਂ ਦੇ ਲਈ ਡੈਰੋਗੇਟਰੀ ਯਾਨੀ ਅਪਮਾਨਜਨਕ ਸ਼ਬਦ ਵਰਤਦੇ ਨੇ ਔਰ ਐਤਕੀ ਤਾਂ ਪ੍ਰਧਾਨ ਮੰਤਰੀ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਦੇ ਖਿਲਾਫ਼ ਇਹ ਗੱਲ ਕਹੀ ਹੈਗੀ ਹੈ ਅਸਲ ਦੇ ਵਿੱਚ ਜੇ ਉਹ ਪੋਡਕਾਸਟ ਦੇ ਉਸ ਸੈਗਮੈਂਟ ਨੂੰ ਸੁਣੋਗੇ ਉਹ ਰਿਮਾਰਕ ਡੈਫੀਨੇਟਲੀ ਡੈਰੋਗੇਟਰੀ ਹੈ ਪਰ ਪ੍ਰਧਾਨ ਮੰਤਰੀ ਤੋਂ ਉਹ ਗੱਲ ਕਹਾਈ ਕਿੱਦਾਂ ਗਈ ਹੈ ਉਹ ਵੀ ਜਿਹੜੀ ਹੈ ਸੁਣਨ ਲਾਇਕ ਤਾਂ ਨਹੀਂ ਕਹੂੰਗਾ ਮੈਂ ਪਰ ਉਹ ਵੀ ਇੱਕ ਤਰੀਕਾ ਹੈਗਾ ਕਿ ਜਿਹੜੇ ਐਸੇ ਵੀ ਪੋਲੀਟੀਸ਼ੀਅਨ ਹੁੰਦੇ ਨੇ ਅਤੇ ਉਹਨਾਂ ਨੂੰ ਕਿੱਦਾਂ ਗੱਲਾਂ ਦੇ ਵਿੱਚ ਲਿਆ ਜਾਂਦਾ ਅੱਜ ਮੇਰੀ ਇੱਕ ਬੜੀ ਵਧੀਆ ਬੰਦੇ ਦੇ ਨਾਲ ਗੱਲਬਾਤ ਹੋਈ ਉਹਨਾਂ ਨੇ ਇੱਕ ਬੜੀ ਵਧੀਆ ਟਿੱਪਣੀ ਕੀਤੀ ਹਾਲਾਂਕਿ ਉਹਨਾਂ ਦਾ ਮੀਡੀਆ ਇੰਡਸਟਰੀ ਦੇ ਨਾਲ ਲੈਣਾ ਦੇਣਾ ਨਹੀਂ ਸੀ ਬਟ ਉਹ ਟਿੱਪਣੀ ਬੜੀ ਐਪਰੋਪ੍ਰੀਏਟ ਜਿਹੜੀ ਇਹਦੇ 'ਤੇ ਲਾਗੂ ਹੁੰਦੀ ਹੈ ਐਂਥਨੀ ਐਲਬਨੀਜ਼ ਜਾਂ ਐਸੇ ਪੋਲੀਟੀਸ਼ੀਅਨਸ ਦੇ ਉੱਤੇ ਉਹ ਕਹਿੰਦੇ ਕਿ ਆਮ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਜ਼ਿਆਦਾ ਬਹੁਤ ਜਿਵੇਂ ਆਪਾਂ ਕਹਿੰਦੇ ਨਾ ਕਿ 1% ਲੋਕ ਨੇ ਜਿਹੜੇ ਦੁਨੀਆ ਨੂੰ ਚਲਾ ਰਹੇ ਨੇ ਉਹ 1% ਲੋਕ ਹੀ ਕਿਵੇਂ ਚਲਾ ਸਕਦੇ ਨੇ ਦੁਨੀਆ ਨੂੰ ਉਹ 1% ਲੋਕ ਹੀ ਕਿਉਂ ਅਮੀਰ ਨੇ ਉਹ ਕਿਉਂ ਕੰਟਰੋਲ ਰੱਖਦੇ ਨੇ ਉਹ ਕਿਵੇਂ ਪੋਲਿਸੀ ਡਿਜ਼ਾਈਨ ਕਰਦੇ ਨੇ ਅਤੇ ਬਾਕੀ ਦੇ ਲੋਕਾਂ ਨੂੰ ਕਿਉਂ ਨਹੀਂ ਪਤਾ ਚੱਲਦਾ ਉਹ ਕਹਿੰਦੇ ਕਿ ਇਸ ਕਰਕੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਦੁਨੀਆ ਦੇ ਜ਼ਿਆਦਾਤਰ ਲੋਕਾਂ ਨੂੰ ਤਾਂ ਦੁਨੀਆ ਦੀਆਂ ਸਰਕਾਰਾਂ ਨੇ ਇਸ ਗਦੀ ਗੇੜ 'ਚ ਉਲਝਾ ਰੱਖਿਆ ਕਿ ਆਪਣਾ ਕਮਾਓ 9 to 5 ਜਾਂ 5 to 12 ਜਾਂ ਜਿਵੇਂ ਮਰਜ਼ੀ ਅਤੇ ਫਿਰ ਉਹਦੇ ਤੋਂ ਬਾਅਦ ਉਹੀ ਕਮਾਈ ਜਿਹੜੀ ਆਪਣੀਆਂ ਕਿਸ਼ਤਾਂ 'ਚ ਦਿਓ ਆਪਣੇ ਘਰ ਪੂਰੇ ਕਰੋ ਆਪਣੇ ਲੋਨ ਚੁਕਾਓ ਆਪਣੇ ਅਤੇ ਆਪਣੇ ਪਰਿਵਾਰ ਦੇ ਕੰਮਾਂ ਦੇ ਵਿੱਚ ਲੱਗੇ ਰਹੋ ਸੋ ਉਸ ਸਰਕਲ ਦੇ ਵਿੱਚ ਉਹ ਫਸੇ ਰਹਿੰਦੇ ਨੇ ਮਿਡਲ ਕਲਾਸ ਜਿਹੜੀ ਅਪਰ ਮਿਡਲ ਕਲਾਸ ਹੈ ਉਹ ਇਸ ਕਰਕੇ ਠੀਕ ਰਹਿੰਦੀ ਹੈ ਵੀ ਨਹੀਂ ਸਾਡਾ ਬਾਕੀਆਂ ਦੇ ਨਾਲੋਂ ਤਾਂ ਬਿਹਤਰ ਹੈ ਅਤੇ ਜਿਹੜੇ ਅਮੀਰ ਲੋਕ ਨੇ ਜਾਂ ਅਲਟਰਾ ਰਿਚ ਲੋਕ ਨੇ ਉਹ ਸਿਆਣੇ ਨੇ ਉਹ ਸਮਝਦਾਰ ਨੇ ਬਟ ਉਹ ਪੋਲੀਟਿਕਸ 'ਚ ਨਹੀਂ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਦੀ ਮੂਵਮੈਂਟ ਦੇ ਵਿਲ ਕਮ ਇਨ ਟੂ ਦੀ ਪੋਲੀਟਿਕਸ ਉਹ ਫਿਰ ਆਹ ਕਮਾਈਆਂ ਨਹੀਂ ਕਰ ਸਕਣਗੇ ਜਿੱਦਾਂ ਦੀਆਂ ਉਹਨਾਂ ਨੇ ਹੁਣ ਤੱਕ ਕੀਤੀਆਂ ਨੇ ਸੋ ਪੋਲੀਟਿਕਸ ਦੇ ਵਿੱਚ ਜ਼ਿਆਦਾਤਰ ਐਵਰੇਜ ਲੋਕ ਅੱਗੇ ਆਉਂਦੇ ਨੇ ਐਂਥਨੀ ਐਲਬਨੀਜ਼ ਵੀ ਉਹਨਾਂ ਦੇ ਵਿੱਚੋਂ ਹੀ ਕੁਛ ਐਵਰੇਜ ਲੋਕ ਨੇ ਕੋਈ ਬਹੁਤ ਬ੍ਰਾਈਟ ਮਾਈਂਡ ਲੋਕ ਜਿਹੜੇ ਨੇ ਉਹ ਪੋਲੀਟਿਕਸ 'ਚ ਨਹੀਂ ਹੋਣਗੇ ਜਿਨ੍ਹਾਂ ਨੂੰ ਕਹਿੰਦੇ ਹਾਂ ਕਿ ਬਹੁਤ ਸਿਆਣੇ ਨੇ ਬਹੁਤ ਸਮਝਦਾਰ ਨੇ ਬਹੁਤ ਜ਼ਿਆਦਾ ਸਿਆਣਾ ਸ਼ਾਰਪ ਮਾਈਂਡ ਬੰਦਾ ਜਿਹੜਾ ਉਹ ਪੋਲੀਟਿਕਸ 'ਚ ਨਹੀਂ ਹੁੰਦਾ ਹੈਗਾ ਸੋ ਇਸ ਕਰਕੇ ਤਾਂ ਕਿ ਇਹ ਆਸਟ੍ਰੇਲੀਆ ਦਾ ਇੱਕ ਸਿਸਟਮ ਹੈ ਇੰਡੀਆ ਦੇ ਵਿੱਚ ਬਿਲਕੁਲ ਇਹਦੇ ਤੋਂ ਉਲਟ ਵੀ ਹੋ ਸਕਦਾ ਹੈਗਾ ਖੈਰ ਉਸ ਸਫ਼ਰ ਦੇ ਵਿੱਚ ਤਾਂ ਅਸੀਂ ਹੈ ਹੀ ਨਹੀਂ ਹੁਣ ਜਿਹੜਾ ਇੰਡੀਆ ਦੇ ਵਿੱਚ ਹੈਗਾ ਅਤੇ ਜ਼ਿੰਦਗੀ ਦੇ ਸਫ਼ਰ ਤੋਂ ਅੱਜ ਦੇ ਸਫ਼ਰ ਫਿਲਮ ਦਾ ਉਹ ਗਾਣਾ ਸੀਗਾ ਉਹਦੇ ਤੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਜ਼ਿੰਦਗੀ ਦੇ ਸਫ਼ਰ ਦੇ ਨਾਲ ਹੀ ਜੁੜੇ ਬਹੁਤ ਸਾਰੇ ਗਾਣੇ ਐਸੇ ਜਿਹੜੇ ਕਿਸ਼ੋਰ ਕੁਮਾਰ ਨੇ ਗਾਏ ਨੇ ਜ਼ਿੰਦਗੀ ਕੇ ਸਫ਼ਰ ਮੇ ਗੁਜ਼ਰ ਜਾਤੇ ਹੈ ਜੋ ਮੁਕਾਮ ਆਪਕੀ ਕਸਮ ਦਾ ਉਹ ਗਾਣਾ ਫਿਰ ਪਵਿੱਤਰ ਪਾਪੀ ਦਾ ਤੇਰੀ ਦੁਨੀਆ ਸੇ ਮਜਬੂਰ ਹੋ ਕੇ ਚਲਾ ਜਾਂ ਫਿਰ ਰਿਮ ਜਿਮ ਘਿਰੇ ਸਾਵਨ ਮੰਜ਼ਿਲ ਫਿਲਮ ਦਾ ਜਾਂ ਫਿਰ ਚਲਤੇ ਚਲਤੇ ਦਾ ਚਲਤੇ ਚਲਤੇ ਮੇਰੇ ਇਹ ਗੀਤ ਯਾਦ ਰੱਖਣਾ ਮੇਰੇ ਸਾਹਮਣੇ ਵਾਲੀ ਖਿੜਕੀ ਮੇ ਜ਼ਿੰਦਗੀ ਕਾ ਸਫ਼ਰ ਹੈ ਸੁਹਾਨਾ ਵੋ ਸ਼ਾਮ ਕੁਛ ਅਜੀਬ ਥੀ ਰੋਤੇ ਹੋਏ ਆਤੇ ਹੈ ਹਬ ਹਸਤਾ ਹੁਆ ਜੋ ਜਾਏਗਾ ਮੁਕੱਦਰ ਕਾ ਸਿਕੰਦਰ ਦਾ ਉਹ ਗਾਣਾ ਜਾਂ ਫਿਰ ਇਹ ਆਖਰੀ ਗਾਣਾ ਮੁਸਾਫਿਰ ਹੋ ਯਾਰੋ ਪਰਿਚੇ ਫਿਲਮ ਦਾ ਇਹ ਟੌਪ 10 ਸੌਂਗਸ ਕਿਸ਼ੋਰ ਕੁਮਾਰ ਸਾਹਿਬ ਦੇ ਨਾਲ ਜੁੜੇ ਹੋਏ ਤੁਹਾਡੇ ਨਾਲ ਸਾਂਝੇ ਕੀਤੇ ਸੀ ਤੁਹਾਡਾ ਕਿਹੜਾ ਫੇਵਰੇਟ ਗਾਣਾ ਸਾਂਝਾ ਕਰਿਓ ਹਮੇਸ਼ਾ ਇੰਨੀ ਭਾਰੀ ਭਰਕਮ ਰੱਖਣਾ ਹੁੰਦਾ ਇਸ ਸ਼ੋਅ ਨੂੰ ਅੱਜ ਹਲਕਾ ਫੁਲਕਾ ਵੀ ਕਰਨਾ ਸੀ ਇਸ ਕਰਕੇ ਟੌਪ ਅਤੇ ਟੇਲ ਹਲਕੇ ਜਿਹੇ ਰੱਖੇ ਨੇ
ਕਰਨ ਜੋ ਹੈ ਰੇਡੀਓ ਹਾਂਜੀ 1674 AM 'ਤੇ।

0: ਕਾਕਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
0: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tyreforce.com.au।
2: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
3: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077973।
4: VY Immigration and Education Consultant,
3: ਹਰ ਕਦਮ ਤੁਹਾਡੇ ਨਾਲ।
0: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
1: बलजीत, व्याह वास्ते ज्वेलरी देखन तुन्ना ज्वेलर्स चलिए।
2: यार उना दा डेंडी नॉग वाला स्टोर ना बड़ा ही दूर है।
1: ओ हुन टेंशन नहीं, हुन डेंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही परोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डेंडी नॉग। फॉर मोर इन्फो कॉल 0499-2535-45।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
0: ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਨਾਲ ਬੰਦੇ ਖਰੇ।

ਸਮਰਪਿਤ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552।

0: ਸ਼ਰਤਾਂ ਲਾਗੂ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਉਸਤਾਦ ਹੁਸੈਨ ਬਖਸ਼ ਹੋਰਾਂ ਦੀ ਆਵਾਜ਼ 'ਚ, ਜਿਨ੍ਹਾਂ ਨੇ ਗੀਤ ਬੜਾ ਮਸ਼ਹੂਰ ਸੋਹਣੀ ਹੈ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ, ਬੜਾ ਸੁਣਿਆ ਹੋਣਾ ਤੁਸੀਂ ਅੱਜ ਕੱਲ੍ਹ ਤਾਂ, ਅੱਜ ਕੱਲ੍ਹ ਦੀ ਮੰਡੀਰ ਨੇ ਰੀਮਿਕਸ ਦੇ ਵਿੱਚ ਸੁਣਿਆ ਹੋਣਾ, ਪਰ ਅੱਜ ਕੱਲ੍ਹ ਦੀ ਮੰਡੀਰ ਨੇ ਸ਼ਾਇਦ ਐਸੇ ਫਨਕਾਰ ਨਹੀਂ ਸੁਣੇ ਹੋਣੇ, ਕਿਉਂਕਿ ਜਿਹੜੇ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਜਿਸ ਕਿਸਮ ਦੇ ਨਾਲ ਰੁਬਾਈ ਦੇ ਨਾਲ ਸ਼ੁਰੂਆਤ ਕੀਤੀ, ਉਹ 'ਚ ਬੰਦ ਪਸੰਦ ਇਹ ਜਿਹੜੇ ਅੱਖਰ ਵਰਤੇ ਨੇ, ਉਹਦੇ ਤੋਂ ਮੈਂ ਵੀ ਪ੍ਰਭਾਵਿਤ ਹੋ ਗਿਆ ਅਤੇ ਮੈਂ ਵੀ ਆਪਣੀ ਇੱਕ ਲਿਖਤ ਲਿਖ ਛੱਡੀ ਕਿ ਚੰਦਰੀ ਵੰਡਣਾ ਹੁੰਦੀ ਅਤੇ ਗੱਲ ਸਾਡੀ ਅੱਡ ਨਾ ਹੁੰਦੀ, ਚੰਦਰੀ ਵੰਡਣਾ ਹੁੰਦੀ ਅਤੇ ਗੱਲ ਸਾਡੀ ਅੱਡ ਨਾ ਹੁੰਦੀ, ਪਾਸ਼ ਬੈਠਾ ਪਸ਼ਾਵਰ ਹੁੰਦਾ, ਬਾਗੀ ਨਾ ਹੁੰਦਾ, ਬਗਾਵਤ ਨਾ ਹੁੰਦੀ, ਮੋਗੇ 'ਚ ਰਹਿ ਜਾਂਦਾ ਬਾਬੂ ਰਜਬ ਅਲੀ ਅਤੇ ਬਟਾਲਵੀ ਸਿਆਲ ਕੋਟੀਆ ਹੁੰਦਾ, ਵੰਝਲੀ ਦੀ ਵੀ ਕੂਕ ਵੱਜਦੀ ਲੁਧਿਆਣੇ ਅਤੇ ਹੀਰ ਵੀ ਬੈਠੀ ਝੰਗ ਨਾ ਹੁੰਦੀ। ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਤੁਹਾਡਾ ਸਵਾਗਤ ਜੀ ਜੀਆਂ ਨੂੰ, ਔਰ ਸਲਾਮ ਸਤਿ ਸ਼੍ਰੀ ਅਕਾਲ ਔਰ ਸਾਰੇ ਅਦਾਬ ਦੇ ਨਾਲ ਸਾਰੀ ਜਿਹੜੇ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਜਿਸ ਕਿਸਮ ਦੇ ਨਾਲ ਵੀ ਤੁਸੀਂ ਖੁਸ਼ ਹੋ ਸਕਦੇ ਹੋ ਉਹ ਸਾਰੀਆਂ ਦੁਆਵਾਂ ਤੁਹਾਨੂੰ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਵੰਡ ਦੀ ਕਰਨੀ ਹੈ, ਗੱਲ ਬਟਵਾਰੇ ਦੀ ਕਰਨੀ ਹੈ, ਗੱਲ ਭਾਰਤ ਅਤੇ ਪਾਕਿਸਤਾਨ ਦੀ ਕਰਨੀ ਹੈ। ਪਾਕਿਸਤਾਨ ਸ਼ਾਇਦ ਇੱਕ ਅੱਖਰ ਹੈ ਵੀ ਨਹੀਂ ਸੀ 47 ਤੋਂ ਪਹਿਲਾਂ, 15 ਅਗਸਤ 1947 ਆ ਰਹੀ ਦਾ ਜਿਹੜਾ ਦਿਨ ਸੀਗਾ, 15 ਅਗਸਤ ਆ ਰਹੀ ਹੈਗੀ, ਆਜ਼ਾਦੀ ਦਾ ਦਿਨ ਆ ਰਿਹਾ ਹੈਗਾ, ਪਰ ਆਜ਼ਾਦੀ ਦੇ ਮੌਕੇ ਦੇ ਉੱਤੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਗੱਲ ਹਰ ਵਾਰ ਉੱਠ ਜਾਂਦੀ ਹੈਗੀ ਹੈ। ਕੀ ਇਹ ਵੰਡ ਦਾ ਸੇਕ, ਔਰ ਉਹਨੂੰ ਵੱਖਰੇ ਤਰੀਕੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨਗੇ ਪ੍ਰੀਤਮ ਸਿੰਘ ਰੁਪਾਲ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਔਰ ਜਦੋਂ ਵੰਡ ਦੀ ਗੱਲ ਆਉਂਦੀ ਹੈ, ਮੈਂ ਨਾ ਇੱਕ BBC ਦੇ ਉੱਤੇ ਇੱਕ ਬਲੌਗ ਪਿਆ ਸੀਗਾ, ਅਤੇ ਉਹਦੀ ਬਲੌਗ ਦੀ ਸ਼ੁਰੂਆਤ ਕੁਛ ਇੱਦਾਂ ਹੋਈ ਕਿ ਅੰਮਾ ਜੇ ਅਸੀਂ ਅਤੇ ਮਾਈ ਇੱਕੋ ਘਰ 'ਚ ਰਹਿ ਸਕਦੇ ਹਾਂ ਤਾਂ ਹਿੰਦੁਸਤਾਨ 'ਚ ਹਿੰਦੂ ਅਤੇ ਮੁਸਲਮਾਨ ਇਕੱਠੇ ਕਿਉਂ ਨਹੀਂ ਰਹਿ ਸਕਦੇ। ਇਹ ਸਵਾਲ 10-11 ਸਾਲ ਦੀ ਤਨੋਂ ਆਪਣੀ ਮਾਂ ਤੋਂ ਪੁੱਛਦੀ ਹੈ। ਅਸਲ 'ਚ ਇਹ ਪਰਿਵਾਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਲਖਨਊ ਤੋਂ ਉੱਜੜ ਕੇ ਲਾਹੌਰ ਦੇ ਵਿੱਚ ਇੱਕ ਹਿੰਦੂ ਹਵੇਲੀ 'ਚ ਰਹਿਣ ਚਲਾ ਜਾਂਦਾ, ਔਰ ਉਹਦੀ ਕਹਾਣੀ ਜਿਹੜੀ ਹੈ, ਅੱਜ ਕੱਲ੍ਹ ਇੱਕ ਫਿਲਮ ਵੀ ਆ ਰਹੀ ਹੈ ਸਨੀ ਦਿਓਲ ਦੀ, ਅਮੀਰ ਖਾਨ ਨੇ ਬਣਾਈ ਹੈ, ਬਟਵਾਰਾ 1947 ਦੀ, ਰਾਜਕੁਮਾਰ ਸੰਤੋਸ਼ੀ ਦੀ। ਪਰ ਸਵਾਲ ਇੱਕ ਵਾਰ ਫਿਰ ਤੋਂ ਉੱਠਿਆ ਹੈਗਾ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਉਦਾਹਰਣਾਂ ਮਿਲ ਗਈਆਂ ਸੀਗੀਆਂ ਜਦੋਂ ਜਿਹੜੇ ਮੁਸਲਮਾਨਾਂ ਨੇ ਹਿੰਦੂ ਪਰਿਵਾਰਾਂ ਨੂੰ ਜਾਂ ਸਿੱਖ ਪਰਿਵਾਰਾਂ ਨੂੰ, ਕਿਉਂਕਿ ਅੱਜ ਦੀ ਤਰੀਕ 'ਚ ਵੀ ਉੱਥੇ ਘੱਟ ਗਿਣਤੀ ਰਹਿੰਦੇ ਨੇ, ਉਹਨਾਂ ਨੂੰ ਪਨਾਹ ਦਿੱਤੀ ਸੀ, ਸ਼ੈਲਟਰ ਕੀਤਾ ਸੀ, ਔਰ ਭਾਰਤ ਵਾਲੇ ਪਾਸੇ ਵੀ ਇੱਦਾਂ ਹੋਇਆ ਸੀਗਾ। ਸੋ ਇਹਦਾ ਮਤਲਬ ਇਹ ਗੱਲ ਤਾਂ ਜ਼ਾਹਰ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸੀਗੇ ਉਹ ਇਸ ਦੇ ਹੱਕ 'ਚ ਹੈ ਨਹੀਂ ਸੀ, ਪਰ ਸੇਮ ਐਟ ਦੀ ਸੇਮ ਟਾਈਮ ਉਹ ਵੀ ਲੋਕ ਸੀ ਜਿਹੜੇ ਇਸ ਵੰਡ ਦਾ ਹਿੱਸਾ ਬਣਦੇ ਨੇ, ਵੱਢ ਟੁੱਕ ਦਾ ਹਿੱਸਾ ਬਣਦੇ ਨੇ, ਚਾਹੁੰਦੇ ਨਾ ਚਾਹੁੰਦੇ ਹੋਏ ਵੀ ਇਸ ਪੋਲੀਟੀਕਲ ਲਾਈਨ ਦੇ ਇੱਧਰ ਅਤੇ ਉੱਧਰ ਹੋਣ ਦੇ ਲਈ ਫੈਸਲਾ ਲੈ ਲੈਂਦੇ ਨੇ ਕਿ ਕਿਹਨੇ ਇੱਧਰ ਹੋਣਾ ਕਿਹਨੇ ਉੱਧਰ ਹੋਣਾ, ਜ਼ਿੰਮੇਦਾਰ ਕੌਣ ਸੀ, ਇਤਿਹਾਸ ਕੀ ਸੀ, ਉਹਦੇ ਬਾਰੇ ਆਪਾਂ ਬੜੀ ਵਾਰ ਗੱਲ ਕਰ ਚੁੱਕੇ ਹਾਂ ਭਾਜੀ, ਪਰ ਵੰਡ ਦੇ ਅਸਰ ਜਿਹੜੇ ਇੱਕ ਆਮ ਲੁਕਾਈ ਦੇ ਉੱਤੇ ਕਿੱਦਾਂ ਪਏ, ਉਹਦਾ ਅੱਜ ਉਹਦੇ ਬਾਰੇ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਕਿ ਹਰ ਇੱਕ ਆਮ ਸ਼ਖਸ, ਕਿਉਂਕਿ ਕਹਿਣ ਨੂੰ ਆਸਾਨ ਹੈਗਾ ਕਿ ਵੰਡ ਹੋ ਗਈ, ਬਟਵਾਰਾ ਹੋ ਗਿਆ, ਲਾਈਨ ਖਿੱਚੀ ਗਈ, ਕਿਵੇਂ ਪੋਸੀਬਲ ਕਿਵੇਂ ਹੈਗਾ ਕਿ ਇੱਕ ਤੁਸੀਂ ਆਪਣਾ ਘਰ ਬਾਰੇ ਛੱਡ ਕੇ ਪੂਰਾ ਦਾ ਪੂਰਾ ਕਿਤੇ ਹੋਰ ਚਲੇ ਜਾਓ, ਤੁਸੀਂ ਆਪਣੀ ਨੌਕਰੀ ਛੱਡ ਦਿਓ, ਆਪਣੀ ਜ਼ਮੀਨ ਛੱਡ ਦਿਓ, ਆਪਣੇ ਲੋਕ ਛੱਡ ਦਿਓ, ਆਪਣੇ ਦੋਸਤ ਮਿੱਤਰ ਛੱਡ ਦਿਓ, ਇਹ ਕਿੱਦਾਂ ਪੋਸੀਬਲ ਹੋਇਆ ਉਸ ਵਕਤ, ਔਰ ਉਹਦਾ ਆਮ ਲੁਕਾਈ ਦੇ ਉੱਤੇ ਕਿਵੇਂ ਅਸਰ ਪਏ?
1: ਪਹਿਲੀ ਗੱਲ ਤਾਂ ਗੌਤਮ ਜੀ, ਜਿਹੜਾ ਉਜਾੜਾ ਸ਼ਬਦ ਹੈ ਨਾ, ਇਹ ਆਪਣੇ ਆਪ 'ਚ ਬਹੁਤ ਖਤਰਨਾਕ ਹੈ, ਤੇ ਆਮ ਤੌਰ ਤੇ ਜਿਹੜਾ ਉਜਾੜੇ ਦਾ ਪਹਿਲਾਂ ਇੱਕ ਹੁੰਦਾ ਸੀ ਕਿ ਕਿਸੇ ਨੈਚੁਰਲ ਕਲਾਇਮਟੀ ਕਰਕੇ, ਕਿਸੇ ਕਾਰਨ ਕਰਕੇ ਕੋਈ ਜਗ੍ਹਾ ਜਿਹੜੀ ਸੀ ਕਿਤੇ ਸਬਮਰਜ ਹੋ ਗਈ, ਕਿਤੇ ਦਰਿਆ ਬੁਰਦ ਹੋ ਗਈ, ਲੋਕਾਂ ਨੂੰ ਖੋਜੜ ਕੇ ਜਾਣਾ ਪਿਆ, ਜਾਂ ਕਿਤੇ ਕੋਈ ਇਸ ਤਰ੍ਹਾਂ ਦਾ ਮੌਸਮ ਦੀ ਕਿਤੇ ਭੂਚਾਲ ਆ ਗਏ, ਦਰਾੜਾਂ ਪੈ ਗਈਆਂ ਤੇ ਜ਼ਮੀਨ ਗਰਕ ਹੋ ਗਈ ਤਾਂ ਉੱਜੜਨਾ ਪਿਆ। ਪਰ ਜਿਹੜਾ ਇਹ ਉਜਾੜਾ ਹੈ ਜਿਹਦੇ 'ਚ ਇੱਕ ਹਿਊਮਨ ਜ਼ਿੰਮੇਵਾਰ ਹੈ, ਭਾਵੇਂ ਉਹ ਪੋਲੀਟੀਕਲ ਬੰਦੇ ਸੀ ਚਾਹੇ ਕੁਛ ਵੀ ਸੀ, ਤੇ ਉਹ ਹਿਊਮਨ ਬੀਂਗ ਦਾ ਸੀਗਾ ਜਿਹੜਾ ਉਜਾੜਾ ਜਾਣ ਬੁੱਝ ਕੇ ਕੀਤਾ ਗਿਆ, ਤੇ ਇਹ ਇਹਦਾ ਜਿਹੜਾ ਦਰਦ ਹੈ ਇਹ ਅਜੇ ਵੀ ਲੋਕ ਸਾਂਭੀ ਬੈਠੇ। ਦੇਖੋ 80 ਸਾਲ ਹੋ ਗਏ ਲਗਭਗ, ਤੇ 80 ਸਾਲਾਂ ਦੇ ਵਿੱਚ 3-4 ਪੀੜੀਆਂ ਜਿਹੜੀਆਂ ਸੀ ਉਹ ਨਵੀਆਂ ਆ ਗਈਆਂ, ਤੇ ਕੋਈ ਕੋਈ ਵਿਅਕਤੀ ਜਿਹੜਾ ਉਦੋਂ ਛੋਟਾ ਸੀ ਜਦੋਂ ਇੱਧਰੋਂ ਉੱਧਰ ਗਿਆ ਜਾਂ ਉਦੋਂ ਇੱਧਰ ਆਇਆ ਉਹ ਅਜੇ ਹੈ, ਕਿਤੇ ਕੋਈ ਬੰਦਾ ਬਚਿਆ ਜਿਹਨਾਂ ਨੂੰ ਥੋੜਾ ਮੋਟਾ ਉਹਦੇ ਚੇਤਿਆਂ ਚ ਯਾਦ ਹੈ, ਤੇ ਜਾਂ ਫਿਰ ਉਹਨੇ ਕਹਾਣੀਆਂ ਜਿਹੜੀਆਂ ਇਧਰ ਉਧਰੋਂ ਜਿਹੜੀਆਂ ਨੇ ਉਹ ਸੁਣੀਆਂ ਨੇ ਤੇ ਉਹ ਇਹਦੀ ਜਿਹੜੀ ਆ ਗੱਲ ਕਰਦੇ ਆ ਬਾਤ ਪਾਉਂਦੇ ਆ। ਪਹਿਲੀ ਗੱਲ ਤਾਂ ਦੇਖੋ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਕਰਨੀਆਂ ਜਿਹਨਾਂ ਨੂੰ ਅਕਸਰ ਇਗਨੋਰ ਕੀਤਾ ਜਾਂਦਾ। ਪਹਿਲੀ ਗੱਲ ਤਾਂ ਇਹ ਵੀ ਜਦੋਂ ਵੀ ਕਿਤੇ ਤਕਸੀਮ ਹੁੰਦੀ ਹੈ ਪੋਲੀਟੀਕਲੀ ਜਿਹੜੀ ਹੈ ਤੇ ਜੀਓਗ੍ਰਾਫਿਕਲੀ, ਇਹ ਦੋਨੇ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਤੇ ਜਿਹੜੀ ਤਕਸੀਮ ਉਹ ਸਿਆਸੀ ਤੌਰ ਤੇ ਰਾਜਨੀਤਿਕ ਤੌਰ ਤੇ ਹੁੰਦੀ ਹੈ ਤੇ ਫਿਰ ਲਕੀਰਾਂ ਨੇ ਜਿਹੜੀਆਂ ਉਹ ਜ਼ਮੀਨ ਤੇ ਖਿੱਚੀਆਂ ਜਾਂਦੀਆਂ ਨੇ। ਤੇ ਹੋਰ ਵੀ ਬਹੁਤ ਸਾਰੇ ਮੁਲਕਾਂ ਚ ਹੋਈ ਹੈ, ਇੱਕ ਨਹੀਂ ਕਿ ਇਹ ਕੋਈ ਇੱਥੇ ਜਿਹੜਾ ਇਕੱਲੀ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਹੋਈ ਹੈ। ਬਹੁਤ ਸਾਰੇ ਮੁਲਕ ਵੰਡੇ ਗਏ ਨੇ, ਲਕੀਰਾਂ ਖਿੱਚੀਆਂ ਗਈਆਂ ਨੇ, ਕੰਧਾਂ ਮਾਰੀਆਂ ਗਈਆਂ ਨੇ, ਫਿਰ ਕੰਧਾਂ ਢਾਈਆਂ ਵੀ ਗਈਆਂ ਨੇ, ਦੁਬਾਰਾ ਇੱਕ ਵੀ ਹੋਏ ਨੇ। ਤੇ ਪਰ ਇੱਥੇ ਜਿਹੜੀ ਜਿਹੜਾ ਇਹ ਇਸ ਜਿਹੜਾ ਇਹਦਾ ਖਤਰਨਾਕ ਪਹਿਲੂ ਹੋਇਆ ਇਹ ਹੈ ਕਿ ਜਿੰਨਾ ਇੱਥੇ ਕਤਲੇਆਮ ਹੋਇਆ, ਜਿੰਨਾ ਉਜਾੜਾ ਹੋਇਆ, ਇੰਨਾ ਹੋਰ ਕਿਤੇ ਹੋਇਆ ਨੀ। ਤੇ ਇਹ ਇਹ ਜਿਹੜਾ ਇਹਦਾ ਖਤਰਨਾਕ ਪਹਿਲੂ ਆ। ਤੇ ਇਹਦੇ ਚ ਵੀ ਜਿੱਦਾਂ ਤੁਸੀਂ ਸ਼ੁਰੂ ਚ ਦੱਸਿਆ ਕਿ ਜ਼ਿੰਮੇਵਾਰ ਤਾਂ ਇਹਦੇ ਚ ਵੀ ਰਾਜਨੀਤੀ ਸੀ, ਪਰ ਉਹ ਰਾਜਨੀਤੀ ਸੀ ਜਿਹੜੀ ਉਹ ਰਾਜਨੀਤੀ ਇੱਕੋ ਦਮ ਇੰਨੀ ਜ਼ਿਆਦਾ ਜਿਹੜੀ ਹੈਗਾ ਫਿਰਕੂ ਜ਼ਹਿਰ ਦੇ ਵਿੱਚ ਜਿਹੜੀ ਆ ਕਿਵੇਂ ਤਬਦੀਲ ਹੋ ਗਈ, ਇਹ ਗੱਲ ਜਿਹੜੀ ਅੱਜ ਵੀ ਸਮਝ ਤੋਂ ਬਾਹਰ ਹੈ। ਦੇਖੋ ਤੁਸੀਂ ਆਪਾਂ ਮੁਸਲਿਮ ਲੀਗ ਨੂੰ ਗਾਲਾਂ ਕੱਢੀ ਜਾਈਏ, ਹਿੰਦੂ ਮਹਾਸਭਾ ਨੂੰ ਗਾਲਾਂ ਕੱਢੀ ਜਾਈਏ, ਉਸ ਵੇਲੇ ਜਿਹੜਾ ਦਲ ਖਾਲਸਾ ਜਾਂ ਇੱਦਾਂ ਦੀਆਂ ਨਾਂ ਤੇ ਜਿਹੜੀਆਂ ਜਥੇਬੰਦੀਆਂ ਬਣੀਆਂ ਸਿੱਖਾਂ ਦੀਆਂ ਉਹਨਾਂ ਨੂੰ ਅਸੀਂ ਕਹੀ ਜਾਈਏ, ਪਰ ਗੱਲ ਤਾਂ ਇਹ ਹੈ ਕਿ ਇਹ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਇਹਨੂੰ ਇਸ ਤਰ੍ਹਾਂ ਦੀ ਜਿਹੜੀ ਉਹ ਇੱਕ ਫਿਰਕੂ ਜ਼ਹਿਨੀਅਤ ਹੈ ਇਸ ਲੈਵਲ ਤੱਕ ਚਲੀ ਗਈ ਕਿ ਨਾ ਧੀਆਂ ਭੈਣਾਂ ਬਖਸ਼ੀਆਂ ਗਈਆਂ, ਨਾ ਬੰਦੇ ਬਖਸ਼ੇ ਗਏ, ਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਅਫਵਾਹਾਂ ਦਾ ਜਿਹੜਾ ਸੀਗਾ ਬਾਜ਼ਾਰ ਉਹ ਇੰਨਾ ਗਰਮ ਹੋ ਗਿਆ ਤੇ ਘੁੱਗਵਾਸ ਦੇ ਜਿਹੜੇ ਸ਼ਹਿਰ ਸੀ ਜਾਂ ਪਿੰਡ ਸੀ ਉਹ ਇੱਕੋਦਮ ਉਜੜ ਗਏ ਤੇ ਵਿਰਾਨ ਹੋ ਗਏ। ਉਹ ਇਹ ਇਹ ਸਾਰਾ ਗੱਲਾਂ ਹੈਗੀਆਂ, ਇਹ ਇਹਨੂੰ ਸਮਝਣ ਦੀ ਜਿਹੜੀ ਆ ਮੈਂ ਸਮਝਦਾ ਕਿ ਬਹੁਤ ਸਖ਼ਤ ਜ਼ਰੂਰਤ ਹੈ। ਤੇ ਇਸ਼ਤਿਆਕ ਅਹਿਮਦ ਅੱਜ ਕੱਲ ਇੰਗਲੈਂਡ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਇੱਕ ਕਿਤਾਬ ਕਾਫੀ ਲੰਬੇ ਸਮੇਂ ਬਾਅਦ ਲਿਖੀ ਆ ਉਹਨਾਂ ਨੇ। ਉਹ ਪਾਕਿਸਤਾਨ ਨੂੰ ਬਿਲੋਂਗ ਕਰਦੇ ਨੇ ਤੇ ਬਾਅਦ ਦੇ ਵਿੱਚ ਉੱਥੇ ਸੈਟਲ ਹੋ ਗਏ ਤੇ ਉਹ ਕਈ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਈ ਹੈ, ਪਿੱਛੇ ਜੇ ਉਹ ਪੰਜਾਬੀ ਦੇ ਵਿੱਚ ਵੀ ਅਨੁਵਾਦ ਹੋਈ ਹੈ ਤੇ ਉਹ ਪੰਜਾਬ ਦੇ ਬਟਵਾਰੇ ਬਾਰੇ ਹੈ। ਕਿਉਂਕਿ ਜਦੋਂ ਇਹ ਜਿਹੜਾ ਅਵਾਰਡ ਜਦੋਂ ਆਇਆ ਜਿਹੜੀ ਬ੍ਰਿਟਿਸ਼ ਇੰਡੀਆ ਦੇ ਵਿੱਚ ਇਹਦੀ ਤਕਸੀਮ ਦਾ, ਤੇ ਉਸ ਅਵਾਰਡ ਤੋਂ ਬਾਅਦ ਜਿਹੜਾ ਹੈਗਾ ਦੋ ਹੀ ਸਟੇਟਾਂ ਤੇ ਅਸਰ ਹੋਇਆ ਇਹਦਾ, ਇੱਕ ਪੰਜਾਬ ਤੇ ਇੱਕ ਬੰਗਾਲ ਤੇ। ਇਹ ਸਟੇਟਾਂ ਵੀ ਨਹੀਂ ਸੀ ਆਪਣੇ ਆਪ ਚ, ਵੱਡੇ ਪ੍ਰੋਵਿੰਸ ਸੀ, ਕਿਸੇ ਵੇਲੇ ਰਾਜ ਸੂਬੇ ਨੀ, ਕਿਸੇ ਵੇਲੇ ਦੇਸ਼ ਰਹੇ ਸੀ, ਇਹ ਇਸ ਤਰੀਕੇ ਦਾ ਸੀ। ਤੇ ਇੱਥੇ ਹਾਲਾਂਕਿ ਚਲੋ ਬੰਗਾਲ ਦੀ ਵੰਡ ਤਾਂ ਪਹਿਲਾਂ ਹੋ ਚੁੱਕੀ ਸੀ, ਉਸ ਵੰਡ ਦੇ ਰਿਐਕਸ਼ਨ ਦੇ ਵਿੱਚ ਉੱਥੇ ਵੀ ਰਾਇਟਸ ਵਗੈਰਾ ਹੋਏ ਸੀ, ਤੇ ਉਹ ਤਾਂ ਲਾਰਡ ਕਰਜ਼ਨ ਵੇਲੇ ਚੈਂਸਫੋਰਡ ਵੇਲੇ ਜਿਹੜਾ ਸੀ ਇਹਦਾ ਉੱਥੇ ਪਹਿਲਾਂ ਇੱਕ ਵੱਖਰੀ ਤਰ੍ਹਾਂ ਦਾ ਇੱਕ ਆਰਡੀਨੈਂਸ ਉੱਥੇ ਹੋ ਚੁੱਕਿਆ ਸੀ। ਪਰ ਜਿਹੜਾ ਇਹ ਟੂ ਨੇਸ਼ਨ ਜਿਹੜਾ ਫਾਰਮੂਲਾ ਦਿੱਤਾ ਬ੍ਰਿਟਿਸ਼ਰ ਨੇ ਤੇ ਪੰਜਾਬ ਦੇ ਉੱਪਰ ਸਭ ਤੋਂ ਵੱਧ ਲਾਗੂ ਹੋਇਆ, ਹਾਲਾਂਕਿ ਚਲੋ ਕਹਿਣ ਨੂੰ ਤਾਂ ਦੇਸ਼ ਦਾ ਬਟਵਾਰਾ ਸੀ। ਤੇ ਜਿੱਦਾਂ ਤੁਸੀਂ ਸ਼ੁਰੂ ਚ ਜ਼ਿਕਰ ਕੀਤਾ ਉਹ ਅਸਰ ਆਜ਼ਾਦ ਦਾ ਇੱਕ ਨਾਟਕ ਹੈ ਜਿਸ ਲਾਹੌਰ ਨੇ ਵੇਖਿਆ, ਤੇ ਉਹਦੇ ਵਿੱਚ ਉਹ ਜਿਹੜੀ ਆ ਉਹ ਇੰਸੀਡੈਂਟ ਆ ਜਿਹਦੇ ਚ ਉਹ ਸਾਰੀ ਉਹ ਗੱਲ ਆ ਜਿਹੜੀ ਕੀਤੀ ਹੈ, ਲਖਨਊ ਦਾ ਪਰਿਵਾਰ ਉੱਧਰ ਲਾਹੌਰ ਜਿਹੜਾ ਹੈ ਉਹ ਚਲਿਆ। ਤੇ ਇਹ ਜਿਹੜਾ ਸੀਗਾ ਇਹਨੂੰ ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਰੰਗ ਰੂਪ ਹੈ ਤੇ ਉਹ ਕਿਸਨੇ ਜਿਹੜਾ ਹੈਗਾ ਉਹ ਦਿੱਤਾ ਕਿ ਇਸ ਤਰ੍ਹਾਂ ਲੋਕਾਂ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ਜਾਵੇ। ਹੁਣ ਇਹਦੇ ਚ ਦੇਖੋ ਦੋਵੇਂ ਗੱਲਾਂ ਨੇ, 80 ਸਾਲ ਹੋ ਗਏ, ਇਹਦੀਆਂ ਬੁਝਾਰਤਾਂ ਪੈਂਦੀਆਂ ਆਉਂਦੀਆਂ ਨੇ, ਕਹਾਣੀਆਂ ਚੱਲਦੀਆਂ ਆਉਂਦੀਆਂ ਨੇ। ਤੇ ਇਹ ਜਿਹੜਾ ਇੱਕ ਹੁਣ ਥੋੜਾ ਜਿਹਾ ਇੱਕ ਬਦਲਿਆ ਤਰੀਕਾ ਕਿ ਮਾਰੇ ਤਾਂ ਆਪਾਂ ਜ਼ਿਕਰ ਕਰਦੇ ਹਾਂ ਕਿ ਮਾਰੇ ਉਹਨਾਂ ਨੇ, ਉਹ ਮਾਰੇ ਉਹਨਾਂ ਨੇ, ਉਹ ਮਾਰੇ ਹਰ ਵਾਰੀ ਕਰਦੇ ਹਾਂ। ਤੇ ਹੁਣ ਗੱਲ ਜਿਹੜੇ ਆ ਵੀ ਕਿਹਨਾਂ ਨੇ ਕੌਣ ਬਚਾਏ, ਇਹ ਮੇਰਾ ਖਿਆਲ ਜ਼ਿਆਦਾ ਇੰਪੋਰਟੈਂਟ ਹੈ ਜਦੋਂ ਇੱਦਾਂ ਦਾ ਕੋਈ ਚੱਲ ਰਿਹਾ, ਕਿਉਂਕਿ ਉਹ ਇਹ ਤਕਸੀਮ ਹੈ ਜਿਹੜੀ ਉਹ ਭੁੱਲੀ ਤਾਂ ਨਹੀਂ ਜਾ ਸਕਦੀ, ਜਿਹੜਾ ਉਹ ਕਤਲੇਆਮ ਹੋਇਆ ਉਹ ਨਹੀਂ ਭੁੱਲਿਆ ਜਾ ਸਕਦਾ। ਤੇ ਜਿਹੜੀ ਤੁਸੀਂ ਇੱਕ ਆਪਣੀ ਕਵਿਤਾ ਦੀ ਜਾਂ ਜਿਹੜਾ ਤੁਸੀਂ ਇੱਕ ਫਰੇਜ਼ ਦੀ ਸ਼ੁਰੂ ਚ ਗੱਲ ਕੀਤੀ, ਤੁਸੀਂ ਆਪ ਲਿਖੀ ਹੈ ਤੁਹਾਡੀ, ਤੇ ਉਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਤਕਸੀਮ ਹੁੰਦੀ ਹੈ ਸਿਰਫ ਜ਼ਮੀਨਾਂ ਨਹੀਂ ਬਣੀਆਂ ਜਾਂਦੀਆਂ ਜਾਂ ਸਿਰਫ ਭੂਗੋਲਿਕ ਸਥਿਤੀ ਨਹੀਂ ਬਦਲੀ ਜਾਂਦੀ, ਤੇ ਜਦੋਂ ਮਤਲਬ ਕਿ ਤੁਹਾਡਾ ਲਿਟਰੇਚਰ, ਤੁਹਾਡੇ ਸਾਹਿਤਕਾਰ, ਤੁਹਾਡਾ ਸੱਭਿਆਚਾਰ ਉਹ ਸਾਰਾ ਇੱਕ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਉਹਦੇ ਚ ਜਿਹੜੀਆਂ ਵੰਡੀਆਂ ਪੈਂਦੀਆਂ ਨੇ ਉਹ ਜ਼ਿਆਦਾ ਖਤਰਨਾਕ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਉਹ ਚ ਨਵੇਂ ਵਿਗਾੜ ਆਉਂਦੇ ਨੇ ਕਿਉਂਕਿ ਤੁਸੀਂ ਜੜਾਂ ਨਾਲ ਟੁੱਟਦੇ ਹੋ। ਤੇ ਇਹ ਹੋਇਆ ਸਾਡੇ ਹੁਣ ਸਾਡੇ ਜਿਹੜਾ ਸੱਭਿਆਚਾਰ, ਚਲੋ ਅਸੀਂ ਭਾਵੇਂ ਕਹੀ ਜਾਂਦੇ ਹਾਂ ਕਿ ਪੱਛਮੀ ਸੱਭਿਆਚਾਰ ਦਾ ਅਸਰ ਹੋ ਗਿਆ ਜੀ, ਪੱਛਮੀ ਦਾ ਅਸਰ ਹੋ ਗਿਆ, ਅਸਲੀ ਕਾਰਨ ਇਹੀ ਹੈ ਕਿ ਜਿੱਥੇ ਇੱਕ ਜਿਹੜਾ ਵੱਡਾ ਕਲਚਰ ਸੈਂਟਰ ਕਿਸੇ ਵੇਲੇ ਲਾਹੌਰ ਅੰਮ੍ਰਿਤਸਰ ਇਹ ਸੀ, ਜਾਂ ਸਾਡੀਆਂ ਬਾਰਾਂ ਦੇ ਵਿੱਚ ਬਹੁਤ ਸਾਰਾ ਕੁਛ ਪਿਆ ਸੀ, ਸਾਡੇ ਨਾਚ ਪਏ ਸੀ, ਸਾਡੇ ਲੋਕ ਪਰੰਪਰਾ ਪਈ ਸੀ, ਤੇ ਉਹ ਹੁਣ ਇਧਰਲੇ ਜਿਹੜਾ ਪੰਜਾਬ ਸੀਗਾ ਉਹਦੇ ਨਾਲ ਉਹ ਟੁੱਟ ਗਏ ਬਿਲਕੁਲ, ਤੇ ਉਹਦੇ ਤੇ ਫਿਰ ਨਵਾਂ ਨਵਾਂ ਜਿਹੜੀ ਇਹ ਗੱਲ ਜਿਹੜੀ ਉਹ ਸ਼ੁਰੂ ਹੋ ਗਈ। ਤੇ ਹੁਣ ਜਿਹੜੀ ਹਿਊਮਨ ਲੈਵਲ ਤੇ ਜਿਹੜੀ ਗੱਲ ਹੋਈ, ਚਲੋ ਇਹਦੇ ਵਾਸਤੇ ਚਲੋ ਇੱਕ ਕਮਿਸ਼ਨ ਬਣਿਆ, ਉਹ ਸਾਰਿਆਂ ਨੂੰ ਪਤਾ, ਉਹ ਗੱਲ ਰਿਪੀਟ ਵਾਰ ਵਾਰ ਕਰਨ ਦੀ ਕੋਈ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ। ਜਿਹੜਾ ਰੈਡ ਕਲਿਫ ਦੀ ਅਗਵਾਈ ਦੇ ਵਿੱਚ ਜਿਹੜਾ ਬਣਿਆ, ਤੇ ਹਾਲਾਂਕਿ ਚਲੋ ਉਹਦੇ ਤਾਂ ਉਹਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਮਰਦਮਸ਼ੁਮਾਰੀ ਦੇ ਆਧਾਰ ਤੇ ਉਹਨੇ ਤਕਸੀਮ ਦਾ ਇੱਕ ਬਣਾ ਤਾ ਕਿ ਆਹ ਏਦਾਂ ਏਦਾਂ ਬਣੇਗੀ, ਤੇ ਪਰ ਉਹਦੇ ਕਹਿੰਦੇ ਇਹ ਦਿਮਾਗ ਚ ਨਹੀਂ ਸੀ। ਮੈਂ ਵੀ ਕਿਤੇ ਪੜਿਆ ਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਇਸ ਉਹਦੀ ਲਕੀਰ ਖਿੱਚਣ ਕਰਕੇ, ਜਿਹਨੂੰ ਆਪਾਂ ਰੈਡ ਕਲਿਫ ਲਾਈਨ ਕਹਿੰਦੇ ਹਾਂ ਅੱਜ ਵੀ, ਤੇ ਵੀ ਇੰਨੀ ਜ਼ਿਆਦਾ ਵੱਢ ਟੁੱਕ ਹੋ ਗਈ, ਇੱਕ ਅੰਦਾਜ਼ੇ ਦੇ ਮੁਤਾਬਕ ਕਹਿੰਦੇ ਆ ਕਿ 10 ਲੱਖ ਤੋਂ ਜਿਹੜੇ ਵੱਧ ਆ ਉਹ ਲੋਕ ਆ ਜਿਹੜੇ ਤੇ ਉਹ ਮਾਰੇ ਗਏ ਇਹਦੇ ਵਿੱਚ, ਤੇ ਬਾਕੀ ਡਿਸਪਲੇਸ ਉਜੜੇ ਕਿੰਨੇ ਉਹਦੀ ਤਾਂ ਕੋਈ ਗਿਣਤੀ ਨੀ, ਉਹ ਤਾਂ ਕਰੋੜਾਂ ਦੇ ਵਿੱਚ ਜਾ ਕੇ ਪਹੁੰਚ ਜਾਂਦੀ ਹੈ, ਤੇ ਉਜਾੜਾ ਕਿੰਨਿਆਂ ਦਾ ਹੋਇਆ, ਤੇ ਕਿਉਂਕਿ ਅਲੱਗ ਅਲੱਗ ਫਿਗਰ ਜਿਹੜੀਆਂ ਅਲੱਗ ਅਲੱਗ ਸਾਨੂੰ ਤਰੀਕੇ ਨਾਲ ਮਿਲਦੀ। ਹੁਣ ਇਹਦੇ ਚ ਦੇਖੋ ਜਿਹੜੀ ਇੱਕ ਪੋਲੀਟੀਕਲ ਜਿਹੜੀਆਂ ਗੱਲਾਂ ਸੀ ਇੱਕ ਦੋ, ਕਿਉਂਕਿ ਅਸੀਂ ਉਹਨੂੰ ਰੋਹੇ ਬਿਨਾਂ ਬਚ ਨਹੀਂ ਸਕਦੇ ਜਦੋਂ ਇਹਦੇ ਤੇ ਗੱਲਬਾਤ ਕਰਨੀ, ਤੇ ਪੋਲੀਟੀਕਲੀ ਇਹ ਸੀ ਕਿ ਆਜ਼ਾਦੀ ਦੀ ਲੜਾਈ ਸਾਂਝੀ ਲੜੀ, ਆਜ਼ਾਦੀ ਦੀ ਲੜਾਈ ਦੇ ਵਿੱਚ ਕੋਈ ਇਹਨਾਂ ਦਾ ਫਿਰਕੂ ਪਾੜਾ ਹੈ ਹੀ ਨਹੀਂ ਸੀ, ਤੇ ਜੇ ਰਾਸ ਬਿਹਾਰੀ ਬੋਸ ਸੀ ਜਾਂ ਜੇ ਉੱਥੇ ਚੰਦਰ ਸ਼ੇਖਰ ਆਜ਼ਾਦ ਸੀ ਤਾਂ ਇਸ਼ਫਾਕ ਖੁੱਲਾ ਵੀ ਨਾਲ ਸੀ ਉਹ ਕ੍ਰਾਂਤੀਕਾਰੀਆਂ ਦੇ ਵਿੱਚ, ਭਗਤ ਸਿੰਘ ਵੀ ਨਾਲ ਸੀ ਉਹਨਾਂ ਕ੍ਰਾਂਤੀਕਾਰੀਆਂ ਦੇ ਵਿੱਚ, ਤੇ ਹੋਰ ਕਿੰਨੀ ਜਿਹੜੇ ਆਪਾਂ ਨਾ ਗਿਣਾ ਸਕਦੇ ਹਾਂ, ਈਵਨ ਜਿਹੜੀ ਗਦਰ ਲਹਿਰ ਸੀ ਉੱਥੇ ਨਾ ਗਿਣਾ ਸਕਦੇ ਜਿਹੜੀ ਸਾਂਝੀ ਲੜੀ। ਮਕਸਦ ਤਾਂ ਉੱਥੇ ਉਹ ਸੀ ਕਿ ਅੰਗਰੇਜ਼ਾਂ ਨੂੰ ਜਿਹੜਾ ਹੈਗਾ ਇੱਥੋਂ ਕੱਢਣਾ, ਭਾਰਤ ਨੂੰ ਆਜ਼ਾਦ ਹੋਣਾ, ਇੱਕ ਵੱਡਾ ਹਿੰਦੁਸਤਾਨ ਸੀਗਾ, ਵੱਡਾ ਦੇਸ਼ ਸੀਗਾ, ਇੱਕ ਵੱਡੀ ਨੇਸ਼ਨ ਸੀ, ਤੇ ਚਲੋ ਉਸ ਵੇਲੇ ਤਾਂ ਇੱਕ ਤਰੀਕੇ ਦੀ ਆਪਾਂ ਕਹਿੰਦੇ ਹਾਂ ਕਿ ਸਾਊਥ ਏਸ਼ੀਆਈ ਜਿਹੜਾ ਇਹ ਸੀ ਸਾਰਾ, ਤੇ ਪਰ ਉਸ ਤੋਂ ਬਾਅਦ ਇਹ ਇੱਕੋ ਦਮ ਜਿਹੜੀ ਇਹ ਗੱਲ ਕਿੱਥੋਂ ਆ ਗਈ, ਤੇ ਇਹ ਨੀ ਹੁੰਦਾ ਕਿ ਰਾਤੇ ਰਾਤ ਕਿਸੇ ਨੂੰ ਫੁਰਨਾ ਫੁਰਿਆ ਕਿ ਆਹ ਗੱਲ ਚਲਾ ਜਾਓ ਤੇ ਉਹ ਚੱਲ ਜੂਗੀ, ਉਹ ਇਹਦੇ ਪਿੱਛੇ ਲੰਬੀਆਂ ਜਿਹੜੀਆਂ ਨੇ ਗੱਲਾਂ ਨੇ। ਤੇ ਜਦੋਂ 1905 ਦੇ ਵਿੱਚ ਬੰਗਾਲ ਦਾ ਬਟਵਾਰਾ ਹੋਇਆ ਤੇ ਉੱਥੇ ਵੀ ਫਿਰ ਰਾਇਟਸ ਸ਼ੁਰੂ ਹੋਏ, ਤੇ ਉਦੋਂ ਬਾਅਦ ਮੁਹੰਮਦ ਅਲੀ ਜਿੰਨਾ ਜਿਹੜਾ ਕਾਂਗਰਸ ਦਾ ਵੱਡਾ ਲੀਡਰ ਸੀ ਤੇ ਉਹ ਦੂਜੇ ਪਾਸੇ ਤੁਰੇ, ਫਿਰ ਉਹ ਹਾਲਾਂਕਿ ਸ਼ੁਰੂ ਤੋਂ ਉਹ ਵਿਰੋਧ ਕਰਦੇ ਆਏ ਤੇ ਉਹ ਕਾਂਗਰਸ ਤੋਂ ਵੱਖਰਾ, ਫਿਰ ਮੁਸਲਿਮ ਆਲ ਇੰਡੀਆ ਮੁਸਲਿਮ ਲੀਗ ਬਣ ਗਈ, ਉਧਰੋਂ ਹਿੰਦੂ ਮਹਾਸਭਾ ਬਣ ਗਈ, ਤੇ ਇੱਥੋਂ ਤੱਕ ਕਿ ਉਸ ਵੇਲੇ ਜਿਹੜੇ ਆਰੀਆ ਸਮਾਜੀ ਲੀਡਰ ਸੀ ਇਹ ਚ ਲਾਲਾ ਲਾਜਪਤ ਰਾਏ ਵੀ ਸੀ, ਜਿਹਦੀ ਜਿਹੜਾ ਸੈਮਨ ਕਮਿਸ਼ਨ ਵਾਲੇ ਲਾਠੀਚਾਰਜ ਤੋਂ ਬਾਅਦ ਜਿਹਦੀ ਮੌਤ ਹੋ ਗਈ ਸੀ, ਉਹਨੇ ਤਸਲੀਮ ਕੀਤਾ ਕਿ ਹਾਂ ਟੂ ਨੇਸ਼ਨ ਥਿਉਰੀ ਇਹ ਠੀਕ ਹੈ। ਸਾਵਰਕਰ ਨੇ ਤਸਲੀਮ ਕੀਤਾ ਕਿ ਟੂ ਨੇਸ਼ਨ ਥਿਉਰੀ ਠੀਕ ਹੈ। ਸਾਵਰਕਰ ਨੇ ਤਾਂ ਇਹ ਵੀ ਕਿਹਾ ਕਿ ਸਾਨੂੰ ਜਿਨ੍ਹਾਂ ਦੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਜਿਹੜਾ, ਤੇ ਉਹਦੇ ਚ ਇੱਕ ਗੱਲ ਜਿਹੜੀ ਜਿਨ੍ਹਾਂ ਦੀ ਜਿਹੜੀ ਸਟੇਟਮੈਂਟ ਹੁਣ ਵੀ ਬੁੱਕਸ ਦੇ ਵਿੱਚ ਉਹ ਮਿਲਦੀ ਹੈ ਤੁਹਾਨੂੰ, ਜਿਹੜੀ ਇੱਕ ਹਿਸਟੋਰੀਕਲ ਸਟੇਟਮੈਂਟ ਹੈ, ਉਹ ਕਹਿੰਦਾ ਸੀ ਵੀ ਤੁਸੀਂ ਟੂ ਨੇਸ਼ਨ ਥਿਉਰੀ ਸਾਨੂੰ ਦਿਓ ਪਰ ਪੰਜਾਬ ਤੇ ਬੰਗਾਲ ਦੀ ਤਕਸੀਮ ਨਾ ਕਰੋ, ਇੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ, ਇੱਥੇ ਸਾਰੀਆਂ ਜਿਹੜੀਆਂ ਕੌਮਾਂ ਨੇ ਉਹ ਰਹਿਣਗੀਆਂ ਇਸੇ ਤਰ੍ਹਾਂ ਹੀ ਰਹਿਣਗੀਆਂ। ਤੇ ਪਰ ਕਿਉਂਕਿ ਉਹ ਨਾ ਉਹ ਹਿੰਦੂ ਮਹਾਂਸਭਾ ਨੂੰ ਬਾਰਾ ਖਾਂਦੀ ਸੀ ਇਹ ਗੱਲ, ਕਿਉਂਕਿ ਉਹ ਵੱਡੀ ਧਿਰ ਸਮਝਦੀ ਸੀ ਹਿੰਦੂ ਮਹਾਂਸਭਾ ਤਾਂ ਉਸ ਤੋਂ ਮੁਸਲਿਮ ਲੀਗ ਤੋਂ ਆਪਣੇ ਆਪ ਨੂੰ, ਫਿਰ ਉਹ ਹੌਲੀ ਹੌਲੀ ਹੌਲੀ ਹੌਲੀ ਉਧਰੋਂ ਕਾਂਗਰਸ ਇੱਥੇ ਮਿੱਟੀ ਪਾਉਂਦੀ ਗਈ। ਕਾਂਗਰਸ ਨੇ ਤਾਂ ਬਿਲਕੁਲ ਲਾਸਟ ਜਾ ਕੇ ਤਸਲੀਮ ਕੀਤੀ ਨਾ ਇਹ ਗੱਲ ਕਿ ਹਾਂ ਪਾਕਿਸਤਾਨ ਵਾਲੀ ਗੱਲ, ਤੇ ਉਧਰੋਂ ਜਦੋਂ 1940 ਦੇ ਵਿੱਚ ਮੁਸਲਿਮ ਲੀਗ ਦਾ ਸੈਸ਼ਨ ਹੋ ਰਿਹਾ ਲਾਹੌਰ ਦੇ ਵਿੱਚ, ਤੇ ਕਾਂਗਰਸ ਦਾ ਜਿਹੜਾ ਹੈਗਾ ਸੈਸ਼ਨ ਇੱਧਰ ਉਦੋਂ ਹੋ ਰਿਹਾ ਯੂਪੀ ਦੇ ਵਿੱਚ, ਤੇ ਹੁਣ ਉਸ ਸੈਸ਼ਨ ਦੇ ਵਿੱਚ ਜਿਹੜਾ ਜਿਹੜੀ ਕਾਂਗਰਸ ਹੈ ਇਹਦੇ ਵਿੱਚ ਉਸ ਵੇਲੇ ਸਿੱਖ ਲੀਡਰ ਵੀ ਨੇ ਤੇ ਮੁਸਲਿਮ ਲੀਡਰ ਵੀ ਨੇ, ਤੇ ਉਹ ਸਾਰੇ ਉੱਥੇ ਸ਼ਾਮਲ ਨੇ, ਉਹ ਹੋਰ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਕਰ ਰਹੇ ਨੇ। ਤੇ ਦੂਜੇ ਪਾਸੇ ਇੱਥੇ ਜਿਹੜਾ ਹੈਗਾ ਜਿਨ੍ਹਾਂ ਜਿਹੜੇ ਨੇ ਉਹ ਲਾਹੌਰ ਦੇ ਵਿੱਚ ਲਿਆਕਤ ਅਲੀ ਖਾਨ ਤੇ ਜਿਨ੍ਹਾਂ ਇਹ ਆਪਣੇ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਨੇ, ਪਰ ਉਦੋਂ ਤੱਕ ਵੀ ਕੋਈ ਇਹ ਗੱਲ ਨਹੀਂ ਸੀ ਕਿ ਜਿਹੜੀ ਇਹ ਮਾਰ ਮਰਾਈ ਵਾਲੀ ਜਾਂ ਇਹਨੂੰ ਪੋਲੀਟੀਕਲ ਪੈਟਰਨੇਜ ਦੇਣੀ ਹੈ ਕਿਸੇ ਨੇ, ਤੇ ਜਦਕਿ ਬਾਅਦ ਦੇ ਵਿੱਚ ਫਿਰ ਪੋਲੀਟੀਕਲ ਪੈਟਰਨੇਜ ਵੱਡੀ ਮਿਲੀ। ਹਾਲਾਂਕਿ ਸਭ ਤੋਂ ਪਹਿਲਾ ਇੰਸੀਡੈਂਟ ਤਾਂ ਉਹ ਕਹਿੰਦੇ ਆ ਕਿ ਕੁਹਾਟ ਦੇ ਵਿੱਚ ਹੋਇਆ ਜਦੋਂ ਇਹ ਗੱਲ ਚੱਲੀ ਤੇ ਜਿਹੜਾ ਉੱਥੇ ਹਿੰਦੂਆਂ ਦੇ ਖਿਲਾਫ ਮੁਸਲਮਾਨਾਂ ਨੇ ਜਿਹੜੇ ਸੀ ਉਹ ਰਾਇਟਸ ਕੀਤੇ, ਤੇ ਜਿਹਦਾ ਫਿਰ ਇੱਕ ਰਿਐਕਸ਼ਨ ਬਾਅਦ ਦੇ ਵਿੱਚ ਉਹ ਲੇਟ ਹੋਇਆ, ਪਰ ਜਦੋਂ ਇਹ ਅਵਾਰਡ ਹੋ ਗਿਆ ਉਸ ਤੋਂ ਬਾਅਦ ਸਾਰਾ ਬਹੁਤ ਤੇਜ਼ ਹੋ ਗਿਆ, ਜਿਸ ਕਰਕੇ ਫਿਰ ਪ੍ਰੋਵਾਈਡ ਨਹੀਂ ਕੀਤੀ। ਹਾਲਾਂਕਿ ਚਲੋ ਸੇਮ ਪਿੰਡ ਦੇ ਵਿੱਚ ਜਾਂ ਸੇਮ ਉੱਥੇ ਮੁਹੱਲੇ ਦੇ ਵਿੱਚ ਇੱਦਾਂ ਦਾ ਕਿਤੇ ਨਹੀਂ ਹੋਇਆ ਕਿ ਉਹਨਾਂ ਨੇ ਉਹ ਮਾਰਿਆ, ਪਰ ਉਹਨਾਂ ਨੇ ਜਿਹੜੇ ਦੂਸਰੇ ਥਾਵਾਂ ਤੋਂ ਜਾ ਕੇ ਦੂਜੇ ਥਾਂ ਤੇ ਲੁੱਟਾਂ ਖੁਆ ਕਰਦੇ ਰਹੇ, ਇਹ ਸਾਰਾ ਕੁਛ ਹੁੰਦਾ ਰਿਹਾ, ਉਹਨੂੰ ਫਿਰ ਰੋਕਣਾ ਬਹੁਤ ਮੁਸ਼ਕਲ ਜਿਹੜਾ ਸੀ ਉਹ ਹੋ ਗਿਆ। ਪੰਜਾਬ ਭਾਵੇਂ ਦੇਖੋ 14 ਤੇ 15 ਦੀ ਰਾਤ ਨੂੰ ਜਿਹੜਾ ਸੀਗਾ ਉਹ ਆਜ਼ਾਦੀ ਮਿਲ ਗਈ ਤੇ ਲੋਕ ਜਸ਼ਨ ਵੀ ਮਨਾਉਣ ਲੱਗ ਗਏ, ਜਿਹੜਾ ਸੈਂਟਰਲ ਹਾਊਸ ਉਦੋਂ ਨੈਸ਼ਨਲ ਅਸੈਂਬਲੀ ਦਾ ਉੱਥੇ ਯੂਨੀਅਨ ਜੈਕ ਉਤਾਰ ਕੇ ਤਿਰੰਗਾ ਵੀ ਲਹਿਰਾ ਦਿੱਤਾ ਗਿਆ, ਤੇ ਲਾਰਡ ਮਾਊਂਟਬੈਟਨ ਨੇ ਜਿਹੜਾ ਸੀ ਉਹ ਸਾਰਾ ਜਵਾਹਰ ਲਾਲ ਨਹਿਰੂ ਦੇ ਹਵਾਲੇ ਕਰਤਾ। ਉਧਰੋਂ ਇਸੇ ਤਰ੍ਹਾਂ ਜਿਹੜਾ ਸੀਗਾ ਪਾਕਿਸਤਾਨ ਦੇ ਵਿੱਚ ਇੱਕ ਦਿਨ ਪਹਿਲਾਂ ਇਹ ਸਾਰਾ ਕੁਛ ਹੋਇਆ, ਤੇ ਪਰ ਇਹ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਦੰਗੇ ਜਿਹੜੇ ਸ਼ੁਰੂ ਹੋ ਚੁੱਕੇ ਸੀ ਤੇ ਉਹ ਕਿਤੇ ਜਿਹੜਾ ਰੁਕਣ ਦਾ ਨਾਂ ਨੀ ਸੀ ਲੈ ਰਹੇ, ਤੇ ਉਦੋਂ ਬਾਅਦ ਵੀ ਜਿਸ ਸਪੀਡ ਦੇ ਨਾਲ ਉਹ ਸ਼ੁਰੂ ਹੋਏ ਤੇ ਉਸ ਜਿਹੜੀ ਸਪੀਡ ਦੇ ਨਾਲ ਫਿਰ ਉਹ ਬੰਦ ਨੀ ਹੋਏ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਆਰਮੀ ਕੋਲੇ ਕਿਤੇ ਪਹੁੰਚਿਆ ਕਿਤੇ ਹੋਇਆ ਕਿਤੇ, ਬਹੁਤ ਸਾਰੀਆਂ ਥਾਵਾਂ ਐਸੀ ਜਿੱਥੇ ਪੁਲਿਸ ਦੰਗਾਕਾਰੀਆਂ ਦੀ ਸਪੋਰਟ ਕਰਦੀ ਰਹੀ, ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਪ੍ਰਿੰਸਲੀ ਸਟੇਟ ਸੀ ਇੱਧਰ ਤੇ ਖਾਸ ਕਰਕੇ ਜਿਹੜੀਆਂ ਸਿੱਖ ਸਟੇਟ ਸੀ ਜਿਹਦੇ ਚ ਪਟਿਆਲਾ ਸੀ ਨਾਭਾ ਸੀ ਜਾਂ ਹੋਰ, ਇਹਨਾਂ ਨੇ ਵੀ ਕਿਤੇ ਉਸ ਵੇਲੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਇੱਧਰੋਂ ਮੁਸਲਮਾਨਾਂ ਦਾ ਕਤਲੇਆਮ ਹੋ ਰਿਹਾ ਸੀ, ਤੇ ਸਗੋਂ ਜੇ ਕੋਈ ਬੱਚੇ ਦਾ ਸਿਰਫ ਮਲੇਰਕੋਟਲਾ ਦੇ ਵਿੱਚ ਬੱਚੇ ਉਹ ਵੀ ਇੱਕ ਉਹਦੇ ਪਿੱਛੇ ਇੱਕ ਧਾਰਮਿਕ ਜਿਹੜਾ ਸਲੋਗਨ ਸੀ ਹਾਜ਼ਰ ਨਾਰੇ ਵਾਲਾ ਤੇ ਉਹਦੇ ਕਰਕੇ, ਅਦਰਵਾਈਜ਼ ਜਿਹੜਾ ਸੀਗਾ ਉਹ ਇਸ ਤਰ੍ਹਾਂ ਦਾ ਤਰੀਕੇ ਦਾ ਇੱਕ ਦੂਜੇ ਦੇ ਗਲ ਮੜਦੇ ਰਹੇ ਕਿ ਉਹ ਤਾਂ ਉਹ ਪਿੰਡ ਵਾਲੇ ਮਾਰ ਗਏ ਜੀ ਇਹ ਕਰ ਗਿਆ ਜੀ, ਇਸ ਤਰ੍ਹਾਂ ਦਾ ਉਸ ਵੇਲੇ ਕੋਈ ਪੀਸ ਮੂਵਮੈਂਟ ਚੱਲੀ ਨੀ। ਹਾਂ ਇੰਡੀਵਿਜੁਅਲ ਲੈਵਲ ਤੇ ਜਿਹੜਾ ਸੀ ਉਹ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕ ਬਚਾਏ ਵੀ, ਲੋਕ ਘਰਾਂ ਚ ਵੀ ਰੱਖੇ, ਪਨਾਹ ਵੀ ਦਿੱਤੀ, ਇਹ ਇਹ ਇਹ ਸਾਰਾ ਕੁਛ ਇਹ ਹੋਇਆ। ਇਹਦੀਆਂ ਕਹਾਣੀਆਂ ਬਹੁਤ ਲੇਟ ਸਾਹਮਣੇ ਆਈਆਂ ਤੇ ਹਾਲਾਂਕਿ ਇਹ ਕਹਾਣੀਆਂ ਜਿਹੜੀਆਂ ਨੇ ਮੈਂ ਸਮਝਦਾ ਕਿ ਪੈਰਲਲ ਜਿਹੜੀਆਂ ਚੱਲਣੀਆਂ ਚਾਹੀਦੀਆਂ ਸੀ, ਇਹ ਸਿਰਫ ਮਾਰਿਆ ਨੀ ਇੱਕ ਦੂਜੇ ਨੂੰ ਬਚਾਇਆ। ਮੈਂ ਹੁਣ ਦੇਖਦਾ ਕਈ ਵਾਰੀ ਕਿਉਂਕਿ ਹੁਣ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਹੋ ਗਏ, ਉਧਰੋਂ ਪਾਕਿਸਤਾਨ ਪੰਜਾਬ ਦੇ ਵਿੱਚੋਂ ਜਿਹੜੇ ਉੱਥੋਂ ਦੇ ਕੋਈ ਫਨਕਾਰ ਨੇ ਜਾਂ ਅੱਜ ਕੱਲ ਜਿਹੜੇ ਨਵੇਂ ਜਿਹੜੇ ਇੱਦਾਂ ਦੇ ਇਨਫਲੂਐਂਸਰ ਨੇ ਉਹ ਵੀ ਇੱਦਾਂ ਦੀਆਂ ਕਹਾਣੀਆਂ ਲੈ ਕੇ ਆ ਰਹੇ ਨੇ ਕਿ ਦੇਖੋ ਉੱਥੇ ਆ ਬੱਚਿਆਂ ਨੂੰ, ਮੁਸਲਿਮ ਬੱਚਿਆਂ ਨੂੰ, ਮੁਸਲਿਮ ਬੱਚੀਆਂ ਨੂੰ ਬਚਾਇਆ, ਇੱਕ ਸਿੱਖ ਪਰਿਵਾਰ ਨੇ ਬਚਾਇਆ, ਕਿਵੇਂ ਬਚਾਇਆ, ਤੇ ਇਹ ਸਾਰੀ ਗੁਲਜ਼ਾਰ ਸਿੰਘ ਸੰਧੂ ਇੱਕ ਆਪਣੇ ਜਿਹੜੀ ਆ ਉਹ ਪਿੰਡ ਦੀ ਜਿਹੜੀ ਆ ਉਹ ਗੱਲ ਸੁਣਾ ਦਿੰਦੇ ਨੇ ਕਿ ਕਿਸ ਤਰੀਕੇ ਦਾ ਉੱਥੇ ਜਿਹੜਾ ਸੀ ਉਹ ਪੂਰੇ ਪਰਿਵਾਰ ਦੀਆਂ ਜਿਹੜੀਆਂ ਉਹਦੀਆਂ ਜਿਹੜੀਆਂ ਧੀਆਂ ਸੀਗੀਆਂ, ਇੱਕ ਧੀ ਸੀ ਇੱਕ ਨੂੰਹ ਸੀ, ਉਹਨਾਂ ਨੂੰ ਕਿਸ ਤਰ੍ਹਾਂ ਸ਼ੈਲਟਰ ਦਿੱਤੀ, ਤੇ ਸੋ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿੱਥੇ ਉਹ ਬਚਾਇਆ ਗਿਆ। ਇੱਕ ਗੱਲ ਜਿਹੜੀ ਇਹਦੇ ਚ ਹੋਰ ਹੈ ਜਿਹੜੀ ਇਹ ਸਮਝਣ ਵਾਲੀ ਕਿ ਜਿਹੜੀ ਲਾਈਨ ਇੱਦਾਂ ਕਿਵੇਂ ਖਿੱਚੀ ਗਈ, ਇਹ ਜਿਹੜੀ ਗੱਲ ਹੈ ਇਹਨੂੰ ਵਿਚਾਰਨ ਵਾਲੀ ਜਿਹੜੀ ਲੋੜ ਹੈ। ਲਾਹੌਰ ਜਿਹੜਾ ਸੀ ਇਹ ਜਿਹੜਾ ਇੰਡੀਅਨ ਪੰਜਾਬ ਤੋਂ ਲਾਹੌਰ ਬਾਹਰ ਕਿਵੇਂ ਰਹਿ ਗਿਆ, ਐਡਾ ਵੱਡਾ ਜਿਹੜਾ ਸੈਂਟਰ ਸੀ ਜਿੱਥੇ ਕੋਈ ਖਾਲਸਾ ਰਾਜ ਦੀ ਜਿਹੜੀ ਰਾਜਧਾਨੀ ਸੀ ਤੇ ਸਰਕਾਰੇ ਖਾਲਸਾ ਦਾ ਜਿਹੜਾ ਵੱਡਾ ਸੈਂਟਰ ਉਹ ਸੀ, ਇਤਿਹਾਸਕ ਗੁਰਦੁਆਰਾ ਸਾਹਿਬਾਨ ਉੱਥੇ ਸੀ ਤੇ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਸਿੱਖਾਂ ਦੇ ਜਿਹੜੇ ਮੋਨੂਮੈਂਟ ਸੀਗੇ ਉਹ ਲਾਹੌਰ ਦੇ ਵਿੱਚ ਸੀ, ਤੇ ਵੱਡੇ ਪੰਜਾਬ ਦੇ ਉਸਰਈਏ ਉਹ ਵੀ ਭਾਵੇਂ ਜਿਹੜਾ ਸੀ ਸਰ ਗੰਗਾ ਰਾਮ ਹੋਣ ਤੇ ਸਰ ਛੋਟੂ ਕਾਮੂਨ ਹੋਰ ਸਰ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ ਦਿਆਲ ਸਿੰਘ ਮਜੀਠੀਆ ਹੁਣ ਤੇ ਉਹ ਉੱਥੇ ਪਈਆਂ ਸੀ ਤੇ ਪਰ ਹੁਣ ਇਹਦਾ ਜਿਹੜਾ ਇੱਕ ਉਹੀ ਜਿਹੜਾ ਇੱਕ ਪੋਲੀਟੀਕਲ ਜਿਹੜੀ ਮੈਂ ਗੱਲ ਕਰਦਾ ਕਿ ਕਿਸ ਤਰ੍ਹਾਂ ਇਹ ਗੱਲ ਬਣੀ ਹੁਣ ਇਹ ਗੱਲ ਕਿੱਥੇ ਜਾ ਕੇ ਜੁੜਦੀ ਹੈ ਜਿਹੜੀ ਤੁਹਾਡੀ ਡੈਮੋਗ੍ਰਾਫਿਕਲੀ ਤੁਸੀਂ ਕਿਵੇਂ ਵੀਕ ਰਹਿ ਜਾਂਦੇ ਹੋ ਕਿਵੇਂ ਕਮਜ਼ੋਰ ਰਹਿ ਜਾਂਦੇ ਜਦੋਂ ਨੇਸ਼ਨ ਦੀ ਗੱਲ ਜਦੋਂ ਤੁਹਾਡੇ ਰਿਲੀਜਨ ਨਾਲ ਨੇਸ਼ਨ ਨੂੰ ਜੋੜ ਦਿੱਤਾ ਜਾਂਦਾ ਉਹਦਾ ਕੀ ਕਾਰਨ ਇਹ ਬਹੁਤ ਸਾਰੇ ਸਵਾਲ ਨੇ ਗੌਤਮ ਜੀ ਜਿਹੜੇ ਆਪਾਂ ਚਲੋ ਆ ਸਾਡੀ ਇਸ ਗੱਲ ਵਾਸਤੇ ਆਪਾਂ ਇਹਨਾਂ ਨੂੰ ਹੱਲ ਨਹੀਂ ਕਰ ਸਕਦੇ ਨਾ ਹੀ ਇਹਨਾਂ ਦੀ ਵਿਆਖਿਆ ਕਰ ਸਕਦੇ ਤੇ ਪਰ ਇਹ ਜਿਹੜੀ ਗੱਲ ਹੈ ਕਿ ਵੀ ਕੀ ਸਿਰਫ ਰਿਲੀਜਨ ਨੂੰ ਉਦੋਂ ਨੇਸ਼ਨ ਮੰਨ ਲਿਆ ਗਿਆ ਕਿ ਪੰਜਾਬੀ ਨੂੰ ਨੇਸ਼ਨ ਨਹੀਂ ਮੰਨਿਆ ਗਿਆ ਤੇ ਇਹ ਕਾਰਨ ਹੋ ਗਿਆ ਤੇ ਜਾਂ ਜਿਹੜੀ ਇੱਕ ਪ੍ਰਪੋਜ਼ਲ ਜਿਨ੍ਹਾਂ ਦੀ ਸੀ ਕਿ ਪੰਜਾਬ ਜਿਹੜਾ ਸੀ ਉਹਨੂੰ ਅੱਡ ਨਾ ਕੀਤਾ ਜਾਵੇ ਉਹਨੂੰ ਵੰਡਿਆ ਨਾ ਜਾਵੇ ਸਾਨੂੰ ਦੇ ਦਿੱਤਾ ਜਾਵੇ ਮੁਸਲਿਮ ਲੀਗ ਨੂੰ ਤੇ ਇੱਕ ਜਿਹੜੀ ਗੱਲ ਜਿਹੜੀ ਬਹੁਤ ਕਿਤੇ ਨਾ ਕਿਤੇ ਨਹੀਂ ਪੋਲੀਟੀਕਲੀ ਹੁੰਦੀ ਉਹ ਬਹੁਤ ਇੰਪੋਰਟੈਂਟ ਗੱਲ ਉਹ ਹੈ ਕਿ ਉਸ ਵੇਲੇ ਇੱਕ ਜਿਹੜਾ ਸੀਪੀਆਈ ਨੇ ਕਿਉਂਕਿ ਉਸ ਵੇਲੇ ਸੀਪੀਆਈ ਨੇ ਇੱਕ ਸਟੇਟਸ ਪੇਪਰ ਤਿਆਰ ਕੀਤਾ ਇੱਕ ਹੋਮਲੈਂਡ ਦਾ ਤੇ ਹਾਲਾਂਕਿ ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਲੀਡਰ ਸੀ ਉਹ ਬਾਅਦ ਦੇ ਵਿੱਚ ਚਲੋ ਉਹਨਾਂ ਦੀ ਮਜਬੂਰੀ ਹੋ ਗਈ ਕਿ ਉਹ ਕਿੱਥੇ ਜਾਣ ਤੇ ਉਹ ਜਿਹੜਾ ਸੀਗਾ ਉਹ ਇੱਕ ਪੈਡੀਗਰੀ ਦੀ ਸਾਂਝ ਦੇ ਨਾਲ ਉਹ ਟੁੱਟ ਵੀ ਨਹੀਂ ਸਕਦੇ ਜਿਹੜੇ ਆਪਣੇ ਹਿੰਦੂਆਂ ਨਾਲੋਂ ਕਹਿ ਲਓ ਜੇ ਆਪਾਂ ਬਿਲਕੁਲ ਉਸ ਗੱਲ ਤੇ ਰਿਲੀਜਨ ਦੇ ਲੈਵਲ ਤੇ ਗੱਲ ਕਰਨੀ ਹੋਵੇ ਜਾਂ ਰਿਲੀਜੀਅਸ ਕਲਚਰ ਦੇ ਲੈਵਲ ਤੇ ਗੱਲ ਕਰਨੀ ਤੇ ਪਰ ਉਹਨਾਂ ਨੇ ਸੀਪੀਆਈ ਨੇ ਇੱਕ ਸਿੱਖ ਹੋਮਲੈਂਡ ਦਾ ਕਨਸੈਪਟ ਦਿੱਤਾ ਉਹ ਅੱਜ ਵੀ ਜੋ ਪੇਪਰ ਜੇ ਤੁਸੀਂ ਪੜ੍ਹੋ ਤਾਂ ਉਹਦੇ ਚ ਕਾਫੀ ਜਿਹੜੀਆਂ ਗੱਲਾਂ ਰੌਚਕ ਵੀ ਨੇ ਤੇ ਇਹ ਵੀ ਲੱਗਦਾ ਕਿ ਕਮਿਊਨਿਸਟ ਪਾਰਟੀ ਇਹ ਕਹਿ ਰਹੀ ਹੈ ਕਿ ਜੇ ਤੁਸੀਂ ਫਾਰਮੂਲਾ ਦੇਣਾ ਹੀ ਆ ਤਾਂ ਜਿਹੜਾ ਹੈਗਾ ਥ੍ਰੀ ਨੇਸ਼ਨ ਦਾ ਦਿਓ ਤੇ ਉਹਨਾਂ ਨੇ ਉਹ ਕਿਹਾ ਕਿ ਏਦਾਂ ਦੀ ਜਿਹੜੀ ਲੈਂਡ ਦਿਓ ਜਿੱਥੇ ਜਿਹੜੇ ਹੈਗੇ ਆ ਸਿੱਖ ਸਿਧਾਂਤ ਦੇ ਮੁਤਾਬਕ ਜਾਂ ਸਿੱਖ ਗੁਰੂਆਂ ਦੇ ਸਿਧਾਂਤ ਦੇ ਮੁਤਾਬਕ ਹਿੰਦੂ ਮੁਸਲਿਮ ਸਿੱਖ ਸਾਰੇ ਇਕੱਠੇ ਰਹਿਣ ਤੇ ਜਿਹਦਾ ਨਾਂ ਸਿੱਖ ਹੋਮਲੈਂਡ ਹੋਵੇ ਉੱਥੇ ਕੌਣ ਪ੍ਰਾਈਮ ਮਿਨਿਸਟਰ ਹੋਵੇ ਕੌਣ ਹੋਵੇ ਉਹਦੇ ਚ ਮਸਲਾ ਨਹੀਂ ਉਹ ਬਾਅਦ ਦੀ ਗੱਲ ਹੈ ਪਰ ਉਹ ਗੱਲ ਉਹਨਾਂ ਦੀ ਨਹੀਂ ਚੱਲੀ ਤੇ ਉਸਦਾ ਫਿਰ ਵਿਰੋਧ ਵੱਡੀ ਪੱਧਰ ਤੇ ਹਿੰਦੂ ਮਹਾਸਭਾ ਵੱਲੋਂ ਵੀ ਹੋਇਆ ਤੇ ਮੁਸਲਿਮ ਲੀਗ ਵੱਲੋਂ ਵੀ ਹੋਇਆ ਤੇ ਉਹ ਗੱਲ ਜਿਹੜੀ ਚੱਲੀ ਨਹੀਂ ਤੇ ਕਮਾਲ ਦੀ ਗੱਲ ਹੈ ਕਿ ਸਿੱਖ ਲੀਡਰਾਂ ਨੇ ਵੀ ਰੈਕਗਨਾਈਜ਼ ਨਹੀਂ ਕੀਤਾ ਉਸ ਜਿਹੜਾ ਸੀਗਾ ਡਾਕੂਮੈਂਟ ਨੂੰ ਅਜੇ ਵੀ ਉਹ ਡਾਕੂਮੈਂਟ ਹੈਗਾ ਤੇ ਤੁਸੀਂ ਦੇਖਣਾ ਹੋਵੇ ਕਿਤਾਬ ਹੈ ਬਕਾਇਦਾ ਜਿਹਦੇ ਵਿੱਚ ਉਹ ਪੂਰਾ ਛਾਪਿਆ ਹੋਇਆ ਤੇ ਹਾਲਾਂਕਿ ਉਹਨੂੰ ਤਿਆਰ ਕਰਨ ਵਾਲੇ ਜਿਹੜਾ ਸੀਗਾ ਯੂਪੀ ਬੰਗਾਲ ਦੇ ਨਾਲ ਸੰਬੰਧਿਤ ਲੀਡਰ ਸੀ ਪੰਜਾਬ ਦੇ ਲੀਡਰ ਵੀ ਸੀ ਜਿਹੜੇ ਉਸਨੇ ਮਿਲੇ ਪੀ ਸੀ ਜੋਸ਼ੀ ਵਰਗੇ ਤੇ ਹੁਣ ਮਸਲਾ ਇਹ ਸੀਗਾ ਕਿ ਜਿਹੜੀ ਲਾਈਨ ਕਿਵੇਂ ਖਿੱਚੀ ਗਈ ਕਮਾਲ ਦੀ ਗੱਲ ਤਾਂ ਹੈ ਕਿ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਤੇ 17 ਅਗਸਤ ਤੱਕ ਜਿਹੜਾ ਗੁਰਦਾਸਪੁਰ ਸੀ ਉਹ ਪਾਕਿਸਤਾਨ ਚ ਸੀ ਫਿਰ ਉਹਨੂੰ ਦੁਬਾਰਾ ਰਿਅਲਾਈਜ਼ ਕੀਤਾ ਉਹਦੇ ਚ 2-3 ਕਾਰਨ ਸੀ ਤੇ ਇਸੇ ਤਰ੍ਹਾਂ ਜਦੋਂ ਇਹ ਬਣਿਆ ਰੈਡਕਲਿਫ ਕੋਲੇ ਜਦੋਂ ਇਹ ਪ੍ਰਪੋਜ਼ਲ ਗਈ ਤਾਂ ਉਹਨੇ ਵੇਖਿਆ ਕਿ ਸਿੱਖਾਂ ਦੀ ਤਾਂ ਕਿਤੇ ਬਹੁ ਗਿਣਤੀ ਬਣਦੀ ਨਹੀਂ ਸੀ ਪੂਰੇ ਪੰਜਾਬ ਦੇ ਵਿੱਚ ਤਰਨ ਤਾਰਨ ਤੇ ਜਗਰਾਉਂ ਦੇ ਵਿੱਚ 2 ਥਾਂ ਦੇ ਉੱਤੇ ਜਿਹੜੀ ਉਹਨਾਂ ਦੀ ਬਹੁ ਗਿਣਤੀ ਬਣਦੀ ਸੀ ਤੇ ਕਿਉਂਕਿ ਜਦੋਂ ਇਹ ਗੱਲ ਆ ਗਈ ਜਦੋਂ ਸਿਰਾਂ ਦੀ ਗਿਣਤੀ ਹੋਣ ਲੱਗ ਗਈ ਡੈਮੋਗ੍ਰਾਫਿਕਲੀ ਤੇ ਇਹ ਜਿਹੜੀ ਸੀ ਇਹ ਪਾਰਟੀਸ਼ਨ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਇਸ ਗੱਲ ਨੇ ਕੀਤਾ ਜਦੋਂ ਫਾਰਮੂਲਾ ਏਦਾਂ ਫਾਰਮੂਲੇਸ਼ਨ ਕੀਤੀ ਗਈ ਕਿ ਕਿੱਥੇ ਕਿਹਦੀ ਗਿਣਤੀ ਜਿਹੜਾ ਹੈ ਜ਼ਿਆਦਾ ਤੇ ਇਹਦਾ ਮਤਲਬ ਕਿ ਫਿਰ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਤੇ ਫਿਰ ਉਹ ਕਿਵੇਂ ਚੱਲ ਗਿਆ ਜੇ ਇੰਨੀ ਘੱਟ ਗਿਣਤੀ ਸੀ ਤੇ ਇੱਕ ਪ੍ਰਪੋਜ਼ਲ ਇਹ ਵੀ ਉਹ ਕਿਉਂਕਿ ਉਹਦਾ ਵੀ ਜ਼ਿਕਰ ਆਉਂਦਾ ਤੇ ਇਹ ਵੀ ਬਾਅਦ ਚ ਦਿੱਤੀ ਅਕਾਲੀ ਦਲ ਨੇ ਵੱਲੋਂ ਵੀ ਇਹ ਗੱਲ ਜਿਹੜੀ ਉਸ ਵੇਲੇ ਕਹੀ ਕਿ ਜਿਹੜੇ ਸਿੱਖ ਨੇ ਕਿਉਂਕਿ ਸਭ ਤੋਂ ਵੱਧ ਮਾਲੀਆ ਦਿੰਦੇ ਨੇ ਜ਼ਮੀਨਾਂ ਦੇ ਉਹ ਬਾਈ ਕਰਦੇ ਨੇ ਤੇ ਮਾਲੀਆ ਜਿਹੜਾ ਰੈਵਨਿਊ ਜਿਹੜਾ ਲੈਂਡ ਰੈਵਨਿਊ ਹੈ ਸਭ ਤੋਂ ਵੱਧ ਉਹ ਦਿੰਦੇ ਨੇ ਤੇ ਇਸ ਕਰਕੇ ਉਹਦੇ ਲਿਹਾਜ਼ ਨਾਲ ਤਕਸੀਮ ਕੀਤੀ ਜਾਵੇ ਪਰ ਉਹ ਨਹੀਂ ਮੰਨੀ ਗਈ ਤੇ ਉਹੀ ਗੱਲ ਕਿ ਜਿਹੜੀ ਹੈ ਤੁਹਾਡੀ ਡੈਮੋਗ੍ਰਾਫੀ ਦੇ ਵਿੱਚ ਤਾਂ ਇਹ ਗੱਲ ਆਉਂਦੀ ਨੀ ਹੁਣ ਵੀ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਬੰਦੇ ਨੂੰ ਇੱਕ ਵੋਟ ਦਾ ਅਧਿਕਾਰ ਹੈ ਇਹ ਇਸ ਤਰੀਕੇ ਦੀ ਗੱਲ ਠੀਕ ਹੈ ਬਿਲਕੁਲ ਓਦਾਂ ਡੈਮੋਕ੍ਰੇਸੀ ਦੇ ਐਂਗਲ ਤੋਂ ਸਾਰੀਆਂ ਗੱਲਾਂ ਇਹ ਠੀਕ ਨੇ ਤੇ ਪਰ ਇਹ ਹੈ ਕਿ ਜਦੋਂ ਇਹ ਇਸ ਕਰਕੇ ਤੁਹਾਡਾ ਸੱਭਿਆਚਾਰ ਤੁਹਾਡਾ ਕਲਚਰ ਤੁਹਾਡਾ ਹੋਰ ਉਹ ਸਾਰਾ ਕੁਛ ਵੰਡਿਆ ਗਿਆ ਜਿਹਦਾ ਗੌਤਮ ਜੀ ਨੇ ਸ਼ੁਰੂ ਜਿਹੜਾ ਜ਼ਿਕਰ ਕੀਤਾ ਇਹ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਸੀ ਸ਼ਾਇਦ ਜਿਹੜਾ ਹੈਗਾ ਰੈਡਕਲਿਫ ਕੋਲੇ ਏਦਾਂ ਦਾ ਜਿਹੜਾ ਕੋਈ ਤੱਥ ਜਾਂ ਏਦਾਂ ਦੇ ਡਾਟਾ ਤੁਹਾਡਾ ਕਲਚਰ ਤੁਹਾਡਾ ਲਿਟਰੇਚਰ ਜਾਂ ਤੁਹਾਡੀਆਂ ਜਿਹੜੀਆਂ ਇੱਕ ਭਾਵਨਾਵਾਂ ਸੀ ਤੇ ਉਹ ਕਿਤੇ ਨਾ ਕਿਤੇ ਉਹ ਉਹਨਾਂ ਨੂੰ ਨਹੀਂ ਭਾਪ ਸਕੇ ਜਾਂ ਉਹਨਾਂ ਨੂੰ ਉਹ ਨਹੀਂ ਦੇਖ ਸਕੇ। ਤੇ ਹੁਣ ਜਿਵੇਂ ਆਪਾਂ ਲਾਹੌਰ ਦੀ ਗੱਲ ਕੀਤੀ ਹੈ ਤੇ ਜਿਹੜੀ ਸੀ, ਕਿਉਂਕਿ ਮੁਸਲਿਮ ਲੀਗ ਤਾਂ ਇਹ ਕਲੇਮ ਕਰਦੀ ਸੀ ਕਿ ਅੰਮ੍ਰਿਤਸਰ ਵੀ ਜਿਹੜਾ ਹੈ ਸਾਡੇ ਇਧਰਲੇ ਪਾਕਿਸਤਾਨ ਚ ਰਹਿਣਾ ਚਾਹੀਦਾ, ਤੇ ਫਿਰੋਜ਼ਪੁਰ ਦਾ ਜਿਹੜਾ ਇਹ ਮਸਲਾ ਬੜਾ ਚੱਲਦਾ ਰਿਹਾ। ਤੇ ਫਿਰ ਜਦੋਂ ਇਹ ਉਹਨਾਂ ਇਹ ਗੱਲ ਕੀਤੀ ਕਿ ਕਿਉਂਕਿ ਉੱਥੇ ਸਤਲੁਜ ਰਿਵਰ ਦਾ ਜਿਹੜਾ ਸੀ ਉਹ ਸਾਰਾ ਉਹਨੂੰ ਮੰਨ ਲਿਆ ਗਿਆ ਸੀ ਕਿ ਸਤਲੁਜ ਰਿਵਰ ਨੂੰ ਜਿਹੜਾ ਸੀ ਇਸ ਤਰੀਕੇ ਨਾਲ ਬਾਰਡਰ ਮੰਨਿਆ ਜਾਵੇ, ਤੇ ਫਿਰ ਉਹ ਅੱਗੇ ਤੱਕ ਉਹ ਕਲੇਮ ਕਰਨ ਦੀ ਗੱਲ ਸੀ। ਸੋ ਇਹ ਸਾਰਾ ਜਿਹੜਾ ਇਹ ਮਸਲਾ ਜਿਹੜਾ ਸੀ ਉਹ ਪੋਲੀਟੀਕਲੀ ਵੀ ਚੱਲਿਆ, ਤੇ ਜਿਹੜੀ ਸੀ ਉਸ ਵੇਲੇ ਕਮਿਸ਼ਨ ਦੇ ਚੇਅਰਮੈਨ ਸੀ ਜਾਂ ਕਮਿਸ਼ਨ ਦੇ ਵਿੱਚ ਤਿੰਨੋਂ ਜਿਹੜੀਆਂ ਉਹਦੇ ਚ ਸਿੱਖ ਵੀ ਮੈਂਬਰ ਸੀ, ਉਹਦੇ ਚ ਹਿੰਦੂ ਵੀ ਮੈਂਬਰ ਸੀ, ਉਹਦੇ ਵਿੱਚ ਮੁਸਲਿਮ ਵੀ ਮੈਂਬਰ ਸੀ ਜਿਹੜਾ ਇਹ ਬਾਉਂਡਰੀ ਕਮਿਸ਼ਨ ਸੀ। ਤੇ ਪਰ ਉਹ ਫਿਰ ਸਾਰੀ ਚੱਲੀ ਗੱਲ ਜਿਹੜੀ ਉਹਦੀ, ਰੈਡਕਲਿਫ ਨੇ ਜਿਵੇਂ ਕਿਹਾ ਕਿ ਆਹ ਤਾਂ ਜਿਹੜੀ ਜਿਹਦੀ ਜਿਹਦੀ ਬਹੁਗਿਣਤੀ ਆ ਉੱਥੇ ਉੱਥੇ ਉਹ ਇਲਾਕਾ ਜਿਹੜਾ ਹੈ ਉਹਨੂੰ ਜਿਹੜਾ ਦੇ ਦਿੱਤਾ ਜਾਊਗਾ। ਤੇ ਜਿਹੜੀ ਇਹਦੇ ਚ ਦੋ ਗੱਲਾਂ ਜਿਹੜੀਆਂ ਨੇ ਉਹ ਬਹੁਤ ਜਿਹੜੀਆਂ ਖਤਰਨਾਕ ਸਾਬਤ ਹੋਈਆਂ। ਇੱਕ ਤਾਂ ਇਹ ਹੈ ਕਿ ਜਦੋਂ ਸਾਰੀ ਗੱਲਬਾਤ ਚੱਲ ਰਹੀ ਸੀ, ਰੈਲੀਆਂ ਹੋ ਰਹੀਆਂ ਸੀ, ਸਾਰਾ ਕੁਛ ਮੀਟਿੰਗਾਂ ਹੋ ਰਹੀਆਂ ਸੀ, ਰੈਲੀਆਂ ਨੀ ਮੀਟਿੰਗਾਂ ਜਿਹੜੀਆਂ ਹੋ ਰਹੀਆਂ, ਭਾਵੇਂ ਮੁਸਲਿਮ ਲੀਗ ਦੀਆਂ ਸੀ ਭਾਵੇਂ ਕਾਂਗਰਸ ਦੀਆਂ ਸੀ, ਉਦੋਂ ਹਿੰਦੂ ਮਹਾਂਸਭਾ ਦੀਆਂ ਸੀ ਜਾਂ ਅਕਾਲੀ ਦਲ ਦੀਆਂ ਸੀ, ਤੇ ਉੱਥੇ ਜਿਹੜਾ ਸੀ ਉਸ ਤੋਂ ਬਾਅਦ ਕਿਸੇ ਨੇ ਵੀ ਜਿਹੜੇ ਰਾਇਟ ਸੀਗਾ ਉਹਨੂੰ ਇਸ ਰੂਪ ਦੇ ਵਿੱਚ ਕੰਡੈਮ ਕਰਨ ਦੀ ਬਜਾਏ ਉੱਤੇ ਰਮਣੇ ਜਿਹੜੀ ਜਿਹੜੀ ਗੱਲ ਨੂੰ ਸਮਝਣ ਦੀ ਲੋੜ ਹੈ। ਜੇ ਉਹ ਧਿਰ ਨਾ ਬਣਦੇ, ਇੱਥੋਂ ਤੱਕ ਕਿ ਇਕੱਲੇ ਧਿਰ ਹੀ ਨਹੀਂ ਬਣੇ, ਇਹ ਕਿਹਾ ਕਿ ਇੱਥੋਂ ਤੁਸੀਂ ਤਲਵਾਰਾਂ ਲਓ, ਇੱਥੋਂ ਨੇਜੇ ਲਓ, ਇੱਥੋਂ ਬਰਛੇ ਲਓ, ਇੱਥੋਂ ਆਹ ਚੀਜ਼ਾਂ ਲਓ, ਇੱਥੋਂ ਗੰਨਾ ਲਓ, ਮਤਲਬ ਕਿ ਸਾਰੀ ਗੱਲਾਂ। ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਮੁਸਲਮਾਨ ਜਾਂ ਇਕੱਲੇ ਸਿੱਖ ਜਾਂ ਹਿੰਦੂ, ਸਾਰਿਆਂ ਨੇ ਇਸ ਗੱਲ ਦੀ, ਬਲਕਿ ਇੱਥੋਂ ਤੱਕ ਇਸ ਬੇਸ਼ਰਮੀ ਤੱਕ ਜਿਹੜੇ ਹੈ ਗਏ ਕਿ ਜਿਹੜੀਆਂ ਸੀ ਬੀਬੀਆਂ ਸੀ ਇਹ ਆਈਡੈਂਟੀਫਾਈ ਕਰਕੇ ਵੀ ਆਹ ਮੁਸਲਿਮ ਬੀਬੀਆਂ ਨੇ, ਉਹਨਾਂ ਨੂੰ ਨਿਰਵਸਤਰ ਕਰਕੇ ਉਹਨਾਂ ਦੇ ਜਲੂਸ ਜਿਹੜੇ ਉਹ ਕੱਢੇ ਗਏ। ਤੇ ਇਹ ਵੀ ਜਿਹੜੀ ਇੱਕ ਬੜੀ ਵੱਡੀ ਘਟਨਾ ਕਈ ਵਾਰੀ ਜਿਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਅੰਮ੍ਰਿਤਸਰ ਦੇ ਵਿੱਚ ਤੇ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਾਉਂਦੇ ਸੀ, ਅਰਦਾਸ ਕਰਕੇ ਤੁਰਦੇ ਸੀ, ਉਹ ਜਲੂਸ ਕੱਢ ਰਹੇ ਸੀਗੇ। ਤੇ ਉਹ ਉੱਥੇ ਉਸ ਵੇਲੇ ਜਿਹੜੇ ਰਾਈਟਰ ਸੀਗੇ ਐਸ ਐਸ ਚਰਨ ਸਿੰਘ ਸ਼ਹੀਦ ਦੀਆਂ ਦੋ ਬੇਟੀਆਂ ਤੇ ਇੱਕ ਗੁਰਸ਼ਰਨ ਭਾਜੀ ਸਾਡੇ ਨਾਟਕਕਾਰ ਹੋਏ ਆ ਉਹਨਾਂ ਦੀ ਭੈਣ, ਉਹਨਾਂ ਨੇ ਇਹਦਾ ਵਿਰੋਧ ਕੀਤਾ ਤੇ ਉਹ ਕਹਿੰਦੇ ਵੀ ਤੁਸੀਂ ਪਿੱਛੇ ਹਟ ਜਾਓ, ਘਰੋਂ ਨੂੰ ਜਾਓ। ਉਹ ਕਹਿੰਦੇ ਵੀ ਇਹਨਾਂ ਇਹ ਬੰਦ ਕਰੋ, ਨਹੀਂ ਅਸੀਂ ਵੀ ਇਹਨਾਂ ਦੇ ਨਾਲ ਤੁਰਾਂਗੀਆਂ ਨਿਰਵਸਤਰ ਹੋ ਕੇ, ਸ਼ਾਇਦ ਸਾਨੂੰ ਕੋਈ ਸ਼ਰਮ ਆ ਜਾਏ ਥੋੜੀ ਮੋਟੀ, ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਸਭ ਦੀਆਂ। ਫਿਰ ਕਿਤੇ ਜਾ ਕੇ ਕਹਿੰਦੇ ਸੀ ਉਹਨਾਂ ਨੂੰ ਫਿਰ ਪਸਤਰ ਜਿਹੜੇ ਸੀ ਉਹ ਪਵਾਏ ਗਏ, ਕਿਉਂਕਿ

ਤੇ ਪੰਜਾਬ ਦਾ ਤਾਂ ਚਲੋ ਜਿਹੜਾ ਇਹ ਤਾਂ ਹੁਣ ਕਿਉਂਕਿ ਇੱਕ ਪੋਲੀਟੀਕਲ ਸਾਰੀ ਇਸ ਚੋਂ ਨਿਕਲੀ ਹੋਈ ਸੀ ਤਕਸੀਮ, ਉਹਨੂੰ ਤਾਂ ਤੁਸੀਂ ਅਵਾਇਡ ਵੀ ਨੀ ਸੀ ਕਰ ਸਕਦੇ ਤੇ ਜਦੋਂ ਜਾਂ ਏਦਾਂ ਦੀ ਕੋਈ ਗੱਲ ਚੱਲਦੀ ਹੈ ਜਾਂ ਏਦਾਂ ਦੀ ਵੰਡ ਹੁੰਦੀ ਹੈ, ਪਰ ਇਹ ਜ਼ਰੂਰ ਨਹੀਂ ਸੀ ਕਿ ਇਸ ਤਕਸੀਮ ਦੇ ਵਿੱਚੋਂ ਇੰਨਾ ਉਜਾੜਾ ਇਸ ਲੈਵਲ ਤੱਕ ਜਾਂ ਇਸ ਲੈਵਲ ਤੱਕ ਕਤਲੇਆਮ ਜਿਹੜਾ ਨਿਕਲਦਾ, ਮੈਨੂੰ ਲੱਗਦਾ ਕਿ ਉਹ ਬਹੁਤ ਖਤਰਨਾਕ ਪੱਖ ਸੀ। ਜੇ ਇਹੀ ਗੱਲ ਹੁੰਦੀ ਗੌਤਮ ਜੀ, ਤੁਸੀਂ ਦੇਖੋ ਵੀ ਇੰਡੀਆ ਦੇ ਵਿੱਚ ਹੁਣ ਵੀ ਜਿਹੜੀ ਮੁਸਲਿਮ ਸਟਰੈਂਥ ਹੈ ਜਿਹੜੀ ਉਹ 20% ਹੈ ਆਸ ਪਾਸ 20% ਦੇ ਵਿੱਚ, ਤੇ ਜਦੋਂ 47 ਤੋਂ ਪਹਿਲਾਂ ਵੀ ਇੰਨੀ ਸੀ, ਜਦੋਂ ਇੱਥੇ ਮੁਗਲਾਂ ਦਾ ਰਾਜ ਸੀ ਉਦੋਂ ਵੀ ਇੰਨੀ ਸੀ। ਇਹ ਸੀਗਾ ਕਿ ਜੇ ਅੱਜ ਵੀ ਜੇ ਇਹ ਸਿਰਫ ਇਹ ਹੁੰਦਾ ਕਿ ਇਧਰੋਂ ਉਧਰੋਂ ਦੂਜਿਆਂ ਨੂੰ ਉਧਰ ਭਜਾਉਣਾ ਹੀ ਆ, ਤੁਸੀਂ ਆਪਣੇ ਪਿਓਰ ਨੇਸ਼ਨ ਦੀ ਜਿਹੜੀ ਗੱਲ ਕਰਨੀ ਹੈ ਤੇ ਉਹ ਇਦਾਂ ਦਾ ਕਦੇ ਪੋਸੀਬਲ ਹੁੰਦੇ ਨੀ। ਜਿਵੇਂ ਹੁਣ ਤੁਸੀਂ ਸ਼ੁਰੂ ਚ ਕਿਹਾ ਸੀ ਕਿ ਉੱਥੇ ਵੀ ਹੁਣ ਸਿੰਧ ਦੇ ਵਿੱਚ ਮਾਇਨੋਰਿਟੀ ਹਿੰਦੂ ਬਹੁਤ ਹੈ, ਇੱਦਾਂ ਪੰਜਾਬ ਦੇ ਵਿੱਚ ਸਿੱਖ ਮਾਇਨੋਰਿਟੀ, ਹਿੰਦੂ ਮਾਇਨੋਰਿਟੀ, ਬੋਧੀ, ਜੈਨੀ, ਜੈਨੀ ਤਾਂ ਖੈਰ ਨਹੀਂ ਕਦੇ ਰਿਕਾਰਡ ਚ ਆਉਂਦੇ, ਈਸਾਈ, ਬੋਧੀ ਉਹ ਹੈਗੇ। ਤੇ ਫਿਰ ਮਾਰ ਮਰਾਈ ਕਿਉਂ ਹੋਈ? ਤੇ ਜੇ ਜੇ ਆਪਾਂ ਅਸਰ ਵਜਾਤ ਨੇ ਜਿੱਦਾਂ ਕਿਹਾ ਕਿ ਲਖਨਊ ਤੋਂ ਡਿਸਪਲੇਸ ਹੋ ਕੇ ਪਰਿਵਾਰ ਗਏ, ਦਿੱਲੀ ਤੋਂ ਗਏ, ਤੇ ਚਲੋ ਪੰਜਾਬ ਚ ਤਾਂ ਗਏ ਗਏ ਖੈਰ, ਤੇ ਜਾਂ ਹੋਰਨਾਂ ਥਾਵਾਂ ਤੋਂ ਗਏ, ਉਧਰੋਂ ਜਿਹੜੇ ਸੀਗੇ ਉਜੜ ਕੇ ਲੋਕ ਇੱਧਰ ਆਏ, ਤੇ ਫਿਰ ਇਹ ਸਾਰਾ ਕੁਝ ਜਿਹੜਾ ਸੀ ਇਹ ਬਚ ਸਕਦਾ ਸੀ, ਉਜਾੜਾ ਵੀ ਬਚ ਸਕਦਾ ਸੀ, ਕਤਲੇਆਮ ਵੀ ਬਚ ਸਕਦਾ ਸੀ, ਸਾਰਾ ਕੁਝ ਜਿਹੜਾ ਸੀ ਉਹ ਬਚ ਸਕਦਾ ਸੀ। ਤੇ ਉਹ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਮਝਣ ਦੀ ਲੋੜ ਹੈ ਅੱਜ ਦੀ ਤਰੀਕ ਦੇ ਵਿੱਚ, ਤੇ ਇਹ ਇਹ ਇਸ ਪੱਖ ਨੂੰ ਜਿਹੜਾ ਹੈਗਾ ਬਿਲਕੁਲ ਵਿਚਾਰਨ ਦੀ ਲੋੜ ਹੈ ਕਿ ਇਹ ਕੀ ਜਿਹੜਾ ਇਹਦਾ ਕਾਰਨ ਕੀ ਸੀ। ਤੇ ਇਹਨੀ ਕਿ ਉਸ ਤੋਂ ਬਾਅਦ ਏਦਾਂ ਦੀ ਕਦੇ ਸਿਚੁਏਸ਼ਨ ਨਹੀਂ ਬਣੀ, ਉਸ ਤੋਂ ਬਾਅਦ ਕਿੰਨੇ ਵਾਰੀ ਏਦਾਂ ਦੀਆਂ ਸਿਚੁਏਸ਼ਨ ਲਖਨਊ ਦੇ ਵਿੱਚ, ਕਾਨਪੁਰ ਦੇ ਵਿੱਚ ਬਣੀਆਂ। ਜਿਹੜੀ ਸਭ ਤੋਂ ਖਤਰਨਾਕ ਜਿਹੜੀ ਗੱਲ ਸੀ 1984 ਦੇ ਵਿੱਚ ਦਿੱਲੀ ਦੇ ਵਿੱਚ ਏਦਾਂ ਦੀ ਗੱਲ ਜਿਹੜੀ ਉਹ ਹੋਈ ਤੇ ਉੱਥੋਂ ਵੀ ਡਿਸਪਲੇਸ ਹੋ ਕੇ ਲੋਕ ਪੰਜਾਬ ਚ ਆਏ ਜਾਂ ਕਿਤੇ ਇੱਧਰ ਉੱਧਰ ਗਏ, ਤੇ ਉਹਨਾਂ ਵੀ ਜਿਹੜਾ ਸੀ ਚਲੋ ਮੁੜ ਮਸੇਦੇ ਦਾ ਕਿਤੇ ਕੀਤਾ ਵੀ ਗਿਆ, ਉਹਨੂੰ ਪੋਲੀਟੀਕਲੀ ਇਸ ਤਰੀਕੇ ਨਾਲ ਲਿਆ ਗਿਆ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਪਾਕਿਸਤਾਨ ਤੋਂ ਵੀ ਸਾਨੂੰ ਖ਼ਬਰਾਂ ਜਿਹੜੀਆਂ ਨੇ ਉਹ ਮਿਲਦੀਆਂ ਰਹਿੰਦੀਆਂ ਨੇ ਕਿ ਕਿੱਥੇ ਜਿਹੜੀ ਕੋਈ ਏਦਾਂ ਦੀ ਕਿਤੇ ਐਜੂਕੇਸ਼ਨ ਚੱਲ ਪਈ ਜਾਂ ਏਦਾਂ। ਇਸ ਤਰ੍ਹਾਂ ਹੀ ਜਿਹੜਾ ਹੈਗਾ ਜਿਹੜਾ ਦੂਸਰਾ ਪਾਕਿਸਤਾਨ ਸੀ, ਚਲੋ ਉਹ ਤਾਂ 1971 ਦੇ ਸਾਨੂੰ ਪਤਾ ਕਿ ਸਾਰਾ ਉਹਨਾਂ ਦਾ ਤਾਂ ਉਹ ਕਿਲਾ ਢਹਿ ਢੇਰੀ ਹੋ ਗਿਆ, ਉੱਥੇ ਉਹ ਚੱਲੀ ਨੀ ਗੱਲ, ਉਹ ਪਹਿਲਾਂ ਲੈਂਗੁਏਜ ਦਾ ਮਸਲਾ ਉੱਥੇ ਚੱਲਿਆ, ਉਰਦੂ ਲਾਜ਼ਮੀ ਕਰਨਾ, ਤੇ ਫਿਰ ਜਦੋਂ ਬੰਗਲਾ ਉੱਥੇ ਇਸ ਤੋਂ ਬਿਨਾਂ ਗੱਲ ਨੀ ਚੱਲੀ, ਫਿਰ ਉਹ ਸਾਰਾ ਉੱਥੇ ਰਾਜ ਪਲਟੇ ਇੱਕ ਕਿਸਮ ਦਾ ਹੋ ਗਿਆ, ਦੇਸ਼ ਨਵਾਂ ਬਣ ਗਿਆ ਚਲੋ। ਤੇ ਪਰ ਕਿਉਂਕਿ ਆਪਾਂ ਗੱਲ ਪੰਜਾਬ ਦੀ ਕਰ ਰਹੇ ਹਾਂ, ਤੇ ਹੁਣ ਵੀ ਅੱਜ ਵੀ ਤੁਸੀਂ ਦੇਖੋ ਜਦੋਂ ਆਪਾਂ ਕਲਚਰ ਦੀ, ਲਿਟਰੇਚਰ ਦੀ ਜਾਂ ਜਿਹੜੀਆਂ ਕਈ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਵੈਲਿਊਜ਼ ਦੀ ਗੱਲ ਕਰਦੇ ਹਾਂ, ਸਮਾਜਿਕ ਕਦਰਾਂ ਕੀਮਤਾਂ ਦੀ, ਤਾਂ ਉਹਦਾ ਸਾਰਾ ਜਿਹੜੀਆਂ ਰੂਟਸ ਨੇ ਉਹ ਸਾਂਝੇ ਪੰਜਾਬ ਦੇ ਵਿੱਚ ਪਈਆਂ ਨੇ। ਤੇ ਜਦੋਂ ਜੇ ਉੱਥੇ ਰੂਟਸ ਪਈਆਂ ਨੇ, ਸਾਡੀਆਂ ਜੜ੍ਹਾਂ ਉੱਥੇ ਨੇ, ਤੇ ਫਿਰ ਇਹ ਕੀ ਕਾਰਨ ਹੈ ਕਿ ਇੱਕ ਲਾਈਨ ਜਿਹੜੀ ਉਦੋਂ ਖਿੱਚੀ ਗਈ ਉਹ ਲਾਈਨ ਕਦੇ ਮੱਧਮ ਨਹੀਂ ਪਈ, ਉਹ ਗੂੜੀ ਹੁੰਦੀ ਗਈ। ਪ੍ਰੋਬਲਮ ਜਿਹੜੀ ਸੀ ਬੰਬੇ ਚ ਆਉਂਦੀ ਹੈ, ਜਿਹੜਾ ਅੱਤਵਾਦੀਆਂ ਦਾ ਅਟੈਕ ਉੱਥੇ ਤਾਜ ਹੋਟਲ ਚ ਹੁੰਦਾ ਜਾਂ ਉੱਥੇ ਰੇਲਵੇ ਸਟੇਸ਼ਨ ਤੇ ਹੁੰਦਾ, ਤੇ ਜਿਹੜਾ ਬੰਦ ਹੈ ਉਹ ਵਾਹਗਾ ਬਾਰਡਰ ਕਰ ਦਿੱਤਾ ਜਾਂਦਾ। ਇਹ ਇਹ ਇਹ ਜਿਹੜੀਆਂ ਐਟੀਚਿਊਡ ਨੇ, ਮੈਂ ਨੀ ਕਹਿੰਦਾ ਇਕੱਲੇ ਇੰਡੀਅਨ ਗਵਰਨਮੈਂਟ ਦਾ, ਸਾਰੀਆਂ ਸਰਕਾਰਾਂ ਦਾ ਜਿਹੜਾ ਐਟੀਚਿਊਡ ਹੈ। ਘਟਨਾ ਜੰਮੂ ਕਸ਼ਮੀਰ ਚ ਵਾਪਰਦੀ ਹੈ, ਤੇ ਜਿਹੜਾ ਇੱਕ ਬੜੀ ਕੋਸ਼ਿਸ਼ ਦੇ ਨਾਲ ਜਿਹੜਾ ਲਾਂਘਾ ਕਰਤਾਰਪੁਰ ਸਾਹਿਬ ਦਾ ਖੁੱਲਿਆ ਉਹ ਬੰਦ ਕਰ ਦਿੱਤਾ ਜਾਂਦਾ, ਤੇ ਅਟਾਰੀ ਵਾਹਗਾ ਜਿਹੜਾ ਬਾਰਡਰ ਹੈ ਤੇ ਉੱਥੋਂ ਸਾਰਾ ਵਪਾਰ ਬੰਦ ਹੋ ਜਾਂਦਾ। ਤੇ ਇਹ ਇਕੱਲਾ ਇਹ ਨੀ ਗਾ ਕਿ ਵਪਾਰ ਬੰਦ ਹੁੰਦਾ ਜਾਂ ਇਹਦੇ ਨਾਲ ਫਿਰ ਬਹੁਤ ਕੁਛ ਜਿਹੜਾ ਉਹ ਬੰਦ ਹੁੰਦਾ। ਤੇ ਕਿਸੇ ਵੇਲੇ ਬੜਾ ਆਦਾਨ ਪ੍ਰਦਾਨ ਲਿਟਰੇਰੀ ਪੱਧਰ ਤੇ ਜਾਂ ਖੇਡਾਂ ਦੇ ਪੱਧਰ ਤੇ ਜਿਹੜਾ ਸੀ ਇਹ ਸ਼ੁਰੂ ਹੋਇਆ, ਇਹ ਕਈ ਵਾਰੀ ਕੋਸ਼ਿਸ਼ਾਂ ਹੋਈਆਂ ਠੀਕ ਕਰਨ ਲਈ, ਪਰ ਫਿਰ ਜਦੋਂ ਉਦੋਂ ਬਾਅਦ ਜਦੋਂ ਉਹ ਗਲਤ ਹੁੰਦਾ ਫਿਰ ਉਸ ਤੋਂ ਵੀ ਵੱਧ ਤੀਬਰਤਾ ਦੇ ਨਾਲ ਹੁੰਦਾ। ਤੇ ਜਿੰਨਾ ਕੁ ਠੀਕ ਕਰਦੀਆਂ ਨੇ ਭਾਵੇਂ ਸਰਕਾਰਾਂ ਕਰਦੀਆਂ ਭਾਵੇਂ ਲੋਕ ਕਰਦੇ, ਹੁਣ ਵੀ ਜਿਹੜੇ ਅਮਨ ਪਸੰਦ ਲੋਕ ਨੇ ਏਦਾਂ ਦੀਆਂ ਤਨਜ਼ੀਮਾਂ ਨੇ ਜਿਹੜੀਆਂ ਬਾਰਡਰ ਤੇ ਇਕੱਠੇ ਹੋ ਕੇ ਤੇ ਉਹ ਪਛਤਾਵਾ ਕਰਦੀਆਂ ਨੇ, ਤੇ ਜੇ ਬਹੁਤ ਜਿਹੜਾ ਹੋਇਆ ਮਾਰ ਮਰਾਈ ਹੋਈ, ਬਹੁਤ ਜਿਹੜੀ ਮਾੜੀ ਗੱਲ ਹੋਈ, ਇੱਥੋਂ ਤੱਕ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਾਅਦ ਦੇ ਵਿੱਚ ਇਹ ਰੈਜੂਲੇਸ਼ਨ ਵੀ ਪਾਏ, ਮਤੇ ਵੀ ਪਾਏ ਉਸ ਪਛਤਾਵੇ ਦੇ ਵਿੱਚ ਵੀ ਅਸੀਂ ਇਹ ਕਿਉਂ ਮਾਰੇ। ਤੇ ਮੈਨੂੰ

0: ਵਾਰ ਸਾਡੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਤੇ ਇਹ ਆਉਂਦਾ ਹੁੰਦਾ ਕਿ ਘੱਟੋ ਘੱਟ ਜਿਹੜੇ ਗੁਰੂ ਦੇ ਸਿੱਖ ਨੇ ਜਾਂ ਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਚੱਲਣ ਵਾਲੇ ਜਾਂ ਹੋਰ, ਉਹਨਾਂ ਨੇ ਇਹ ਕਿਉਂ ਕੀਤਾ? ਇਹ ਅੱਜ ਤੱਕ ਗੱਲ ਜਿਹੜੀ ਆ ਉਹ ਸਮਝ ਤੋਂ ਜਿਹੜੀ ਆ ਉਹ ਬਾਹਰ ਹੈ। ਨਿਹੱਥਿਆਂ ਤੇ ਵਾਰ ਜਿਹੜਾ ਕਿਉਂ ਕੀਤਾ? ਚਲੋ ਇਹ ਤਾਂ ਅੱਗੇ ਸਾਡੀ ਲਿਗੇਸੀ ਦੇ ਵਿੱਚ ਜਾਂ ਸਾਡੇ ਐਥੋਸ ਦੇ ਵਿੱਚ ਇਹ ਗੱਲਾਂ ਪਈਆਂ ਨੇ ਕਿ ਜਦੋਂ ਸਾਡੇ ਤੇ ਕੋਈ, ਅਸੀਂ ਡਿਫੈਂਸ ਦੇ ਵਿੱਚ ਸਾਡੇ ਤੇ ਕੋਈ ਚੜ ਕੇ ਆਉਂਦਾ ਤਾਂ ਅਸੀਂ ਉਹਦਾ ਡਟ ਕੇ ਮੁਕਾਬਲਾ ਕਰਦੇ ਹਾਂ। ਅਸੀਂ ਹਿਸਟੋਰੀਕਲੀ ਇਸ ਗੱਲ ਨੂੰ ਆਪਾਂ ਇੱਕ ਬੀਹਾ ਪੜ ਰਹੇ ਹੁਣ ਤੱਕ, ਪਰ ਨਿਹੱਥਿਆਂ ਤੇ ਹਮਲਾ ਕਰਨਾ, ਕਾਫਲਿਆਂ ਦੇ ਵਿੱਚ ਲੋਕ ਜਾ ਰਹੇ ਨੇ, ਕਾਫਲਿਆਂ ਤੇ ਹਮਲਾ ਕਰਕੇ ਮਾਰ ਦੇਣੇ ਤੇ ਹੋਰ ਇਸ ਤਰ੍ਹਾਂ, ਉਹ ਗੱਲਾਂ ਜਿਹੜੀਆਂ ਉਹ ਸਮਝ ਤੋਂ ਬਾਹਰ ਨੇ। ਇਹ ਘੱਟੋ ਘੱਟ ਚਲੋ ਉਹ ਤਾਂ ਹੁਣ ਉਹਨੂੰ ਤਾਂ ਠੀਕ ਨੀ ਕੀਤਾ ਜਾ ਸਕਦਾ, ਜਿਹੜੇ ਲੋਕ ਮਾਰੇ ਗਏ ਉਹਨਾਂ ਨੂੰ ਜਿੰਦਾ ਨੀ ਕੀਤਾ ਜਾ ਸਕਦਾ, ਜਿਹੜੇ ਲੋਕਾਂ ਦੇ ਘਰ ਉੱਜੜ ਗਏ, ਹਵੇਲੀਆਂ ਉੱਧਰ ਰਹਿ ਗਈਆਂ ਇੱਧਰ ਰਹਿ ਗਈਆਂ, ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਦਵਾਇਆ ਜਾ ਸਕਦਾ। ਪਰ ਜਿਹੜਾ ਮੈਂ ਸਮਝਦਾ ਕਿ ਘੱਟੋ ਘੱਟ ਇਹ ਤੇ ਪਛਤਾਵਾ ਤਾਂ ਕੀਤਾ ਜਾਵੇ ਤਾਂ ਕਿ ਸਾਡੀਆਂ ਜਿਹੜੀਆਂ ਇਹ ਕੌਮਾਂ ਨੇ, ਸੋ ਕਾਲਡ ਭਾਵੇਂ ਸਿੱਖ ਕੌਮ ਹੈ, ਹਿੰਦੂ ਕੌਮ ਹੈ, ਮੁਸਲਿਮ ਕੌਮ ਹੈ, ਤੇ ਜਾਂ ਫਿਰ ਜਿੱਦਾਂ ਇੱਕ ਉਦਾਂ ਇੱਕ ਨੇਸ਼ਨ ਦਾ ਕੰਸੈਪਟ ਹੈ ਵੀ ਚਲੋ ਇੱਕ ਰਲ ਕੇ ਇੱਕ ਪੰਜਾਬੀ ਕੌਮ ਹੈ, ਇਹ ਘੱਟੋ ਘੱਟ ਉਸ ਗੱਲ ਨੂੰ ਕਿਤੇ ਨਾ ਕਿਤੇ ਆਪਣੇ ਅੰਦਰ ਝਾਤ ਮਾਰ ਕੇ ਤੇ ਇਸ ਗੱਲ ਤੇ ਇਹ ਪਛਤਾਵਾ ਤਾਂ ਕਰੇ ਕਿ ਸਾਡੇ ਵੱਡ ਵਡੇਰਿਆਂ ਨੇ ਜਾਂ ਉਹਨਾਂ ਨੇ ਕੀ ਕੀਤਾ ਤੇ ਏਡਾ ਵੱਡਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਉਹ ਸਬਕ ਬਣ ਸਕੇ ਆਉਣ ਵਾਲੀਆਂ ਪੀੜ੍ਹੀਆਂ ਲਈ। ਸੋ ਮੈਨੂੰ ਲੱਗਦਾ ਕਿ ਇਸ ਪਾਸੇ ਜਿਹੜਾ ਹੈਗਾ ਜ਼ਿਆਦਾ ਧੁਰਨ ਦੀ ਲੋੜ ਹੈ।
1: ਵਾਕਈ ਔਰ ਬੜੇ ਸਾਰੇ ਸੰਜੀਦਾ ਮਸਲੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਧੰਨਵਾਦ ਪ੍ਰੀਤਮ ਭਾਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਹਾਂਜੀ ਧੰਨਵਾਦ।
1: ਵੰਡ ਦੇ ਉੱਤੇ ਔਰ ਦੇਸ਼ ਦੇ ਬਟਵਾਰੇ ਦੇ ਉੱਤੇ ਔਰ ਬਹੁਤ ਸਾਰੀਆਂ ਗੱਲਾਂ, ਜਿਵੇਂ ਭਾਜੀ ਨੇ ਸ਼ੁਰੂਆਤ ਦੇ ਵਿੱਚ ਹੀ ਕਹੀ ਕਿ ਗੱਲ ਕਿ ਜਿਹੜਾ ਉਜਾੜਾ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਬਹੁਤ ਭਾਰੀ ਬੜਾ ਮਾੜਾ ਅੱਖਰ ਹੈਗਾ। ਉਜਾੜੇ ਦਾ ਸੇਕ ਇਹ ਸੀਗਾ ਕਿ ਇਸ ਵੰਡ ਦੇ ਦਰਮਿਆਨ ਜਿਹੜੀ ਹਿੰਸਾ ਹੋਈ, ਜਿਹੜੇ ਦੰਗੇ ਹੋਏ, ਵੈਸੇ ਉਹ ਅਗਸਤ 47 ਦੇ ਵਿੱਚ ਜਦੋਂ ਦੋਵੇਂ ਦੇਸ਼ ਆਜ਼ਾਦ ਹੁੰਦੇ ਆ ਉਦੋਂ ਤੋਂ ਹੀ ਨਹੀਂ ਹੋਏ, ਉਹ ਤੋਂ ਪਹਿਲਾਂ ਤੋਂ ਹੀ ਹੋਣ ਲੱਗ ਪਏ ਸੀ। ਕਹਿੰਦੇ ਕਿ ਮਾਰਚ ਅਪ੍ਰੈਲ ਮਹੀਨਿਆਂ ਤੋਂ ਹੀ ਦੰਗੇ ਹੋਣੇ ਸ਼ੁਰੂ ਹੋ ਗਏ ਸੀ, ਬਲਕਿ ਉਸ ਤੋਂ ਕੁਝ ਸਾਲ ਪਹਿਲਾਂ ਹੀ ਇਹ ਜਿਹੜੀ ਨਫ਼ਰਤ ਸੀਗੀ ਇਹ ਕੁਝ ਸਿਆਸੀ ਪਾਰਟੀਆਂ ਭਰਨ ਲੱਗ ਪਈਆਂ ਸੀਗੀਆਂ, ਜ਼ਿਕਰ ਭਾਜੀ ਹੋਰਾਂ ਨੇ ਕਰ ਹੀ ਦਿੱਤਾ। ਵੰਡ ਦੇ ਦੌਰਾਨ ਵੀ ਕਰੀਬ 500,000 ਲੋਕ ਮਾਰੇ ਗਏ ਨੇ, 2 ਕਰੋੜ ਲੋਕ ਰਿਫਿਊਜੀ ਬਣ ਗਏ ਸੀ, ਸ਼ਰਨਾਰਥੀ ਬਣ ਗਏ ਸੀ। ਔਰ ਪੰਜਾਬ ਨੇ ਕੀ ਖਵਾਇਆ? ਪੰਜਾਬ ਨੂੰ ਮਾਲੀਏ ਦੇ ਵਿੱਚ ਨਾਲ ਦੀ ਨਾਲ ਵੰਡ ਤੋਂ ਬਾਅਦ 40% ਘਾਟਾ ਪੈ ਗਿਆ ਸੀਗਾ, ਕਿਉਂਕਿ ਅੱਧੀ ਤੋਂ ਜ਼ਿਆਦਾ ਭੂਮੀ ਜਿਹੜੀ ਸੀ, ਜ਼ਮੀਨ ਸਾਰੀ ਦੀ ਸਾਰੀ ਉੱਧਰ ਚਲੀ ਗਈ ਸੀ। ਗੁਰਧਾਮਾਂ ਦੀ ਗੱਲ ਕੀਤੀ ਹੈ, 175 ਗੁਰਧਾਮ ਨਨਕਾਣਾ ਸਾਹਿਬ ਸਣੇ ਜਿਹੜੇ ਨੇ ਉਹ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਸੀਗੇ। ਔਰ ਇਸ ਵੰਡ ਦੇ ਨਾਲ ਜਾਇਦਾਦਾਂ ਦੀ ਤਕਸੀਮ ਕਿਵੇਂ ਹੋਈ, ਉਹਦੇ 'ਚ ਲੋਕਾਂ ਦੀਆਂ ਜ਼ਮੀਨਾਂ, ਜਾਇਦਾਦਾਂ, ਜਾਨਵਰ, ਜਨੌਰ ਜਿਹੜੇ ਸੀ ਉਹ ਉੱਧਰਲੇ ਪਾਸੇ ਉੱਧਰ ਰਹਿ ਗਏ, ਇੱਧਰਲਿਆਂ ਦੇ ਇੱਧਰ ਰਹਿ ਗਏ। ਔਰ ਦੰਗੇ ਫਸਾਦ ਹੋਏ, ਜ਼ਮੀਨਾਂ ਦੀ ਵੰਡ, ਕਾਣੀ ਵੰਡ ਹੋਈ ਇੱਕ ਤਰੀਕੇ ਦੇ ਨਾਲ। ਕਿਹਾ ਜਾਂਦਾ ਹੈ ਕਿ ਉਹ ਤੋਂ ਬਾਅਦ 1951 'ਚ ਇੱਕ ਮਰਦਮਸ਼ੁਮਾਰੀ ਹੋਈ ਸੀ, 1941 ਤੋਂ ਬਾਅਦ ਉਸ ਮਰਦਮਸ਼ੁਮਾਰੀ 'ਚ 72 ਲੱਖ ਮੁਸਲਮਾਨ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਸੀ ਅਤੇ 72 ਲੱਖ ਤੋਂ ਜ਼ਿਆਦਾ ਹਿੰਦੂ ਅਤੇ ਸਿੱਖ ਪਾਕਿਸਤਾਨ ਛੱਡ ਕੇ ਭਾਰਤ ਵਾਲੇ ਪਾਸੇ ਆ ਗਏ ਸੀਗੇ। ਔਰ ਇਸ ਦਾ ਜਿੰਨਾ ਵੀ ਸੇਕ ਹੈ, ਇਸ ਦਾ ਜਿੰਨਾ ਵੀ ਸੰਤਾਪ ਹੈ, ਜਿੰਨਾ ਵੀ ਇਸ ਦਾ ਇੱਕ ਕਿਸਮ ਦਾ ਵੇਗ ਹੈ, ਉਹ ਦੋਵੇਂ ਪਾਸਿਆਂ ਦੇ ਜਿਹੜੇ ਵਸਨੀਕ ਸੀਗੇ ਉਹਨਾਂ 'ਚ ਕਈ ਸਾਲਾਂ ਤੱਕ ਰਿਹਾ ਸੀ। ਇਨਫੈਕਟ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ, ਛੋਟੇ ਬੱਚੇ ਜਿਹੜੇ ਉਹਨਾਂ ਦੇ ਮੈਂਟਲੀ ਇਸ ਦੇ ਅਸਰ ਹੋਏ ਸੀ, ਔਰ ਉਹ ਫਿਰ ਅੱਗੇ ਅੱਗੇ ਜਿਹੜੇ ਨੇ ਟਰਾਂਸਲੇਟ ਹੁੰਦੇ ਜਾਂਦੇ ਨੇ, ਉਹਨਾਂ ਪੀੜ੍ਹੀਆਂ ਤੋਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਜਾਂਦੇ ਨੇ। ਔਰ ਜਿਸ ਤਰੀਕੇ ਦੇ ਨਾਲ ਭਾਜੀ ਨੇ ਇੱਕ ਗੱਲ ਬੜੀ ਵਧੀਆ ਜ਼ਿਕਰ ਕੀਤਾ ਕਿ ਵੰਡ ਦੇ ਦਰਮਿਆਨ ਜਿਸ ਕਿਸਮ ਦੇ ਨਾਲ ਦੰਗੇ ਫਸਾਦ ਹੋਏ ਸੀ, ਉਸੇ ਵਕਤ ਅਸੀਂ ਆਪਣਾ ਗੁਰੂ ਦੇ ਜਾਏ, ਪੀਰਾਂ ਫਕੀਰਾਂ ਦੀ ਧਰਤੀ, ਇਹ ਸਾਰੇ ਟੈਗ ਤਾਂ ਉਦੋਂ ਹੀ ਮਿਟ ਗਏ ਸੀ, ਕਿਉਂਕਿ ਉਸ ਵਕਤ ਇਨਸਾਨੀਅਤ ਦਾ ਇੱਕ ਐਸਾ ਗੰਦਾ ਪਰਚਾਵਾ ਆ, ਇੱਕ ਇਸ ਕਿਸਮ ਦਾ ਉਸ ਵਕਤ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਆਪਣੇ ਆਪ ਨੂੰ ਇਨਸਾਨ ਕਹਿਣ ਦਾ ਹੱਕ ਹੀ ਅਸੀਂ ਗਵਾ ਬੈਠੇ। ਪੰਜਾਬੀ ਹੈ, ਯੇ ਹੈ, ਵੋ ਹੈ, ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਅੰਮ੍ਰਿਤਾ ਪ੍ਰੀਤਮ ਦਾ ਪਿੰਜਰ ਹੋ ਗਿਆ, ਖੁਸ਼ਵੰਤ ਸਿੰਘ ਦੀ ਟ੍ਰੇਨ ਟੂ ਪਾਕਿਸਤਾਨ, ਭੀਸ਼ਮ ਸਾਨੀ ਦਾ ਤਮਸ ਅਤੇ ਸਲਮਾਨ ਰਸ਼ਦੀ ਦਾ ਮਿਡਨਾਈਟ ਚਿਲਡਰਨ, ਜਿਹੜੇ ਮਰਜ਼ੀ ਨਾਟਕ, ਜਿਹੜੇ ਮਰਜ਼ੀ ਕਿਤਾਬਾਂ ਪੜ੍ਹ ਕੇ ਦੇਖ ਲਓ, ਇਹਨਾਂ ਦੇ ਵਿੱਚ ਭਾਰਤ ਦੀ ਵੰਡ, ਪਾਕਿਸਤਾਨ ਦੀ ਵੰਡ ਅਤੇ ਉਸ ਵੰਡ ਦੇ ਦਰਮਿਆਨ ਜਿਹੜਾ ਸੇਕ ਔਰ ਜੋ ਸੰਤਾਪ ਦੋਹਾਂ ਦੇਸ਼ਾਂ ਨੇ ਝੱਲਿਆ, ਉਹਦੇ ਬਾਰੇ ਜ਼ਿਕਰ ਤੁਹਾਨੂੰ ਸੁਣਨ ਨੂੰ ਮਿਲਦਾ। ਫਿਲਹਾਲ ਅੱਜ ਦੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਮਨ ਹਾਲ।
2: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
2: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
7: ਟੈਨਸ਼ਨ ਨਿਰੀ ਟੈਨਸ਼ਨ,
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
8: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY Immigration and Education Consultant,
7: ਹਰ ਕਦਮ ਤੁਹਾਡੇ ਨਾਲ।
9: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ, ਕਾਲ 0390-8665-55 ਔਰ ਵਿਜ਼ਿਟ tireforce.com.au।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
6: ਹਾਂਜੀ।

0: ਜੁਲਰੀ ਵੇਖਣ ਧੁੰਨਾ ਜੁਲਰ ਚਲੀਏ।
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2535 45।

0: ਸ਼ਰਤਾ ਲਾਗੂ
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी
1: रेडी हांजी 1674 आस करदे हां दिन तुहाडा वधिया जा रहा होएगा। समा हो चुका अज दी कहानी दा अज दे विचार दा। एक वारी एक लड़का अपने प्यो नूं मिलना है तो मिलनी दे उत्ते दस्या कि वह इस वारी भी जॉब छड्ड आया, इस वारी भी उहदी किस्मत ने उहदा साथ नहीं दिता। प्यो सारा कुछ बड़े ध्यान दे नाल सुन रहा, अगे भी हर वार कोई ना कोई नवी मुसीबत आउंदी आ पुत नूं। इस वारी उह चाहुंदा कि मैं कोई अपना कारोबार ही शुरू कर लवां, नौकरी दे उत्ते उहदी किस्मत उहदा साथ नहीं देंदी, कदी किते किसे कंपनी दे विच उहदी बनदी नहीं, किसे जगह दे उत्ते उह कंपनी बंद हो जांदी आ, किते कुछ ते किते कुछ, लगातार काफ़ी थावां दे उत्ते इदां दी समस्या आई है। पुत चाहुंदा कि प्यो अपनी कमाई दे विच्चों रिटायरमेंट दे विच्चों कुछ पैसे मैनू देवे ते नाले अपनी जान पछाण दे विच्चों मेरी मदद कर देवे। लागे पैंदे एक पहाड़ी एड़ी एरिए दे विच्च हुण ओह होटल मोटल खोलना चाहुंदा, उहनूं लगदा कि मैं अपना कारोबार करूँगा, मेरी किस्मत शायद अपने कारोबार दे विच्च ही चमकेगी। ये चीज़ पता नहीं खरे अपनी आ जां फिर होर किसी ने दसी आ, ते मां ने भी लागों हामी भरी, बहुत मेहनत करदा मेरा पुत, कोई नहीं पुत किस्मत अज नहीं ते कल कितना कितने ते जरूर साथ दूगी, जिथे कितने तेरी किस्मत दे विच दाना पानी लिखा होया वेखी अपने आप ही तू उधरले पासे नूं तुर पैना। पर प्यो चुपचाप सारा कुछ सुन रहा, शायद उन्हें यह चीज़ा पसंद ने शायद नहीं। किहड़े एरिए दे विच फिर तू अपना कारोबार खोलना चाहना, प्यो ने आखिरकार चुप्पी तोड़ी। चल फिर वो वेख के आईए, कार दे विच बैठ के उस पासे नूं निकल जांदे ने। पहाड़ी एरिया होण दे करके गड्डी ऊंचाई वल नूं जा रही, एक जगह दे उत्ते जाके प्यो ने गड्डी रोकण दे लई कहा। इत्थे गड्डी रोक ते आस पास चंगी तरह दे नाल वेख ते मैनूं दस आपां किन्नी ऊंचाई दे उत्ते आ गए। पुत ने कहा पापा जी काफ़ी उपर आ गए आपां, इस जगह दे उत्ते लोक घूमण फिरन दे लई आउंदे ने, काफ़ी हरियाली है, लोग भीड़ भड़का छड के जदों भी छुट्टियां मिलदियां ने तो इहो जिहियां थावां दे उत्ते घूमण दे लई आउंदे ने, उही साडे ग्राहक होणगे। इदां दे रलदे मिलदे होर भी कई इत्थे कारोबार ने, बड़े सोहणे चलदे ने। प्यो ने कहा मैं जे कुछ तैनूं कहां तैनूं सुणन दे विच अजीब लगे ते गुस्सा ते नहीं करेगा? पुत ने कहा नहीं, कह भी किदा सकदा, एक ते प्यो आ ते दूसरा हुण उहदी मदद लैणी आ, उहदे कोल पैसे लैणे आ, उहदी जमां पूंजी दे विच्चों काफ़ी वड्डा हिस्सा उह खर्चण नूं फिरदा ते गुस्सा करे भी किदा? प्यो ने कहा इस चढ़ाई दे उत्ते गड्डी एक पासे नूं करके बंद कर दे, बंद कर दे ते जे हो सकदा ते दी हैंड ब्रेक भी ना ला ते फिर वेख की बनता। ते पुत ने बड़ा हैरान होके प्यो वल वेख्या, तुहानू पता तुसी की कह रहे हो, जे मैं हैंड ब्रेक भी ना लाई ते गड्डी थल्ले नूं चली जाऊगी, ये गड्डी डिग पऊगी, एक्सीडेंट हो जाऊगा, ਸਰਕਾਰ ਦਾ ਨੁਕਸਾਨ, ਮੇਰਾ ਤੁਹਾਡਾ ਨੁਕਸਾਨ, ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਤੁਸੀਂ ਠੀਕ ਤੇ ਹੋ? ਪਿਓ ਨੇ ਕਿਹਾ ਮੈਂ ਬਿਲਕੁਲ ਠੀਕ ਹਾਂ। ਸਟੇਅਰਿੰਗ ਤੇ ਤੇਰੇ ਹੱਥ ਦੇ ਵਿੱਚ ਹੀ ਹੋਊਗਾ ਨਾ, ਜੇ ਗੱਡੀ ਆਪਣੇ ਆਪ ਰੇੜਦੀ ਜਾਊਗੀ ਜਿੱਥੇ ਵੀ ਕਿਤੇ ਲੈ ਕੇ ਜਾਊਗੀ, ਸਟੇਅਰਿੰਗ ਤੇਰੇ ਹੱਥ ਦੇ ਵਿੱਚ, ਤੂੰ ਆਪਣੇ ਆਪ ਕੰਟਰੋਲ ਕਰ ਸਕਦਾ। ਪੁੱਤ ਦੇ ਮਨ ਦੇ ਵਿੱਚ ਆਇਆ ਕਿ ਪਤਾ ਨਹੀਂ ਪਿਓ ਕਿੱਦਾਂ ਦੇ ਨਾਪ ਸ਼ਨਾਪ ਗੱਲਾਂ ਕਰੀ ਜਾਂਦਾ। ਇੱਦਾਂ ਵੀ ਹੁੰਦਾ ਕੋਈ? ਇੱਦਾਂ ਕੌਣ ਕਰਦਾ ਹੁੰਦਾ? ਅੱਜ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ। ਪੁੱਤ ਨੇ ਕਿਹਾ ਇੱਦਾਂ ਦੀਆਂ ਗੱਲਾਂ ਇਸ ਮੌਕੇ ਦੇ ਉੱਤੇ ਚੰਗੀਆਂ ਨਹੀਂ ਲੱਗਦੀਆਂ, ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਹੈ। ਅਤੇ ਪਿਓ ਨੇ ਕਿਹਾ ਜਿਹੜੀਆਂ ਤੂੰ ਹਰ ਵਾਰੀ ਅਨਾਪ ਸ਼ਨਾਪ ਗੱਲਾਂ ਮੇਰੇ ਨਾਲ ਆ ਕੇ ਕਰਦਾ, ਕੀ ਮੈਂ ਉਹਨਾਂ ਤੋਂ ਪਰੇਸ਼ਾਨ ਨਹੀਂ? ਹਰ ਵਾਰੀ ਤੂੰ ਆਪਣੀ ਨੌਕਰੀ ਛੱਡ ਕੇ ਆ ਜਾਂਦਾ, ਆਖੇ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ। ਕਦੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੇਰੇ ਪਿੱਛੇ ਕਿਉਂ ਕਿਸਮਤ ਪਈ ਹੈ? ਹੁਣ ਤੂੰ ਕਹਿੰਦਾ ਮੈਂ ਕਾਰੋਬਾਰ ਖੋਲ੍ਹਣਾ, ਪਰ ਮੈਂ ਚਾਹੁੰਦਾ ਹਾਂ ਕਿ ਇਹ ਕਾਰੋਬਾਰ ਖੋਲ੍ਹਣ ਤੋਂ ਪਹਿਲਾਂ, ਇਹ ਵੱਡਾ ਪੈਸਾ ਖਰਚਣ ਤੋਂ ਪਹਿਲਾਂ ਜ਼ਿੰਦਗੀ ਦਾ ਇੱਕ ਵੱਡਾ ਸਬਕ ਤੂੰ ਪਹਿਲਾਂ ਸਿੱਖ ਲਾ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਧੱਕੇ ਧੋੜੇ ਖਾ ਕੇ, ਇੱਕ ਨਹੀਂ ਤਾਂ ਦੋ, ਦੋ ਨਹੀਂ ਤਾਂ ਤਿੰਨ, ਤੈਨੂੰ ਆਪਣੇ ਆਪ ਹੀ ਬੜੀਆਂ ਚੀਜ਼ਾਂ ਪਤਾ ਲੱਗ ਜਾਣਗੀਆਂ। ਪਰ ਜੇਕਰ ਹੁਣ ਨਹੀਂ ਲੱਗ ਰਹੀਆਂ ਤਾਂ ਪਿਓ ਹੋਣ ਦੇ ਨਾਤੇ ਮੇਰਾ ਦੱਸਣਾ ਫਰਜ਼ ਬਣਦਾ। ਪੁੱਤ ਨੇ ਕਿਹਾ ਹਾਂਜੀ ਦੱਸੋ, ਪਰ ਇਹ ਕਿਹੜਾ ਤਰੀਕਾ ਹੋਇਆ ਜਿਹਦੇ ਵਿੱਚ ਮੈਂ ਵੀ ਆਪ ਵੀ ਨੁਕਸਾਨ ਕਰਾਵਾਂ, ਤੁਹਾਡਾ ਵੀ ਨੁਕਸਾਨ ਹੋਵੇ, ਗੱਡੀ ਦਾ ਵੀ ਹੋਵੇ? ਵੇਖ ਮੇਰਾ ਪੁੱਤ, ਜਦੋਂ ਆਪਾਂ ਇੱਕ ਉਚਾਈ 'ਤੇ ਖੜ੍ਹੇ ਹੋਈਏ ਨਾ, ਉਚਾਈ ਯਾਨੀ ਕਿ ਸਾਡੀ ਜ਼ਿੰਦਗੀ, ਇਹ ਕਾਰ ਤੇਰੀ ਜ਼ਿੰਦਗੀ ਵਰਗੀ ਆ, ਇਹ ਤੇਰੀ ਲਾਈਫ ਆ, ਹੌਲੀ ਹੌਲੀ ਇਹ ਜਿੱਦਾਂ ਵੱਧ ਰਹੀ ਆ, ਜਿੱਦਾਂ ਤੂੰ ਵੱਡਾ ਹੋ ਰਿਹਾ, ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਹ ਸਮਝ ਲਾ ਕਿ ਤੇਰੀ ਲਾਈਫ ਤਾਂ ਨੂੰ ਜਾ ਰਹੀ ਹੈ ਜਿੱਦਾਂ ਇਹ ਕਾਰ ਨੂੰ ਆਪਾਂ ਉੱਤੇ ਲੈ ਕੇ ਆਏ ਹਾਂ। ਅਤੇ ਹੁਣ ਇਹ ਕਾਰ ਨੂੰ ਜੇਕਰ ਤੂੰ ਇੱਦਾਂ ਹੀ ਛੱਡ ਦੇਵੇਂਗਾ, ਸਟੇਅਰਿੰਗ ਤਾਂ ਭਾਵੇਂ ਤੇਰੇ ਹੱਥ ਦੇ ਵਿੱਚ ਹੈ, ਤਾਂ ਇਹ ਕਾਰ ਥੱਲੇ ਨੂੰ ਜਾਊਗੀ, ਇਹ ਨਵਾਉਣ ਵੱਲ ਨੂੰ ਜਾਊਗੀ, ਤਾਂ ਨਹੀਂ ਜਾ ਸਕਦੀ। ਅਤੇ ਉਹ ਤਾਂ ਨੂੰ ਲੈ ਕੇ ਜਾਣ ਦੇ ਲਈ ਤੈਨੂੰ ਕੀ ਕਰਨਾ ਪਊਗਾ? ਤਾਂ ਨੂੰ ਲੈ ਕੇ ਜਾਣ ਦੇ ਲਈ ਤੈਨੂੰ ਇਹ ਗੱਡੀ ਸਟਾਰਟ ਰੱਖਣੀ ਪਊਗੀ, ਰੇਸ ਦੇ ਉੱਤੇ ਪੈਰ ਰੱਖਣਾ ਪਊਗਾ, ਟੈਂਕੀ ਦੇ ਵਿੱਚ ਤੇਲ ਹੋਣਾ ਚਾਹੀਦਾ, ਅਤੇ ਧਿਆਨ ਹਰ ਵੇਲੇ ਰਾਹ ਦੇ ਉੱਤੇ, ਅਤੇ ਫਿਰ ਚਾਹੇ ਜਿੰਨਾ ਮਰਜ਼ੀ ਇਹਨੂੰ ਉੱਤੇ ਨੂੰ ਲੈ ਜਾ। ਕੁਛ ਫਰਕ ਲੱਗਦਾ ਤੈਨੂੰ ਇਸ ਕਾਰ ਦੇ ਵਿੱਚ ਅਤੇ ਜ਼ਿੰਦਗੀ ਦੇ ਵਿੱਚ? ਇੱਕ ਚੋਇਸ ਤੇਰੇ ਕੋਲ ਉਹ ਆ ਕਿ ਤੂੰ ਗੱਡੀ ਇੱਦਾਂ ਹੀ ਛੱਡੀ ਆ, ਤੂੰ ਕੋਈ ਰੇਸ ਨਹੀਂ ਨੱਪਣੀ ਚਾਹੁੰਦਾ, ਤੂੰ ਚਾਹੁੰਦਾ ਕਿ ਆਸ ਪਾਸ ਮੈਂ ਬਹੁਤਾ ਕੋਈ ਖਾਸ ਧਿਆਨ ਵੀ ਨਾ ਰੱਖਾਂ, ਅਤੇ ਫਿਰ ਤੂੰ ਤਰੱਕੀ ਵੱਲ ਨੂੰ ਨਹੀਂ ਜਾ ਸਕਦਾ। ਫਿਰ ਤੇਰੇ ਵਰਗੇ ਬੰਦੇ ਹਮੇਸ਼ਾ ਇਹੋ ਹੀ ਦੋਸ਼ ਦਿੰਦੇ ਰਹਿਣਗੇ ਕਿ ਹਾਏ ਸਾਡੀ ਕਿਸਮਤ, ਪਰ ਮੈਂ ਉਦੋਂ ਮੰਨੂੰਗਾ ਜਦੋਂ ਤੂੰ ਸਟੇਅਰਿੰਗ ਆਪਣੇ ਹੱਥ ਦੇ ਵਿੱਚ ਲੈ ਕੇ ਰੇਸ ਵੀ ਆਪ ਦੱਬੇਗਾ। ਹਾਲੇ ਤੱਕ ਤੂੰ ਜੋ ਵੀ ਕਰ ਰਿਹਾ ਉਹ ਤੂੰ ਢਿੱਲੇ ਹੱਥੀ ਕਰ ਰਿਹਾ, ਜਿੱਧਰ ਨੂੰ ਲਾਈਫ ਜਾਂਦੀ ਹੈ ਉੱਧਰ ਨੂੰ ਤੁਰਿਆ ਜਾਂਦਾ, ਜੋ ਚੰਗੇ ਪਾਸੇ ਕਿਤੇ ਲੈ ਗਈ ਤਾਂ ਲੈ ਗਈ, ਬਿਲਕੁਲ ਇਸੇ ਗੱਡੀ ਦੀ ਤਰ੍ਹਾਂ ਜੇ ਅੱਗੇ ਰਾਹ ਦੇ ਵਿੱਚ ਕੋਈ ਰੋੜਾ ਆ ਗਿਆ, ਕਿਤੇ ਕੋਈ ਟਾਇਰ ਪਾਟ ਗਿਆ, ਕਿਸੇ ਜਗ੍ਹਾ ਦੇ ਉੱਤੇ ਵੱਜ ਗਈ, ਕੋਈ ਰੁੱਖ ਆ ਗਿਆ, ਕੋਈ ਪਿੱਛੋਂ ਅੱਗੋਂ ਉਹਦੀ ਗੱਡੀ ਮਿਲ ਗਈ, ਇਹ ਸਾਰੇ ਕੁਛ ਦੇ ਵਿੱਚ ਚਾਂਸ ਬਹੁਤ ਵਧੇਰੇ ਨੇ ਕਿ ਤੂੰ ਥਾਂ ਥਾਂ ਦੇ ਉੱਤੇ ਜਗ੍ਹਾ ਜਗ੍ਹਾ ਠੋਕਰਾਂ ਖਾਵੇਂਗਾ, ਐਕਸੀਡੈਂਟ ਕਰਾਵੇਂਗਾ। ਅਤੇ ਜੇ ਆਪਣੀ ਜ਼ਿੰਦਗੀ ਨੂੰ ਸਹੀ ਢੰਗ ਦੇ ਨਾਲ ਚਲਾਉਣਾ ਤਾਂ ਫਿਰ ਕਾਇਦੇ ਦੇ ਵਿੱਚ ਚਲਾ, ਫਿਰ ਜਿੰਨੀਆਂ ਮਰਜ਼ੀ ਚੜ੍ਹਾਈਆਂ ਚੜ੍ਹ ਜੀ, ਜਿੰਨੀਆਂ ਮਰਜ਼ੀ ਤਰੱਕੀਆਂ ਕਰ ਲਈ। ਸੋ ਬਹੁਤੀ ਵਾਰੀ ਆਪਾਂ ਕਿਸਮਤ ਨੂੰ ਦੋਸ਼ ਦੇ ਕੇ ਅਤੇ ਆਪ ਪਾਸੇ ਹੋਣ ਨੂੰ ਫਿਰਦੇ ਹਾਂ। ਜੇ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਵੇਖੋ ਤਾਂ ਤੁਹਾਨੂੰ ਤੁਹਾਡੇ ਆਂਸਰ ਤੁਹਾਡੇ ਉਹਨਾਂ ਕੀਤੇ ਕਾਰਨਾਮਿਆਂ ਦੇ ਵਿੱਚੋਂ ਮਿਲ ਜਾਂਦੇ ਨੇ, ਜਿਹੜੇ ਕੋਈ ਹੋਰ ਦੂਸਰਾ ਤੀਸਰਾ ਨਹੀਂ ਸਮਝ ਸਕਦਾ। ਤੁਸੀਂ ਕਈ ਵਾਰੀ ਐਫਰਟ ਉਹਨੇ ਲਾਏ ਹੀ ਨਹੀਂ ਹੁੰਦੇ, ਤੁਸੀਂ ਹਰ ਵਾਰੀ ਬੜਾ ਢਿੱਲੇ ਹੱਥੀ ਚੱਲਦੇ ਹੋ ਜ਼ਿੰਦਗੀ ਦੇ ਵਿੱਚ, ਪਰ ਬਾਅਦ ਵਿੱਚ ਇੱਕ ਘੜਿਆ ਘੜਾਇਆ ਸਾਡੇ ਕੋਲ ਸਾਰਿਆਂ ਕੋਲ ਐਕਸਕਿਊਜ਼ ਹੈ ਕਿ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ। ਅਤੇ ਕਹਿੰਦੇ ਨੇ ਕਿਸਮਤ ਵੀ ਉਹਨਾਂ ਦਾ ਸਾਥ ਦਿੰਦੀ ਹੈ ਜਿਹੜੇ ਆਪਣਾ ਸਾਥ ਦੇਣ ਦਾ ਪਹਿਲਾਂ ਆਪ ਸੋਚਦੇ ਨੇ, ਆਪਣੇ ਮਨ ਦੇ ਵਿੱਚ ਧਾਰ ਲੈਂਦੇ ਨੇ ਕਿ ਮੈਂ ਆਪਣੀ ਮਦਦ ਕਰਨੀ ਹੈ। ਆਸ ਕਰਦੇ ਹਾਂ ਕਿ ਤੁਸੀਂ ਵੀ ਵਾਰ ਵਾਰ ਕੁਛ ਹੋ ਰਹੇ ਦਾ ਕਿਸਮਤ ਨੂੰ ਦੋਸ਼ ਨਹੀਂ ਦਿਓਗੇ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: Attention travelers. The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
3: Wow! Teri sabji di khushbu ate taste vich kuch ta kamal hai. Mainu vi dass de secret.
4: Amrit, eh kamal hai Gold Leaf Dairy de pure New Zealand tea da. New Zealand vich free-range grass-fed gawan de dudh to taiyar. Na ta is vich oil, na hi koi color, hormones ya antibiotics. ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: Smith's Lane by Molec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੌਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੌਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ। 04-33-280-252 ਤੇ।

ਵੈਸੇ ਤਾਂ ਇਨਸਾਈਟ ਰਿਪੋਰਟ ਦੀ ਸ਼ੁਰੂਆਤ ਕਿਸੇ ਬਿਆਨ ਦੇ ਨਾਲ ਕਰ ਦਈਦੀ ਆਪਾਂ, ਕਿਸੇ ਸੀਰੀਅਸ ਗੱਲਬਾਤ ਦੇ ਨਾਲ ਕਰ ਦਈਦੀ ਹੈ, ਨਹੀਂ ਤਾਂ ਫਿਰ ਸਾਡੀ ਬੜੀ ਟ੍ਰੈਡੀਸ਼ਨਲ ਜੀ ਟੋਨ ਜਿਹੜੀ ਹੁੰਦੀ ਹੈ ਇਸ ਸ਼ੋਅ ਦੀ, ਉਹਦੇ ਨਾਲ ਕਰੀਦੀ ਹੈਗੀ ਹੈ। ਪਰ ਅੱਜ ਕਿਉਂ ਇਸ ਗੀਤ ਦੇ ਨਾਲ ਕੀਤੀ ਹੈ ਸ਼ੁਰੂਆਤ, ਕਿਉਂਕਿ ਅਗਸਤ ਦਾ ਮਹੀਨਾ ਜਿਹੜਾ ਉਹ ਕਿਸ਼ੋਰ ਕੁਮਾਰ ਸਾਹਿਬ ਦੇ ਜਨਮ ਦਿਨ ਦਾ ਮਹੀਨਾ ਹੈਗਾ। ਕਿਸ਼ੋਰ ਕੁਮਾਰ ਜਿਨ੍ਹਾਂ ਨੂੰ 97 ਸਾਲ ਹੋ ਗਏ ਨੇ, ਹੈਪੀ ਬਰਥਡੇ, 4 ਅਗਸਤ ਨੂੰ ਉਹਨਾਂ ਦਾ 1929 ਦੇ ਵਿੱਚ ਜਨਮ ਹੋਇਆ ਸੀ। ਔਰ ਵੈਸੇ ਤਾਂ ਬੰਗਾਲੀ ਪਰਿਵਾਰ ਤੋਂ ਸੀ, ਪਰ ਹਿੰਦੀ, ਮਰਾਠੀ, ਅਸਮੀਜ਼, ਗੁਜਰਾਤੀ, ਮੇਰੇ ਖਿਆਲ ਦੇ ਨਾਲ ਸ਼ਾਇਦ ਕੋਈ ਫੇਮਸ ਪਾਪੂਲਰ ਪੰਜਾਬੀ ਗਾਣਾ ਨਹੀਂ ਉਹਨਾਂ ਦਾ ਹੋਇਆ। ਜੇ ਹੋਇਆ ਤਾਂ ਤੁਸੀਂ ਮੈਨੂੰ ਦੱਸ ਦਿਓ। ਇਨਸਾਈਟ ਰਿਪੋਰਟ ਪ੍ਰੋਗਰਾਮ ਫਿਲਮਾਂ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਨਹੀਂ ਹੈਗਾ, ਪਰ ਫਿਰ ਵੀ ਮੈਨੂੰ ਇਹ ਲੱਗਿਆ ਕਿ ਅੱਜ ਥੋੜ੍ਹੀ ਜਿਹੀਆਂ ਵੇਰੀਅਸ ਜਿਹੀਆਂ ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ, ਅਤੇ ਫਿਰ ਸ਼ੁਰੂਆਤ ਥੋੜ੍ਹੀ ਜਿਹੀ ਹਲਕੀ ਫੁਲਕੀ ਜੀ ਕਿਉਂ ਨਾ ਕਰ ਲਈਏ। ਕਿਸ਼ੋਰ ਕੁਮਾਰ ਸਾਹਿਬ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ 1940 ਤੋਂ ਲੈ ਕੇ 1987 ਦੇ ਦਰਮਿਆਨ ਉਹਨਾਂ ਨੇ 16,000 ਤੋਂ ਜ਼ਿਆਦਾ ਗਾਣੇ ਗਾਏ ਨੇ। ਹਾਲਾਂਕਿ ਇਹਦਾ ਕੋਈ ਔਫੀਸ਼ੀਅਲ ਰਿਕਾਰਡ ਨਹੀਂ ਹੈਗਾ, ਪਰ ਫਿਰ ਵੀ ਜਿਹੜੇ ਕਿਸ਼ੋਰ ਕੁਮਾਰ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਰਿਕਾਰਡ ਕੀਤੇ ਹੋਏ ਗਾਣੇ ਹੈਗੇ ਨੇ, ਉਹਨਾਂ ਦੀ ਤਾਂ ਇੱਕ ਬਹੁਤ ਵੱਡੀ ਫਹਿਰਿਸਤ ਅੱਜ ਦੇ ਪ੍ਰੋਗਰਾਮ 'ਚ ਅਖੀਰ 'ਚ ਚੱਲ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ। ਪਰ ਜਦੋਂ ਕਿਸ਼ੋਰ ਕੁਮਾਰ ਸਾਹਿਬ ਗਾ ਰਹੇ ਸੀ ਜਿਸ ਦੌਰ ਦੇ ਵਿੱਚ, ਉਹ ਦੌਰ ਮੁਹੰਮਦ ਰਫੀ ਦਾ ਵੀ ਸੀ, ਉਹ ਦੌਰ ਮੁਕੇਸ਼ ਦਾ ਵੀ ਸੀ, ਉਹ ਦੌਰ ਮੰਨਾ ਡੇ ਦਾ ਵੀ ਸੀ, ਉਹ ਤਲਤ ਮਹਿਮੂਦ ਦਾ ਵੀ ਸੀ, ਵੱਡੇ ਵੱਡੇ ਦਿੱਗਜ ਗਾਇਕਾਂ ਦਾ ਉਹ ਦੌਰ ਸੀਗਾ। ਔਰ ਇਹੋ ਜਿਹੇ ਦੌਰ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਜਿਹੜੇ ਸਿੱਖੇ ਹੋਏ ਗਵੱਈਏ ਨਹੀਂ ਸੀਗੇ, ਬਾਵਜੂਦ ਇਸ ਦੇ ਜਿਸ ਕਿਸਮ ਦੀ ਆਵਾਜ਼ ਦੇ ਵਿੱਚ ਉਹ ਗਾਉਂਦੇ ਸੀਗੇ, ਉਹਨੂੰ ਅੱਜ ਵੀ ਇੱਦਾਂ ਯਾਦ ਕੀਤਾ ਜਾਂਦਾ ਹੈ ਕਿ ਬੜੀ ਫੀਲਿੰਗ ਦੇ ਨਾਲ, ਬੜੀ ਕਮਾਲ ਦਾ ਜਿਹੜਾ ਉਹਨਾਂ ਦਾ ਗਾਣ ਦਾ ਇੱਕ ਤਰੀਕਾ ਹੁੰਦਾ ਸੀ। ਖੈਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਸ਼ੋਰ ਕੁਮਾਰ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹਾਂ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ 'ਚ ਚੱਲ ਕੇ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਇੱਕ ਗਾਣਾ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋਚ ਰਹੇ ਹਾਂ ਕਿ ਫਿਲਮੀ ਪ੍ਰੋਗਰਾਮ ਵੀ ਜਿਹੜਾ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਜਾਵੇ, ਬੜੀਆਂ ਸਾਰੀਆਂ ਡਿਮਾਂਡਸ ਵੀ ਆਉਂਦੀਆਂ ਨੇ ਅਤੇ ਮੈਨੂੰ ਵੀ ਪਰਸਨਲੀ ਵੀ ਪਸੰਦ ਹੈਗਾ, ਪਰ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਕੁਛ ਇੱਕ ਜਾਂ ਦੋ ਖਬਰਾਂ ਦੇ ਉੱਤੇ ਗੱਲਬਾਤ ਕਰਦੇ ਹਾਂ, ਉਹ ਖਬਰਾਂ ਜਿਹੜੀਆਂ ਖਬਰਾਂ ਦਾ ਹਿੱਸਾ ਨਹੀਂ ਬਣ ਸਕੀਆਂ, ਜਿਹੜੀਆਂ ਬਣੀਆਂ ਸੀ ਪਰ ਉਹਨਾਂ ਦੇ ਉੱਤੇ ਵਿਸਤਾਰ ਦੇ ਵਿੱਚ ਗੱਲਬਾਤ ਨਹੀਂ ਹੋ ਸਕੀ। ਅੱਜ 4 ਅਲੱਗ ਅਲੱਗ ਖਬਰਾਂ ਦੇ ਉੱਤੇ ਗੱਲ ਕਰਨੀ ਹੈ। ਚਾਰਾਂ ਨੂੰ ਅਸੀਂ ਹੁਣ ਤੱਕ ਦੇ ਆਪਣੇ ਨਿਊਜ਼ ਬੁਲੇਟਿਨ ਦੇ ਵਿੱਚ ਸ਼ੇਅਰ ਨਹੀਂ ਕੀਤਾ ਹੈਗਾ, ਬਟ ਦੈਟ ਡਜ਼ਨਟ ਮੀਨ ਕਿ ਇਹ ਖਬਰਾਂ ਨਹੀਂ ਹੈਗੀਆਂ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਨਿਊਜ਼ ਨਹੀਂ ਹੈਗੀਆਂ। ਔਰ ਇਸੇ ਕਰਕੇ ਸੋਚਿਆ ਕਿ ਇਹ ਆਮ ਨਿਊਜ਼ ਬੁਲੇਟਿਨ ਦਾ, ਟ੍ਰੈਡੀਸ਼ਨਲ ਨਿਊਜ਼ ਬੁਲੇਟਿਨ ਦਾ ਹਿੱਸਾ ਨਹੀਂ ਬਣੀਆਂ, ਉਹਨਾਂ ਦੇ ਉੱਤੇ ਗੱਲ ਕਰ ਲਈਏ ਰਾਦਰ ਦੈਨ ਕਿਸੇ ਇੱਕ ਖਬਰ ਨੂੰ ਫੜ ਕੇ ਉਹਦੇ 'ਤੇ ਵਿਸ਼ਲੇਸ਼ਣ ਕਰੀਏ, ਉਹਦਾ ਐਨਾਲਿਸਿਸ ਕਰੀਏ, ਉਹ ਵੀ ਕਰਾਂਗੇ। ਪਰ ਕਦੇ ਕਦੇ ਆਪਣੇ ਆਪ ਹੀ ਬਦਲ ਦੇਣੀ ਚਾਹੀਦੀ ਹੈਗੀ, ਬੋਰੀਅਤ ਜੀ ਨਹੀਂ ਰਹਿੰਦੀ ਹੈਗੀ। ਸੋ ਇਸ ਕਰਕੇ ਇਨਸਾਈਟ ਰਿਪੋਰਟ ਦੇ ਵਿੱਚ ਤੁਹਾਡੀ ਸਾਰਿਆਂ ਦਾ ਇਸਤਕਬਾਲ ਕਰਦੇ ਹੋਏ, ਤੁਹਾਡੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਵੈਲਕਮ ਕਰਦੇ ਹੋਇਆਂ ਅੱਜ ਦੇ ਪ੍ਰੋਗਰਾਮ ਦੀ ਫਾਰਮਲ ਸ਼ੁਰੂਆਤ ਕਰਦੇ ਹਾਂ। 4 ਖਬਰਾਂ ਅੱਜ ਦੇ ਦਿਨ, ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਆਮਦਨ ਕਿੰਨੀ ਹੈ, ਰੂਸ ਨੂੰ ਹੁਣ ਇਸ ਚੱਲ ਰਹੀ ਯੂਕਰੇਨ ਦੇ ਨਾਲ ਜੰਗ 'ਚ ਸੋਨਾ ਕਿਉਂ ਵੇਚਣਾ ਪੈ ਰਿਹਾ, ਜੌਨਸਨ ਐਂਡ ਜੌਨਸਨ ਜਿਹਦੇ ਉੱਤੇ ਬੱਚਿਆਂ ਨੂੰ ਕੈਂਸਰ ਕਰਨ ਦੇ ਇਲਜ਼ਾਮ ਲੱਗਦੇ ਨੇ, ਉਸ ਕੰਪਨੀ ਦੀ ਤਰਫ ਤੋਂ ਹੁਣ ਬੇਬੀ ਪਾਊਡਰ ਦੇ ਨਾਂ ਦੇ ਉੱਤੇ ਲੋਕਾਂ ਨੂੰ ਚੁੱਪ ਕਰਵਾਉਣ ਦੇ ਲਈ $550 crore ਕਿਉਂ ਦਿੱਤਾ ਜਾ ਰਿਹਾ ਅਮੈਰੀਕਾ ਦੇ ਵਿੱਚ, ਪਰ ਬਾਕੀ ਦੁਨੀਆ ਦੇ ਲੋਕ ਕਿਉਂ ਨਹੀਂ ਸਮਝ ਰਹੇ। ਅਤੇ ਕਿਸੇ ਸਮੇਂ ਆਪਣੀਆਂ ਖਬਰਾਂ ਦੇ ਨਾਲ ਤਹਿਲਕਾ ਮਚਾ ਦੇਣ ਵਾਲੇ ਤਰੁਣ ਤੇਜਪਾਲ ਦੇ ਉੱਤੇ ਹੁਣ ਕਿਹੜਾ ਮਾਮਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ, ਦੁਬਾਰਾ ਤੋਂ ਇੱਕੋ ਹੀ ਮਾਮਲੇ ਦੇ ਵਿੱਚ ਉਹ ਫਿਰ ਤੋਂ ਫਸੇ ਨੇ। ਇਸ ਵਾਰ ਕਿਸੇ ਖਬਰ ਨੂੰ ਲੈ ਕੇ ਨਹੀਂ ਹੈ, ਬਲਕਿ ਉਹਨਾਂ ਦੇ ਆਚਰਣ ਨੂੰ ਲੈ ਕੇ, ਉਹਨਾਂ ਦੇ ਚਰਿੱਤਰ ਨੂੰ ਲੈ ਕੇ ਹੈ, ਕਰੈਕਟਰ ਨੂੰ ਲੈ ਕੇ ਹੈ। ਖਬਰਾਂ ਦੇ ਨਾਲ ਜੁੜੇ ਹੋਏ ਜਾਂ ਖਬਰਾਂ ਦੇ ਵਿਸ਼ਲੇਸ਼ਣ ਕਰਦੇ ਇਸ ਪ੍ਰੋਗਰਾਮ ਦੇ ਵਿੱਚ ਇਨਸਾਈਟ ਰਿਪੋਰਟ, ਯਾਨੀ ਅੰਦਰ ਦੀਆਂ ਗੱਲਾਂ, ਅੰਦਰੂਨੀ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਹੈਗੇ। ਆਓ ਫਿਰ ਕਰਦੇ ਹਾਂ ਸ਼ੁਰੂਆਤ।

ਬਰਤਾਨੀਆ ਦੇ ਕਿੰਗ ਚਾਰਲਸ ਪਹਿਲੇ ਰਾਜਾ ਨੇ ਜਿਨ੍ਹਾਂ ਨੇ ਇਹ ਦੱਸਿਆ ਹੈ ਕਿ ਉਹ ਟੈਕਸ ਦਿੰਦੇ ਨੇ, ਕਿੰਨਾ ਦਿੰਦੇ ਨੇ, ਇਹ ਅੱਜ ਦੀ ਖਬਰ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ। ਨਹੀਂ ਅੱਜ ਤੱਕ ਤਾਂ ਸ਼ਾਹੀ ਖਾਨਦਾਨ ਜਾਂ ਰੋਇਲ ਫੈਮਿਲੀ ਜਿਹਨੂੰ ਬ੍ਰਿਟੇਨ ਦੀ ਕਿਹਾ ਜਾਂਦਾ, ਉਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਸੀਗਾ ਕਿ ਕਿੰਨੀ ਕਮਾ ਰਹੇ ਨੇ, ਕਿੰਨਾ ਦੇ ਰਹੇ ਨੇ। ਟੈਕਸ ਤੋਂ ਇੱਕ ਅੰਦਾਜ਼ਾ ਲੱਗ ਜਾਂਦਾ ਕਿ ਫਲਾਣੀ ਇੰਨੀ ਕਮਾਈ ਹੈਗੀ ਹੈ, ਪਰ ਜੇ ਟੈਕਸ ਦੇ ਰਹੇ ਨੇ ਇਹਦਾ ਮਤਲਬ ਕਮਾਈ ਵੀ ਕਰ ਰਹੇ ਨੇ। ਬਰਤਾਨੀਆ ਦੇ ਆਲੀਸ਼ਾਨ ਮਹਿਲਾਂ ਦੇ ਵਿੱਚ ਰਹਿਣ ਵਾਲੇ ਇਹ ਲੋਕ, ਵੈਸੇ ਤਾਂ ਬਹੁਤ ਸਾਰੀਆਂ ਖਬਰਾਂ ਅੱਗੇ ਵੀ ਬਹੁਤ ਵਾਰ ਸਾਂਝੀਆਂ ਕੀਤੀਆਂ ਨੇ ਇਹਨਾਂ ਦੀ ਸ਼ਾਨੋ ਸ਼ੌਕਤ, ਇਹਨਾਂ ਦੇ ਕੋਲ ਜਿੰਨਾ ਧਨ ਹੈ, ਔਰ ਹਾਲਾਂਕਿ ਉਹ ਥੋੜ੍ਹਾ ਜਿਹਾ ਕੰਪਲੈਕਸ ਸਿਸਟਮ ਹੈ, ਉਹਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਜਾਣਕਾਰੀਆਂ ਹਾਸਲ ਨਹੀਂ ਕਰ ਸਕਦੇ। ਫੋਰ ਐਗਜ਼ਾਮਪਲ ਜਿਵੇਂ ਇੰਡੀਆ ਦੇ ਵਿੱਚ ਰਾਈਟ ਟੂ ਇਨਫੋਰਮੇਸ਼ਨ ਹੈ, ਆਸਟ੍ਰੇਲੀਆ ਦੇ ਵਿੱਚ ਫਰੀਡਮ ਆਫ ਇਨਫੋਰਮੇਸ਼ਨ ਹੈ, ਇਸੇ ਤਰੀਕੇ ਦੇ ਨਾਲ ਜਾਣਕਾਰੀ ਹਾਸਲ ਕਰਨ ਦਾ ਜਿਹੜਾ ਇੱਕ ਕਾਨੂੰਨ ਹੈ ਉਹ ਬਰਤਾਨੀਆ ਦੇ ਵਿੱਚ ਵੀ ਹੈ। ਪਰ ਸ਼ਾਹੀ ਖਾਨਦਾਨ ਦੇ ਕੋਲ ਕਿੰਨਾ ਪੈਸਾ ਹੈ, ਕਿੰਨਾ ਉਹ ਬਣਾ ਰਹੇ ਨੇ, ਪਹਿਲਾਂ ਕਿੰਨਾ ਟੈਕਸ, ਇਹਦੀ ਕੋਈ ਜਾਣਕਾਰੀ ਤੁਸੀਂ ਹਾਸਲ, ਕਿਉਂਕਿ ਉਹਨਾਂ ਨੂੰ ਇਸ ਕਾਨੂੰਨ ਦਾਇਰੇ ਤੋਂ ਬਾਹਰ ਰੱਖਿਆ ਗਿਆ। ਸ਼ਾਹੀ ਪਰਿਵਾਰ ਦੇ ਮੈਂਬਰ ਕਦੇ ਵੀ ਆਪਣਾ ਖਰਚ ਜਿਹੜਾ ਨਹੀਂ ਦੱਸਦੇ। ਇਹ ਕਿਹਾ ਜਾਂਦਾ ਹੈ ਕਿ ਕਾਮਨਵੈਲਥ ਕੰਟਰੀਜ਼ ਤਾਂ ਜਦੋਂ ਵੀ ਉਹ ਜਾਂਦੇ ਨੇ ਤਾਂ ਉਹ ਕੰਟਰੀਜ਼ ਦਾ ਖਰਚ ਹੁੰਦਾ। ਫੋਰ ਐਗਜ਼ਾਮਪਲ ਜਦੋਂ ਇਹ ਰੋਇਲ ਫੈਮਿਲੀ ਦੇ ਲੋਕ ਜਾਂ ਜਿਵੇਂ ਕਿੰਗ ਚਾਰਲਸ ਤੀਸਰੇ ਨੇ ਜਾਂ ਉਹਨਾਂ ਦੀ ਰਾਣੀ ਹੈ ਕੈਮੀਲੀਆ, ਉਹ ਜਦੋਂ ਆਸਟ੍ਰੇਲੀਆ ਆਉਣਗੇ ਤਾਂ ਆਸਟ੍ਰੇਲੀਆ ਦੀ ਸਰਕਾਰ ਖਰਚਾ ਚੁੱਕੂਗੀ। ਇੰਡੀਆ ਜਾਣਗੇ ਤਾਂ ਇੰਡੀਆ ਦੀ ਸਰਕਾਰ ਚੁੱਕੂਗੀ। ਨਿਊਜ਼ੀਲੈਂਡ ਜਾਣਗੇ ਨਿਊਜ਼ੀਲੈਂਡ ਦੀ, ਕੈਨੇਡਾ ਜਾਣਗੇ ਕੈਨੇਡਾ ਦੀ, ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਤਾਂ ਇੰਗਲੈਂਡ ਦੀ ਹੀ ਸਰਕਾਰ ਚੁੱਕ ਰਹੀ ਹੈ। ਪਰ ਟੈਕਸ ਜੇ ਉਹ ਭਰ ਰਹੇ ਨੇ ਤਾਂ ਫਿਰ ਖਰਚਾ ਚੁੱਕਣ ਦਾ ਕੀ ਮਤਲਬ ਬਣ ਗਿਆ? ਦੋ ਅਲੱਗ ਅਲੱਗ ਸਵਾਲ ਆਪਣੇ ਆਪ ਦੇ ਵਿੱਚ। ਹੋ ਸਕਦਾ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਵੀ ਮਿਲ ਜਾਣ। ਬਰਤਾਨੀਆ ਦੇ ਕਿੰਗ ਖੁਦ ਨੂੰ ਹਾਲੇ ਵੀ ਕਾਮਨਵੈਲਥ ਦਾ ਚੀਫ ਦੱਸਦੇ ਨੇ। ਕਾਮਨਵੈਲਥ ਉਹ ਮੁਲਕ ਜਿੱਥੇ ਬਰਤਾਨੀਆ ਨੇ ਕਦੇ ਰਾਜ ਕੀਤਾ ਸੀ, ਕੀਤਾ ਵੀ ਆਪਣੀ ਮਰਜ਼ੀ ਦੇ ਨਾਲ ਹੀ ਸੀ, ਛੱਡ ਕੇ ਵੀ ਆਪਣੀ ਮਰਜ਼ੀ ਦੇ ਨਾਲ ਹੀ ਗਏ ਸੀਗੇ, ਪਰ ਫਿਰ ਵੀ ਇਹਨਾਂ ਦੇਸ਼ਾਂ ਨੂੰ ਕਾਮਨਵੈਲਥ ਕਹਿ ਲਿਆ ਜਾਂਦਾ। ਪਿੱਛੇ ਜੇ ਖੇਡਾਂ ਵੀ ਹੋ ਕੇ ਹਟੀਆਂ ਨੇ। ਹਰ ਸਾਲ ਰਾਜਾ ਜਿਹੜਾ ਉਹ ਸਰਕਾਰ ਨੂੰ ਇੱਕ ਤੈਅਸ਼ੁਦਾ ਰਕਮ ਦਿੰਦਾ। ਬਰਤਾਨੀਆ ਦੀ ਸਰਕਾਰ ਇਹ ਰਕਮ ਰਾਜੇ ਅਤੇ ਉਹਨਾਂ ਦੇ ਪਰਿਵਾਰ ਦੀ ਅਧਿਕਾਰਕ ਜਿੰਨੀਆਂ ਵੀ ਆਫੀਸ਼ੀਅਲ ਜ਼ਿੰਮੇਦਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਰਹਿੰਦੀ ਹੈ। ਪਰ ਮੈਨੂੰ ਹੁਣ ਤੱਕ, ਫਰੈਂਕਲੀ ਸਪੀਕਿੰਗ, ਮੈਨੂੰ ਪਰਸਨਲੀ ਹੁਣ ਤੱਕ ਇਹ ਨਹੀਂ ਸੀ ਪਤਾ ਕਿ ਰਾਜਾ ਨੂੰ ਸਰਕਾਰ ਦੀ ਤਰਫ ਤੋਂ ਜਿਹੜਾ ਪੈਸਾ ਇਹ ਕਿੰਨਾ ਦਿੱਤਾ ਜਾਂਦਾ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਇਹ ਸ਼ੇਅਰ ਕਰਦੇ ਹਾਂ। ਇਹ ਜਿਹੜਾ ਰਕਮ ਜਿਹੜੀ ਹੈ ਸਰਕਾਰ ਦਿੰਦੀ ਹੈ ਇੰਗਲੈਂਡ ਦੇ ਵਿੱਚ ਕਿ ਗੱਡੀਆਂ ਸ਼ੋਫਰ ਉਹਨਾਂ ਦੇ ਉਹਨਾਂ ਨੂੰ ਕਿੰਨਾ ਦੇਣਾ ਹੈ, ਸ਼ਾਹੀ ਮਹਿਲ ਦੇ ਵਿੱਚ ਖਰਚੇ ਜਿਹੜੇ ਹੈਗੇ ਨੇ ਉਹ ਕਿੰਨੇ, ਔਰ ਉਹਨਾਂ ਦਾ ਮਹਿੰਗਾਈ ਦੇ ਹਿਸਾਬ ਦੇ ਨਾਲ, ਕਹਿੰਦੇ ਨੇ ਕਿ ਆਮ ਲੋਕਾਂ ਦੀਆਂ ਤਾਂ ਤਨਖਾਹਾਂ ਜਿਹੜੀਆਂ ਨੇ ਉਹ ਮਹਿੰਗਾਈ ਦੇ ਹਿਸਾਬ ਦੇ ਨਾਲ ਵੱਧਦੀਆਂ ਨੇ। ਸ਼ਾਹੀ ਪਰਿਵਾਰ ਦੇ ਖਰਚੇ ਜਿਹੜੇ ਬਰਤਾਨੀਆ ਦੀ ਸਰਕਾਰ ਚੱਕਦੀ ਹੈ ਉਹਦਾ ਕੋਈ ਪੈਰਾਮੀਟਰ ਨਹੀਂ ਹੈ, ਕੋਈ ਫਿਕਸ ਪੈਰਾਮੀਟਰ ਨਹੀਂ ਹੈ। ਹਾਲਾਂਕਿ ਕੁਝ ਪ੍ਰਾਈਵੇਟ ਮੈਗਜ਼ੀਨਸ ਜਿਹੜੀਆਂ ਨੇ ਯੂਰਪ ਦੀਆਂ, ਉਹ ਤਾਂ ਇਹ ਵੀ ਦਾਅਵੇ ਕਰਦੀਆਂ ਨੇ ਕਿ ਰੋਇਲ ਫੈਮਿਲੀ ਦੱਸਦੀ ਹੈ ਬਰਤਾਨੀਆ ਦੀ ਸਰਕਾਰ ਨੂੰ ਕਿ ਤੁਸੀਂ ਸਾਡੇ ਉੱਤੇ ਇੰਨਾ ਖਰਚ ਕਰਨਾ ਇਸ ਸਾਲ। ਸਰਕਾਰ ਕੋਈ ਬਜਟ ਦੇ ਵਿੱਚ ਇਹਦਾ ਜਿਹੜਾ ਅਲੱਗ ਹਿੱਸਾ ਰੱਖਦੀ ਹੈ ਉਹਦੇ ਬਾਰੇ ਜਾਣਕਾਰੀ ਵੀ ਨਹੀਂ ਦਿੰਦੀ ਹੈਗੀ। ਹਾਲਾਂਕਿ ਰੋਇਲ ਫੈਮਿਲੀ ਦੇ ਜਿਹੜੇ ਮੈਂਬਰਸ ਨੇ, ਜਿਹੜੇ ਰਾਜੇ ਰਾਣੀ ਉਹਨਾਂ ਦੇ ਭਰਾ ਬੇਟੇ ਬੱਚੇ ਪੋਤੇ ਪੋਤੀਆਂ, ਉਹਨਾਂ ਨੂੰ ਕੋਈ ਤਨਖਾਹ ਨਹੀਂ ਦਿੰਦੀ ਸਰਕਾਰ, ਬਸ ਉਹਨਾਂ ਦੇ ਖਰਚੇ ਚੱਕਦੀ, ਤਨਖਾਹ ਨਹੀਂ ਮਿਲਦੀ ਹੈਗੀ। ਤਨਖਾਹ ਦੇ ਲਈ ਉਹ ਉਹਨਾਂ ਦੇ ਕੋਲ ਆਪਣੀ ਕਰਾਊਨ ਅਸਟੇਟ ਜਿਹਨੂੰ ਕਿਹਾ ਜਾਂਦਾ, ਕਾਮਨਵੈਲਥ ਦੀਆਂ ਪ੍ਰੋਪਰਟੀਜ਼ ਨੇ। ਇਹ ਕਿੰਨਾ ਹੋਊਗਾ ਇਹਦਾ ਅੰਦਾਜ਼ਾ ਹੀ ਕਰਾਊਨ ਅਸਟੇਟ ਦੇ ਮੁਨਾਫੇ ਤੋਂ, ਮੁਨਾਫਾ ਵੀ ਅੱਜ ਤੱਕ ਕਦੇ ਸ਼ੇਅਰ ਨਹੀਂ ਹੋਇਆ ਹੈਗਾ। ਸ਼ਾਹੀ ਪਰਿਵਾਰ ਦੇ ਕੋਲ ਜ਼ਮੀਨਾਂ ਨੇ, ਜ਼ਮੀਨਾਂ ਛੱਡੋ ਆਮ ਬੰਦੇ ਕੋਲ ਹੁੰਦੀਆਂ ਨੇ ਜ਼ਮੀਨਾਂ, ਸੋ ਇਹ ਸ਼ਾਹੀ ਕਾਹਦਾ ਹੋਇਆ ਪਰਿਵਾਰ ਜਿਹਦੇ ਕੋਲ ਜ਼ਮੀਨਾਂ ਹੋਣਗੀਆਂ। ਇਹਨਾਂ ਦੇ ਆਪਣੇ ਸਮੁੰਦਰ ਨੇ, ਇਹਨਾਂ ਦੇ ਆਪਣੇ ਜ਼ਖੀਰੇ ਨੇ, ਸੋ ਉਹ ਸਮੁੰਦਰ ਦੇ ਅੰਦਰ ਵੀ ਜਿਹੜੇ ਟਾਪੂ ਨੇ ਜਾਂ ਉਹ ਹਿੱਸੇ ਨੇ ਜ਼ਮੀਨ ਦੇ, ਉਹਨਾਂ ਤੋਂ ਵੀ ਜਿਹੜੀ ਆਮਦਨੀ ਹੁੰਦੀ ਹੈ ਇਹਨਾਂ ਦੀ ਉਹ ਹੈ। ਕਾਨੂੰਨੀ ਰੂਪ ਦੇ ਵਿੱਚ ਕਰਾਊਨ ਐਸਟੇਟ ਇਹਨੂੰ ਕਹਿੰਦੇ, ਔਰ ਇਹ ਐਸਟੇਟ ਸ਼ਾਹੀ ਪਰਿਵਾਰ ਦੀ ਮਲਕੀਅਤ 1760 ਤੋਂ ਚੱਲਦੀ ਆ ਰਹੀ ਹੈ। ਉਹ ਤੋਂ ਪਹਿਲਾਂ ਵੀ ਆਮਦਨੀ ਹੁੰਦੀ ਸੀ, ਪਰ 1760 ਤੋਂ ਬਾਅਦ ਰਾਜਾ ਨੇ ਇਹਦੀ ਇੱਕ ਮੁਸ਼ਤ ਜੀ ਆਮਦਨ ਜਿਹੜੀ ਸੀਗੀ ਉਦੋਂ ਤੈਅ ਕਰਤੀ ਸੀਗੀ, ਔਰ ਉਦੋਂ ਤੋਂ ਹੀ ਇਹ ਮਿਲਦੀ ਆਉਂਦੀ ਹੈ। ਸਰਕਾਰੀ ਫੰਡ ਜਿਹੜੇ ਨੇ ਇਹਨਾਂ ਸੰਪੱਤੀਆਂ ਤੋਂ ਜਿੰਨੀ ਵੀ ਆਮਦਨ ਹੁੰਦੀ ਹੈ ਉਹ ਆਮਦਨ ਦਾ ਕਰੀਬ 12% ਜਿਹੜਾ ਉਹ ਖਰਚ ਰੱਖਦੇ ਨੇ ਕਿ ਸ਼ਾਹੀ ਪਰਿਵਾਰ ਦੇ ਲਈ ਰੱਖਣਾ। ਸੋ ਹਾਲੀਆ ਦਿਨਾਂ ਦੇ ਵਿੱਚ ਸਾਲ 2025-26 ਦਾ ਹੀ ਜੇਕਰ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਤਾਂ ਇਹਦੇ 'ਚ ਸ਼ਾਹੀ ਪਰਿਵਾਰ ਨੂੰ ਕਿਹਾ ਗਿਆ ਇੰਗਲੈਂਡ ਦੇ ਵਿੱਚ ਕਿ ਜਿੰਨੀਆਂ ਵੀ ਅਲੱਗ ਅਲੱਗ ਕੰਪਨੀਆਂ ਨੇ ਜਾਂ ਜਿੰਨੀਆਂ ਵੀ ਐਸਟੇਟਸ ਨੇ, ਕਰਾਊਨ ਐਸਟੇਟਸ, ਇਨਫੈਕਟ
ਇੱਕ ਮੈਂ ਚਲੋ ਥੋੜ੍ਹੀ ਜਿਹੀ ਵਿੱਚ ਲੱਗਦੀ ਇੱਕ ਜਾਣਕਾਰੀ ਹੋਰ ਵੀ ਦੇ ਦਿੰਦਾ, ਕੁਛ ਇੱਕ ਛੋਟੇ ਮੋਟੇ ਟਾਪੂ ਦੇਸ਼ ਨੇ ਜਿੱਥੇ ਜਿਨ੍ਹਾਂ ਦੀਆਂ ਸਰਕਾਰਾਂ ਸ਼ਾਹੀ ਖਾਨਦਾਨ ਨੂੰ ਪੈਸੇ ਦਿੰਦੀਆਂ ਨੇ। ਕਿਉਂ? ਸਿਰਫ ਇੰਗਲੈਂਡ ਦੀ ਨਹੀਂ, ਕਿਉਂਕਿ ਉਹਨਾਂ ਟਾਪੂ ਦੇਸ਼ਾਂ ਦੇ ਉੱਤੇ ਜਿਹੜੇ ਵਿੰਡ ਫਾਰਮ ਲੱਗੇ ਹੋਏ ਨੇ, ਸਰਕਾਰ ਇਹ ਸ਼ਾਹੀ ਪਰਿਵਾਰ ਇਹ ਕਹਿੰਦਾ ਕਿ ਠੀਕ ਹੈ ਤੁਸੀਂ ਸਰਕਾਰ ਚਲਾਓ, ਤੁਸੀਂ ਇੱਥੋਂ ਆਪਣੀ ਗੌਰਮੈਂਟ ਰੱਖੋ, ਪਰ ਇਹ ਜ਼ਮੀਨ ਕਿਉਂਕਿ ਸਾਡੀ ਹੈ ਸੋ ਇੱਥੋਂ ਜਿਹੜੀ ਆਮਦਨੀ ਤੁਸੀਂ ਲੈਣੀ ਹੈ ਇੰਟਰਨੈਸ਼ਨਲੀ ਉਹਦੇ 'ਚੋਂ ਸਾਡਾ ਹਿੱਸਾ ਹੋਊਗਾ। ਫੋਰ ਐਗਜ਼ਾਮਪਲ ਕੁਛ ਕੁ ਟਾਪੂ ਦੇਸ਼ ਨੇ ਉੱਥੇ ਵਿੰਡ ਫਾਰਮ ਤੋਂ ਜਿਹੜੀ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ ਉਹ ਦੂਜੇ ਦੇਸ਼ਾਂ ਨੂੰ ਜਦੋਂ ਵੇਚੀ ਜਾਂਦੀ ਹੈ ਤਾਂ ਉਹਦੇ ਤੋਂ ਜਿਹੜੀ ਕਮਾਈ ਹੁੰਦੀ ਹੈ ਉਹ ਕਮਾਈ ਦਾ ਇੱਕ ਹਿੱਸਾ ਸ਼ਾਹੀ ਪਰਿਵਾਰ ਨੂੰ ਮਿਲਦਾ। ਲਗਭਗ 2025-26 ਦੇ ਵਿੱਚ 13 ਕਰੋੜ ਪਾਊਂਡ ਦੀ ਰਕਮ ਇਹਨਾਂ ਨੂੰ ਇੱਦਾਂ ਮਿਲੀ ਸੀਗੀ। ਹਾਲਾਂਕਿ ਹੌਲੀ ਹੌਲੀ ਇਹ ਰਕਮ ਘਟੀ ਜਾਣੀ ਹੈ, ਇਹ ਕਿਹਾ ਜਾ ਰਿਹਾ, ਇੱਦਾਂ ਦਾ ਇੱਕ ਦਾਅਵਾ ਕੀਤਾ ਜਾ ਰਿਹਾ, ਕਿਉਂਕਿ ਇਹ ਰਕਮ ਘਟਣੀ ਕਿਉਂ ਹੈ, ਕਿਉਂਕਿ ਬਰਤਾਨੀਆ ਦੀ ਗਵਰਨਮੈਂਟ ਸ਼ਾਹੀ ਪਰਿਵਾਰ ਦਾ ਜਿਹੜਾ ਇੱਕ ਰਿਹਾਇਸ਼ ਕਹਿੰਦੇ ਆ ਬਕਿੰਗਮ ਪੈਲੇਸ, ਉਹਦੇ 'ਤੇ ਬਹੁਤ ਭਾਰੀ ਭਰਕਮ ਰਕਮ ਖਰਚ ਕਰਨ ਜਾ ਰਹੀ ਹੈ। 36 ਕਰੋੜ ਪਾਊਂਡ ਖਰਚ ਹੋਣੇ ਨੇ ਬਕਿੰਗਮ ਪੈਲੇਸ ਦੀ ਰੈਨੋਵੇਸ਼ਨ ਦੇ ਉੱਤੇ। ਇਸ ਕਰਕੇ ਜਿਹੜੀ ਰਕਮ ਬਾਹਰਲਿਆਂ ਦੇਸ਼ਾਂ ਤੋਂ ਹਾਸਲ ਕਰਨੀ ਹੈ ਇਹਨਾਂ ਨੇ, ਰੋਇਲ ਫੈਮਿਲੀ ਨੇ, ਉਹਦੇ 'ਚੋਂ ਟੈਕਸ ਹੁਣ ਘੱਟ ਦੇਣਗੇ, ਟੈਕਸ ਵੱਧ ਦੇਣਗੇ, ਜਾਂ ਇੰਝ ਕਹਿ ਲਓ ਕਿ ਉਹ ਰਕਮ ਦਾ ਇੱਕ ਬਹੁਤ ਵੱਡਾ ਹਿੱਸਾ ਬਰਤਾਨੀਆ ਨੂੰ ਜਾਊਗਾ, ਕਿਉਂਕਿ ਇਹਨਾਂ ਨੇ ਆਪਣਾ 36 ਕਰੋੜ ਪਾਊਂਡ ਦੇ ਵਿੱਚ ਬਕਿੰਗਮ ਪੈਲੇਸ ਰੈਨੋਵੇਟ ਕਰਵਾਉਣਾ। ਵੈਸੇ ਇਹ ਜਿਹੜਾ ਸ਼ਾਹੀ ਪਰਿਵਾਰ ਹੈ ਇਹ 1760 ਤੋਂ ਨਹੀਂ ਹੈ, ਇਹ ਤੋਂ ਕਿਤੇ ਪਹਿਲਾਂ ਤੋਂ ਹੈ। ਉਹਨਾਂ ਦੀ ਪਰਿਵਾਰ ਦੀ ਜੇ ਹਿਸਟਰੀ ਮੰਨੀਏ ਤਾਂ ਉਹ ਤਾਂ ਇਹ ਕਹਿ ਰਹੇ ਨੇ ਕਿ ਸੰਨ 1400 ਤੋਂ ਅਸੀਂ ਉੱਥੇ ਹੀ ਹਾਂ, 1400 ਤੋਂ ਜਿਹੜਾ ਇੰਗਲੈਂਡ ਦੇ ਵਿੱਚ ਸ਼ਾਹੀ ਪਰਿਵਾਰ ਰਾਜ ਨਹੀਂ ਕਰ ਰਿਹਾ ਪਰ ਉੱਥੇ ਰਹਿ ਰਿਹਾ, ਅਤੇ ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਰਾਜ ਕਰਨਾ ਉੱਥੇ ਸ਼ੁਰੂ ਕੀਤਾ। ਐਸਟੇਟ ਜਿਹੜਾ ਇਸ ਵਕਤ 41,000 ਏਕੜ ਦੇ ਵਿੱਚ ਫੈਲਿਆ ਹੋਇਆ, ਇਹ ਸਿਰਫ ਇੰਗਲੈਂਡ ਦੇ ਅੰਦਰ ਦੱਸ ਰਿਹਾ ਤੁਹਾਨੂੰ, ਲੰਡਨ ਦੇ ਅੰਦਰ ਹੈ ਜਾਂ ਕੁਛ ਹੋਰ ਦੂਸਰੇ ਸ਼ਹਿਰ ਹੈਗੇ ਨੇ ਐਸਟੇਟ, ਯਾਨੀ ਬਾਰ ਬਾਰ ਮੈਂ ਦੱਸ ਰਿਹਾ, ਕਰਾਊਨ ਐਸਟੇਟ ਨੂੰ ਐਸਟੇਟ ਵੀ ਕਹਿ ਦਿੰਦੇ ਹਾਂ, ਜਾਂ ਸ਼ਾਹੀ ਪਰਿਵਾਰ ਦੀ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ ਉਹਨੂੰ ਐਸਟੇਟ ਕਹਿ ਦਿੰਦੇ। ਮਾਰਚ 2026 ਦੇ ਵਿੱਚ ਸਿਰਫ ਐਸਟੇਟ ਦੀ ਹੀ 68 ਕਰੋੜ ਪਾਊਂਡ ਦੀ ਆਮਦਨੀ ਜਿਹੜੀ ਸੀਗੀ ਇਹਨਾਂ ਨੇ ਵਸੂਲੀ ਸੀ। ਹੁਣ ਉਹਦੇ 'ਚ ਅਲੱਗ ਅਲੱਗ ਸ਼ਹਿਰਾਂ 'ਚ ਇਮਾਰਤਾਂ ਵੀ ਨੇ, ਉਹ ਇਮਾਰਤਾਂ ਤੋਂ ਜਿਹੜਾ ਰੈਂਟ ਆਉਂਦਾ ਜਾਂ ਜੋ ਵੀ ਕਮਾਈ ਹੁੰਦੀ ਹੈ, ਜਾਂ ਕੋਈ ਤੇ ਜ਼ਮੀਨ ਮੈਨੂੰ ਪਤਾ ਨਹੀਂ ਕਿ ਇਹਨਾਂ ਨੇ ਕਦੇ ਕੋਈ ਵੇਚੀ ਹੈ ਕਿ ਨਹੀਂ ਵੇਚੀ, ਇਹਦਾ ਕਦੇ ਕੋਈ ਜ਼ਿਕਰ ਸਾਹਮਣੇ ਵੀ ਨਹੀਂ ਆਇਆ ਕਿ ਇਹਨਾਂ ਨੇ ਕਿੰਨੀ ਜ਼ਮੀਨ ਵੇਚੀ ਅੱਜ ਤੱਕ, ਕਿੰਨੀ ਉਹਨਾਂ ਦੇ ਕੋਲ ਹੁਣ ਤੱਕ ਸੀਗੀ। ਇਹ ਕਦੇ ਵੀ ਨਹੀਂ ਆਉਣਗੇ ਸ਼ਾਇਦ, ਪਤਾ ਨਹੀਂ, ਕਹਿ ਨਹੀਂ ਸਕਦੇ ਹੈਗੇ ਕਦੇ ਆਉਣਗੇ ਕਿ ਨਹੀਂ, ਪਰ ਹਾਲ ਫਿਲਹਾਲ ਇਹਦੀ ਕਦੇ ਕੋਈ ਲਿਸਟ ਸਾਹਮਣੇ ਨਹੀਂ ਆਈ ਹੈਗੀ। ਔਰ ਜਿਹੜੇ ਕਿੰਗ ਚਾਰਲਸ ਨੇ ਜਾਂ ਉਹਨਾਂ ਦਾ ਸ਼ਾਹੀ ਪਰਿਵਾਰ ਹੈ, ਉਹਨਾਂ ਨੇ ਟੈਕਸ ਕਿੰਨਾ ਭਰਿਆ ਇਹਦਾ ਵੀ ਇੱਕ ਜ਼ਿਕਰ ਜਿਹੜਾ ਹੁਣ ਆਇਆ। 1993 ਦੇ ਵਿੱਚ ਪਹਿਲੀ ਵਾਰ ਕੁਈਨ ਐਲਿਜ਼ਾਬੈਥ ਹੁੰਦੀ ਸੀਗੀ ਸ਼ਾਹੀ ਪਰਿਵਾਰ ਦੀ ਤਰਫ ਤੋਂ, ਪਹਿਲੀ ਵਾਰ 1993 ਦੇ ਵਿੱਚ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਟੈਕਸ ਭਰਿਆ ਸੀ। ਉਸ ਤੋਂ ਪਹਿਲਾਂ ਤਾਂ ਸ਼ਾਹੀ ਪਰਿਵਾਰ ਨੇ ਕਦੇ ਟੈਕਸ ਵੀ ਨਹੀਂ ਸੀ ਭਰਿਆ। ਟੈਕਸੇਸ਼ਨ ਸਿਸਟਮ ਹਾਲਾਂਕਿ ਇੰਗਲੈਂਡ 'ਚ ਬਹੁਤ ਪੁਰਾਣਾ ਹੈਗਾ, ਪਰ ਉਦੋਂ ਪਹਿਲੀ ਵਾਰ ਸੀਗਾ, ਔਰ ਇਹ ਉਹੀ ਟਾਈਮ ਸੀਗਾ ਜਦੋਂ ਚਾਰਲਸ ਡਾਇਨਾ ਤੋਂ ਅੱਡ ਹੋਏ ਸੀਗੇ, ਪ੍ਰਿੰਸੈਸ ਡਾਇਨਾ ਤੋਂ, ਅਤੇ ਇਸ ਸਮੇਂ ਦੇ ਦਰਮਿਆਨ ਐਂਡਰਿਊ ਮਾਊਂਟਬੈਟਨ ਵਿੰਡਜ਼ਰ ਇਹ ਜਿਹੜੇ ਸੀਗੇ ਸਾਰਾ ਫਰਗੂਸਨ ਤੋਂ ਅੱਡ ਹੋਏ ਸੀਗੇ। ਐਂਡਰਿਊ ਮਾਊਂਟਬੈਟਨ ਵਿੰਡਜ਼ਰ ਉਹ ਨੇ ਜਿਨ੍ਹਾਂ ਦਾ ਨਾਮ ਹੁਣ ਐਪਸਟੀਨ ਫਾਈਲਾਂ 'ਚ ਆਇਆ, ਅਤੇ ਸਾਰਾ ਫਰਗੂਸਨ ਤੋਂ ਇਸ ਕਰਕੇ ਅੱਡ ਹੋਏ ਸੀ ਕਿਉਂਕਿ ਸਾਰਾ ਨੂੰ ਉਦੋਂ ਹੀ ਉਹਨਾਂ ਦੀਆਂ ਹਰਕਤਾਂ ਦਾ ਪਤਾ ਚੱਲ ਗਿਆ ਸੀ, ਅਤੇ ਉਦੋਂ ਹੀ ਉਹਨਾਂ ਨੇ ਆਪਣਾ ਤਲਾਕ ਲੈ ਲਿਆ ਸੀਗਾ ਮਾਊਂਟਬੈਟਨ ਤੋਂ। ਅਤੇ ਖੈਰ ਉਦੋਂ ਮਹਾਰਾਣੀ ਨੇ ਕਿਹਾ ਸੀਗਾ ਕਿ ਉਹ ਟੈਕਸ ਦੇਣਗੇ, ਪਰ ਕਿੰਨਾ ਦੇਣਗੇ? ਜਿਵੇਂ ਆਮ ਤੌਰ ਦੇ ਉੱਤੇ ਟੈਕਸ ਹੁੰਦਾ ਕਿ ਫੋਰ ਐਗਜ਼ਾਮਪਲ ਕਿ ਤੁਹਾਡੀ ਸਾਲਾਨਾ ਜਿੰਨੀ ਆਮਦਨ ਆ ਉਹਦਾ ਤੁਸੀਂ 25% ਦਿਓਗੇ, 30%, 35%, 40%, ਐਵੇਂ ਇਸ ਤਰੀਕੇ ਦੇ ਨਾਲ ਹੁੰਦਾ ਨਾ, ਪਰ ਉਹਨਾਂ ਨੇ ਕਿਸੇ ਸਲੈਬ ਦੇ ਵਿੱਚ ਨਹੀਂ ਸੀ ਦਿੱਤਾ, ਆਪਣੀ ਮਰਜ਼ੀ ਦੇ ਨਾਲ ਫਸਟ ਟਾਈਮ ਬਸ ਟੈਕਸ ਦਿੱਤਾ ਸੀ। ਉਹਦੀ ਕੀ ਵਜ੍ਹਾ ਰਹੀ ਹੋਊਗੀ, ਕਿਉਂ ਹੋਊਗਾ, ਉਹਦੀ ਵੀ ਕੋਈ ਗੱਲ ਨਹੀਂ ਕਹੀ ਜਾ ਸਕਦੀ ਹੈਗੀ, ਬਸ ਮਰਜ਼ੀ ਦੇ ਨਾਲ ਜਿਹੜਾ ਟੈਕਸ ਦਿੱਤਾ ਜਾ ਰਿਹਾ ਸੀ ਉਦੋਂ ਤੋਂ ਹੁਣ ਤੱਕ ਉਹੀ ਸੀ। ਹੁਣ ਸ਼ਾਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ 2024-25 ਦੇ ਵਿੱਚ ਇਹਨਾਂ ਨੇ 1,29,00,000 ਪਾਊਂਡ ਟੈਕਸ ਦਿੱਤਾ ਹੈਗਾ। 2023-24 ਦੇ ਵਿੱਚ ਉਹਨਾਂ ਨੇ ਇਹ ਤੋਂ ਥੋੜ੍ਹਾ ਜਿਹਾ ਘੱਟ ਦਿੱਤਾ ਸੀ, 1,17,00,000 ਪਾਊਂਡ ਦਿੱਤਾ ਸੀ, ਔਰ ਇੰਨਾ ਟੈਕਸ ਮਤਲਬ ਬ੍ਰਿਟੇਨ ਦੀ ਅਰਥ ਵਿਵਸਥਾ 'ਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਜਿਹੜੇ ਟੋਪ 50 ਲੋਕ ਨੇ ਉਹਨਾਂ ਦੇ ਵਿੱਚ
ਇਹਨਾਂ ਦਾ ਨਾਮ ਆ ਸਕਦਾ ਪਰ ਕਿਉਂਕਿ ਇਜਾਜ਼ਤ ਨਹੀਂ ਹੁੰਦੀ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਜਦੋਂ ਲਿਸਟ ਜਾਰੀ ਹੁੰਦੀ ਹੈ ਨਾ ਤੁਸੀਂ ਸੁਣਦੇ ਹੋਵੋਗੇ ਕਿ ਐਲਨ ਮਸਕ ਨੇ ਜਾਂ ਮਾਰਕ ਜ਼ਕਰਬਰਗ ਨੇ ਜਾਂ ਆਸਟ੍ਰੇਲੀਆ ਵਾਲੇ ਪਾਸੇ ਜੀਨਾ ਰਾਇਨਹਾਰਟ ਨੇ ਉੱਧਰ ਮੁਕੇਸ਼ ਅੰਬਾਨੀ ਨੇ ਅਲੱਗ ਅਲੱਗ ਨਾਮ ਤੁਸੀਂ ਦੁਨੀਆ ਭਰ 'ਚੋਂ ਸੁਣਦੇ ਹੋਵੋਗੇ ਕਦੇ ਨਹੀਂ ਤੁਸੀਂ ਸੁਣਿਆ ਹੋਣਾ ਸ਼ਾਹੀ ਪਰਿਵਾਰ ਕਿਉਂਕਿ ਨਾ ਤਾਂ ਇਹਨਾਂ ਦੀ ਆਮਦਨੀ ਦਾ ਕੋਈ ਜਨਤਕ ਰਿਕਾਰਡ ਆਇਆ ਅਤੇ ਨਾ ਹੀ ਉਹ ਦੱਸਦੇ ਨੇ ਸੋ ਨਾ ਹੀ ਉਹਨਾਂ ਨੂੰ ਲੋੜ ਹੈਗੀ ਹੈ ਕਿਉਂਕਿ ਕੋਈ ਕਾਨੂੰਨ ਉਹਨਾਂ ਨੂੰ ਮਜਬੂਰੀ ਨਹੀਂ ਕਰਦਾ ਸੋ ਹੋ ਸਕਦਾ ਹੈ ਕਿ ਐਲਨ ਮਸਕ ਦੇ ਕੋਲ ਜਿੰਨੀ ਜਾਇਦਾਦ ਹੈ ਜਿਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ ਕਿ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਨੇ ਆਈ ਡੋਂਟ ਨੋ ਮੇ ਬੀ ਜ਼ਰੂਰੀ ਨਹੀਂ ਹੈਗਾ ਕਿ ਉਹ ਪਹਿਲੇ ਟ੍ਰਿਲੀਅਨਰ ਹੋਣ ਹੋ ਸਕਦਾ ਦੁਨੀਆ ਦੇ ਪਹਿਲੇ ਟ੍ਰਿਲੀਅਨਰ ਤਾਂ ਕਾਫੀ ਪਹਿਲਾਂ ਮਿਲ ਗਏ ਹੋਣਗੇ ਦੁਨੀਆ ਨੂੰ ਪਰ ਉਹ ਕਦੇ ਦੱਸੀ ਨਹੀਂ ਹੈਗੀ ਗੱਲ ਐਂਡ ਇਟਸ ਨੋਟ ਪੋਸੀਬਲੀ ਓਨਲੀ ਦੀ ਰੋਇਲ ਫੈਮਿਲੀ ਇਨ ਦੀ ਬ੍ਰਿਟੇਨ ਬਟ ਇਟ ਕੁੱਡ ਬੀ ਮੈਨੀ ਅਦਰ ਫੈਮਿਲੀਜ਼ ਹੋਰ ਬਹੁਤ ਸਾਰੇ ਪਰਿਵਾਰ ਹੋਰ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਦਾ ਸਰਕਾਰੀ ਅੰਕੜਿਆਂ 'ਚ ਨਾਮ ਹੀ ਨਹੀਂ ਹੈਗਾ ਐਨੀਵੇਜ਼ ਮੂਵਿੰਗ ਫਾਰਵਰਡ ਪੈਸੇ ਦੀ ਗੱਲ ਹੋਈ ਹੈ ਰੂਸ ਦੀ ਗੱਲ ਰੂਸ ਨੇ 2026 'ਚ ਹੁਣ ਤੱਕ ਆਪਣੇ ਸੋਨੇ ਦੇ ਭੰਡਾਰ ਦਾ ਬਹੁਤ ਵੱਡਾ ਹਿੱਸਾ ਵੇਚ ਦਿੱਤਾ ਕਿਉਂਕਿ ਸਰਕਾਰ ਬਜਟ ਦੇ ਵਿੱਚ ਘਾਟੇ ਦੇ ਅੰਦਰ ਚੱਲ ਰਹੀ ਹੈ ਇੱਕ ਪਾਸੇ ਯੂਕਰੇਨ ਦੇ ਨਾਲ ਲੜਾਈ ਚੱਲ ਰਹੀ ਹੈ ਦੂਜੇ ਪਾਸੇ ਤੇਲ ਜਿਹੜੀਆਂ ਨੇ ਵੇਚਣ ਦੀਆਂ ਪਾਬੰਦੀਆਂ ਲੱਗੀਆਂ ਅੱਗੇ ਤਾਂ ਯੂਰਪ ਨੂੰ ਦੇਈ ਜਾਂਦੇ ਸੀਗੇ ਤੇਲ ਅਤੇ ਗੈਸ ਹੁਣ ਉਹ ਵੀ ਨਹੀਂ ਦਿੱਤਾ ਜਾ ਰਿਹਾ ਹੈਗਾ ਸੋ ਇਸ ਸਾਲ ਰੂਸ ਦੇ ਸੈਂਟਰਲ ਬੈਂਕ ਨੇ ਦੱਸਿਆ ਕਿ ਜੁਲਾਈ ਦੀ ਸ਼ੁਰੂਆਤ ਤੱਕ ਉਹਨਾਂ ਦੇ ਕੋਲ ਸੋਨੇ ਦਾ ਭੰਡਾਰ ਜਿਹੜਾ ਉਹ 73 million ਟ੍ਰੋਏ ਔਂਸ ਯਾਨੀ ਕਿ ਲਗਭਗ 2200 metric tons ਸੀਗਾ ਇੱਕ ਔਂਸ ਲਗਭਗ 28 gram ਦੇ ਬਰਾਬਰ ਹੁੰਦਾ ਸੋ ਰੂਸ ਦੇ ਕੋਲ ਇਹ ਭੰਡਾਰ ਜਿਹੜਾ ਹੈ 2026 ਦੀ ਸ਼ੁਰੂਆਤ ਦੇ ਵਿੱਚ ਜਿਹੜਾ ਸੀਗਾ ਉਹਦੇ ਨਾਲੋਂ ਲਗਭਗ 43 metric tons ਘੱਟ ਗਿਆ ਇਹਦਾ ਮਤਲਬ ਇਹ ਹੈ ਕਿ ਰੂਸ ਦੇ ਕੋਲ ਸੋਨੇ ਇਹ ਨਹੀਂ ਕਿ ਉਹ ਐਕਸਪੋਰਟ ਕਰ ਰਹੇ ਨੇ ਕੱਢ ਕੱਢ ਕੇ ਵੇਚ ਰਹੇ ਨੇ ਬਸ ਉਹਨਾਂ ਨੂੰ ਇਹ ਕੱਢਣਾ ਪੈ ਰਿਹਾ 2022 ਦੇ ਵਿੱਚ ਅਟੈਕ ਇਹਨਾਂ ਨੇ ਕੀਤਾ ਸੀ ਯੂਕਰੇਨ ਦੇ ਉੱਤੇ ਉਹ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਸੀ ਆਹ ਪਿਛਲੇ ਸਾਲ ਵੀ ਤੁਸੀਂ ਸੁਣਿਆ ਹੋਣਾ ਸੋਨੇ ਦੀਆਂ ਕੀਮਤਾਂ ਵਧੀਆਂ ਨੇ ਪਹਿਲੇ 4 ਮਹੀਨਿਆਂ ਦੇ ਵਿੱਚ ਇਸ ਸਾਲ ਜਿਹੜੀ ਸੋਨੇ ਦੀ ਔਸਤ ਕੀਮਤ ਸੀ $4800 US ਪ੍ਰਤੀ ਔਂਸ ਸੀਗੀ ਬਾਅਦ ਦੇ ਵਿੱਚ ਇਹ ਡਿੱਗ ਕੇ $4000 ਪ੍ਰਤੀ ਔਂਸ ਰਹੇਗੀ ਔਰ ਮਾਸਕੋ ਨੇ ਲਗਭਗ ਕਹਿੰਦੇ ਨੇ ਇਹ ਕਿਉਂ ਕੀਮਤਾਂ ਘਟੀਆਂ ਨੇ ਕਿਉਂਕਿ ਮਾਸਕੋ ਸਸਤੀ ਕੀਮਤ ਦੇ ਉੱਤੇ ਸੋਨਾ ਬਾਜ਼ਾਰ ਦੇ ਵਿੱਚ ਦੇ ਰਿਹਾ ਸੀ ਬਸ ਸੋਨਾ ਲੈ ਲਓ ਹੁਣ ਇਹ ਕਿਹੜੇ ਕਿਹੜੇ ਦੇਸ਼ਾਂ ਨੇ ਖਰੀਦਿਆ ਇਹਦੀ ਕੋਈ ਜਾਣਕਾਰੀ ਨਹੀਂ ਹੈ ਹਾਲੇ ਤੱਕ ਅੰਦਾਜ਼ੇ ਹੈਗੇ ਨੇ ਜਿਵੇਂ ਹੁਣ ਤੱਕ ਤਾਂ ਇਹੀ ਖਬਰਾਂ ਸੀਗੀਆਂ ਕਿ ਇੰਡੀਆ ਨੇ ਕੱਚਾ ਤੇਲ ਲਿਆ ਰੂਸ ਤੋਂ ਸਸਤੀ ਕੀਮਤ 'ਤੇ ਔਰ ਉਹਨੂੰ ਲੈ ਕੇ ਅੰਬਾਨੀ ਸਾਹਿਬ ਅਡਾਨੀ ਸਾਹਿਬ ਆਪਣੀਆਂ ਰਿਫਾਇਨਰੀਆਂ 'ਚ ਰਿਫਾਈਨ ਕਰਕੇ ਮਹਿੰਗੀ ਕੀਮਤ ਦੇ ਉੱਤੇ ਯੂਰਪੀ ਦੇਸ਼ਾਂ ਨੂੰ ਵੇਚ ਰਹੇ ਹੈਗੇ ਨੇ ਅਮੈਰੀਕਾ ਨੂੰ ਇਹ ਚੀਜ਼ ਗਵਾਰਾ ਨਹੀਂ ਸੀ ਹੋਈ ਇਸ ਕਰਕੇ ਅਮੈਰੀਕਾ ਨੇ 50% ਟੈਰਿਫ ਇੰਡੀਆ 'ਤੇ ਲਗਾਤਾ ਸੀ ਕਿ ਇਹ ਤੇਲ ਜਿਹੜਾ ਪਹਿਲਾਂ ਸਾਨੂੰ ਮਿਲਣਾ ਸੀਗਾ ਹੁਣ ਰਸ਼ੀਆ ਦੇ ਅਟੈਕ ਕਰਕੇ ਸਾਨੂੰ ਨਹੀਂ ਮਿਲ ਰਿਹਾ ਅਤੇ ਤੁਸੀਂ ਐਂ ਕੰਮ ਕਰ ਰਹੇ ਹੋ ਕਿਉਂਕਿ ਅਮੈਰੀਕਾ ਤਾਂ ਆਪ ਪੈਸੇ ਇਕੱਠੇ ਕਰਨੇ ਚਾਹੁੰਦਾ ਹੈਗਾ ਔਰ ਸਮੱਸਿਆ ਇਹ ਹੋਈ ਸੀਗੀ ਕਿ ਰੂਸ ਨੇ ਇਹ ਕੀਮਤਾਂ ਭਾਰਤ ਨੂੰ ਜਿਹੜਾ ਕੱਚਾ ਤੇਲ ਸੀ ਉਹ ਰੁਪੀਜ਼ ਦੇ ਵਿੱਚ ਵੀ ਦੇਣ ਲੱਗ ਗਏ ਸੀ ਔਰ ਇੰਡੀਆ ਰੂਬਲ ਦੀ ਵਿੱਚ ਵੀ ਇਹ ਜਿਹੜਾ ਰੂਬਲ ਯਾਨੀ ਕਿ ਰਸ਼ੀਅਨ ਕਰੰਸੀ ਉਹਦੇ 'ਚ ਵੀ ਇਹ ਵਪਾਰ ਕਰਨ ਲੱਗ ਗਿਆ ਸੀ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਘਮਾਸਾਨ ਫੈਲਿਆ ਸੀਗਾ ਇਰਾਨ 'ਤੇ ਅਟੈਕ ਉੱਧਰ ਅਜ਼ਰਬੈਜ਼ਾਨ ਆਰਮੀਨੀਆ ਦੀ ਜੰਗ ਫਲਾਣਾ ਧਿਮਕਾ ਸਭ ਡਰਾਮੇ ਹੋਏ ਸੀਗੇ ਖੈਰ ਐਨੀਵੇਜ਼ ਪੀਟਰਸਨ ਇੰਸਟੀਚਿਊਟ ਦੀ ਇੰਟਰਨੈਸ਼ਨਲ ਜਿਹੜੀ ਇਕਨੋਮਿਕ ਡਿਵੀਜ਼ਨ ਹੈ ਉਹਨਾਂ ਨੇ ਇੱਕ ਰਿਪੋਰਟ ਕੱਢੀ ਹੈ ਅੰਦਾਜ਼ੇ ਹੀ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਯੂਕਰੇਨ ਦੇ ਉੱਤੇ ਜਦੋਂ ਤੋਂ ਲੜਾਈ ਛੇੜੀ ਹੈ ਰੂਸ ਨੇ ਉਦੋਂ ਤੋਂ ਜ਼ਾਹਰ ਜਿਹੀ ਗੱਲ ਹੈ ਕਿ ਉਹਨਾਂ ਨੂੰ ਹੋਰ ਹਥਿਆਰ ਖਰੀਦਣੇ ਨੇ ਉਹਨਾਂ ਦਾ ਰੱਖਿਆ ਬਜਟ ਵਧਿਆ ਉਹਨਾਂ ਦੀ ਅਰਥ ਵਿਵਸਥਾ 'ਤੇ ਭਾਰੀ ਦਬਾਅ ਪਿਆ ਇਸ ਕਰਕੇ ਉਹਨਾਂ ਨੇ ਇਸ ਇੰਸਟੀਚਿਊਟ ਨੇ ਇੱਕ ਰਿਪੋਰਟ ਕਿਹੜਾ ਉਹ ਫਾਈਨੈਂਸ਼ੀਅਲ ਟਾਈਮਸ ਨਾਮ ਦਾ ਅਖਬਾਰ ਉਹਨਾਂ ਨੂੰ ਦਿੱਤੀ ਹੈ ਅਤੇ ਫਾਈਨੈਂਸ਼ੀਅਲ ਟਾਈਮਸ ਨੇ ਇਹ ਖਬਰ ਲਿਖੀ ਹੈ ਕਿ 2026 ਦੇ ਵਿੱਚ ਜੰਗ ਦੇ ਉੱਤੇ ਰੂਸ ਲਗਭਗ $28 billion ਤੱਕ ਖਰਚ ਰਿਹਾ ਸੀਗਾ ਔਰ 2027 ਅਤੇ ਉਸ ਤੋਂ ਬਾਅਦ 2028 ਅਗਲੇ 2 ਸਾਲਾਂ ਦੇ ਵਿੱਚ ਇਹ ਖਰਚ ਹੋਰ ਜ਼ਿਆਦਾ ਵੱਧ ਜਾਣਾ ਜਦੋਂ ਇਹ ਜੰਗ ਸ਼ੁਰੂ ਨਹੀਂ ਸੀ ਹੋਈ 2022 'ਚ ਰਸ਼ੀਆ ਨੇ ਅਟੈਕ ਕੀਤਾ ਪਹਿਲਾਂ ਯੂਕਰੇਨ ਦੇ ਉੱਤੇ 2021 'ਚ ਯਾਨੀ ਉਹ ਤੋਂ 1 ਸਾਲ ਪਹਿਲਾਂ ਰੂਸ ਦਾ ਜਿੰਨਾ ਡਿਫੈਂਸ ਬਜਟ ਸੀਗਾ ਉਹਦੇ ਨਾਲੋਂ ਹੁਣ ਇਹ 4 ਗੁਣਾ ਹੋ ਗਿਆ 2025 'ਚ $16 trillion ਯਾਨੀ ਕਿ ਲਗਭਗ $200 billion ਤੱਕ ਜਿਹੜਾ ਸੀਗਾ ਇਹ ਹਥਿਆਰ ਹਥਿਊਰ ਜਿੰਨੇ ਖਰਚ ਖੁਰਚ ਹੋਰ $200 billion ਖਰਚ ਚੁੱਕਿਆ ਸੀ ਰਸ਼ੀਆ
$200 अरब ਕਹਿਣ ਦੀ ਗੱਲ ਹੁੰਦੀ ਹੈ। ਔਰ ਇਹ $200 अरब ਉਹਨਾਂ ਨੇ ਕਾਹਦੇ 'ਤੇ ਖਰਚੇ? ਹਥਿਆਰ ਖਰੀਦਣ 'ਤੇ। ਜ਼ਾਹਰ ਜੀ ਗੱਲ ਹੈ ਕਿ ਹਥਿਆਰ ਉਹਨਾਂ ਨੇ ਕਿਸੇ ਨਾ ਕਿਸੇ ਤੋਂ ਤਾਂ ਖਰੀਦੇ ਹੀ ਹੋਣਗੇ। ਇਕੱਲਾ ਰਸ਼ੀਆ ਤਾਂ ਇਹ ਬਣਾ ਨਹੀਂ ਰਿਹਾ ਹੈਗਾ ਹਥਿਆਰ, ਆਪਣੇ ਆਪ ਬਣਾ ਕੇ ਤਾਂ ਖਰੀਦਣੇ ਨਹੀਂ ਉਹਨਾਂ ਨੇ। ਉਹਨਾਂ ਨੇ ਇਹ ਨੌਰਥ ਕੋਰੀਆ ਤੋਂ ਖਰੀਦੇ, ਚਾਈਨਾ ਤੋਂ ਖਰੀਦੇ, ਇੰਡੀਆ ਤੋਂ ਖਰੀਦੇ, ਜਾਂ ਕੁਛ ਹੋਰ ਐਸੀਆਂ ਕੰਟਰੀ ਜਿਨ੍ਹਾਂ 'ਚ ਮੇ ਬੀ ਅਮੈਰੀਕਾ ਵੀ ਸ਼ਾਮਿਲ ਹੋਵੇ, ਇਹਨਾਂ ਕੰਟਰੀਜ਼ ਤੋਂ ਇਹਨਾਂ ਨੇ ਹਥਿਆਰ ਖਰੀਦੇ ਅਤੇ ਫਿਰ ਯੂਕਰੇਨ ਦੇ ਅਗੇਂਸਟ ਇਸਤੇਮਾਲ ਕੀਤੇ। ਖੈਰ ਸੋਨਾ ਵੀ ਜਿਹੜਾ ਹੈਗਾ, ਸੋਨਾ ਵੀ ਜਿੰਨਾ ਵੇਚਿਆ ਉਹ ਵੀ ਉੱਥੇ ਰਸ਼ੀਅਨ ਸੈਂਟਰਲ ਬੈਂਕ ਨੇ ਵੇਚਣ ਦੀ ਬਜਾਏ, ਉੱਥੋਂ ਦਾ ਜਿਹੜਾ ਸਰਕਾਰ ਦਾ ਇੱਕ NWF ਫੰਡ ਹੈ ਉਹਦੇ ਜ਼ਰੀਏ, ਨੈਸ਼ਨਲ ਵੈਲਫੇਅਰ ਫੰਡ, ਉਹਦੇ ਜ਼ਰੀਏ ਵੇਚਿਆ। ਯਾਨੀ ਸਰਕਾਰ ਨੇ ਸੈਂਟਰਲ ਬੈਂਕ ਤੋਂ ਇਹ ਸੋਨਾ ਨਾ ਵਿਕਵਾ ਕੇ ਡਾਇਰੈਕਟ ਆਪਣੇ ਖਜ਼ਾਨੇ ਦੇ ਵਿੱਚੋਂ ਇਹ ਸੋਨਾ ਵਿਕਵਾਇਆ ਹੈਗਾ। ਔਰ ਇਹ ਸੋਨਾ ਜਿਹੜਾ ਇਹ ਕਿੱਥੇ ਗਿਆ ਹੈ, ਕਿਹਦੇ ਕੋਲ ਗਿਆ, ਨੋ ਆਈਡੀਆ, ਇਹਦੀ ਕੋਈ ਰਿਪੋਰਟ ਨਹੀਂ ਹੈਗੀ। ਬਟ ਦੁਨੀਆ ਦੇ ਵਿੱਚ ਕਿਹਦੇ ਕੋਲ ਕਿੰਨਾ ਸੋਨਾ ਹੈਗਾ ਉਹਦੇ ਨਾਲ ਜੁੜੀ ਇੱਕ ਰਿਪੋਰਟ ਵੀ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਰਿਪੋਰਟ ਆਈ ਹੈ, ਕਹਿੰਦੇ ਅਮੈਰੀਕਾ ਦੇ ਕੋਲ ਦੁਨੀਆ ਦਾ ਸਭ ਤੋਂ ਵੱਧ ਗੋਲਡ ਮਾਈਨਸ ਦਾ ਭੰਡਾਰ ਹੈਗਾ। KGF ਵਾਲੇ ਯਸ਼ ਦੇ ਕੋਲ ਨਹੀਂ ਹੈਗਾ, ਇਹ ਹੈਗਾ ਅਮੈਰੀਕਾ ਦੇ ਕੋਲ 72%। ਜਿੰਨਾ ਸੋਨਾ ਦੁਨੀਆ 'ਚ ਉਹਦਾ 72% ਸਿਰਫ ਅਮੈਰੀਕਾ ਦੇ ਕੋਲ ਹੈ। 8,833 ਲਗਭਗ 8,133 ਟਨ ਸੋਨਾ ਅਮੈਰੀਕਾ ਦੇ ਕੋਲ ਹੈ ਅੱਜ ਦੀ ਕੀਮਤ 'ਚ। ਅੱਜ ਦੀ ਡੇਟ ਦੇ ਵਿੱਚ ਜੇ ਇਹਦੀ ਕੀਮਤ ਆਂਕੀ ਜਾਵੇ ਅਮੈਰੀਕਨ ਡਾਲਰ 'ਚ, ਦੱਸਣ ਲੱਗਿਆ ਤੁਹਾਨੂੰ, ਇਹ ਹੋ ਗਈ ਕੀਮਤ $60,95,278। $60 लख ਤੋਂ ਵੀ ਜ਼ਿਆਦਾ ਦਾ ਸੋਨਾ ਜਿਹੜਾ ਹੈ US ਡਾਲਰ ਦਾ ਸੋਨਾ ਉਹ ਅਮੈਰੀਕਾ ਦੇ ਕੋਲ ਪਿਆ। ਜਰਮਨੀ ਨੰਬਰ 2 ਦੇ ਉੱਤੇ ਆਉਂਦਾ ਦੁਨੀਆ 'ਚ, ਦੂਸਰੇ ਨੰਬਰ ਦਾ ਸਭ ਤੋਂ ਵੱਧ ਭੰਡਾਰ ਹੈਗਾ। ਔਰ ਇਹਨਾਂ ਦੇ ਕੋਲ 3,351 ਟਨ ਸੋਨਾ ਹੈ ਔਰ ਇਹਦੀ ਕੀਮਤ ਲਗਭਗ $25,11,661 ਹੈ US ਡਾਲਰ। 25 ਲੱਖ ਜਰਮਨੀ ਦੇ ਕੋਲ ਔਰ $60 लख ਦਾ ਸੋਨਾ ਅਮਰੀਕਾ ਦੇ ਕੋਲ। ਅਮਰੀਕਾ ਦੇ ਕੋਲ ਲਗਭਗ 8,000 ਟਨ ਤੋਂ ਜ਼ਿਆਦਾ, ਜਰਮਨੀ ਦੇ ਕੋਲ 3,300 ਟਨ ਤੋਂ ਜ਼ਿਆਦਾ। ਦੁਨੀਆ ਦਾ ਛੋਟਾ ਦੇਸ਼ ਹੈ ਜੋਗ੍ਰਾਫੀ ਦੇ ਵਿੱਚ, ਖੇਤਰਫਲ ਦੇ ਮੁਕਾਬਲੇ ਇਟਲੀ, ਪਰ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ। ਹੋ ਸਕਦਾ ਮੋਦੀ ਸਾਹਿਬ ਇਸੇ ਕਰਕੇ ਆੜੀ ਪਾਈ ਬੈਠੇ ਹੋਣ ਇਟਲੀ ਦੇ ਨਾਲ। ਇਟਲੀ ਦੇ ਕੋਲ 2,400 ਟਨ ਸੋਨੇ ਦਾ ਭੰਡਾਰ ਹੈਗਾ, ਲਗਭਗ $18,37,000 US ਡਾਲਰ ਦੀ ਅੱਜ ਦੀ ਤਰੀਕ 'ਚ ਬਾਜ਼ਾਰੀ ਕੀਮਤ ਦਾ ਸੋਨਾ ਇਹਨਾਂ ਦੇ ਕੋਲ ਪਿਆ। ਔਰ ਫਰਾਂਸ ਦਾ ਹੀ ਇੱਕ ਹੋਰ ਦੇਸ਼, ਜਰਮਨੀ ਅਤੇ ਇਟਲੀ ਤੋਂ ਬਾਅਦ ਫਰਾਂਸ, ਸੋਰੀ ਯੂਰਪ ਦਾ ਇੱਕ ਹੋਰ ਦੇਸ਼, ਤੀਜਾ ਦੇਸ਼ ਹੈ ਯੂਰਪ ਦਾ, ਫਰਾਂਸ ਦੇ ਕੋਲ 2,400 ਟਨ ਸੋਨਾ ਪਿਆ ਔਰ ਇਹਦੀ ਕੀਮਤ ਜਿਹੜੀ ਉਹ 1,86,000 US ਡਾਲਰ ਦੱਸੀ ਜਾਂਦੀ ਹੈ। ਅਤੇ ਰੂਸ ਦੁਨੀਆ 'ਚ 5ਵੇਂ ਨੰਬਰ ਦਾ ਦੇਸ਼ ਬਣਦਾ ਜਿਹਦੇ ਕੋਲ ਸੋਨਾ ਹੈਗਾ। ਜਿੱਦਾਂ ਦੱਸਿਆ ਕਿ ਹੁਣ ਲਗਭਗ 2,100 ਟਨ ਸੋਨਾ ਉਹਨਾਂ ਦੇ ਕੋਲ ਬਚਿਆ ਹੋਣਾ ਹੈਗਾ। ਔਰ ਹਾਲਾਂਕਿ ਰਸ਼ੀਆ ਉਹਦਾ ਪੂਰਾ ਇਸਤੇਮਾਲ ਵੀ ਨਹੀਂ ਕਰਦਾ, ਰਸ਼ੀਆ ਆਪਣੇ ਅੰਦਰੂਨੀ ਬਾਜ਼ਾਰ ਦੇ ਵਿੱਚ ਇਹਦਾ ਇਸਤੇਮਾਲ ਵੀ ਨਹੀਂ ਕਰਦਾ ਹੈਗਾ। ਲਗਭਗ $17,50,000 ਡਾਲਰ ਦਾ US ਡਾਲਰ ਦਾ ਸੋਨਾ ਰਸ਼ੀਆ ਦੇ ਕੋਲ ਪਿਆ। ਔਰ ਉਸ ਤੋਂ ਬਾਅਦ ਚੀਨ ਹੈ, ਚੀਨ ਦੇ ਕੋਲ ਵੀ 2,200 ਟਨ ਸੋਨਾ ਹੈਗਾ, ਲਗਭਗ $16,00,000। ਜਾਪਾਨ ਦੇ ਕੋਲ 845 ਟਨ ਸੋਨਾ, ਲਗਭਗ $6,33,000 ਦਾ ਸੋਨਾ ਜਾਪਾਨ ਦੇ ਕੋਲ ਪਿਆ। ਅਤੇ ਫਿਰ 8ਵੇਂ ਨੰਬਰ ਦੇ ਉੱਤੇ ਇੰਡੀਆ ਆਉਂਦਾ। ਇੰਡੀਆ ਦੇ ਕੋਲ ਸੋਨੇ ਦਾ ਜਿਹੜਾ ਭੰਡਾਰ ਹੈ, ਜ਼ਮੀਨ ਦੇ ਥੱਲੇ ਦੀ ਗੱਲ ਕਰ ਰਹੇ ਹਾਂ, ਉਹ 840 ਟਨ ਸੋਨਾ ਹੈਗਾ ਔਰ ਇਹਦੀ ਕੀਮਤ ਤੁਸੀਂ ਕਹਿ ਲਓ ਕਿ $6,30,000 US ਡਾਲਰ ਜਿਹੜੀ ਉਹ ਇੰਡੀਆ ਦੇ ਕੋਲ ਬਣਦੀ ਹੈ। ਉਹ ਤੋਂ ਬਾਅਦ ਫਿਰ ਨੈਦਰਲੈਂਡ, ਟਰਕੀ, ਆਸਟ੍ਰੇਲੀਆ, ਇਹ ਸਾਰੀਆਂ ਕੰਟਰੀਜ਼ ਆ ਜਾਂਦੀਆਂ ਹੈਗੀਆਂ ਨੇ ਕੰਪੈਰੀਜ਼ਨ ਦੀ ਜਦੋਂ ਗੱਲ ਕਰਦੇ ਹੈਗੇ। ਹੁਣ ਕ੍ਰੈਮਲਿਨ ਯਾਨੀ ਕਿ ਰੂਸੀ ਸਰਕਾਰ ਇਹ ਚਾਹੁੰਦੀ ਹੈ ਕਿ ਉਹਨਾਂ ਦੇ ਕੋਲ ਜੇ ਆਰਥਿਕ ਤੰਗੀ ਆਉਂਦੀ ਹੈ ਕਿਸੇ ਕਿਸਮ ਦੀ, ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਅਟੈਕ ਵਾਰ ਦੇ ਵਿੱਚੋਂ ਗੁਜ਼ਰ ਰਹੇ ਨੇ, ਆਉਣ ਵਾਲੇ ਟਾਈਮ ਦੇ ਵਿੱਚ ਰੂਸ ਨੇ ਆਪਣਾ ਜਿਹੜਾ ਸੋਨਾ ਹੈਗਾ ਉਹ ਵੇਚਣਾ ਔਰ ਵੇਚ ਕੇ ਉਹ ਆਪਣਾ ਮੁਨਾਫਾ ਕਮਾਉਣਾ, ਕਿਉਂਕਿ ਤੇਲ ਅਤੇ ਗੈਸ ਤੋਂ ਹੁਣ ਕਮਾਈ ਉਨੀ ਹੋ ਨਹੀਂ ਰਹੀ ਹੈਗੀ। ਯੂਰਪੀਨ ਕੰਟਰੀਜ਼ ਵੀ ਨਹੀਂ ਡਾਇਰੈਕਟਲੀ ਲੈ ਰਹੀਆਂ ਹੈਗੀਆਂ, ਯੂਰਪੀਨ ਕੰਟਰੀਜ਼ ਯੂਕਰੇਨ ਦੇ ਨਾਲ ਖੜੀਆਂ ਨੇ, ਉਹ ਰੂਸ ਨੂੰ ਕੰਗਾਲ ਹੁੰਦੇ ਦੇਖਣਾ ਚਾਹੁੰਦੇ ਹੈਗੇ ਨੇ। ਚਾਈਨਾ ਅਤੇ ਨੌਰਥ ਕੋਰੀਆ ਅਤੇ ਕੁਛ ਹੱਦ ਤੱਕ ਇੰਡੀਆ, ਇੰਡੀਆ ਖੁੱਲ੍ਹ ਕੇ ਨਹੀਂ ਆਉਂਦਾ ਹੈਗਾ ਰਸ਼ੀਆ ਦੇ ਹੱਕ 'ਚ,
ਬਟ ਇੰਡੀਆ ਚਾਹੁੰਦਾ ਵੀ ਨਹੀਂ ਹੈਗਾ ਕਿ ਰਸ਼ੀਆ ਕੰਗਾਲ ਹੋਵੇ, ਕਿਉਂਕਿ ਕਾਫੀ ਸਾਰੀਆਂ ਜ਼ਰੂਰਤਾਂ ਇੰਡੀਆ ਦੀਆਂ ਰੂਸ ਪੂਰੀਆਂ ਕਰ ਰਿਹਾ। ਖੈਰ ਇੱਥੇ ਤੀਜੀ ਖਬਰ ਦੇ ਵੱਲ ਆਉਂਦੇ ਹਾਂ। ਜੌਨਸਨ ਐਂਡ ਜੌਨਸਨ, ਬੜੇ ਪਹਿਲਾਂ ਮੇਰੇ ਖਿਆਲ ਦੇ ਨਾਲ ਦੋ ਕੁ ਸਾਲ ਪਹਿਲਾਂ ਇੱਕ ਪੋਡਕਾਸਟ ਆਪਾਂ ਕੀਤਾ ਸੀ, ਉਦੋਂ ਨਿਊਜ਼ ਐਂਡ ਵਿਊਜ਼ ਦੇ ਨਾਮ ਦੇ ਨਾਲ ਇਹ ਪ੍ਰੋਗਰਾਮ ਚੱਲਦਾ ਹੁੰਦਾ ਸੀ। ਜੌਨਸਨ ਐਂਡ ਜੌਨਸਨ ਦੇ ਉੱਤੇ ਹਜ਼ਾਰਾਂ ਮੁਕੱਦਮੇ ਚੱਲ ਰਹੇ ਨੇ। ਤੁਹਾਨੂੰ ਦੱਸਿਆ ਸੀਗਾ ਕਿ ਜੌਨਸਨ ਐਂਡ ਜੌਨਸਨ ਦਾ ਜਿਹੜਾ ਬੇਬੀ ਪਾਊਡਰ ਹੈ, ਟੈਲਕਮ ਪਾਊਡਰ ਹੈ, ਉਹਦੇ ਨਾਲ ਓਵੇਰੀਅਨ ਕੈਂਸਰ ਦੇ ਖਤਰੇ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਇਸ ਕਰਕੇ ਇਹ ਖਬਰਾਂ ਜਦੋਂ ਅਮਰੀਕਾ 'ਚ ਸਾਹਮਣੇ ਆਉਣ ਲੱਗੀਆਂ, ਲੋਕਾਂ ਨੇ ਕੇਸ ਕੱਢਣੇ ਸ਼ੁਰੂ ਕਰਤੇ। ਹਜ਼ਾਰਾਂ ਕੇਸ ਜੌਨਸਨ ਐਂਡ ਜੌਨਸਨ ਦੇ ਅਗੇਂਸਟ ਹੋਏ ਹੋਏ ਨੇ। ਹੁਣ ਜੌਨਸਨ ਐਂਡ ਜੌਨਸਨ ਨੇ ਆਪ ਹੀ ਪੇਸ਼ਕਸ਼ ਇੱਕ ਕੀਤੀ ਹੈ ਕਿ ਜਿਹੜੇ ਜਿਹੜੇ ਲੋਕਾਂ ਨੇ ਉਹਨਾਂ ਦੇ ਉੱਤੇ ਕੇਸ ਕੀਤੇ ਨੇ, ਟੋਟਲ ਰਕਮ ਉਹਨਾਂ ਨੂੰ ਭੁਗਤਾਨ ਦੇਣ ਦੇ ਲਈ ਉਹ ਤਿਆਰ ਨੇ। ਟੋਟਲ ਰਕਮ ਜਿਹੜੀ ਬਣਦੀ ਹੈ ਜਿੰਨੇ ਵੀ ਲੋਕਾਂ ਨੇ ਕੇਸ ਕੀਤੇ ਨੇ, ਸਿਰਫ ਅਮਰੀਕਾ ਅਮਰੀਕਾ ਦੀ ਉਹ ਗੱਲ ਕਰ ਰਹੇ ਕਿਉਂਕਿ ਉਹ ਤੋਂ ਬਾਹਰ ਜੌਨਸਨ ਐਂਡ ਜੌਨਸਨ ਲਾਇਬਲ ਵੀ ਨਹੀਂ ਹੈਗਾ ਆਪਣੀ ਟੈਰੇਟਰੀ ਤੋਂ ਬਾਹਰ ਜਿੱਥੇ ਉਹ ਪ੍ਰੋਡਿਊਸ ਕਰਦੇ ਨੇ ਇਸ ਪਾਊਡਰ ਨੂੰ। ਉਹ ਅਮਰੀਕਾ ਹੀ ਉਹਨਾਂ ਦੀ ਟੈਰੇਟਰੀ ਹੈ। ਉਹ ਤੋਂ ਬਾਹਰ ਉਹ ਜਿੱਥੇ ਵੀ ਪਾਊਡਰ ਵੇਚ ਰਹੇ ਨੇ ਉਹਦੇ ਲਈ ਉਹ ਲਾਇਬਲ ਨਹੀਂ ਹੈਗੇ। ਨਾ ਹੀ ਉਹਨਾਂ ਨੇ ਕਿਸੇ ਨੂੰ ਇਹ ਪੈਸੇ ਦੇਣੇ ਨੇ, ਨਾ ਹੀ ਕਿਸੇ ਹੋਰ ਕੰਟਰੀ 'ਚ ਜੇ ਕੋਈ ਕੈਂਸਰ ਦੇ ਕੇਸ ਆਉਂਦੇ ਨੇ ਤਾਂ ਜੌਨਸਨ ਐਂਡ ਜੌਨਸਨ ਨੇ ਕੋਈ ਉਲਝਣਾ ਵੀ ਹੈ, ਕਾਨੂੰਨੀ ਲੜਾਈ ਲੜਨੀ ਹੈ। ਪਰ ਸਿਰਫ ਅਮਰੀਕਾ ਅਮਰੀਕਾ 'ਚ ਉਹਨਾਂ ਨੇ ਲੋਕਾਂ ਨੂੰ ਵਾਅਦਾ ਕੀਤਾ ਕਿ ਤੁਸੀਂ ਕੇਸ ਨੂੰ ਵਿਦਡਰਾਅ ਕਰ ਲਓ, ਤੁਹਾਨੂੰ ਅਸੀਂ ਕੁਛ ਰਕਮ ਜਿਹੜੀ ਆ ਮੁਆਵਜ਼ੇ ਦੇ ਤੌਰ 'ਤੇ ਦੇ ਦਿੰਦੇ ਹਾਂ। ਇਹ ਹਜ਼ਾਰਾਂ ਕੇਸਿਸ ਦੇ ਵਿੱਚ ਲਗਭਗ 76,000 ਕੇਸ ਨੇ, ਇਹਨਾਂ ਨੂੰ ਜੇ ਥੋੜ੍ਹਾ ਥੋੜ੍ਹਾ ਮੁਆਵਜ਼ਾ ਵੀ ਦਿੰਦਾ ਤਾਂ ਜੌਨਸਨ ਐਂਡ ਜੌਨਸਨ ਲਗਭਗ 550 ਕਰੋੜ $ ਜਿਹੜਾ ਉਹ ਆਪਣੇ ਨਾ ਮਾਮਲਿਆਂ ਨੂੰ ਖਤਮ ਕਰਨ ਦੇ ਲਈ ਦੇ ਰਿਹਾ ਹੈਗਾ। $330 ਕਰੋੜ ਡਾਲਰ ਦੀ ਤਾਂ ਪਹਿਲਾਂ ਹੀ ਰਕਮ ਆ ਗਈ ਸੀਗੀ, ਔਰ ਜੌਨਸਨ ਐਂਡ ਜੌਨਸਨ ਨੇ ਕਿਹਾ ਸੀ ਕਿ 2028 ਤੱਕ ਉਹ ਸਾਰਿਆਂ ਨੂੰ ਭੁਗਤਾ ਦੇ ਦੇਣਗੇ। ਉਹ ਤੋਂ ਬਾਅਦ ਕਿਸੇ ਨੂੰ ਕੋਈ ਨਵੇਂ ਸਿਰੇ ਤੋਂ ਕੋਈ ਭੁਗਤਾਨ ਨਹੀਂ ਕਰਨਗੇ, ਅਤੇ ਜੇ ਕੋਈ ਕੇਸ ਵੀ ਕਰਦਾ ਤਾਂ ਉਸ ਕੇਸ ਨੂੰ ਉਹ ਜਿਹੜੀ ਹੈ ਅਦਾਲਤ ਉਹਨੂੰ ਸਵੀਕਾਰ ਵੀ ਨਾ ਕਰੇ। ਔਰ ਫਿਲਹਾਲ ਅਮਰੀਕਾ ਦੇ ਵਿੱਚ ਇਹ ਲੜਾਈ ਚੱਲ ਰਹੀ ਹੈ। ਪਰ ਮੇਰਾ ਸਵਾਲ ਔਰ ਮੈਨੂੰ ਇਤਰਾਜ਼ ਇਸ ਗੱਲ ਦਾ ਹੈਗਾ ਕਿ ਪਾਊਡਰ ਸਿਰਫ ਉੱਥੇ ਤਾਂ ਨਹੀਂ ਹੈਗਾ, ਪਾਊਡਰ ਤਾਂ ਦੁਨੀਆ 'ਚ ਦੂਸਰੀਆਂ ਥਾਵਾਂ 'ਤੇ ਵੀ ਵਿਕਿਆ ਹੈਗਾ, ਔਰ ਸਿਰਫ ਜੌਨਸਨ ਐਂਡ ਜੌਨਸਨ ਦੇ ਪਾਊਡਰ ਹੀ ਨਹੀਂ, ਇਹਨਾਂ ਦੇ ਹੋਰ ਵੀ ਪ੍ਰੋਡਕਟ ਜਿੰਨੇ ਹੈਗੇ ਨੇ ਉਹਨਾਂ ਦੇ ਕਰਕੇ ਵੀ ਜਿਹੜੀਆਂ ਅਲੱਗ ਅਲੱਗ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਨੇ। ਇਸੇ ਕਰਕੇ ਜੌਨਸਨ ਐਂਡ ਜੌਨਸਨ ਨੇ ਜਿਹੜਾ ਆਪਣਾ ਕੈਨਵਿਊ, ਜਿਹਦੇ ਕੋਲ ਬੈਂਡੇਡ, ਲਿਸਟਰੇਨ, ਕੈਲਪੋਲ ਵਰਗੇ ਮਸ਼ਹੂਰ ਬ੍ਰਾਂਡ ਨੇ, ਉਹ ਕੈਨਵਿਊ ਨੂੰ ਅੱਡ ਕਰਤਾ ਸੀਗਾ। ਜੌਨਸਨ ਐਂਡ ਜੌਨਸਨ ਤੋਂ ਅੱਡ ਕਰਕੇ ਇੱਕ ਅਲੱਗ ਕੰਪਨੀ ਬਣਾਤੀ ਸੀ, ਅਤੇ ਉਹ ਕੰਪਨੀ ਕਿਸੇ ਮਾਮਲੇ ਦੇ ਵਿੱਚ ਜਵਾਬਦੇਹ ਵੀ ਨਹੀਂ ਹੈਗੀ। ਹੁਣ ਟੈਲਕਮ ਪਾਊਡਰ ਜਿਹੜਾ ਉਹ ਆਮ ਤੌਰ ਦੇ ਉੱਤੇ ਉਹਦੇ 'ਚ ਅਲੱਗ ਅਲੱਗ ਦਾਅਵਾ ਕੀਤਾ ਜਾਂਦਾ, ਜੌਨਸਨ ਐਂਡ ਜੌਨਸਨ ਵੀ ਦਾਅਵਾ ਕਰਦਾ ਰਿਹਾ ਕਿ ਉਹ 'ਚ ਅਲੱਗ ਅਲੱਗ ਤੱਤ ਨੇ, ਮਿਨਰਲਸ ਨੇ, ਮੈਗਨੀਸ਼ੀਅਮ ਹੈ, ਸਿਲੀਕੋਨ ਹੈ, ਹਾਈਡਰੋਜਨ ਆਕਸੀਜਨ ਤੋਂ ਬਣਿਆ ਹੁੰਦਾ, ਔਰ ਸਾਬਣ ਵਰਗਾ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੰਪਨੀ ਨੇ ਕੰਜ਼ਿਊਮਰਸ ਨੂੰ ਇਹ ਗੱਲ ਕਹੀ ਹੈ ਕਿ ਜੇ ਇਹ ਟੈਲਕਮ ਲਗਾ ਕੇ, ਕਿਉਂਕਿ ਟੈਲਕਮ ਪਾਊਡਰ ਦੇ ਵਿੱਚ ਐਸਬੈਸਟੋਸ ਦੇ ਥੋੜ੍ਹੇ ਜਿਹੇ ਤੱਤ ਵੀ ਜਿਹੜੇ ਨੇ ਉਹ ਪਤਾ ਚੱਲੇ ਨੇ। ਹੁਣ ਐਸਬੈਸਟੋਸ ਨੂੰ ਲੈ ਕੇ ਅੱਗੇ ਵੀ ਬੜੀ ਵਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਐਸਬੈਸਟੋਸ ਜਿਹੜਾ ਆਮ ਤੌਰ ਦੇ ਉੱਤੇ ਇੱਕ ਇਹੋ ਜਿਹਾ ਪਦਾਰਥ ਹੁੰਦਾ ਜਿਹਦੇ ਕਾਰਨ ਸਿੱਧੇ ਤੌਰ ਦੇ ਉੱਤੇ ਕੈਂਸਰ ਪੈਦਾ ਹੁੰਦਾ। ਔਰ ਜੌਨਸਨ ਐਂਡ ਜੌਨਸਨ ਹਾਲਾਂਕਿ ਸ਼ੁਰੂ ਦੇ ਵਿੱਚ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਕਿ ਉਹਨਾਂ ਦੇ ਟੈਲਕਮ ਦੇ ਵਿੱਚ ਐਸਬੈਸਟੋਸ ਨਹੀਂ ਹੈਗਾ। ਬਾਅਦ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਅਲੱਗ ਅਲੱਗ ਅਮਰੀਕਾ ਦੇ ਵਿੱਚੋਂ ਅਲੱਗ ਅਲੱਗ ਲੋਕਾਂ ਨੇ ਕੇਸ ਲਗਾਉਣੇ ਸ਼ੁਰੂ ਕੀਤੇ, ਬਹੁਤ ਸਾਰੀਆਂ ਥਿਊਰੀਜ਼ ਸਾਹਮਣੇ ਆਈਆਂ। ਫਿਰ ਇਹਨਾਂ ਨੇ ਅਮਰੀਕਾ ਦੇ ਵਿੱਚ ਆਪਣਾ ਜਿਹੜਾ ਪ੍ਰੋਡਕਸ਼ਨ ਜਾਰੀ ਰੱਖਿਆ ਬਟ ਡਿਸਟ੍ਰੀਬਿਊਸ਼ਨ ਬੰਦ ਕਰਤੀ। ਫਿਰ ਕਹਿੰਦੇ ਕਿ ਅਸੀਂ ਨਹੀਂ ਆਪਣੇ ਟੈਲਕਮ ਪਾਊਡਰ ਦਾ ਤਰੀਕਾ ਬਦਲ ਦਿੱਤਾ ਬਣਾਉਣ ਦਾ। ਹੁਣ ਫਾਈਨਲੀ ਇਹ ਗੱਲ ਕਹੀ ਗਈ ਹੈ ਕਿ ਨਹੀਂ, ਆਪਾਂ ਜਿਹੜਾ ਉਹ ਪਾਊਡਰ ਦੇ ਜਿੱਦਾਂ ਮਰਜ਼ੀ ਦਾ ਹੋਵੇ ਉਹਦੇ ਨਾਲ ਜਿਹੜਾ ਤੁਹਾਨੂੰ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਹਾਨੂੰ ਦੇ ਦਿੰਦੇ ਹਾਂ। ਇਸ ਤਰੀਕੇ ਦੇ ਨਾਲ ਹੁਣ ਇਹ ਗੱਲ ਇੱਥੇ ਆ ਕੇ ਨਿਬੜੀ ਹੈਗੀ ਹੈ। ਮੁਆਵਜ਼ੇ ਦੀ ਗੱਲ ਤੋਂ ਆਖਰੀ ਖਬਰ ਅੱਜ ਦੇ ਦਿਨ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤਰੁਣ ਤੇਜਪਾਲ, ਇਹ ਖਬਰ ਜਿਹੜੀ ਇਹ ਪਾਵਰ ਅਤੇ ਪ੍ਰਿਵਿਲੇਜ ਦੀ ਲੜਾਈ ਦੀ ਖਬਰ ਹੈ। ਖਬਰ ਹੋ ਸਕਦਾ ਹੈ ਕਿ ਤੁਹਾਨੂੰ ਤੁਸੀਂ ਕੰਫਰਟੇਬਲ ਨਾ ਹੋਵੋ, ਸੋ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਇਸ ਸੈਗਮੈਂਟ ਨੂੰ ਸੁਣਨਾ ਚਾਹੁੰਦੇ, ਸੋ ਨਾ ਸੁਣਿਓ ਚਾਹੇ। ਇੰਡੀਆ ਦੀ ਅਦਾਲਤ ਦੇ ਵਿੱਚ ਇਹ ਕੇਸ ਜਿਹੜਾ ਹੈ 2021 ਦੇ ਵਿੱਚ
तरुण तेजपाल नूं गोवा दी इक सैशन कोर्ट ने बलात्कार दे दोष दे विचों बरी करता सी तरुण तेजपाल नूं। पर हुण और एक एक टिप्पणी भी की सी अदालतां कैसी कैसी टिप्पणियां कर दिंदियां ने, यह भी बड़ी एक अजीब घटना हैगी इंडिया की। उस वक्त जदों फैसला यह सुनाया गया सी तरुण तेजपाल का, हैरानी की गल यह है कि गोवा की सैशन कोर्ट की जज एक फीमेल सी, उन्होंने जिहड़ी कुड़ी दे नाल रेप किया सी तरुण तेजपाल ने, वह कुड़ी दियां कुछ फोटोआं दे उत्ते अपना आखिरी फैसला दिता। उन्होंने वो कहिंदे कि रेप तो बाद दियां इह कुछ फोटोआं ने, फोटोआं दे विच जिहड़ी कुड़ी जिहड़ी रेप सरवाइवर है वह चंगे मूड दे विच नज़र आ रही है, हस रही है, खुश है, उहदे व्यवहार तो इह जिहा कुछ दिख नहीं रहा कि उहदे नाल रेप होया होऊगा, डरी हुई नहीं दिख रही, घबराई हुई नहीं दिख रही। उदों 527 पेजां दे इस फैसले दे विच तरुण तेजपाल दे नाल की किता जावे, उन्हां नूं बरी कर दिता जावे, पर उस फैसले दे नाल जुड़ी वो जिहड़ी सुनवाई आई सीगी वह हुण अज दी तरीक दे विच एग्जाम्पल बन चुकी है। आम तौर दे उत्ते अदालतां दे विच एग्जाम्पल बनते हुंदे ने केस के अगे फलानी अदालत ने सज़ा सुनाई सीगी ते अगे की करना है ऐसे केसां दे विच, ये एक इकलौता ऐसा केस है जिदे च अगे की नहीं करना अदालत ने, ये एक एग्जाम्पल सैट हुई है। असल च केस 2013 दा है, 2013 दे विच तरुण तेजपाल ने अपनी धी, उन्हां दी अपनी सगी धी दी एक सहेली सीगी, ते क्योंकि तहलका .com नाम दी इह एक अपनी वैबसाइट या एक अपना पोर्टल चलांदे सीगे ते उस

ਉਹਦੇ ਉੱਤੇ ਤਾਂ ਕੀ ਗੱਲ ਕਰਨੀ ਹੈਗੀ ਹੈ, ਬਟ ਉਹਨੂੰ ਰੇਪ ਕੈਟਾਗਰੀ ਦੇ ਵਿੱਚ ਹੀ ਰੱਖਿਆ ਜਾਣਾ ਚਾਹੀਦਾ। ਅੱਛਾ, ਇਹ 2013 ਦੇ ਵਿੱਚ ਇਹ ਖਬਰ ਆਈ ਸੀਗੀ। ਹੋ ਸਕਦਾ ਕਿ ਤੁਸੀਂ ਉਦੋਂ, ਕਿਉਂਕਿ ਰੇਪ ਸਰਵਾਈਵਰ ਸੀ, ਰੇਪ ਨੂੰ ਦੋ ਅਲੱਗ ਅਲੱਗ ਤਰੀਕਿਆਂ ਦੇ ਨਾਲ ਦੇਖ ਲਿਆ ਜਾਂਦਾ। ਦੂਜਾ ਤਰੀਕਾ ਜਿਹੜਾ ਹੈਗਾ ਉਹ ਹੁਣ ਇਸ ਕੇਸ ਤੋਂ ਦੇਖਿਆ ਜਾਊਗਾ। ਪਹਿਲਾ ਤਰੀਕਾ ਕੀ ਸੀਗਾ ਕਿ ਜਿਹਦੇ ਨਾਲ ਰੇਪ ਹੋਇਆ ਉਹਦੇ ਨਾਲ ਜਿਨਸੀ ਬਦਸਲੂਕੀ ਹੋਈ ਹੈ, ਉਹਦੇ ਜਿਹੜੇ ਉਸ ਜਿਹਦੇ ਨਾਲ ਰੇਪ ਹੋਇਆ ਉਹਦੀ ਪ੍ਰਾਈਵਸੀ ਦੇ ਵਿੱਚ, ਉਹਦੀ ਨਿੱਜਤਾ ਦੇ ਵਿੱਚ ਜਿਹੜਾ ਉਹਦਾ ਉਤਪੀੜਨ ਕੀਤਾ ਗਿਆ, ਉਹਦੇ ਨਾਲ ਅਸੋਲਟ ਕੀਤਾ ਗਿਆ। ਇਹ ਇੱਕ ਰੇਪ ਦੀ ਡੈਫੀਨੇਸ਼ਨ ਸੀ। ਮੈਂ ਜਿੰਨੀ ਇੱਕ ਮੋਡੈਸਟ ਲੈਂਗੁਏਜ 'ਚ ਇਹ ਗੱਲ ਕਰ ਸਕਦਾ ਉੱਨੀ ਕੁ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਤੇ ਉਸ ਦਰਮਿਆਨ 2012 ਦੇ ਵਿੱਚ ਤੁਹਾਡੇ ਯਾਦ ਹੋਣਾ ਹੈ ਕਿ ਇੰਡੀਆ 'ਚ ਨਿਰਭਿਆ ਕਾਂਡ ਕਰਕੇ ਦੁਨੀਆ ਦੇ ਵਿੱਚ ਦਿੱਲੀ ਦਾ ਇੱਕ ਜਿਹੜਾ ਗੈਂਗ ਰੇਪ ਸੀ ਉਹ ਕਾਫੀ ਮਸ਼ਹੂਰ ਹੋਇਆ ਸੀ। ਉਸ ਨਿਰਭਿਆ ਰੇਪ ਕੇਸ ਦੇ ਵਿੱਚ ਜਿਹੜਾ ਅਦਾਲਤ ਨੇ ਫੈਸਲਾ ਦਿੱਤਾ ਸੀਗਾ, ਉਹਦੇ ਤੋਂ ਬਾਅਦ ਕੁਛ ਰੇਪ ਦੇ ਨਾਲ ਜੁੜੀਆਂ ਹੋਈਆਂ ਡੈਫੀਨੇਸ਼ਨਸ ਚੇਂਜ ਹੋਈਆਂ ਸੀ। ਜਿਹੜੀ ਤਰੁਣ ਤੇਜਪਾਲ ਨੇ ਜਿਸ ਕੁੜੀ ਦੇ ਨਾਲ ਰੇਪ ਕੀਤਾ ਉਹ ਐਗਜੈਕਟਲੀ ਨਿਰਭਿਆ ਕਾਂਡ ਦੇ ਨਾਲ ਮਿਲਦਾ ਜੁਲਦਾ ਨਹੀਂ ਸੀ, ਔਰ ਉਹ ਉਸ ਕਿਸਮ ਦੇ ਰੇਪਸ ਦੀ ਕੈਟਾਗਰੀ ਦੇ ਵਿੱਚ ਵੀ ਨਹੀਂ ਸੀ ਜਿਹਦੇ 'ਚ ਕਿਸੇ ਕੁੜੀ ਦੇ ਸਰੀਰ ਦੀ ਪ੍ਰਾਈਵੇਸੀ ਨੂੰ ਭੰਗ ਕੀਤਾ ਗਿਆ ਹੋਵੇ। ਪਰ ਇਸ ਕੇਸ ਦੇ ਵਿੱਚ ਰੇਪ ਸਰਵਾਈਵਰ ਉਹਨੂੰ ਕੁੜੀ ਨੂੰ ਕਿਹਾ ਜਾ ਰਿਹਾ, ਕਿਉਂਕਿ ਉਹਦਾ ਨਾਲ ਰੇਪ ਹੁੰਦੇ ਹੁੰਦੇ ਰਹਿ ਗਿਆ। ਬਟ ਸਟਿਲ ਉਹਦੇ ਨਾਲ ਜੋ ਤਰੁਣ ਤੇਜਪਾਲ ਨੇ ਕੀਤਾ ਉਸ 5-star ਹੋਟਲ ਦੀ ਲਿਫਟ ਦੇ ਵਿੱਚ, ਉਹਨੂੰ ਬਖਸ਼ਿਆ ਨਹੀਂ ਜਾ ਸਕਦਾ। ਉਹਦੇ 'ਤੇ ਧਾਰਾ 376 IPC ਦੀ ਬਟਾ 2 ਲੱਗੀ ਹੈ। 2 ਅਲੱਗ ਅਲੱਗ ਕੇਸ ਉਹਨਾਂ ਦੇ ਖਿਲਾਫ ਰਜਿਸਟਰ ਹੋਏ ਹੋਏ ਨੇ। ਪਰ 2021 ਦੇ ਵਿੱਚ ਜਦੋਂ ਇਹਨਾਂ ਨੂੰ ਬਰੀ ਕਰ ਦਿੱਤਾ, ਉਹਦੇ ਤੋਂ ਬਾਅਦ ਹੁਣ ਇਹ ਕੇਸ ਕਿਉਂ ਦੁਬਾਰਾ ਸੁਰਖੀਆਂ 'ਚ ਆਇਆ? ਹੁਣ ਇਹ ਪਤਾ ਚੱਲਿਆ ਹੈ ਕਿ ਇੰਡੀਆ ਦੇ ਵਿੱਚ ਹਰ ਰੋਜ਼ ਰੇਪ ਦੇ 86 ਕੇਸ ਰਿਕਾਰਡ ਹੁੰਦੇ ਨੇ। ਯਾਦ ਰਹੋ ਕਿ ਰੱਖਿਓ ਕਿ ਇਹ ਸਿਰਫ ਉਹ ਕੇਸਾਂ ਦੀ 86 ਕੇਸਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਪੁਲਿਸ ਤੱਕ ਪਹੁੰਚਦੇ ਨੇ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਫਾਈਲਾਂ ਜਿਹੜੀਆਂ ਨੇ ਉਹ ਅਦਾਲਤਾਂ ਦੇ ਵਿੱਚ ਪਈਆਂ ਰਹਿੰਦੀਆਂ ਨੇ, ਔਰ ਅੰਕੜੇ ਦੱਸਦੇ ਨੇ NCRB ਜਿਹੜਾ ਇੰਡੀਆ ਦੇ ਨੈਸ਼ਨਲ ਰਜਿਸਟਰ ਹੈ ਰਿਕਾਰਡਸ ਦਾ, ਕ੍ਰਾਈਮ ਐਂਡ ਰਿਕਾਰਡ, ਉਹ ਕਹਿੰਦੇ ਨੇ ਕਿ 2012 ਤੋਂ 2022 ਦੇ ਦਰਮਿਆਨ ਬਲਾਤਕਾਰ ਦੇ ਸਿਰਫ 27% ਕੇਸਾਂ ਦੇ ਵਿੱਚ ਹੀ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ। ਯਾਨੀ ਕਿ ਜਦੋਂ ਇਹ ਐਗਜ਼ਾਮਪਲ ਸੈੱਟ ਕਰਦਾ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਕਿ ਰੇਪ ਕੇਸ ਦੇ ਵਿੱਚ ਜਿਹੜਾ ਵਿਕਟਮ ਹੈ ਉਹਨੂੰ ਇਨਸਾਫ ਤਾਂ ਕੀ ਮਿਲਣਾ, ਬਲਕਿ ਉਹ ਕਿ ਉਹਦੀ ਹਤਕ ਹੋ ਜਾਣੀ ਹੈ, ਉਹਦੇ ਨਾਲ ਚੰਗੀ ਇੱਕ ਬੇਇੱਜ਼ਤੀ ਹੋ ਜਾਣੀ ਹੈ, ਉਹਦਾ ਪਰਿਵਾਰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਅਦਾਲਤ ਦੇ ਚੱਕਰਾਂ ਦੇ ਵਿੱਚ ਜਾਣ ਕਰਕੇ ਬਰਬਾਦ ਹੋ ਜੂਗਾ। ਇਸ ਕਰਕੇ ਕੇਸ ਰਿਕਾਰਡ ਹੀ ਨਹੀਂ ਹੁੰਦਾ ਨਾ, ਉਹ ਇਹ ਕੇਸ ਉਸ ਸਮੇਂ ਦੇ ਵਿੱਚ ਹੁਣ ਦੁਬਾਰਾ ਜਿਹੜਾ ਸੁਰਖੀਆਂ ਦੇ ਵਿੱਚ ਉੱਠਿਆ, ਜਦੋਂ ਇਹ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਵਿਮਨਸ ਨਿਊਜ਼ ਕਰਕੇ ਇਸ ਮੁੱਦੇ ਦੇ ਉੱਤੇ ਇੱਕ ਸ਼ੋਧ ਹੋਈ ਹੈ, ਇੱਕ ਸਟੱਡੀ ਹੋਈ ਹੈ, ਇੱਕ ਖੋਜ ਹੋਈ ਹੈ, ਜਿਹ 'ਚ ਦੱਸਿਆ ਜਾਂਦਾ ਕਿ ਮੀਡੀਆ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਨੋਨ ਲੋਕ ਹੀ ਜਿਹੜੇ ਨੇ ਉਹ ਰੇਪ ਕਰਦੇ ਨੇ। 41% ਮਹਿਲਾ ਪੱਤਰਕਾਰਾਂ ਦੇ ਨਾਲ ਜਾਂ ਤਾਂ ਜ਼ਬਾਨੀ ਜਾਂ ਫਿਰ ਸਰੀਰਕ ਤਰੀਕੇ ਦੇ ਨਾਲ ਸ਼ੋਸ਼ਣ ਹੋਏ ਨੇ, ਔਰ 5 'ਚੋਂ ਸਿਰਫ ਇੱਕ ਮਹਿਲਾ ਨੇ ਚਾਹੇ ਆਪਣੀ ਨੌਕਰੀ ਕੰਟੀਨਿਊ ਰੱਖਣ ਦੇ ਲਈ, ਚਾਹੇ ਆਪਣੇ ਪਰਿਵਾਰ ਨੂੰ ਸਿਕਿਓਰ ਕਰਨ ਦੇ ਲਈ, 5 'ਚੋਂ ਸਿਰਫ ਇੱਕ ਵੁਮੈਨ ਰਿਪੋਰਟ ਕਰਦੀ ਹੈ ਇੰਡੀਆ ਦੇ ਵਿੱਚ ਜਾ ਕੇ। 30% ਜਨਾਨੀਆਂ ਤਾਂ ਜਾਂ ਲੜਕੀਆਂ ਜਾਂ ਮਹਿਲਾਵਾਂ ਜਿਹੜੀਆਂ ਨੇ ਉਹ ਬੋਡੀਲੀ ਹਾਰਮ ਜਿਹੜੇ ਕਹਿੰਦੇ ਨੇ ਕਿ ਸਰੀਰਕ ਨੁਕਸਾਨ ਉਹਦਾ ਸਾਹਮਣਾ ਕਰ ਲੈਂਦੀਆਂ ਨੇ, ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਹੁੰਦੇ ਨੇ, ਔਰ ਉਹ ਫਿਰ ਰਿਪੋਰਟ ਵੀ ਨਹੀਂ ਕਰਦੀਆਂ ਹੈਗੀਆਂ। ਹੁਣ ਤਾਜ਼ਾ ਖਬਰ ਇਸ ਮਾਮਲੇ 'ਚ ਇਹ ਹੈ ਕਿ ਇਸ ਕੇਸ ਨੂੰ ਤਰੁਣ ਤੇਜਪਾਲ ਦੇ ਖਿਲਾਫ ਇੱਕ ਵਾਰ ਫਿਰ ਤੋਂ ਜਿਹੜੀ ਹੈ 13 ਸਾਲ ਬਾਅਦ ਆਖਿਰਕਾਰ ਉਹਨਾਂ ਨੂੰ ਬਲਾਤਕਾਰ ਦਾ ਹੁਣ ਦੋਸ਼ੀ ਮੰਨਿਆ ਗਿਆ, ਔਰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜ਼ਰੂਰੀ ਸੀਗੀ ਇਹ ਤਾਂ ਕਿ ਇੱਕ ਐਗਜ਼ਾਮਪਲ ਜਿਹੜੀ ਹੈ ਸੈੱਟ ਕੀਤੀ ਜਾ ਸਕੇ। ਬਹਿਰਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਲੱਗ ਅਲੱਗ 4 ਖਬਰਾਂ ਦੇ ਨਾਲ ਜੁੜਿਆ ਹੋਇਆ ਇਹ ਸ਼ੋਅ ਤੁਹਾਡੇ ਤੱਕ ਲੈ ਕੇ ਆਏ ਸੀਗੇ, ਔਰ ਸੋਚਿਆ ਕਿ ਖਬਰਾਂ ਦੇ ਵਿੱਚ ਇਹ ਜ਼ਿਕਰ ਨਹੀਂ ਕਰ ਪਾਉਂਦੇ। ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਹ ਪੋਡਕਾਸਟ ਦੇ ਵਿੱਚ ਜਨਾਨੀਆਂ ਦੇ ਲਈ ਡੈਰੋਗੇਟਰੀ ਯਾਨੀ ਅਪਮਾਨਜਨਕ ਸ਼ਬਦ ਵਰਤਦੇ ਨੇ, ਔਰ ਐਤਕੀ ਤਾਂ ਪ੍ਰਧਾਨ ਮੰਤਰੀ ਨੇ
ਜਾਪਾਨ ਦੀ

ਪ੍ਰਧਾਨਮੰਤਰੀ ਦੇ ਖਿਲਾਫ ਇਹ ਗੱਲ ਕਹੀ ਹੈਗੀ ਹੈ। ਅਸਲ ਦੇ ਵਿੱਚ ਜੇ ਉਹ ਪੋਡਕਾਸਟ ਦੇ ਉਸ ਸੈਗਮੈਂਟ ਨੂੰ ਸੁਣੋਗੇ ਉਹ ਰਿਮਾਰਕ ਡੈਫੀਨੇਟਲੀ ਡੈਰੋਗੇਟਰੀ ਹੈ, ਪਰ ਪ੍ਰਧਾਨ ਮੰਤਰੀ ਤੋਂ ਉਹ ਗੱਲ ਕਹਾਈ ਕਿੱਦਾਂ ਗਈ ਹੈ ਉਹ ਵੀ ਜਿਹੜੀ ਹੈ ਸੁਣਨ ਲਾਇਕ ਤਾਂ ਨਹੀਂ ਕਹੂੰਗਾ ਮੈਂ, ਪਰ ਉਹ ਵੀ ਇੱਕ ਤਰੀਕਾ ਹੈਗਾ ਕਿ ਜਿਹੜੇ ਐਸੇ ਵੀ ਪੋਲੀਟੀਸ਼ੀਅਨ ਹੁੰਦੇ ਨੇ ਅਤੇ ਉਹਨਾਂ ਨੂੰ ਕਿੱਦਾਂ ਗੱਲਾਂ ਦੇ ਵਿੱਚ ਲਿਆ ਜਾਂਦਾ। ਅੱਜ ਮੇਰੀ ਇੱਕ ਬੜੀ ਵਧੀਆ ਬੰਦੇ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਇੱਕ ਬੜੀ ਵਧੀਆ ਟਿੱਪਣੀ ਕੀਤੀ, ਹਾਲਾਂਕਿ ਉਹਨਾਂ ਦਾ ਮੀਡੀਆ ਇੰਡਸਟਰੀ ਦੇ ਨਾਲ ਲੈਣਾ ਦੇਣਾ ਨਹੀਂ ਸੀ, ਬਟ ਉਹ ਟਿੱਪਣੀ ਬੜੀ ਐਪਰੋਪ੍ਰੀਏਟ ਜਿਹੜੀ ਇਹਦੇ 'ਤੇ ਲਾਗੂ ਹੁੰਦੀ ਹੈ ਐਂਥਨੀ ਐਲਬਨੀਜ਼ ਜਾਂ ਐਸੇ ਪੋਲੀਟੀਸ਼ੀਅਨਸ ਦੇ ਉੱਤੇ। ਉਹ ਕਹਿੰਦੇ ਕਿ ਆਮ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਜ਼ਿਆਦਾ ਬਹੁਤ ਜਿਵੇਂ ਆਪਾਂ ਕਹਿੰਦੇ ਨਾ ਕਿ 1% ਲੋਕ ਨੇ ਜਿਹੜੇ ਦੁਨੀਆ ਨੂੰ ਚਲਾ ਰਹੇ ਨੇ, ਉਹ 1% ਲੋਕ ਹੀ ਕਿਵੇਂ ਚਲਾ ਸਕਦੇ ਨੇ ਦੁਨੀਆ ਨੂੰ, ਉਹ 1% ਲੋਕ ਹੀ ਕਿਉਂ ਅਮੀਰ ਨੇ, ਉਹ ਕਿਉਂ ਕੰਟਰੋਲ ਰੱਖਦੇ ਨੇ, ਉਹ ਕਿਵੇਂ ਪੋਲਿਸੀ ਡਿਜ਼ਾਈਨ ਕਰਦੇ ਨੇ ਅਤੇ ਬਾਕੀ ਦੇ ਲੋਕਾਂ ਨੂੰ ਕਿਉਂ ਨਹੀਂ ਪਤਾ ਚੱਲਦਾ। ਉਹ ਕਹਿੰਦੇ ਕਿ ਇਸ ਕਰਕੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਦੁਨੀਆ ਦੇ ਜ਼ਿਆਦਾਤਰ ਲੋਕਾਂ ਨੂੰ ਤਾਂ ਦੁਨੀਆ ਦੀਆਂ ਸਰਕਾਰਾਂ ਨੇ ਇਸ ਗਦੀ ਗੇੜ 'ਚ ਉਲਝਾ ਰੱਖਿਆ ਕਿ ਆਪਣਾ ਕਮਾਓ 9 to 5 ਜਾਂ 5 to 12 ਜਾਂ ਜਿਵੇਂ ਮਰਜ਼ੀ, ਅਤੇ ਫਿਰ ਉਹਦੇ ਤੋਂ ਬਾਅਦ ਉਹੀ ਕਮਾਈ ਜਿਹੜੀ ਆਪਣੀਆਂ ਕਿਸ਼ਤਾਂ 'ਚ ਦਿਉ, ਆਪਣੇ ਘਰ ਪੂਰੇ ਕਰੋ, ਆਪਣੇ ਲੋਨ ਚੁਕਾਓ, ਆਪਣੇ ਅਤੇ ਆਪਣੇ ਪਰਿਵਾਰ ਦੇ ਕੰਮਾਂ ਦੇ ਵਿੱਚ ਲੱਗੇ ਰਹੋ। ਸੋ ਉਸ ਸਰਕਲ ਦੇ ਵਿੱਚ ਉਹ ਫਸੇ ਰਹਿੰਦੇ ਨੇ। ਮਿਡਲ ਕਲਾਸ ਜਿਹੜੀ ਅਪਰ ਮਿਡਲ ਕਲਾਸ ਹੈ ਉਹ ਇਸ ਕਰਕੇ ਠੀਕ ਰਹਿੰਦੀ ਹੈ ਵੀ ਨਹੀਂ ਸਾਡਾ ਬਾਕੀਆਂ ਦੇ ਨਾਲੋਂ ਤਾਂ ਬਿਹਤਰ ਹੈ, ਅਤੇ ਜਿਹੜੇ ਅਮੀਰ ਲੋਕ ਨੇ ਜਾਂ ਅਲਟਰਾ ਰਿਚ ਲੋਕ ਨੇ ਉਹ ਸਿਆਣੇ ਨੇ, ਉਹ ਸਮਝਦਾਰ ਨੇ, ਬਟ ਉਹ ਪੋਲੀਟਿਕਸ 'ਚ ਨਹੀਂ ਹੈਗੇ, ਕਿਉਂਕਿ ਉਹਨਾਂ ਨੂੰ ਪਤਾ ਦੀ ਮੂਵਮੈਂਟ ਦੇ ਵਿਲ ਕਮ ਇਨ ਟੂ ਦੀ ਪੋਲੀਟਿਕਸ, ਉਹ ਫਿਰ ਆਹ ਕਮਾਈਆਂ ਨਹੀਂ ਕਰ ਸਕਣਗੇ ਜਿੱਦਾਂ ਦੀਆਂ ਉਹਨਾਂ ਨੇ ਹੁਣ ਤੱਕ ਕੀਤੀਆਂ ਨੇ। ਸੋ ਪੋਲੀਟਿਕਸ ਦੇ ਵਿੱਚ ਜ਼ਿਆਦਾਤਰ ਐਵਰੇਜ ਲੋਕ ਅੱਗੇ ਆਉਂਦੇ ਨੇ। ਐਂਥਨੀ ਐਲਬਨੀਜ਼ ਵੀ ਉਹਨਾਂ ਦੇ ਵਿੱਚੋਂ ਹੀ ਕੁਛ ਐਵਰੇਜ ਲੋਕ ਨੇ, ਕੋਈ ਬਹੁਤ ਬ੍ਰਾਈਟ ਮਾਈਂਡ ਲੋਕ ਜਿਹੜੇ ਨੇ ਉਹ ਪੋਲੀਟਿਕਸ 'ਚ ਨਹੀਂ ਹੋਣਗੇ, ਜਿਨ੍ਹਾਂ ਨੂੰ ਕਹਿੰਦੇ ਹਾਂ ਕਿ ਬਹੁਤ ਸਿਆਣੇ ਨੇ, ਬਹੁਤ ਸਮਝਦਾਰ ਨੇ, ਬਹੁਤ ਜ਼ਿਆਦਾ ਸਿਆਣਾ ਸ਼ਾਰਪ ਮਾਈਂਡ ਬੰਦਾ ਜਿਹੜਾ ਉਹ ਪੋਲੀਟਿਕਸ 'ਚ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਤਾਂ ਕਿ ਇਹ ਆਸਟ੍ਰੇਲੀਆ ਦਾ ਇੱਕ ਸਿਸਟਮ ਹੈ, ਇੰਡੀਆ ਦੇ ਵਿੱਚ ਬਿਲਕੁਲ ਇਹਦੇ ਤੋਂ ਉਲਟ ਵੀ ਹੋ ਸਕਦਾ ਹੈਗਾ। ਖੈਰ ਉਸ ਸਫ਼ਰ ਦੇ ਵਿੱਚ ਤਾਂ ਅਸੀਂ ਹੈ ਹੀ ਨਹੀਂ ਹੁਣ ਜਿਹੜਾ ਇੰਡੀਆ ਦੇ ਵਿੱਚ ਹੈਗਾ, ਅਤੇ ਜ਼ਿੰਦਗੀ ਦੇ ਸਫ਼ਰ ਤੋਂ ਅੱਜ ਦੇ ਸਫ਼ਰ ਫਿਲਮ ਦਾ ਉਹ ਗਾਣਾ ਸੀਗਾ, ਉਹਦੇ ਤੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਜ਼ਿੰਦਗੀ ਦੇ ਸਫ਼ਰ ਦੇ ਨਾਲ ਹੀ ਜੁੜੇ ਬਹੁਤ ਸਾਰੇ ਗਾਣੇ ਐਸੇ ਜਿਹੜੇ ਕਿਸ਼ੋਰ ਕੁਮਾਰ ਨੇ ਗਾਏ ਨੇ, ਜ਼ਿੰਦਗੀ ਕੇ ਸਫ਼ਰ ਮੇਂ ਗੁਜ਼ਰ ਜਾਤੇ ਹੈ ਜੋ ਮੁਕਾਮ, ਆਪ ਕੀ ਕਸਮ ਦਾ ਉਹ ਗਾਣਾ, ਫਿਰ ਪਵਿੱਤਰ ਪਾਪੀ ਦਾ ਤੇਰੀ ਦੁਨੀਆ ਸੇ ਮਜਬੂਰ ਹੋ ਕੇ ਚਲਾ, ਜਾਂ ਫਿਰ ਰਿਮ ਜਿਮ ਘਿਰੇ ਸਾਵਨ ਮੰਜ਼ਿਲ ਫਿਲਮ ਦਾ, ਜਾਂ ਫਿਰ ਚਲਤੇ ਚਲਤੇ ਦਾ ਚਲਤੇ ਚਲਤੇ ਮੇਰੇ ਯੇ ਗੀਤ ਯਾਦ ਰੱਖਣਾ, ਮੇਰੇ ਸਾਹਮਣੇ ਵਾਲੀ ਖਿੜਕੀ ਮੇਂ ਜ਼ਿੰਦਗੀ ਕਾ ਸਫ਼ਰ ਹੈ ਸੁਹਾਨਾ, ਵੋ ਸ਼ਾਮ ਕੁਛ ਅਜੀਬ ਥੀ ਰੋਤੇ ਹੋਏ ਆਤੇ ਹੈ ਹਬ, ਹਸਤਾ ਹੁਆ ਜੋ ਜਾਏਗਾ ਮੁਕੱਦਰ ਕਾ ਸਿਕੰਦਰ ਦਾ ਉਹ ਗਾਣਾ, ਜਾਂ ਫਿਰ ਇਹ ਆਖਰੀ ਗਾਣਾ ਮੁਸਾਫਿਰ ਹੋ ਯਾਰੋ ਪਰਿਚੇ ਫਿਲਮ ਦਾ। ਇਹ ਟੌਪ 10 ਸੌਂਗਸ ਕਿਸ਼ੋਰ ਕੁਮਾਰ ਸਾਹਿਬ ਦੇ ਨਾਲ ਜੁੜੇ ਹੋਏ ਤੁਹਾਡੇ ਨਾਲ ਸਾਂਝੇ ਕੀਤੇ ਸੀ। ਤੁਹਾਡਾ ਕਿਹੜਾ ਫੇਵਰੇਟ ਗਾਣਾ ਸਾਂਝਾ ਕਰਿਓ, ਹਮੇਸ਼ਾ ਇੰਨੀ ਭਾਰੀ ਭਰਕਮ ਰੱਖਣਾ ਹੁੰਦਾ ਇਸ ਸ਼ੋਅ ਨੂੰ, ਅੱਜ ਹਲਕਾ ਫੁਲਕਾ ਵੀ ਕਰਨਾ ਸੀ, ਇਸ ਕਰਕੇ ਟੌਪ ਅਤੇ ਟੇਲ ਹਲਕੇ ਜਿਹੇ ਰੱਖੇ ਨੇ। ਕਰੋ ਇੰਜੋਏ ਰੇਡੀਓ ਹਾਂਜੀ 1674 AM 'ਤੇ।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
2: Are you ready?
0: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
1: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
0: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਹਾਂਜੀ ਹਾਂਜੀ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਹਾਂ ਪੰਜਾਬੀ ਯਾਰੋ ਜੱਟ, ਨਾ ਹੀ ਕਿਸੇ ਨਾਲੋਂ ਘੱਟ, ਉਹ ਖੁੱਲੇ ਬੋਤਲਾਂ ਦੇ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

ਨਹੀਂ ਹੈ ਮੇਰਾ, ਅੱਜ ਤੋਂ ਬਾਅਦ ਤੈਨੂੰ ਕਦੇ ਚਿਹਰਾ ਦੇਖਣਾ ਨਹੀਂ ਮੇਰਾ। ਮੈਂ ਇਸ਼ਕ ਤੇ ਤੂੰ ਵਪਾਰ ਕੀਤਾ ਸੀ, ਗਲਤੀ ਤੇਰੀ ਨਹੀਂ, ਗਲਤੀ ਤਾਂ ਮੇਰੀ ਸੀ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0403-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਮੀਆਂ ਤੂੰ।

ਰੇਡੀਓ ਹਾਂਜੀ 1674 ਹੈ, ਮਾਸ ਕਰਦੇ ਹਾਂ, ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ, ਸ਼ੁਕਰਾਨਾ ਚਿਹਰੇ 'ਤੇ ਹੋਏਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਸੱਜੀ ਰਹੇ। ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਖੁਸ਼ ਹਾਂ ਤਾਂ ਬਾਕੀ ਦਿਨ ਤੋਂ ਵੀ ਆਸ ਲਾ ਸਕਦੇ, ਅਤੇ ਜੇ ਸਵੇਰੇ ਸਵੇਰੇ ਦੇ ਸਮੇਂ ਆਪਾਂ ਦੁਖੀ ਹਾਂ ਤਾਂ ਬਾਕੀ ਦਿਨ ਤੋਂ ਵੀ ਆਸ ਲਾਉਣੀ ਛੱਡ ਦਈਏ, ਅਤੇ ਇਹ ਵੀ ਕਹਿਣਾ ਛੱਡ ਦਈਏ ਕਿ ਸਾਨੂੰ ਦੁੱਖ ਚੰਗਾ ਨਹੀਂ ਲੱਗਦਾ, ਕਿਉਂਕਿ ਤੁਸੀਂ ਆਪਣੇ ਆਪ ਦੇ ਲਈ ਕੁਛ ਚੁਣਿਆ। ਆਓ ਫਿਰ ਖੁਸ਼ੀਆਂ ਚੁਣਦੇ, ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਚੋਰ ਰਾਜੇ ਦੇ ਮਹਿਲਾਂ 'ਚ ਐਂਟਰ ਹੋਇਆ, ਛੋਟਾ ਮੋਟਾ ਕੁਛ ਚੋਰੀ ਕਰਨ ਦੇ ਮਨਸੇ ਦੇ ਨਾਲ। ਜਦੋਂ ਉਹ ਰਾਜੇ ਦੇ ਕਮਰੇ ਦੇ ਵਿੱਚ ਜਾ ਵੜਿਆ ਤਾਂ ਕੀ ਵੇਖਦਾ ਕਿ ਰਾਜਾ ਖੂਨ ਦੇ ਵਿੱਚ ਲੱਤਪੱਤ ਪਿਆ, ਕੋਲ ਰਾਣੀ ਅਤੇ ਰਾਜੇ ਦਾ ਛੋਟਾ ਭਰਾ, ਜਿਨ੍ਹਾਂ ਦੇ ਬਾਰੇ ਅਕਸਰ ਹੀ ਮਹਿਲਾਂ ਦੇ ਵਿੱਚ ਅਤੇ ਨਗਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉੱਡਦੀਆਂ ਸੀ। ਚੋਰ ਝੱਟ ਸਮਝ ਗਿਆ, ਪਰ ਹੁਣ ਉਹਦੇ ਕੋਲ ਵਾਪਸ ਮੁੜਨ ਦਾ ਸਮਾਂ ਨਹੀਂ ਸੀ ਬਚਿਆ। ਉਹਨਾਂ ਦੋਵਾਂ ਨੇ ਸੋਚਿਆ ਕਿ ਕਿਉਂ ਨਾ ਚੋਰ ਦੇ ਸਿਰ ਦੇ ਉੱਤੇ ਦੋਸ਼ ਮੜ ਦਿੱਤਾ ਜਾਵੇ। ਚੋਰ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਮਕੀਆਂ ਦੇ ਕੇ, ਪਿਆਰ ਦੇ ਕੇ, ਪੈਸੇ ਦਾ ਲਾਲਚ ਦੇ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਤੂੰ ਆਪਣੇ ਸਿਰੇ ਦੋਸ਼ ਲੈ ਲੈ, ਤੈਨੂੰ ਇੰਨੇ ਪੈਸੇ ਦੇ ਦੇਵਾਂਗੇ। ਪਰ ਚੋਰ ਨੇ ਬੇਨਤੀ ਕੀਤੀ, ਜੀ ਮੈਂ ਗਰੀਬ ਬੰਦਾ, ਮੇਰੀ ਮਾੜੀ ਕਿਸਮਤ ਅੱਜ ਮੈਂ ਇਸ ਤਰੀਕੇ ਦੇ ਨਾਲ ਇੱਥੇ ਆ ਗਿਆ, ਮੇਰੇ ਛੋਟੇ ਛੋਟੇ ਬੱਚੇ ਨੇ, ਮੈਨੂੰ ਬਖਸ਼ ਦਿਓ, ਮੈਂ ਕਿਸੇ ਨੂੰ ਨਹੀਂ ਦੱਸਾਂਗਾ ਇੱਥੇ ਕੀ ਹੋਇਆ, ਮੈਂ ਕੀ ਵੇਖਿਆ, ਸਮਝੋ ਮੈਂ ਇੱਥੇ ਆਇਆ ਨਹੀਂ, ਜਿੰਨਾ ਚੁੱਪਚਾਪ ਮੈਂ ਆਇਆ ਸੀ ਉਹਨਾਂ ਚੁੱਪਚਾਪ ਮੈਂ ਵਾਪਸ ਚਲੇ ਜਾਊਂਗਾ, ਮੇਰੀ ਜਾਨ ਬਖਸ਼ ਦਿਓਗੇ ਤਾਂ ਬੜਾ ਪਰਉਪਕਾਰ ਹੋਊਗਾ।

ਇੱਥੋਂ ਭੱਜਿਆ ਸੀ। ਕਰਕਰਾ ਕੇ ਚੋਰ ਨੂੰ ਵੀ ਫੜ ਲਿਆ ਗਿਆ, ਗਵਾਹੀਆਂ ਹੋਈਆਂ, ਮੁਕੱਦਮਾ ਚੱਲਿਆ, ਪਰ ਗੱਲਬਾਤ ਕਿਸੇ ਤਣ ਪੱਤਣ ਨਾ ਲੱਗੇ। ਇਹ ਨਹੀਂ ਸਮਝ ਲੱਗ ਰਹੀ ਕਿ ਤਿੰਨਾਂ ਦੇ ਵਿੱਚੋਂ ਕਤਲ ਕੀਤਾ ਕਿੰਨੇ ਆ, ਰਾਜੇ ਨੂੰ ਮਾਰਿਆ ਕਿੰਨੇ ਆ। ਉਹ ਚੋਰ 'ਤੇ ਦੋਸ਼ ਲਾਏ ਜਾਣ, ਚੋਰ ਉਹਨਾਂ 'ਤੇ ਲਾਈ ਜਾਵੇ, ਗੱਲ ਕਿਸੇ ਪਾਸੇ ਨਾ ਲੱਗਦੀ ਵੇਖ ਕੇ। ਉਸ ਸਮੇਂ ਦੇ ਜੱਜਾਂ ਨੇ ਸੋਚਿਆ ਕਿ ਆਪਾਂ ਕਿਉਂ ਨਾ ਕਿਸੇ ਹੋਰ ਸਿਆਣੇ ਦੀ ਮਦਦ ਲੈ ਲਈਏ। ਰਾਜ ਦੇ ਵਿੱਚੋਂ ਕੁਛ ਸਿਆਣਿਆਂ ਨੂੰ, ਕੁਛ ਤਾਂਤਰਿਕਾਂ ਨੂੰ ਬੁਲਾਇਆ ਗਿਆ। ਉਹਨਾਂ ਦੇ ਲਈ ਇੱਕ ਉਹਨਾਂ ਦੇ ਮੱਥੇ 'ਤੇ ਧੱਬਾ ਸੀ ਕਿ ਉਹ ਰਾਜੇ ਦਾ ਕੇਸ ਨਹੀਂ ਸੁਲਝਾ ਸਕੇ, ਰਾਜੇ ਦਾ ਕਾਤਲ ਨਹੀਂ ਲੱਭ ਸਕੇ, ਅਤੇ ਬਾਕੀ ਉਹਨਾਂ ਦੇ ਉੱਤੇ ਕੀ ਭਰੋਸਾ ਕਰਨਗੇ। ਆਖਿਰਕਾਰ ਤਰ੍ਹਾਂ ਤਰ੍ਹਾਂ ਦੇ ਤਾਂਤਰਿਕਾਂ ਦੇ ਵਿੱਚੋਂ ਇੱਕ ਨੇ ਕਿਹਾ, ਮੈਂ ਮਦਦ ਕਰ ਸਕਦਾ ਮਹਾਰਾਜ, ਪਰ ਇੱਕ ਬਲੀ ਦੇਣੀ ਪਊਗੀ। ਬਲੀ ਦੇਣੀ ਪਊਗੀ ਜਿਹੜੀ ਚੀਜ਼ ਤੈਨੂੰ ਸਭ ਤੋਂ ਪਿਆਰੀ। ਜੱਜ ਨੇ ਕਿਹਾ, ਮੈਂ ਆਪਣੇ ਬੱਕਰੇ ਨੂੰ ਬਹੁਤ ਪਿਆਰ ਕਰਦਾ, ਮੈਂ ਬੜੇ ਪਿਆਰਾਂ ਦੇ ਨਾਲ ਪਾਲਿਆ, ਮੈਂ ਇਸ ਜੀਵ ਦੀ ਬਲੀ ਦਿੰਦਾ। ਉਹਨੇ ਬਲੀ ਦਿੱਤੀ ਤਾਂ ਇੱਕ ਐਸੀ ਜਗ੍ਹਾ ਦੇ ਉੱਤੇ ਪਹੁੰਚ ਗਿਆ ਜਿੱਥੇ ਚਾਰ ਚੁਫੇਰੇ ਕੋਈ ਨਹੀਂ, ਜੰਗਲ ਹੀ ਜੰਗਲ। ਇਹ ਨਹੀਂ ਸਮਝ ਕੇ ਆ ਕਿਹੜੀ ਜਗ੍ਹਾ 'ਤੇ ਗਿਆ, ਪਰ ਅਚਾਨਕ ਕੀ ਵੇਖਦਾ ਕਿ ਇੱਕ ਗੁਫਾ ਦੇ ਬਾਹਰ ਬੜੀ ਖੂਬਸੂਰਤ ਇੱਕ ਕੁੜੀ ਖੜੀ ਹੈ, ਜਿੱਦਾਂ ਸ਼ਾਇਦ ਉਹਦੇ ਇੰਤਜ਼ਾਰ ਦੇ ਵਿੱਚ ਖੜੀ ਹੋਵੇ। ਹੁਣ ਉਹ ਜੱਜ ਇਸ ਚੀਜ਼ ਤੋਂ ਬਿਲਕੁਲ ਵਾਕਫ ਨਹੀਂ ਸੀ ਕਿ ਇੱਕ ਰਾਕਸ਼ਸ ਦੀ ਭੈਣ ਆ ਜਿਹੜੀ ਰੂਪ ਬਦਲ ਕੇ ਇੱਥੇ ਖੜੀ ਹੈ। ਰੂਪ ਇੰਨਾ ਸੀ ਕਿ ਉਹਦੇ ਉੱਤੇ ਮੋਹਿਤ ਹੋ ਗਿਆ, ਮੋਹਿਤ ਵੀ ਇੰਨਾ ਹੋ ਗਿਆ ਕਿ ਕਿਹੜੇ ਕੰਮ ਆਇਆ ਉਹ ਪੁੱਛਿਆ ਹੀ ਨਹੀਂ। ਜਿੱਥੇ ਗਿਆ ਸੀ ਉੱਥੋਂ ਦਾ ਹੋ ਕੇ ਰਹਿ ਗਿਆ। ਕੁਛ ਸਮੇਂ ਬਾਅਦ ਜਦੋਂ ਮਨ ਤੋਂ ਫਤੂਰ ਲੱਥਾ ਤਾਂ ਯਾਦ ਆਇਆ, ਮੇਰਾ ਤਾਂ ਆਪਣਾ ਵੀ ਪਰਿਵਾਰ ਹੈ, ਮੇਰੀ ਆਪਣੀ ਘਰ ਵਹੁਟੀ ਆ, ਮੇਰੇ ਬੱਚੇ ਨੇ। ਹੌਲੀ ਹੌਲੀ ਉਹਨਾਂ ਦੀ ਵੀ ਯਾਦ ਹੁਣ ਸਤਾਉਣ ਲੱਗ ਪਈ ਕਿ ਕੁਛ ਦਿਨਾਂ ਬਾਅਦ ਯਾਦ ਆਇਆ, ਉਹ ਮੇਰੀ ਫਿਕਰ ਕਰਦੇ ਹੋਣਗੇ, ਪਤਾ ਨਹੀਂ ਕੀ ਸੋਚਦੇ ਹੋਣਗੇ। ਕਿਸੇ ਨਾ ਤਰੀਕੇ ਉੱਥੋਂ ਭੱਜ ਕੇ ਅੱਖ ਬਚਾ ਕੇ ਵਾਪਸ ਪਹੁੰਚ ਗਿਆ। ਆ ਕੇ ਸ਼ੁਕਰ ਕੀਤਾ ਆਪਣੇ ਪਰਿਵਾਰ ਦੇ ਵਿੱਚ, ਸਾਰਿਆਂ ਨੇ ਪੁੱਛਿਆ, ਭਾਈ ਜਿਹੜੇ ਕੰਮ ਗਿਆ ਸੀ ਉਸ ਕੰਮ ਦਾ ਕੀ ਬਣਿਆ, ਹਰ ਰੋਜ਼ ਆਲਾ ਟਾਲਾ ਕਰੀ ਜਾਵੇ। ਹਾਂ, ਉੱਥੋਂ ਕੁਛ ਸਬੂਤ ਹੱਥ ਲੱਗੇ ਨੇ, ਉਹਨਾਂ ਸਬੂਤਾਂ ਦੇ ਆਧਾਰ 'ਤੇ ਫੈਸਲਾ ਕੀਤਾ ਜਾਊਗਾ। ਹੁਣ ਲੋਕ ਫਿਰ ਇੰਤਜ਼ਾਰ ਦੇ ਵਿੱਚ ਨੇ, ਕਿਹੜੇ ਸਬੂਤ ਲੱਗੇ ਨੇ, ਕੀ ਫੈਸਲਾ ਕੀਤਾ ਜਾਊਗਾ। ਹੌਲੀ ਹੌਲੀ ਕਈ ਸਵਾਲ ਹੋਰ ਗੂੜੇ ਹੁੰਦੇ ਜਾਂਦੇ ਨੇ ਕਿ ਜੱਜ ਵੀ ਨਹੀਂ ਰਲ ਗਿਆ। ਇੱਧਰੋਂ ਆਪਣੇ ਪਰਿਵਾਰ ਦੇ ਵਿੱਚ ਆ ਕੇ ਮਗਨ ਹੋ ਗਿਆ। ਸ਼ੁਰੂ ਦੇ ਵਿੱਚ ਤਾਂ ਉਹਨੂੰ ਇਹ ਅਹਿਸਾਸ ਹੋਇਆ ਕਿ ਮੈਂ ਗਲਤੀ ਕੀਤੀ, ਮੈਂ ਜੋ ਕਰ ਰਿਹਾ ਉਹ ਮੈਂ ਗਲਤ ਕਰ ਰਿਹਾ, ਮੈਂ ਬੜਾ ਜ਼ਿੰਮੇਵਾਰ ਬੰਦਾ, ਮੇਰੇ ਪਰਿਵਾਰ ਨੂੰ ਮੇਰੀ ਲੋੜ ਹੈ, ਇਹ ਮੇਰੇ ਨਾਲ ਕੀ ਵਾਪਰਿਆ, ਇਹ ਜੋ ਵੀ ਹੋਇਆ ਬਹੁਤ ਗਲਤ ਹੋਇਆ। ਮੁੱਖ ਦੀ ਗੱਲ ਉਹਨੂੰ ਆਪਣਾ ਕੀਤਾ ਆਪ ਡਰਾਉਣ ਲੱਗ ਪਿਆ। ਉਹਨੂੰ ਆਪਣੀ ਗਲਤੀ ਦਾ ਕਾਫੀ ਦਿਨ ਅਹਿਸਾਸ ਰਿਹਾ, ਪਰ ਕਿੰਨਾ ਕੁ ਚਿਰ ਰਹਿੰਦਾ। ਥੋੜ੍ਹੇ ਦਿਨਾਂ ਬਾਅਦ ਜਦੋਂ ਫਿਰ ਉਹ ਸੰਜਾਦ ਆਇਆ ਜਿਹਨੇ ਬੜੇ ਪਿਆਰ ਦੇ ਨਾਲ ਵੈਲਕਮ ਕੀਤਾ ਸੀ, ਅਤੇ ਪਰਿਵਾਰ ਦੇ ਨਾਲੋਂ ਫਿਰ ਮੋਹ ਟੁੱਟਣਾ ਸ਼ੁਰੂ ਹੋ ਗਿਆ। ਅੱਜ ਹੋਰ, ਕੱਲ੍ਹ ਹੋਰ, ਉਹ ਮੋਹ ਨੇ ਇੰਨੀ ਖੁਸ਼ਚ ਮਾਰੀ ਕਿ ਫਿਰ ਦੁਬਾਰਾ ਤੋਂ ਉਸ ਤਾਂਤਰਿਕ ਕੋਲ ਪਹੁੰਚ ਗਿਆ। ਕਹਿਣ ਲੱਗਾ, ਮੈਂ ਦੁਬਾਰਾ ਤੋਂ ਉਸੇ ਥਾਂ ਜਾਣਾ ਚਾਹੁੰਦਾ, ਕੁਛ ਇੱਕ ਸਬੂਤਾਂ ਦੀ ਅਣਹੋਂਦ ਆ, ਕੁਛ ਇੱਕ ਕੜੀਆਂ ਜੁੜ ਨਹੀਂ ਰਹੀਆਂ, ਫਿਰ ਦੁਬਾਰਾ ਤੋਂ ਮੈਨੂੰ ਉਸ ਜਗ੍ਹਾ ਭੇਜਿਆ ਜਾਵੇ। ਪਰ ਮਨ ਦੇ ਵਿੱਚ

ਚੁੱਕ ਸ਼ੋਰ ਸੀ। ਦਿਮਾਗ ਦੇ ਉੱਤੇ ਇਸ਼ਕ ਹਾਵੀ। ਉਸ ਕੁੜੀ ਦੀ ਖੂਬਸੂਰਤੀ ਉਸ ਜੱਜ ਨੂੰ ਟਿਕਣ ਨਾ ਦੇਵੇ। ਉਹਨੂੰ ਵਾਰ ਵਾਰ ਉਸ ਜਗ੍ਹਾ ਵੱਲ ਨੂੰ ਖਿੱਚੇ ਜਿੱਥੇ ਉਹਨੇ ਕੁਛ ਦਿਨ ਉਹਦੇ ਨਾਲ ਬਿਤਾਏ। ਸ਼ਾਇਦ ਤਾਂਤਰਿਕ ਵੀ ਸਾਰੀ ਗੱਲ ਜਾਣਦਾ ਹੈ। ਕਹਿਣ ਲੱਗਾ, ਠੀਕ ਮਹਾਰਾਜ, ਸ਼ਰਤ ਪਹਿਲਾਂ ਵਾਲੀ। ਹੁਣ ਪਹਿਲਾਂ ਨਾਲੋਂ ਵੀ ਵਧੇਰੇ ਪਿਆਰੀ ਚੀਜ਼ ਲੈ ਕੇ ਆਉਣੀ ਪਊਗੀ ਉਸ ਜਗ੍ਹਾ ਤੇ ਪਹੁੰਚਣ ਲਈ। ਕਦੀ ਕਵੇ ਮੇਰਾ ਕੁੱਤਾ, ਕਦੀ ਕਵੇ ਮੇਰੀ ਬਿੱਲੀ, ਕਦੀ ਕਵੇ ਇੱਕ ਹੋਰ ਬੱਕਰਾ। ਪਰ ਤਾਂਤਰਿਕ ਨੇ ਨਾਂ ਦੇ ਵਿੱਚ ਸਿਰ ਹਿਲਾਇਆ। ਕਹਿਣ ਲੱਗਾ, ਉਸ ਤੋਂ ਵਧੇਰੇ ਪਿਆਰੀ ਗੱਲ ਇੱਥੇ ਪਹੁੰਚੀ ਕਿ ਮੇਰਾ ਪੁੱਤ, ਮੇਰਾ ਮੁੰਡਾ, ਆਪਣਾ ਇੱਕਦਮ ਤੇ ਨਾ ਕਰ ਨਾ ਸਕਿਆ, ਇੱਕਦਮ ਤੇ ਹਾਮੀ ਭਰ ਨਾ ਸਕਿਆ, ਪਰ ਜਲਦੀ ਕਹਿੰਦੇ ਨੇ ਉਹਨੇ ਮਨ ਬਣਾ ਲਿਆ ਕਿ ਮੈਂ ਪੁੱਤ ਦੀ ਬਲੀ ਵੀ ਦੇਣ ਨੂੰ ਤਿਆਰ ਹਾਂ। ਇਸ਼ਕ ਨੇ, ਕਾਮ ਨੇ ਇੰਨੀ ਖਿੱਚ ਮਾਰੀ, ਇੱਕ ਦਿਨ ਪੁੱਤ ਨੂੰ ਲੈ ਕੇ ਚਲੇ ਗਿਆ। ਕਹਿਣ ਲੱਗਾ, ਜੀ ਲਓ ਦਿਓ ਇਹਦੀ ਬਲੀ ਤੇ ਮੈਨੂੰ ਉਸ ਜਗ੍ਹਾ ਤੇ ਪਹੁੰਚਾ ਦਿਓ। ਤਾਂਤਰਿੰਗ ਨੇ ਪਹਿਲਾਂ ਦੀ ਤਰ੍ਹਾਂ ਹੀ ਤਲਵਾਰ ਹੱਥ 'ਚ ਫੜਾਈ ਤੇ ਕਹਿਣ ਲੱਗਾ, ਜਾ ਚਲਿਆ ਜਾ। ਬੇਰਹਿਮ ਜੱਜ ਨੇ ਜਦੋਂ ਤਲਵਾਰ ਹਲੇ ਹਵਾ 'ਚ ਲਟਕਾਈ ਤੇ ਤਾਂਤਰਿਕ ਨੇ ਆ ਕੇ ਬਾਂਹ ਫੜ ਲਈ। ਕਹਿਣ ਲੱਗਾ, ਤੂੰ ਹੋਸ਼ 'ਚ ਨਹੀਂ, ਤੈਨੂੰ ਨਹੀਂ ਪਤਾ ਤੂੰ ਕੀ ਕਰਨ ਲੱਗਾ, ਕਾਹਦੇ ਲਈ ਕਰਨ ਲੱਗਾ। ਜੋ ਅੱਜ ਕਰਨ ਲੱਗਾ ਇਹਦਾ ਪਛਤਾਵਾ ਤੈਨੂੰ ਕੱਲ੍ਹ ਨੂੰ ਹੋਣਾ, ਜੋ ਤੂੰ ਪਹਿਲਾਂ ਕਰਕੇ ਆਇਆ ਉਹਦਾ ਪਛਤਾਵਾ ਤੈਨੂੰ ਅੱਜ ਹੋ ਰਿਹਾ, ਤੇ ਨਾਲੇ ਜਿਹੜੀ ਚੀਜ਼ ਦਾ ਜਵਾਬ ਤੂੰ ਮੇਰੇ ਕੋਲ ਲੈਣ ਆਇਆ ਸੀ ਉਹ ਵੀ ਤੈਨੂੰ ਮਿਲ ਗਿਆ। ਤੂੰ ਮੇਰੇ ਕੋਲ ਇਹ ਜਾਣਨ ਆਇਆ ਸੀ ਨਾ ਕਿ ਕਤਲ ਕਿਹਨੇ ਕੀਤਾ, ਰਾਜੇ ਨੂੰ ਮਾਰਿਆ ਕਿਹਨੇ, ਰਾਣੀ ਨੇ ਮਾਰਿਆ, ਰਾਜੇ ਦੇ ਭਰਾ ਨੇ, ਜਾਂ ਫਿਰ ਜਿਹੜਾ ਤੁਸੀਂ ਚੋਰ ਫੜਿਆ ਉਸ ਰਾਤ ਉੱਥੇ ਮੌਜੂਦ ਸੀ। ਹੈਰਾਨੀ ਦੀ ਗੱਲ ਇਹ ਆ, ਜੱਜ ਸਾਹਿਬ, ਉਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੇ ਰਾਜੇ ਨੂੰ ਨਹੀਂ ਮਾਰਿਆ। ਰਾਜੇ ਨੂੰ ਮਾਰਿਆ ਕਾਮ ਨੇ, ਤੇ ਜੋ ਤੁਸੀਂ ਅੱਜ ਕਰਨ ਜਾ ਰਹੇ ਹੋ ਉਹ ਵੀ ਕਰਨ ਜਾ ਰਹੇ ਹੋ ਕਾਮ ਕਰਕੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਤੁਹਾਡੇ ਕੋਲੋਂ ਬਹੁਤ ਕੁਛ ਕਰਵਾ ਦਿੰਦੇ ਨੇ। ਕਈ ਵਾਰੀ ਸਾਨੂੰ ਯਕੀਨ ਹੀ ਨਹੀਂ ਆਉਂਦਾ, ਕਈ ਗੱਲਾਂ ਸੁਣ ਕੇ ਯਕੀਨ ਹੀ ਨਹੀਂ ਆਉਂਦਾ ਕਿ ਆਹ ਇਸ ਬੰਦੇ ਨੇ ਕੀਤੀਆਂ ਹੋਣਗੀਆਂ। ਕਈ ਲੋਕ ਤਾਂ ਉਹਦੀ ਸਹੁੰ ਖਾਣ ਤੱਕ ਚਲੇ ਜਾਂਦੇ, ਕਈ ਉਹਦੀ ਸਾਧੀ ਦਿੰਦੇ ਉਹਦੀ ਥਾਂ ਦੇ ਉੱਤੇ ਆਪ ਬਣ ਕੇ ਖਲੋ ਜਾਂਦੇ, ਕਿਉਂਕਿ ਯਕੀਨ ਨਹੀਂ ਆਉਂਦਾ ਕਿ ਇਹ ਇਨਸਾਨ ਇੱਦਾਂ ਕਰ ਸਕਦਾ। ਕਈ ਵਾਰੀ ਬੜੇ ਸ਼ਾਂਤ ਬੰਦੇ ਵੀ ਇੰਨੇ ਕ੍ਰੋਧ 'ਚ ਆ ਜਾਂਦੇ ਕਿ ਸਾਨੂੰ ਯਕੀਨ ਨਹੀਂ ਆਉਂਦਾ, ਇਹ ਤਾਂ ਸੰਤ ਸੁਭਾਅ ਸੀ। ਕਈ ਵਾਰੀ ਕੁਛ ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਕਿ ਬੜੇ ਲੋਕ ਸੱਚ ਮੰਨ ਹੀ ਨਹੀਂ ਪਾਉਂਦੇ, ਇਹਦੇ ਉੱਤੇ ਤਾਂ ਕਾਮ ਹਾਵੀ, ਇਸ਼ਕ ਹਾਵੀ ਹੋ ਹੀ ਨਹੀਂ ਸਕਦਾ, ਇਹਦੇ ਉੱਤੇ ਝੂਠੇ ਦੋਸ਼ ਲੱਗੇ। ਮੋਹ ਕਿੰਨਾ ਕੁਛ ਕਰਵਾ ਦਿੰਦਾ। ਇਹ ਸਾਰੀਆਂ ਉਹ ਭੈੜਾਂ ਨੇ ਜਿਹੜੀਆਂ ਇਨਸਾਨ ਨੂੰ ਇਨਸਾਨ ਨਹੀਂ ਰਹਿਣ ਦਿੰਦੀਆਂ, ਅਤੇ ਇਹਨਾਂ ਸਾਰੀਆਂ ਦੇ ਉੱਤੇ ਕਾਬੂ ਪਾਉਣਾ ਬਹੁਤ ਜ਼ਰੂਰੀ। ਕਈ ਵਾਰੀ ਤਾਂ ਇਨਸਾਨ ਨੂੰ ਖੁਦ ਇਹ ਯਕੀਨ ਨਹੀਂ ਆਉਂਦਾ ਕਿ ਮੈਂ ਆਹ ਕੰਮ ਆਪ ਕਰਤਾ। ਸਾਰੀ ਉਮਰ ਰਹਿ ਜਾਂਦਾ ਪਿੱਛੇ ਪਛਤਾਵਾ। ਕੋਸ਼ਿਸ਼ ਕਰੀਏ ਆਪਾਂ ਇਹਨਾਂ ਸਾਰੀਆਂ ਭੈੜਾਂ ਤੋਂ ਪਰੇ ਰਹਿਣ ਦੀ। ਪੁਰਾਣੀਆਂ ਪੁਰਾਣਿਕ ਕਥਾਵਾਂ ਚੋਂ ਇੱਕ, ਅਤੇ ਇਹਨਾਂ ਦੀ ਖਾਸੀਅਤ ਇਹ ਹੁੰਦੀ ਹੈ, ਇਹ ਸੁਣਨ ਦੇ ਵਿੱਚ ਬੜੀਆਂ ਰੋਮਾਂਚਕ ਲੱਗਦੀਆਂ, ਬੜੀਆਂ ਡਰਾਮੈਟਿਕ ਲੱਗਦੀਆਂ, ਕਿੱਥੋਂ ਜਾ ਕੇ ਕਿੱਥੇ ਗੱਲ ਜੁੜ ਜਾਂਦੀ ਹੈ। ਇਹ ਸੁਣਨ ਦੇ ਵਿੱਚ ਬੜੀਆਂ ਰੋਮਾਂਚਕ ਲੱਗਦੀਆਂ, ਬੜੀਆਂ ਡਰਾਮੈਟਿਕ ਲੱਗਦੀਆਂ, ਕਿੱਥੋਂ ਜਾ ਕੇ ਕਿੱਥੇ ਗੱਲ ਜੁੜ ਜਾਂਦੀ ਹੈ। ਕਿਸੇ ਦੇ ਮੰਨਣ 'ਚ ਤਾਂ ਨਹੀਂ ਆਉਂਦੀ, ਪਰ ਜਦੋਂ ਇਹ ਨਤੀਜੇ ਤੱਕ ਪਹੁੰਚਦੀਆਂ

ਤਾਂ ਨਤੀਜਾ ਸਿਰਫ ਇੱਕ ਕਿ ਸਾਨੂੰ ਇਹ ਸਮਝਾਉਣ ਲਈ ਬਣਾਈਆਂ ਗਈਆਂ ਜਿੰਨੇ ਵੀ ਜਦੋਂ ਵੀ ਕਿਤੇ ਲਿਖੀਆਂ ਹੋਣਗੀਆਂ ਕਿਆ ਕਮਾਲ ਦੀਆਂ ਲਿਖੀਆਂ ਨੇ ਫਟਾਕ ਦੇਣੀ ਬੰਦੇ ਨੂੰ ਸਮਝ ਆਵੇ ਚਾਵੇ ਤੇ ਤਾਂ ਉਮਰ ਨਾ ਭੁੱਲੇ ਬੱਚਾ ਸੁਣੇ ਬੱਚੇ ਨੂੰ ਯਾਦ ਰਹਿ ਜੇ ਵੱਡਾ ਸੁਣੇ ਤੇ ਵੱਡੇ ਨੂੰ ਕਹਾਣੀਆਂ ਇੱਕ ਇਨਸਾਨ ਨੂੰ ਸਮਝਾਉਣ ਦਾ ਤਰੀਕਾ ਉਹਨੂੰ ਸਿੱਖਿਆ ਦੇਣ ਦਾ ਤਰੀਕਾ ਤੇ ਅੱਜ ਦੀ ਸਿੱਖਿਆ ਇਹ ਕਿ ਆਪਣੇ ਉੱਤੇ ਕਿਸੇ ਭੈੜ ਨੂੰ ਹਾਵੀ ਨਾ ਹੋਣ ਦਿਓ ਨਹੀਂ ਤਾਂ ਫਿਰ ਤੁਸੀਂ ਨਹੀਂ ਕੁਝ ਹੋਰ ਹੀ ਬਣ ਜਾਂਦੇ ਹੋ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਧੰਨਵਾਦ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਇੰਸ਼ੋਰੈਂਸ ਸ਼ਰਤਾਂ ਲਾਗੂ ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ

0: ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552
1: ਤੇ। ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਰਾਗ ਖਿਰਵਾਨੀ ਮੇਰੀ ਗਜ਼ਲ ਕੰਪੋਜ਼ ਹੋਈ ਹੈ ਔਰ ਆਪ ਮਿਹਰਬਾਨ ਹੌਸਲਾ ਅਫਜ਼ਾ ਦੋਸਤੋਂ ਕੀ ਵਜ੍ਹਾ ਹੈ, ਭਾਈਓਂ ਕੀ, ਕਾਫੀ ਮਸ਼ਹੂਰ ਹੋਈ ਹੈ, ਪਾਪੂਲਰ ਹੋਈ ਹੈ। ਅਹਿਮਦ ਫਰਾਜ਼ ਕੀ ਗਜ਼ਲ ਹੈ, ਸ਼ੋਲਾ ਥਾ ਜਲ ਪੁਝਾ ਹਵਾਏ ਮੁਝੇ ਨਾ।

0: मेरे हानिया मेरे दोस्ता मैनू जांदे वेख ली सारी उम्र ना खड़िया ना मेरे मेरा सेवा ते सेक ली।
1: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਆ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਮੈਂ ਜਿਹੜਾ ਗੀਤ ਪੇਸ਼ ਕਰਨ ਜਾ ਰਹੀ ਹਾਂ ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ। ਗੀਤ ਦਾ ਨਾਮ ਹੈ ਪੰਜਾਬੀ ਮੁਟਿਆਰਾਂ ਅਤੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗਾ।

ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਸਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾਂ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸਨਾਨ ਸੁਣੈ।

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ

ਸੇਵਾ ਜੋ ਤੁਦ ਭਾਵੈ ਸਾਈ ਪਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ।

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨ ਜਾਣਿਐ, ਸਮੁੰਦ ਸਾ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ

ਪਿਆ ਦੁੱਖ ਭੁੱਖ ਸਦਮਾਰ ਇਹ ਬੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾ ਮਲਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸੇਈ ਤੁਨਰੂੰ, ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਦ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ, ਜੋਗ ਛੁਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪੌ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ਼ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਕਾਟ ਕੜੀਐ ਬਹੁਤ ਅਨੂਪ ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਮਲਸੂਰ ਤਿਨ ਮੈਂ ਰਾਮ ਰਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋਏ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨੰਕਾਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ

ਨਾਨਕ ਕਥਨਾ ਕਰੜਾ ਸਾਰ, ਜਤ ਬਹਾਰਾ ਤੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਉ ਖੱਲਾ ਅਗਨ ਤਪਤਾਓ, ਪਾਂਡਾ ਭਾਓ ਅੰਮ੍ਰਿਤ ਤਿਤ ਕਾਲ, ਕੜੀਏ ਸ਼ਬਦ ਸੱਚੀ ਟਕ।

ਸਰਾਵ ਸਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸਨ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ।

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਿਛਈਆ ਤੋਰ ਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰਦ ਨਿਸਾਚਰ ਪੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕੋ ਰਾਜ ਕਰੇਂਗੇ ਕੋਟਿ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਬਸ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ

0: ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

0: ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ।
1: ਸ਼ਿਵ ਸਖਤ ਆਪ ਉਪਾਇ ਕੈ ਕਰਤਾ ਪੇ ਹੁਕੁਮਰਤਾਏ ਹੁਕੁਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ ਹਰ

ਜੰਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਉ ਦੂਜਾ ਲਾਇਆ ਕਹਿ ਨਾਨਕ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ।

ਸੱਚੈ ਜਿੱਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ।

ਦੇ ਵਿੱਚ ਇਹ ਪਾਵਨ ਜੋ ਸ਼ਬਦ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ, ਇਸ ਸ਼ਬਦ ਨੂੰ ਗਾਇਨ ਕਰਨ ਦਾ ਢੰਗ ਵੀ ਸਤਿਗੁਰੂ ਨੇ ਨਾਲ ਹੀ ਲਿਖ ਦਿੱਤਾ। ਘਰ ਦੂਜਾ, ਜਦੋਂ ਕੋਈ ਗੁਰਮੁਖ ਪਿਆਰਾ ਸੰਗੀਤ ਦੀ ਨਿਯਮਾਵਲੀ ਦੇ ਅਨੁਸਾਰ ਇਸ ਗੁਰਬਾਣੀ ਦੇ ਸ਼ਬਦ ਨੂੰ ਗਾਇਨ ਕਰੇਗਾ ਤਾਂ ਦੂਸਰੇ ਘਰ ਤਾਲ ਦੇ ਵਿੱਚ ਪਾ ਕਰਕੇ ਇਹ ਸ਼ਬਦ ਦਾ ਗਾਇਨ ਹੋਵੇਗਾ। ਮਹੱਲੇ ਦਾ ਅਰਥ ਹੁੰਦਾ ਸਰੂਪ ਅਤੇ ਬਾਦਸ਼ਾਹ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪੰਜਵੇਂ ਸਵਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 723 ਅਤੇ 24 ਅੰਗ ਦੇ ਉੱਪਰ

ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪਣੇ ਚਿੱਤ ਦੀ ਬਿਰਤੀ ਪਰਮੇਸ਼ਰ ਵਾਹਿਗੁਰੂ ਜੀ ਦੇ ਸਨਮੁਖ ਕਰਦਿਆਂ ਹੋਇਆਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ, ਜਾਂ ਇਸ ਸ਼ਬਦ ਦੇ ਅੰਦਰ ਜਿਹੜੇ ਕੋਈ ਐਸੇ ਬ੍ਰਹਮ ਸਰੋਤਰੀ ਹਨ, ਬ੍ਰਹਮ ਦ੍ਰਿਸ਼ਟੀ ਵਾਲੇ ਗੁਰਮੁਖ ਨੇ, ਉਹਨਾਂ ਦੀ ਅਵਸਥਾ ਦਾ ਜ਼ਿਕਰ ਹੈ। ਕਿਉਂਕਿ ਜਿਹੜਾ ਗੁਰਮੁਖ ਹੈ ਤਤ ਵੇਤਾ ਹੈ, ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਜਿੱਧਰ ਜਿੱਧਰ ਵੀ ਉਹਦੀ ਨਜ਼ਰ ਜਾਂਦੀ ਚੰਗੇ ਮੰਦੇ ਥਾਂ ਤੇ ਜਿਸ ਪਾਸੇ ਵੀ ਵੇਖਦਾ ਉਸ ਪਾਸੇ ਬ੍ਰਹਮ ਸਰੂਪ ਪਰਮਾਤਮਾ ਹੀ ਉਹਨੂੰ ਦਿਸਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਕਹਿੰਦੇ ਤੁਧ ਬਿਨ ਦੂਜਾ ਨਾਹੀ ਕੋਏ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਉਹਨਾਂ ਤਤ ਵੇਤਿਆਂ ਦੀ ਨਜ਼ਰ ਦੇ ਵਿੱਚ ਤੁਹਾਡੇ ਤੋਂ ਬਿਨਾਂ ਦੂਜਾ ਕੋਈ ਹੋਰ ਸਥਾਨ ਵਿੱਚ ਦਿਸਦਾ ਹੀ ਨਹੀਂ ਹੈ। ਜਿਵੇਂ ਕੋਈ ਆਮ ਵਿਅਕਤੀ ਹੈ, ਉਹ ਆਪਣੇ ਤੋਂ ਥੋੜੇ ਬਹੁਤੇ ਵੱਡੇ ਮਨੁੱਖ ਦਾ ਆਸਰਾ ਤੱਕਦਾ ਹੈ, ਇਹਦੇ ਕੋਲੋਂ ਕੋਈ ਮੈਨੂੰ ਸਹਾਰਾ ਮਿਲੇਗਾ, ਜ਼ਿੰਦਗੀ ਦੇ ਵਿੱਚ ਮੇਰਾ ਚੰਗਾ ਨਿਭਾਅ ਹੋ ਜਾਵੇਗਾ। ਵੱਡਾ ਬੰਦਾ ਫਿਰ ਆਪਣੇ ਤੋਂ ਵੱਡੇ ਦੇ ਉੱਤੇ ਕੁਝ ਇੱਛਾ ਰੱਖਦਾ ਹੈ। ਜਿਹੜਾ ਸਾਧ ਸੰਗਤ ਜੀ ਤਤ ਵੇਤਾ ਹੁੰਦਾ, ਉਹ ਤੇ ਸਾਰਿਆਂ ਨੂੰ ਤਿਆਗ ਕਰਕੇ ਇੱਕ ਅਕਾਲ ਪੁਰਖ ਪਰਮਾਤਮਾ ਤੇ ਓਟ ਰੱਖਦਾ, ਬਾਕੀ ਤੇ ਸਾਰੇ ਮੇਰੇ ਭਰਾਵਾਂ ਦੀ ਨਿਆਈ ਹਨ। ਕੋਈ ਵੱਡਾ ਕੋਈ ਛੋਟਾ, ਕੋਈ ਅਮੀਰ ਕੋਈ ਗਰੀਬ ਹੈ, ਕੋਈ ਸੁਖੀ ਤੇ ਕੋਈ ਦੁਖੀ ਹੈ ਦੁਨੀਆਂ ਵਿੱਚ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੀ ਸਾਰਿਆਂ ਦਾ ਦਾਤਾ। ਉਹ ਆਪਣੇ ਚਿੱਤ ਦੀ ਬਿਰਤੀ ਪਰਮਾਤਮਾ ਨਾਲ ਜੋੜ ਕਰਕੇ ਕਹਿੰਦਾ, ਹੇ ਅਕਾਲ ਪੁਰਖ ਪਰਮਾਤਮਾ ਜੀ, ਤੁਧ ਬਿਨ ਤੁਹਾਡੇ ਤੋਂ ਬਗੈਰ, ਤੁਹਾਡੇ ਤੋਂ ਬਿਨਾਂ ਦੂਜਾ ਨਾਹੀ ਕੋਏ। ਨਾ ਤੇ ਮੈਨੂੰ ਇਸ ਮਾਤ ਲੋਕ ਦੇ ਵਿੱਚ ਦੂਜਾ ਕੋਈ ਦਿਸਦਾ ਮਦਦ ਕਰਨ ਵਾਲਾ। ਗੁਰਬਾਣੀ ਅੰਦਰ ਸਤਿਗੁਰੂ ਪਾਤਸ਼ਾਹ ਨੇ ਬੜੇ ਪਿਆਰੇ ਬਚਨ ਕਹਿ ਕੇ ਸਾਨੂੰ ਸਿੱਖਿਆ ਦਿੱਤੀ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਮਨੁੱਖ ਦੀਆਂ ਜਿਹੜੀਆਂ ਟੇਕਾਂ ਨੇ, ਆਸਰੇ ਨੇ, ਓਟਾਂ ਨੇ, ਇਹ ਸਾਰੀਆਂ ਨਿਸਫਲ ਹਨ। ਦੇਣ ਵਾਲਾ ਇੱਕੋ ਇੱਕ ਭਗਵਾਨ ਅਕਾਲ ਪੁਰਖ ਪਰਮਾਤਮਾ ਹੈ। ਉਸ ਵਾਹਿਗੁਰੂ ਦੇ ਸਨਮੁਖ ਬੇਨਤੀ ਕਰਨ ਦਾ ਢੰਗ ਦੱਸਦੇ ਨੇ ਸਤਿਗੁਰੂ ਜੀ, ਗੁਰਸਿੱਖਾਂ ਤੋਂ ਵੀ ਇਹ ਬੇਨਤੀ ਕਰਿਆ ਕਰ, ਹੇ ਅਕਾਲ ਪੁਰਖ ਪਰਮਾਤਮਾ ਜੀ, ਤੁਹਾਡੇ ਤੋਂ ਬਿਨਾਂ ਹੋਰ ਕਿਸੇ ਸਥਾਨ ਵਿੱਚ ਕੋਈ ਦੂਸਰਾ

ਵਾਹਿਗੁਰੂ ਜੀ ਕਰਤਾਰ ਕਿਹਾ ਜਾਂਦਾ ਹੈ, ਕਰ ਨਾਮ ਹੁੰਦਾ ਹੱਥਾਂ ਦਾ ਤੇ ਤਾਰ ਨਾਮ ਹੁੰਦਾ ਜਿਹੜੀ ਰੋਜੀ ਦੀ ਤਾਰ ਪਰਮਾਤਮਾ ਨੇ ਆਪਣੇ ਹੱਥ ਵਿੱਚ ਪਕੜੀ ਹੋਈ ਹੈ। ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ, ਰੋਜੀ ਤੇ ਇਸ ਪਰਮਾਤਮਾ ਵਾਹਿਗੁਰੂ ਨੇ ਆਪਣੇ ਹੱਥ ਵਿੱਚ ਪਕੜ ਕਰਕੇ ਜੀਵਾਂ ਦੇ ਜਿੱਥੇ ਜਿੱਥੇ ਦਾਣਾ ਪਾਣੀ ਖਿਲਾਰਿਆ ਉੱਥੇ ਉੱਥੇ ਚੁਗਾਈ ਜਾਂਦਾ ਹੈ। ਇੱਕ ਤਾਂ ਰੋਜੀ ਦੀ ਤਾਰ ਪਰਮਾਤਮਾ ਵਾਹਿਗੁਰੂ ਨੇ ਹੱਥ ਵਿੱਚ ਪਕੜੀ ਹੈ, ਦੂਸਰੀ ਜਿਹੜੀ ਚੇਤਨ ਸੱਤਾ ਦੀ ਤਾਰ ਹੈ ਇਹ ਵੀ ਵਾਹਿਗੁਰੂ ਦੇ ਹੱਥ ਵਸ ਹੈ। ਕਿੰਨਾ ਚਿਰ, ਕਿੰਨੇ ਸਾਲ, ਕਿੰਨੇ ਮਹੀਨੇ, ਕਿੰਨੇ ਦਿਨ, ਕਿੰਨੇ ਘੰਟੇ, ਮਿੰਟ, ਸੈਕਿੰਡ, ਇਹ ਸਰੀਰ ਅੰਦਰ ਜੋਤ ਨੂੰ, ਸੱਤਾ ਨੂੰ ਰੱਖਣਾ ਪਰਮਾਤਮਾ ਨੇ, ਇਹ ਵੀ ਉਹਦੇ ਹੱਥ ਵਸ ਹੈ। ਕਿਉਂਕਿ ਸਤਿਗੁਰੂ ਕਹਿੰਦੇ, ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ ਤਬ ਕੋਈ ਕਰੋ ਦਿਖਾ ਬਖਿਆਨਾ। ਪਰਮਾਤਮਾ ਹੀ ਆਪਣੀ ਜੋਤ ਸਰੀਰ ਵਿੱਚੋਂ ਖਿੱਚਦਾ, ਨਿਰਾਲੀ ਕਰ ਲੈਂਦਾ। ਚੇਤਨ ਸੱਤਾ ਦੀ ਜਿਹੜੀ ਜੋਤ ਤਾਰ ਹੈ ਇਹ ਵੀ ਪਰਮਾਤਮਾ ਵਾਹਿਗੁਰੂ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਬਾਕੀ ਜਿਹੜੀ ਪਰਾਲਬਧ ਹੈ ਜੀਵ ਦੀ, ਇਹ ਤਾਰ ਵੀ ਪਰਮਾਤਮਾ ਨੇ ਪਕੜੀ ਹੋਈ। ਇਸ ਕਰਕੇ ਪਰਮਾਤਮਾ ਨੂੰ ਕਰਤਾਰ ਕਿਹਾ ਜਾਂਦਾ, ਉਹਦੇ ਕਰ ਹੱਥਾਂ ਦੇ ਵਿੱਚ ਜੀਵਾਂ ਦੀਆਂ ਤਾਰਾਂ ਪਕੜੀਆਂ ਹੋਈਆਂ ਨੇ। ਕਰ ਹੈ ਸੋ ਹੋਏ, ਜੋ ਕਰਤਾਰ ਪਰਮਾਤਮਾ ਵਾਹਿਗੁਰੂ ਕਰ ਹੈ ਕਰਦਾ, ਸੋ ਹੋਏ ਉਹ ਹੋ ਕੇ ਰਹਿੰਦਾ ਹੈ। ਪਿਛਲੇ ਭੂਤ ਕਾਲ ਸਮੇਂ ਵਿੱਚ ਜੋ ਪਰਮਾਤਮਾ ਨੇ ਕੀਤਾ ਹੋਇਆ, ਜੋ ਅੱਜ ਪਰਮਾਤਮਾ ਕਰਦਾ ਹੋ ਰਿਹਾ, ਕੱਲ ਨੂੰ ਜੋ ਪਰਮਾਤਮਾ ਵਾਹਿਗੁਰੂ ਕਰੇਗਾ ਉਹ ਹੋਵੇਗਾ। ਤੂੰ ਸਾਰੀ ਦੁਨੀਆਂ ਦਾ ਮਾਲਕ ਹੈ ਹੇ ਕਰਤਾਰ ਪਰਮਾਤਮਾ ਜੀ, ਜੋ ਤੂੰ ਕਰ ਹੈ ਕਰਦਾ ਹੈ ਉਹ ਅਵੱਛ ਹੀ

ਮਨੁੱਖ ਦੇ ਸਰੀਰ ਵਿੱਚ ਜ਼ੋਰ ਹੁੰਦਾ ਜਿਹਨੂੰ ਤਾਕਤ ਕਹਿ ਦਿੰਦੇ, ਜਿਹਨੂੰ ਜਿਸਮਾਨੀ ਬਲ ਕਿਹਾ ਜਾਂਦਾ। ਸਰੀਰਕ ਜਿੰਨਾ ਵੀ ਜ਼ੋਰ ਹੈ ਇਹ ਪਰਮਾਤਮਾ ਤੇਰਾ ਹੀ ਦਿੱਤਾ ਹੋਇਆ। ਹੁਣ ਦੁਨੀ ਚੰਦ ਵਰਗੇ ਵੇਖੋ ਕਿੱਡੇ ਕਿੱਡੇ ਹਾਥੀਆਂ ਵਰਗੇ ਸਰੀਰ ਸੀ ਉਹਨਾਂ ਦੇ, ਤੇ ਜ਼ੋਰ ਵੀ ਕਿੰਨਾ ਸੀ ਅੰਦਰ। ਪਰਮਾਤਮਾ ਵਾਹਿਗੁਰੂ ਨੇ ਉਹ ਜ਼ੋਰ ਕਿਸੇ ਕੰਮ ਹੀ ਨਹੀਂ ਆਉਣ ਦਿੱਤਾ। ਕੰਧ ਟੱਪ ਕਰਕੇ ਡਿੱਗਦਾ ਤੇ ਲੱਤ ਟੁੱਟਦੀ, ਘਰੇ ਆ ਕੇ ਸੱਪ ਲੜ ਕੇ ਮਰ ਜਾਂਦਾ। ਸਰੀਰ ਵਿੱਚ ਜ਼ੋਰ ਜਿਹੜਾ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਿੰਦਾ ਹੈ, ਫਿਰ ਉਹਦੀ ਵਰਤੋਂ ਕਰਵਾਉਣੀ ਵੀ ਪਰਮਾਤਮਾ ਵਾਹਿਗੁਰੂ ਹੀ ਮਾਣ ਦਿੰਦਾ ਕਿਸੇ ਗੁਰੂ ਪਿਆਰੇ ਨੂੰ। ਭਾਈ ਬਚਿੱਤਰ ਸਿੰਘ ਜੀ, ਹਲਕਾ ਫੁਲਕਾ ਸਰੀਰ ਵੇਖਣ ਨੂੰ ਬਹੁਤਾ ਕੋਈ ਜ਼ੋਰ ਨਹੀਂ ਲੱਗਦਾ ਸੀ ਉਹਨਾਂ ਦੇ ਸਰੀਰ ਵਿੱਚ, ਜਦੋਂ ਗੁਰੂ ਨੇ ਪਰਮਾਤਮਾ ਨੇ ਥਾਪੜਾ ਦੇ ਦਿੱਤਾ ਤੇ ਕਿੰਨੇ ਹਾਥੀਆਂ ਜਿੰਨਾ ਜ਼ੋਰ ਆ ਗਿਆ ਉਹਨਾਂ ਵਿੱਚ। ਤੇਰਾ ਜ਼ੋਰ ਜਿੰਨਾ ਵੀ ਕਿਸੇ ਸਰੀਰ ਵਿੱਚ ਥੋੜਾ ਹੈ, ਕਿਸੇ ਦੇ ਬਹੁਤਾ ਜ਼ੋਰ ਹੈ, ਇਹ ਵੀ ਤੇਰਾ ਹੀ ਦਿੱਤਾ ਹੋਇਆ। ਤੇਰੀ ਮਨ ਟੇਕ, ਫਿਰ ਬੰਦੇ ਦੇ ਮਨ ਹਿਰਦੇ ਵਿੱਚ ਟੇਕ ਕੋਈ ਓਟ ਹੁੰਦੀ ਕਿਸੇ ਦੀ, ਕੋਈ ਕਿਸੇ ਦੀ ਓਟ, ਕੋਈ ਕਿਸੇ ਦੀ ਓਟ ਲਈ ਫਿਰਦਾ, ਕੋਈ ਕਿਸੇ ਦੀ ਟੇਕ ਤੱਕਦਾ ਹੈ। ਪਰਮਾਤਮਾ ਵਾਹਿਗੁਰੂ, ਜੇ ਸਾਡੇ ਸਰੀਰ ਅੰਦਰ ਤੁਸਾਂ ਨੇ ਕੋਈ ਜ਼ੋਰ ਦਿੱਤਾ ਹੈ, ਇਹ ਵੀ ਤੁਹਾਡਾ ਹੀ ਦਿੱਤਾ ਹੋਇਆ। ਜਦੋਂ ਮਰਜ਼ੀ ਪਰਮਾਤਮਾ ਵਾਹਿਗੁਰੂ ਜ਼ੋਰ ਬਲ ਪੈਦਾ ਕਰ ਸਕਦਾ ਤੇ ਇੱਕ ਖਿਨ ਵਿੱਚ ਉਹ ਜ਼ੋਰ ਨੂੰ ਖਤਮ ਵੀ ਕਰ ਦਿੰਦਾ ਹੈ। ਤੇ ਜਿਹੜੀ ਪਰਮਾਤਮਾ ਵਾਹਿਗੁਰੂ ਹਿਰਦੇ ਵਿੱਚ ਟੇਕ ਓਟ ਹੈ, ਉਹ ਵੀ ਅਸੀਂ ਤੁਹਾਡੀ ਤੱਕੀ ਹੈ। ਸਰੀਰ ਦਾ

ਜੀ ਕਹਿੰਦੇ ਸਦਾ ਸਦਾ ਹਮੇਸ਼ਾ ਹਮੇਸ਼ਾ ਵਾਸਤੇ ਅੱਠੇ ਪਹਿਰ ਚੌਵੀ ਘੰਟੇ ਦਿਨ ਰਾਤ ਜਪ ਜਪਿਆ ਕਰ। ਮਹਾਰਾਜ ਜਪਣਾ ਕਿਹਨੂੰ ਹੈ? ਸਤਿਗੁਰੂ ਕਹਿੰਦੇ ਜਪ ਨਾਨਕ ਏਕ, ਏਕ ਜਿਹੜਾ ਇੱਕ ਓਅੰਕਾਰ ਪਰਮਾਤਮਾ ਵਾਹਿਗੁਰੂ ਹੈ। ਉਠਤ ਬੈਠਤ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ। ਉਠਦਿਆਂ ਬੈਠਦਿਆਂ ਸੁਤਿਆਂ ਤੁਰਿਆਂ ਫਿਰਦਿਆਂ ਕਾਰ ਵਿਹਾਰ ਕਰਦਿਆਂ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਉਸ ਪਰਮਾਤਮਾ ਵਾਹਿ

इतनी ए सृष्टि वाहिगुरु जी ने पैदा कीती, इहदे विच वखो वखरे रुतबे बने होए ने। आम एक गरीब व्यक्ति है, उहदे नालों वड्डा दुनियावी लोक अमीर दा रुतबा मानदे ने। अमीर दे रुतबे नालों किसे बादशाह राजे महाराजे दे रुतबे नूं दुनियावी लोक उच्चा मानदे ने। राजे महाराजे देवी देवतियां दे जाके अगे नक रगड़दे उहनां दा रुतबा उच्चा मन्निया जांदा है। ਉਹ ਦੇਵਤਿਆਂ ਤੋਂ ਅੱਗੇ ਅਧਿਆਕਸ਼ ਦੇਵਤਿਆਂ ਦੇ ਰੁਤਬੇ ਉੱਚੇ ਮੰਨੇ ਨੇ। ਜਿੰਨੇ ਵੀ ਸਾਧ ਸੰਗਤ ਦੁਨੀਆਂ ਦੇ ਅੰਦਰ ਰੁਤਬੇ ਮਨੁੱਖ ਦੇ ਬਣਾਏ ਨੇ, ਸਭ ਉਪਰ ਪਾਰ ਬ੍ਰਹਮ ਦਾ ਤਾਰ। ਉਹ ਜਿਹੜਾ ਪਾਪਾਂ ਪੁੰਨਾਂ ਤੋਂ ਪਾਰ ਪਰੇ ਹੈ, ਬ੍ਰਹਮ ਵਿਆਪਕ ਸਰੂਪ ਹੈ, ਦਾਤਾਰ ਦਾਤਾ ਦੇਣ ਵਾਲਾ ਸ਼੍ਰੋਮਣੀ ਦਾਤਾ, ਉਹ ਸਾਰਿਆਂ ਤੋਂ ਉਪਰ ਉੱਚਾ ਹੈ। ਨਾ ਕੋਈ ਆਮ ਵਿਅਕਤੀ ਉਹਦੇ ਬਰਾਬਰ ਹੋ ਸਕਦਾ, ਨਾ ਅਮੀਰ ਹੋ ਸਕਦਾ, ਨਾ ਰਾਜੇ ਮਹਾਰਾਜੇ ਹੋ ਸਕਦੇ ਨੇ। ਜੇ ਰਾਜੇ ਮਹਾਰਾਜੇ ਬਰਾਬਰ ਹੁੰਦੇ, ਦੇਵੀ ਦੇਵਤੇ ਬਰਾਬਰ ਹੁੰਦੇ, ਗੁਰਬਾਣੀ ਅੰਦਰ ਸਤਿਗੁਰੂ ਪਾਤਸ਼ਾਹ ਨੇ ਬਚਨ ਲਿਖੇ, ਇਸ ਦੇਹੀ ਕੋ ਸਿਮਰਹਿ ਦੇਵ, ਸਾ ਦੇਹੀ ਭਜ ਹਰ ਕੀ ਸੇਵ। ਦੇਵਤੇ ਤਾਂ ਮਨੁੱਖਾ ਸਰੀਰ ਲੱਭਦੇ ਨੇ ਜਿਹੜਾ ਸਾਨੂੰ ਪ੍ਰਾਪਤ ਹੋ ਗਿਆ। ਅਸੀਂ ਦੇਵਤਿਆਂ ਦੀ ਅਰਾਧਨਾ ਵਿਚ ਲੱਗੇ ਪਏ ਹਾਂ, ਉਹ ਦੇਵਤੇ ਵੀ ਪਰਮਾਤਮਾ ਵਾਹਿਗੁਰੂ ਦੇ ਸੁਦਰਸ਼ ਨਹੀਂ ਹੋ ਸਕਦੇ। ਸਾਰਿਆਂ ਤੋਂ ਉੱਚਾ ਹੈ, ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਪਰਮਾਤਮਾ ਵਾਹਿਗੁਰੂ ਤੋਂ ਸਾਰਿਆਂ ਦਾ ਦਾਤਾਰ ਦਾਤਾ ਹੈ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ।

0: ਜਿਹੜੀ ਸਾਧ ਸੰਗਤ ਜੀ ਟੇਕ ਓਟ ਹੈ, ਬੰਦੇ ਨੇ ਦੁਨੀਆਂ ਦੇ ਵਿਚ ਬਹੁਤਿਆਂ ਦੀਆਂ ਓਟਾਂ ਲਈਆਂ ਨੇ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਅਸੀਂ ਦਾਸਾਂ ਨੇ ਤਾਂ ਇਸ ਮਾਤ ਲੋਕ ਵਿਚ ਵੀ ਤੇਰੀ ਟੇਕ ਤੁਹਾਡੀ ਹੀ ਓਟ ਤੱਕੀ ਹੈ, ਬਾਕੀ ਓਟਾਂ ਸਾਰੀਆਂ ਨਿਸਫਲ ਹਨ, ਕੋਈ ਕਿਸੇ ਦੀ ਮਦਦ ਨਹੀਂ ਕਰੇਗਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੋਈ ਨੇੜੇ ਹੈ ਕੋਈ ਦੂਰ ਹੈ, ਆਪੋ ਆਪਣੇ ਕਰਮਾਂ ਕਰਕੇ ਹੈ, ਕੋਈ ਕਿਸੇ ਦੀ ਪਰਲੋਕ ਵਿਚ ਜਾ ਕੇ ਬਾਹ ਨਹੀਂ ਪਕੜੇਗਾ। ਦੁਨੀਆਂ ਦੇ ਵਿਚ ਵੀ ਪਰਮਾਤਮਾ ਵਾਹਿਗੁਰੂ ਹੀ ਨਿਭਣ ਵਾਲਾ ਸਾਥੀ ਹੈ, ਇਸ ਮਾਤ ਲੋਕ ਵਿਚ ਵੀ ਜਿਹੜੀ ਟੇਕ ਹੈ ਉਹ ਤੁਹਾਡੀ ਹੀ ਪਕੜਨਾ ਕੀਤੀ ਹੈ, ਤੇਰੀ ਟੇਕ ਤੇਰਾ ਆਧਾਰ, ਤੇ ਆਧਾਰ ਨਾਮ ਆਸਰੇ ਦਾ। ਜਦੋਂ ਜੀਵ ਮਾਤ ਲੋਕ ਨੂੰ ਛੱਡ ਕੇ ਪਰਲੋਕ ਨੂੰ ਤੁਰਦਾ ਤੇ ਉਥੇ ਵੀ ਆਧਾਰ ਪਰਮਾਤਮਾ ਵਾਹਿਗੁਰੂ ਤੁਹਾਡਾ ਹੀ ਆਸਰਾ ਹੈ, ਜਾਂ ਇਉਂ ਕਹਿ ਲਈਏ ਮਾਤ ਲੋਕ ਵਿਚ ਵੀ ਟੇਕ ਤੁਹਾਡੀ ਹੈ, ਪਰਲੋਕ ਵਿਚ ਵੀ ਤੁਹਾਡਾ ਹੀ ਆਸਰਾ ਤੱਕਿਆ
1: ਰਹਾਓ।
0: ਵਿਸਰਾਮ ਦੇ ਕੇ ਅਸਥਾਈ ਦੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ,
1: ਹੈ ਤੂੰ ਹੈ ਤੂੰ ਹੋਵਨ ਹਾਰ।
0: ਇਥੇ ਤਿੰਨ ਸ਼ਬਦ ਸਤਿਗੁਰੂ ਪਾਤਸ਼ਾਹ ਨੇ ਵਰਤੇ ਨੇ, ਹੈ ਤੂੰ ਹੈ ਤੂੰ ਹੋਵਨ ਹਾਰ। ਤਿੰਨ ਹੀ ਸਮੇ ਨੇ, ਇੱਕ ਭੂਤ ਕਾਲ ਜਿਹੜਾ ਗੁਜ਼ਰ ਚੁੱਕਿਆ ਹੈ, ਪਿਛਲਾ ਜਿਹੜਾ ਸਮਾਂ ਭੂਤ ਕਾਲ ਲੰਘ ਚੁੱਕਿਆ, ਉਸ ਦੇ ਅੰਦਰ ਵੀ ਪਰਮਾਤਮਾ ਤੂੰ ਆਪ ਹੀ ਸਮਰੱਥ ਸੀ, ਤੂੰ ਹੈ। ਤੇ ਅੱਜ ਜਿਹੜਾ ਮੌਜੂਦਾ ਸਮਾਂ ਚੱਲ ਰਿਹਾ, ਅੱਜ ਮੌਜੂਦਾ ਵਰਤਮਾਨ ਸਮੇ ਵਿਚ ਵੀ ਤੂੰ ਹੀ ਪਰਮਾਤਮਾ ਸਮਰੱਥ ਹੈ ਕਰਨ ਕਰਵਾਉਣ ਵਾਸਤੇ। ਤੂੰ ਹੋਵਣ ਹਾਰ, ਜਿਹੜਾ ਕੱਲ ਨੂੰ ਅੱਗੇ ਸਮਾਂ ਆਉਣਾ ਭਵਿੱਖਤ ਦਾ ਸਮਾਂ, ਉਹਦੇ ਵਿਚ ਵੀ ਤੂੰ ਹੀ ਸਮਰੱਥ ਹੋਵੇਗਾ। ਤਿੰਨਾਂ ਸਮਿਆਂ ਦੇ ਅੰਦਰ ਅਕਾਲ ਪੁਰਖ ਪਰਮਾਤਮਾ

0: ਮਮਤਾ ਬੰਦੇ ਦੀ ਨਾ ਜਾਂਦੀ ਹੋਵੇ। ਮਨ ਦੀ ਚਾਲੀ ਬਹੁਤ ਜ਼ਿਆਦਾ ਤੇਜ ਹੈ, ਇੱਕ ਖਿਨ ਵਿੱਚ ਫੁਰਨੇ ਨਾਲ ਹੀ ਮਨ ਸੱਚਖੰਡ ਵੀ ਵੇਖ ਆਉਂਦਾ। ਸੰਗਤ ਵਿੱਚ ਬੈਠਾ ਜੇ ਫੁਰਨਾ ਬਣਾ ਲਵੇ, ਇੱਕ ਖਿਨ ਦੇ ਵਿੱਚ ਹੀ ਨਰਕਾਂ ਦਾ ਗੇੜਾ ਵੀ ਕੱਢ ਆਉਂਦਾ। ਫੁਰਨੇ ਨਾਲ ਹੀ ਇਹ ਮਨ ਇੱਕ ਖਿਨ ਦੇ ਵਿੱਚ ਫੁਰਨੇ ਨਾਲ ਹੀ ਸੱਤ ਸਮੁੰਦਰਾਂ ਤੋਂ ਪਾਰ ਵੀ ਚਲਿਆ ਜਾਂਦਾ। ਮਨ ਦੀ ਚਾਲੀ ਬਹੁਤ ਜ਼ਿਆਦਾ ਤੇਜ ਹੈ, ਇੰਨਾ ਜਿਹੜਾ ਤੇਜ ਮਨ ਹੈ ਇਹਦੀ ਗਮ ਤਾਂ ਪਰਮਾਤਮਾ ਤੱਕ ਨਹੀਂ ਜਾਂਦੀ ਹੈ। ਇਸ ਲਈ ਪਰਮਾਤਮਾ ਨੂੰ ਅਗਮ ਕਿਹਾ, ਮਨ ਦੀ ਗਮਤਾ ਤੋਂ ਪਰੇ ਹੈ ਪਰਮਾਤਮਾ। ਅਗਾਧ ਦਾ ਅਰਥ ਹੈ ਡੂੰਘਿਆਈ ਵਾਲਾ ਹੈ। ਜਿੰਨੀ ਕੋਈ ਸਿਮਰਨ ਕਰਦਾ, ਜ਼ਿੰਦਗੀ ਵਿੱਚ ਅਭਿਆਸ ਕਰਦਾ, ਚਿੰਤਨ ਕਰਦਾ, ਭਗਤੀ ਕਰਦਾ, ਨਾਮ ਜਪਦਾ, ਓਨੀ ਉਹਦੀ ਸੁਰਤ ਡੂੰਘਿਆਈ ਵਿੱਚ ਨੂੰ ਤੁਰੀ ਜਾਂਦੀ ਹੈ। ਫਿਰ ਜਿਵੇਂ ਗੁਰਬਾਣੀ ਪੜ੍ਹੇਗਾ, ਡੂੰਘਿਆਈ ਦੇ ਅਰਥ ਵੀ ਅੰਦਰੋਂ ਫੁਰਦੇ ਨੇ, ਪਰਮਾਤਮਾ ਵਾਹਿਗੁਰੂ ਅਗਾਧ ਸਰੂਪ ਨੂੰ ਵੀ ਸਮਝਣ ਦੇ ਯੋਗ ਹੋ ਜਾਂਦਾ। ਅਗਮ ਮਨ ਦੀ ਗਮਤਾ ਤੋਂ ਰਹਿਤ, ਅਗਾਧ ਬੜਾ ਹੀ ਡੂੰਘਿਆਈ ਦਾ ਸਰੂਪ ਮਾਲਕ ਹੈ ਪਰਮਾਤਮਾ, ਊਚ ਅਪਾਰ ਉੱਚੀਆਂ ਤੋਂ ਉੱਚਾ ਹੈ, ਕੋਈ ਤੇਰੇ ਬਰਾਬਰ ਉੱਚਾ ਨਹੀਂ ਹੋ ਸਕਦਾ। ਅਪਾਰ ਦਾ ਅਰਥ ਪਾਰਾਵਾਰ ਤੋਂ ਰਹਿਤ ਹੈ, ਐਸਾ ਸਰੂਪ ਹੈ ਪਰਮਾਤਮਾ ਜੀ ਦਾ।
1: ਜੋ ਤੁਧ ਸੇਵਹਿ ਤਿਨ ਭਾਉ ਦੁਖ ਨਾਹੀ।
0: ਅਕਾਲ ਪੁਰਖ ਪਰਮਾਤਮਾ ਜੀ, ਜੋ ਤੁਧ ਸੇਵੈ, ਜਿਹੜੇ ਵੀ ਤੁਧ ਤੈਨੂੰ ਸੇਵੈ ਸੇਵਦੇ ਨੇ, ਤੇਰਾ ਸਿਮਰਨ ਕਰਦੇ ਨੇ, ਤੈਨੂੰ ਯਾਦ ਕਰਦੇ, ਚਿੰਤਨ ਕਰਦੇ ਨੇ, ਚਾਹੇ ਸੰਗਤੀ ਰੂਪ ਦੇ ਵਿੱਚ ਨੇ, ਚਾਹੇ ਕੋਈ ਇਕੱਲਾ ਬੈਠ ਕੇ ਤੈਨੂੰ ਯਾਦ ਕਰਦਾ ਸਿਮਰਨ ਕਰਦਾ ਹੈ, ਤਿੰਨ ਭਉ ਦੁਖ ਨਾਹੀ। ਉਹਨਾਂ ਸਿਮਰਨ ਕਰਨ ਵਾਲਿਆਂ, ਤੇਰਾ ਚਿੰਤਨ ਕਰਨ ਵਾਲਿਆਂ ਨੂੰ ਕੋਈ ਭਉ ਜਮਾਂ ਦਾ ਡਰ ਨਹੀਂ ਰਹਿ ਜਾਂਦਾ। ਦੁੱਖ ਨਾਹੀ, ਦੁੱਖ ਜਿਹੜਾ ਜੰਮਣ ਤੇ ਮਰਨ ਦਾ ਸਭ ਤੋਂ ਵੱਡਾ ਦੁੱਖ ਮੰਨਿਆ। ਮਾਤਾ ਦੇ ਉਦਰ ਵਿੱਚ 9 ਮਹੀਨੇ ਪੁੱਠੇ ਲਟਕਣ ਦਾ ਇਹ ਜਨਮ ਦਾ ਦੁੱਖ ਹੈ, ਤੇ ਮਰਨ ਦਾ ਦੁੱਖ 10,000 ਬਿੱਛੂ ਇਕੱਠਾ ਡੰਗ ਮਾਰੇ ਸਰੀਰ ਪੱਥਰ ਜੜ ਬਣ ਜਾਂਦਾ, ਇੰਨਾ ਦੁੱਖ ਲੱਗਦਾ ਹੈ। ਇਹ ਜੰਮਣ ਤੇ ਮਰਨ ਦੇ ਜਿਹੜੇ ਦੁੱਖ ਨੇ, ਉਹ ਵੀ ਨਹੀਂ ਲੱਗਦੇ ਤੇਰਾ ਸਿਮਰਨ

ਗਾਉਣ ਵਾਸਤੇ ਜਿਨ੍ਹਾਂ ਤੇ ਗੁਰੂ ਦੀ ਪ੍ਰਸਾਦ ਕਿਰਪਾ ਹੋ ਜਾਂਦੀ ਹੈ। ਗੁਰੂ ਦੀ ਕਿਰਪਾ ਨਾਲ ਜਦੋਂ ਗੁਰੂ ਉਪਦੇਸ਼ ਦੇਵੇਗਾ, ਪੰਜ ਪਿਆਰੇ ਸਹਿਬਾਨ ਗੁਰੂ ਪਰਮਾਤਮਾ ਦਾ ਰੂਪ ਹਨ, ਜਦੋਂ ਮੂਲ ਮੰਤਰ ਗੁਰ ਮੰਤਰ ਦੇ ਦੇਣਗੇ ਤੇ ਬੰਦਾ ਉਹਦਾ ਅਭਿਆਸ ਕਰੇਗਾ ਜ਼ਿੰਦਗੀ ਵਿਚ, ਫਿਰ ਸਾਧ ਸੰਗਤ ਜੀ ਪਰਮਾਤਮਾ ਦੇ ਗੁਣਾਂ ਨੂੰ ਗਾਹੇ ਗਾਵੇਗਾ ਤੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਗੁਣੀ ਪਰਮਾਤਮਾ ਦਾ ਰੂਪ ਹੋ ਜਾਣਾ।

ਬ੍ਰਹਮ ਗਿਆਨੀ ਬ੍ਰਹਮ ਸਰੋਤਰੀ ਨੂੰ ਦਿਸਦਾ ਹੈ, ਬ੍ਰਹਮ ਨੇਸ਼ਟੀ ਨੂੰ ਦਿਸਦਾ ਹੈ, ਉਹ ਤੇਰਾ ਹੀ ਰੂਪ ਦਿਸਦਾ ਹੈ। ਜੇ ਕਿਤੇ ਸੂਰਜ ਵੱਲ ਨਜ਼ਰ ਚਲੀ ਜਾਂਦੀ ਤਤ ਵੇਤੇ ਬ੍ਰਹਮ ਗਿਆਨੀ ਦੀ, ਉਹ ਕਹਿੰਦਾ ਇੱਥੇ ਮੇਰਾ ਅਕਾਲ ਪੁਰਖ ਪਰਮਾਤਮਾ ਇੱਕ ਪ੍ਰਕਾਸ਼ ਦਾ ਗੋਲਾ ਬਣ ਕਰਕੇ ਦੁਨੀਆਂ ਨੂੰ ਪ੍ਰਕਾਸ਼ ਕਰਦਾ ਪਿਆ। ਜੇ ਉਸ ਦੀ ਨਜ਼ਰ ਚੰਦਰਮਾ ਤੇ ਚਲੀ ਜਾਂਦੀ, ਕਹਿੰਦਾ ਮੇਰਾ ਅਕਾਲ ਪੁਰਖ ਵਾਹਿਗੁਰੂ ਇੱਥੇ ਸ਼ਾਂਤ ਰੂਪ ਹੋ ਕਰਕੇ ਸਾਰੀ ਬਨਸਪਤੀ ਵਿੱਚ ਰਸ ਭਰੀ ਜਾਂਦਾ। ਜੇ ਗੁਲਾਬ ਦੇ ਫੁੱਲ ਉੱਤੇ ਨਜ਼ਰ ਚਲੀ ਜਾਂਦੀ, ਕਹਿੰਦਾ ਇੱਥੇ ਪਰਮਾਤਮਾ ਫੁੱਲ ਰੂਪ ਹੋ ਕੇ ਦੁਨੀਆਂ ਨੂੰ ਮਹਿਕਾਂ ਖਿਲਾਰੀ ਜਾਂਦਾ ਹੈ। ਜਿਸ ਤਰ੍ਹਾਂ ਦੀ ਵੀ ਪਰਮਾਤਮਾ ਵਾਹਿਗੁਰੂ ਦੀ ਸਾਧ ਸੰਗਤ ਜੀ ਕੋਈ ਮੂਰਤੀ ਕੋਈ ਹਸਤੀ ਵੇਖਦਾ, ਕੋਈ ਵੀ ਬਣਿਆ ਆਕਾਰ ਵੇਖਦਾ, ਉਹਦੇ ਵਿੱਚੋਂ ਪਰਮਾਤਮਾ ਦਿਸਣ ਲੱਗ ਜਾਂਦਾ। ਭਗਤ ਨਾਮਦੇਵ ਸਾਹਿਬ ਜੀ ਦੇ ਕੂਕਰ ਵਿੱਚੋਂ ਪਰਮਾਤਮਾ ਨੂੰ ਵੇਖ ਕਰਕੇ ਮੱਖਣ ਦਾ ਕੁੱਜਾ ਲੈ ਕੇ ਮਗਰ ਦੌੜੇ ਜਾ ਰਹੇ ਨੇ। ਇਹ ਬਿਰਤੀ ਹੁੰਦੀ ਹੈ ਤਤ ਵੇਤੇ ਦੀ, ਤੇ ਜਦੋਂ ਬ੍ਰਹਮਾਕਾਰ ਬਿਰਤੀ ਬਣ ਜਾਂਦੀ ਸਾਰੀ ਜਗ੍ਹਾ ਦੀ।

ਦੇ ਨਿਧਾਨ ਖਜ਼ਾਨੇ ਹੋ। ਕਿਸੇ ਵਿਅਕਤੀ ਵਿੱਚ ਕੋਈ ਇੱਕ ਗੁਣ ਹੁੰਦਾ ਤੇ 99 ਔਗੁਣ ਹੁੰਦੇ ਨੇ। ਕਿਸੇ ਵਿੱਚ 99 ਸਾਧ ਸੰਗਤ ਜੀ ਔਗਣ ਤੇ ਇੱਕ ਗੁਣ ਹੋ ਸਕਦਾ ਤੇ ਕਿਸੇ ਵਿੱਚ ਇਸ ਦੇ ਉਲਟ ਪ੍ਰਤੀਕੂਲ ਜਿਹੜੇ ਗੁਣ ਤੇ ਔਗਣ ਹਰੇਕ ਦੇ ਵਿੱਚ ਰੱਖੇ ਨੇ। ਪਰੰਤੂ ਪਰਮਾਤਮਾ ਵਾਹਿਗੁਰੂ ਨਿਰਾ ਗੁਣਾਂ ਦਾ ਖਜ਼ਾਨਾ ਹੈ। ਸਭ ਗੁਣ ਕਿਸ ਹੀ ਨਾਹੇ ਹਰ ਪੂਰ ਭੰਡਾਰੀਆ। ਇਹ ਤਾਂ ਦੇਵਤਿਆਂ ਦੇ ਵੀ ਚਾਹੇ ਜੀਵਨ ਪੜ ਲਓ ਤੇ ਔਗਣ ਉਹਨਾਂ ਵਿੱਚੋਂ ਵੀ ਦਿਸਦੇ ਨੇ। ਕਿਸੇ ਵਿੱਚ ਇੱਕ ਕਿਸੇ ਵਿੱਚ ਬਹੁਤੇ ਹੋ ਸਕਦੇ ਨੇ। ਸਮਗਰ ਗੁਣਾਂ ਦਾ ਖਜ਼ਾਨਾ ਜੇ ਕੋਈ ਹੈ ਉਹ ਪਰਮਾਤਮਾ ਵਾਹਿਗੁਰੂ ਹੈ। ਗੁਣ ਨਿਧਾਨ ਇਸੇ ਕਰਕੇ ਗੁਣਾਂ ਦਾ ਨਿਧਾਨ ਖਜ਼ਾਨਾ ਕਿਹਾ ਜਾਂਦਾ ਪਰਮੇਸ਼ਰ ਜੀ ਨੂੰ। ਗੋਬਿੰਦ ਅਨੂਪ, ਗੋ ਦਾ ਅਰਥ ਜਿਹੜਾ ਪਰਮਾਤਮਾ ਵਾਹਿਗੁਰੂ ਵੇਦਾਂ ਧਾਰਮਿਕ ਗ੍ਰੰਥਾਂ ਕਰਕੇ ਬਿੰਦ ਜਾਣਨੇ ਯੋਗ ਹੈ, ਤੇ ਗੋ ਪ੍ਰਿਥਵੀ ਦੀ ਬਿੰਦ ਰਖਵਾਲੀ ਕਰਨ ਵਾਲਾ ਰਾਖੀ ਕਰਨ ਵਾਲਾ ਪਰਮਾਤਮਾ ਅਨੂਪ ਉਪਮਾ ਤੋਂ ਰਹਿਤ ਹੈ। ਉਹਦੀ ਉਪਮਾ ਕਿਹਦੇ ਨਾਲ ਦੇਣੀ ਕਰਾਂਗੇ? ਪਰਮਾਤਮਾ ਵਾਹਿਗੁਰੂ ਦੀ। ਜੇ ਕੋਈ ਬੰਦਾ ਕਹੇ ਜੀ ਪਰਮਾਤਮਾ ਤੇ ਸੂਰਜ ਵਾਂਗ ਚਮਕਦਾ ਹੈ, ਸੂਰਜ ਤੇ ਅੱਜ ਕੱਲ ਜੇਠ ਹਾੜ੍ਹ ਦੇ ਮਹੀਨਿਆਂ ਵਿੱਚ ਲੋਕ ਵੇਖਣਾ ਨਹੀਂ ਪਸੰਦ ਕਰਦੇ, ਇੰਨਾ ਸਾੜਾ ਮਿਲਦਾ। ਜੇ ਕੋਈ ਕਹੇ ਪਰਮਾਤਮਾ ਚੰਦਰਮਾ ਵਰਗਾ ਹੈ, ਚੰਦਰਮਾ ਤੇ 15 ਦਿਨ ਘਟਦਾ 15 ਦਿਨ ਵਧੀ ਜਾਂਦਾ, ਚੰਦਰਮਾ ਤੇ ਕਲੰਕੀ ਹੈ। ਤੇ ਤਾਰਿਆਂ ਵਰਗਾ ਪਰਮਾਤਮਾ ਨੂੰ ਕਹੇ, ਤਾਰੇ ਤੇ ਦਿਨੇ ਛੁੱਪ ਜਾਂਦੇ ਰਾਤ ਨੂੰ ਚਮਕਦੇ ਨੇ, ਉਹ ਤੇ ਇੱਕ ਰਸ ਹੈ ਪਰਮਾਤਮਾ ਵਾਹਿਗੁਰੂ। ਕਵਲ ਦੇ ਫੁੱਲ ਵਰਗਾ ਕਹਿ ਦਈਏ, ਉਹ ਤੇ ਰਾਤ ਨੂੰ ਮੁਰਝਾ ਜਾਂਦਾ, ਦਿਨੇ ਹੀ ਖਿੜਦਾ ਕਵਲ ਦਾ ਫੁੱਲ। ਪਰਮਾਤਮਾ ਵਾਹਿਗੁਰੂ ਦੀ ਜਿਹੜੀ ਅਨੂਪ ਕਹੀਏ ਉਪਮਾ ਤੋਂ ਰਹਿਤ ਹੈ, ਉਹਦੀ ਉਪਮਾ ਪਰਮਾਤਮਾ ਦੀ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ। ਵੀ ਫਲਾਨੇ ਵਰਗਾ ਪਰਮਾਤਮਾ ਹੋਵੇਗਾ, ਕਿਹਦੇ ਨਾਲ ਉਪਮਾ ਉਹਦੀ ਦੇਈਏ? ਅਕਾਲ ਪੁਰਖ ਪਰਮਾਤਮਾ ਗੁਣਾਂ ਦਾ ਖਜ਼ਾਨਾ ਗੋ ਵੇਦਾਂ ਕਰਕੇ ਬਿੰਦ ਜਾਣਨੇ ਜੋ ਗੋਬਿੰਦ ਸਰੂਪ ਹੈ। ਅਨੂਪ

ਸਾਹਿਬ ਗੁਰੂ ਦੇ ਪਿਆਰੇ ਗੁਰਸਿੱਖਾ ਮਨ ਕਰਕੇ ਉਸ ਪਰਮਾਤਮਾ ਵਾਹਿਗੁਰੂ ਨੂੰ ਸਿਮਰ ਸਿਮਰਿਆ ਕਰ, ਬਾਣੀ ਕਰਕੇ ਸਿਮਰਿਆ ਕਰ, ਸਰੀਰ ਕਰਕੇ ਪਰਮਾਤਮਾ ਵਾਹਿਗੁਰੂ ਨੂੰ ਸਿਮਰਿਆ ਕਰ। ਤਿੰਨ ਵਾਰੀ ਸਿਮਰ ਸ਼ਬਦ ਆਇਆ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਿਮਰ। ਜਿਹੜੇ ਸਿਮਰਦੇ ਨੇ ਜਨ ਸੋਏ, ਉਹੀ ਪਰਮਾਤਮਾ ਵਾਹਿਗੁਰੂ ਦੇ ਜਨ ਪਿਆਰੇ ਹਨ, ਉਹੀ ਗੁਰਮੁਖ ਪਿਆਰੇ ਮਹਾਤਮਾ ਸੰਤ ਭਗਤ ਜਨ ਕਹੇ ਜਾਂਦੇ ਨੇ। ਸਿਮਰ ਸਿਮਰ ਸਿਮਰ ਜਨ ਸੋਏ, ਅੰਮ੍ਰਿਤ ਵੇਲੇ ਉੱਠ ਕਰਕੇ ਵੀ ਪਰਮਾਤਮਾ ਨੂੰ ਸਿਮਰ। ਦੁਪਹਿਰ ਦਾ ਵਕਤ ਹੈ, ਉਸ ਵੇਲੇ ਵੀ ਪਰਮਾਤਮਾ ਨੂੰ ਸਿਮਰਿਆ ਕਰ। ਸ਼ਾਮ ਦਾ ਵਕਤ ਜਿਹੜਾ ਹੈ, ਉਸ ਵੇਲੇ ਵੀ ਪਰਮਾਤਮਾ ਨੂੰ ਰਾਤ ਨੂੰ ਵੀ ਸਿਮਰਿਆ ਕਰ। ਇਸੇ ਪ੍ਰਕਾਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਚਿੰਤਨ ਹੈ, ਮਨ ਵਾਣੀ ਸਰੀਰ ਦੇ ਦੁਆਰਾ ਕਰਿਆ ਕਰ, ਤੂੰ ਵੀ ਜਨ ਭਗਤਾਂ ਦੀ ਸ਼੍ਰੇਣੀ ਵਿੱਚ ਗਿਣਿਆ ਜਾਵੇਗਾ। ਜਿਹੜੇ ਵਾਹਿਗੁਰੂ ਨੂੰ

ਪਦਵੀ ਹੈ, ਅਵਸਥਾ ਪ੍ਰਾਪਤ ਹੋ ਜਾਣੀ, ਇਹ ਕਿੰਨਾ ਨੂੰ ਮਿਲਦੀ ਹੈ? ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਚਨ ਕਰਦੇ ਨੇ, ਨਾਨਕ ਕਰਮ ਪ੍ਰਾਪਤ ਹੋਏ। ਭਾਈ, ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਪਰਮਾਤਮਾ ਦੀ ਕਰਮ ਬਖਸ਼ਿਸ਼ ਹੋ ਜਾਂਦੀ ਹੈ, ਜਿਨ੍ਹਾਂ ਤੇ ਕਿਰਪਾ ਹੁੰਦੀ ਪਰਮਾਤਮਾ ਵਾਹਿਗੁਰੂ ਦੀ, ਉਹ ਸਿਮਰਨ ਦੇ ਨਾਲ ਜੁਟ ਜਾਂਦੇ ਨੇ। ਵਾਹਿਗੁਰੂ ਦੀ ਕਿਰਪਾ ਨਾਲ ਸਿਮਰਨ ਕੀਤਾ ਜਾਂਦਾ, ਸਿਮਰਨ ਕਰਕੇ ਫਿਰ

ਜੀ ਦਾ ਨਾਮ ਜਪਣਾ ਕੀਤਾ ਹੈ। ਰਸਨਾ ਦੇ ਨਾਲ ਜਪਦੇ ਹਨ, ਤਿਸ ਕੋ ਬਲਿਹਾਰ, ਉਹਨਾਂ ਤੋਂ ਬਲਿਹਾਰ ਕੁਰਬਾਨ ਜਾਈਏ। ਕਿਉਂਕਿ ਕੋਈ ਸੰਤ ਹੈ, ਕੋਈ ਭਗਤ ਹੈ, ਕੋਈ ਗੁਰਮੁਖ ਹੈ, ਕੋਈ ਬ੍ਰਹਮ ਗਿਆਨੀ ਹੈ, ਅਵਸਥਾ ਸਾਰਿਆਂ ਦੀਆਂ ਵੱਖੋ ਵੱਖਰੀਆਂ ਨੇ। ਜੇ ਉਹਨਾਂ ਦੀ ਆਰੰਭਤਾ ਵੇਖੀਏ, ਸੰਤ ਨੂੰ ਪੁੱਛ ਲਓ ਤੇ ਉਹ ਕਹਿੰਦਾ ਮੈਂ ਰਸਨਾ ਨਾਲ ਨਾਮ ਜਪਣਾ ਸ਼ੁਰੂ ਕੀਤਾ ਸੀ। ਗੁਰਮੁਖ ਜਿਹੜਾ ਰੋਮ ਰੋਮ ਧਿਆਉਣ ਵਾਲਾ, ਉਹਨੂੰ ਪੁੱਛੀ

ਉਹਨੇ ਕਹਿਣਾ ਜਵਾਨ ਦੇ ਨਾਲ ਸ਼ੁਰੂ ਹੋਇਆ ਸੀ। ਬ੍ਰਹਮ ਗਿਆਨੀ ਸਾਰਿਆਂ ਵਿੱਚ ਪਰਮਾਤਮਾ ਨੂੰ ਵੇਖਣ ਵਾਲੇ ਨੂੰ ਪੁੱਛੋ ਜਾ ਕੇ, ਉਹ ਕਹਿੰਦਾ ਜਵਾਨ ਦੇ ਨਾਲ ਜਪਿਆ ਸੀ, ਅੱਜ ਗੁਰੂ ਨੇ ਏਡੀ ਅਵਸਥਾ ਦੇ ਦਿੱਤੀ ਹੈ। ਕਿਸੇ ਦੀ ਕਿੱਡੀ ਅਵਸਥਾ ਹੋਵੇ ਉਹਦੀ ਆਰੰਭਤਾ ਜਵਾਨ ਤੋਂ ਹੋਣੀ ਹੈ, ਜਵਾਨ ਦੇ ਨਾਲ ਜਪਿਆ ਜਾਵੇਗਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਜਿਨ ਜਪਿਆ, ਜਿਨ੍ਹਾਂ ਨੇ ਰਸਨਾ ਕਰਕੇ ਜਵਾਨ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਜਪਣਾ ਕੀਤਾ, ਤਿਸ ਕੋ ਬਲਿਹਾਰ, ਉਹਨਾਂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ।

ਗੁਰਮੁਖ ਪਿਆਰਿਆਂ ਦਾ ਸੰਗ ਕਰਨ ਕਰਕੇ ਤਰੈ ਸੰਸਾਰ ਇਹ ਦੁਨੀਆਂ ਜਿਹੜੀ ਇਹ ਜਗਤ ਇਹ ਮੁਕਤ ਹੋ ਜਾਂਦਾ ਤਰ ਜਾਂਦਾ ਹੈ ਕਿਉਂਕਿ ਪਰਮਾਤਮਾ ਦਾ ਜਿਹੜਾ ਨਾਮ ਉਹਦੇ ਅੰਦਰ ਤਾਕਤ ਹੀ ਇੰਨੀ ਹੈ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਆਪ ਤੇ ਮੁਕਤ ਹੋਣਾ ਹੀ ਹੋਣਾ ਤੇ ਜਿਹੜੇ ਨਾਲ ਆ ਕੇ ਜਪਦੇ ਨੇ ਸੰਗਤ ਵਿਚ ਬੈਠ ਕੇ ਉਹ ਵੀ ਮੁਕਤ ਹੋ ਜਾਂਦੇ ਨੇ ਉਹਨਾਂ ਗੁਰੂ ਪਿਆਰਿਆਂ ਦੀ ਸੰਗਤ ਕਰਨ ਦੇ ਨਾਲ ਇਹ ਸੰਸਾਰ

ਵਾਹਿਗੁਰੂ ਦੇ ਪਿਆਰੇ ਗੁਰਸਿੱਖ ਜਿਨ੍ਹਾਂ ਨੇ ਸਵਾਸ ਸਵਾਸ ਪਰਮਾਤਮਾ ਦੇ ਨਾਮ ਨੂੰ ਜਪਣਾ ਕੀਤਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਐਸੀ ਅਵਸਥਾ ਤੇ ਜਿਹੜੇ ਗਏ ਹੋਏ ਪਰਮਾਤਮਾ ਵਾਹਿਗੁਰੂ ਦੇ ਸੰਤ ਭਗਤ ਜਨ ਹਨ, ਉਹਨਾਂ ਸੰਤ ਜਨਾਂ ਕੀ ਬਾਛੋ ਧੂਰ, ਤੇ ਜਿਹੜੀ ਉਹਨਾਂ ਦੀ ਪ੍ਰਤੱਖ ਚਰਨਾਂ ਦਾ ਧੂੜਾ ਹੈ ਉਹ ਵੀ ਅਸੀਂ ਮੰਗਦੇ ਹਾਂ। ਤੇ ਸਾਧੂ ਦੇ ਹਿਰਦੇ ਅੰਦਰ ਨਿਮਰਤਾ ਦਾ ਧੂੜਾ ਹੁੰਦਾ, ਸੰਤ ਸਿਮਰਨ ਕਰਦਿਆਂ ਕਰਦਿਆਂ ਨਿਰਮਾਣਤਾ ਵਿੱਚ ਆ ਜਾਂਦਾ, ਕਿਰਪਾ ਕਰੋ ਅਕਾਲ ਪੁਰਖ ਵਾਹਿਗੁਰੂ ਜੀ। ਜਿਹੜੀ ਸਾਧੂ ਦੇ ਹਿਰਦੇ ਅੰਦਰ ਸੰਤ ਦੇ ਹਿਰਦੇ ਵਿੱਚ ਨਿਮਰਤਾ ਦੀ ਧੂੜੀ ਹੈ ਉਹ ਅਸੀਂ ਵੀ ਬਾਂਛੋ ਮੰਗਦੇ ਹਾਂ, ਸਾਨੂੰ ਵੀ ਨਿਰਮਾਣਤਾ ਦੇ ਅੰਦਰ ਰੱਖਣਾ ਕਰੋ। ਇਹ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁਖ ਵਾਕ ਸਾਨੂੰ ਬਖਸ਼ੇ, ਆਪਾਂ ਰਲ ਮਿਲ ਕੇ ਵਿਚਾਰ ਕੀਤੀ ਹੈ। ਆਓ ਜੋ ਪਾਵਨ ਅਸਥਾਨਾਂ ਤੇ ਲੜੀਵਾਰ ਗੁਰਬਾਣੀ ਦੀ ਕਥਾ ਚੱਲ ਰਹੀ, ਕੁਝ ਗੁਰਬਾਣੀ ਦੀਆਂ ਪਾਵਨ ਪਵਿੱਤਰ ਜੋ ਪੌੜੀਆਂ ਦੀ ਵਿਚਾਰ ਰਲ ਮਿਲ ਕਰਕੇ

0: ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1110 ਅਤੇ 1111 ਅੰਗ ਦੇ ਉੱਪਰ ਸਵਾਇਮਾਨ ਹੈ। ਕੱਲ ਦੀ ਕਥਾ ਦੇ ਅੰਦਰ ਇੱਕ ਜਿਹੜੀ ਪੌੜੀ ਦੀ ਵਿਆਖਿਆ ਸ਼ਬਦ ਦੀ ਹੋ ਚੁੱਕੀ, ਤਾਰਾ ਚੜਿਆ ਲੰਮਾ ਕਿਉਂ ਨਦਰ ਨਿਹਾਲਿਆ ਰਾਮ। ਤਾਰੇ ਦੀ ਨਿਆਈ ਜਿਵੇਂ ਕੋਈ ਲੰਬਾ ਜਿਸ ਨੂੰ ਪੂਛ ਵਾਲਾ ਬੋਧੀ ਵਾਲਾ ਤਾਰਾ ਕਹਿ ਦਿੰਦੇ ਤੇ ਜਦੋਂ ਉਹ ਚੜਦਾ ਤੇ ਫਿਰ ਲੋਕ ਉਹਨੂੰ ਵੇਖਣ ਦੀ ਇੱਛਾ ਕਰਦੇ ਨੇ। ਇਉਂ ਜ਼ਿਆਦਾ ਚਮਕ ਵਾਲਾ ਤਾਰਾ ਹੋਣ ਕਰਕੇ ਉਸ ਤਾਰੇ ਦੀ ਨਿਆਈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ। ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨਾਂ ਦੀ ਇੱਛਾ ਵੀ ਹਰ ਕੋਈ ਕਰਦਾ। ਬੱਚਾ ਵੀ ਕਹਿੰਦਾ ਰੱਬ ਨੂੰ ਮਿਲ ਜਾਵਾਂ, ਜਵਾਨ ਵੀ ਕਹਿੰਦਾ ਤੇ ਬਜ਼ੁਰਗ ਵੀ ਕਹਿੰਦਾ ਹੈ। ਪਰੰਤੂ ਉਸ ਪਰਮਾਤਮਾ ਵਾਹਿਗੁਰੂ ਦੇ ਜਿਹੜੇ ਦਰਸ਼ਨ ਦੀਦਾਰੇ ਹਨ ਤੇ ਉਹ ਬਿਰਲੇ ਹੀ ਗੁਰਮੁਖ ਪਿਆਰਿਆਂ ਨੂੰ ਹੁੰਦੇ ਜਿਨ੍ਹਾਂ ਦੇ ਅੰਦਰੋਂ ਹਉਮੈ ਮਰ ਜਾਂਦੀ ਹੈ। ਜਦੋਂ ਹਉਮੈ ਮਰ ਗਈ ਤਾਂ ਫਿਰ ਹਰ ਪਾਸੇ ਪਰਮਾਤਮਾ ਦਾ ਰੂਪ ਹੀ ਦਿਸਦਾ। ਜਬ ਮੇਰੀ ਮੇਰੀ ਮਿਟ ਜਾਏ ਤਬ ਸਭ ਕਾਜ ਸਵਾਰੇ ਆਏ। ਤੇ ਜਿੰਨੀ ਦੇਰ ਤੱਕ ਬੰਦਾ ਹਉਮੈ ਵਿੱਚ ਹੈ ਓਨੀ ਦੇਰ ਪਰਮਾਤਮਾ ਤੋਂ ਦੂਰ ਹਉਮੈ ਦਾ ਹੀ ਪੜਦਾ ਪਿਆ ਹੋਇਆ। ਇਹ ਪਾਵਨ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਦੂਸਰੀ ਸ਼ਬਦ ਦੀ ਪੌੜੀ ਅੰਦਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਹਨ,
1: ਗੁਰਮੁਖ ਜਾਗ ਰਹੇ।
0: ਜਿਹੜੇ ਗੁਰਮੁਖ ਨੇ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ, ਗੁਰਮੁਖ ਉਹ ਹੁੰਦਾ ਜਿਹੜਾ ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਚੱਲੇ। ਜੋ ਗੁਰ ਕਹੇ ਸੋਈ ਭਲ ਮੰਨਹੁ ਹਰ ਹਰ ਕਥਾ ਨਿਰਾਲੀ। ਗੁਰੂ ਨੇ ਕਹਿ ਦਿੱਤਾ ਤੇ ਆਹ ਕਰਮ ਕਰਨਾ, ਉਹਦੇ ਅੰਦਰ ਸਭ ਕੁਝ ਹੀ ਬੰਦੇ ਦਾ ਬਰਬਾਦ ਹੋ ਜਾਵੇ, ਦੁਨਿਆਵੀ ਧਨ ਦੌਲਤ ਪਦਾਰਥ, ਤੇ ਗੁਰੂ ਤੋਂ ਮੁੱਖ ਨਾ ਮੋੜੇ ਉਹ ਗੁਰਮੁਖ ਹੈ। ਗੁਰੂ ਨੇ ਕਹਿ ਦਿੱਤਾ ਆਹ ਕਰਮ ਕਰਨਾ, ਦੁਨਿਆਵੀ ਜਿਹੜੇ ਸੁੱਖ ਆ ਕੇ ਚਰਨਾਂ ਵਿਚ ਰੁਲ ਜਾਣ ਤੇ ਗੁਰੂ ਦਾ ਲੜ ਨਾ ਛੱਡੇ, ਗੁਰੂ ਤੋਂ ਮੁਖੜਾ ਨਾ ਮੋੜੇ ਉਹ ਗੁਰਮੁਖ ਹੈ। ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਜਿਹੜਾ ਗੁਰਮੁਖ ਹੈ ਜਾਗ ਰਹੇ। ਉਹ ਗਿਆਨ ਦੀ ਜਾਗਰਤ ਅਵਸਥਾ ਦੇ ਅੰਦਰ

ਜਿਹੜੀ ਅਭਿਮਾਨੀ ਕਹੀਏ ਹੰਕਾਰੀ ਬਿਰਤੀ ਸੀ, ਹੰਕਾਰ ਕਰਦਾ ਸੀ ਬੰਦਾ, ਇਹ ਚੁੱਕੀ ਚੁੱਕੀ ਜਾਂਦੀ ਹੈ। ਗੁਰਮੁਖਾਂ ਦੇ ਅੰਦਰ ਹੰਕਾਰ ਨਹੀਂ ਦਿਸਦਾ, ਉਹ ਜਾਗਰਤ ਅਵਸਥਾ

ਆਕਾਸ਼ ਜਿਹੜਾ ਚਾਨਣ ਹੀ ਚਾਨਣ ਹੋਇਆ ਰਹਿੰਦਾ ਹੈ ਜਾਂ ਅੰਨ ਦਿਨ ਦਾ ਅਰਥ ਹਰ ਵਕਤ ਅੱਠੇ ਪਹਿਰ ਚੌਵੀ ਘੰਟੇ ਹਰ ਸਮੇਂ ਭੋਰ ਭਇਆ ਉਹਨਾਂ ਦੇ ਅੰਦਰ ਭੋਰ ਦਾ ਅਰਥ ਦਿਨ ਚੜਿਆ ਰਹਿੰਦਾ ਹੈ ਦਿਨ ਦੇ ਵਿੱਚ ਚਾਨਣ ਹੁੰਦਾ ਚਾਨਣ ਵਿੱਚ ਬੰਦੇ ਨੂੰ ਸਾਰਾ ਗਿਆਨ ਹੋ ਜਾਂਦਾ ਇਉਂ ਉਹਨਾਂ ਗੁਰਮੁਖ ਪਿਆਰਿਆਂ ਦੀ ਜਿਤਨੀ ਵੀ ਅਵਸਥਾ ਹੁੰਦੀ ਉਹਦੇ ਵਿੱਚ ਭੋਰ

0: ਹੈ ਉਹ ਸਾਰਾ ਸਾਬਤ ਕਹੀਏ ਸਬੂਤਾ ਦਿਸਦਾ ਹੈ। ਸਬੂਤਾ ਜਿਵੇਂ ਸਾਬਤਾ ਕੋਈ ਫਲ ਹੋਵੇ, ਕੋਈ ਕੀੜਾ ਮਕੌੜਾ ਨਾ ਲੱਗਿਆ ਹੋਵੇ, ਕਿਸੇ ਨੇ ਟੁੱਕਿਆ ਨਾ ਹੋਵੇ, ਉਹਨੂੰ ਸਬੂਤਾ ਫਲ ਕਹਿ ਦਿੰਦੇ ਹਾਂ। ਇਸੇ ਪ੍ਰਕਾਰ ਗੁਰਮੁਖਾਂ ਦੇ ਜਿਹੜੇ ਜੀਵਨ ਹੁੰਦੇ ਉਹਨਾਂ ਨੂੰ ਕਾਮ ਕ੍ਰੋਧ ਲੋਭ ਮੋਹੰਕਾਰ ਆ ਕਰਕੇ ਇਹੋ ਜੇ ਕਾਂ ਤੇ ਜਾਨਵਰ ਟੋਂਗਦੇ ਨਹੀਂ ਹਨ। ਬਕਾਰਾਂ ਤੋਂ ਰਹਿਤ ਉਹਨਾਂ ਦੇ ਸਬੂਤੇ ਜੀਵਨ ਦਿਸਦੇ ਹਨ।
1: ਸਾਚ ਨਾਮ ਅੰਮ੍ਰਿਤ ਗੁਰ ਦੀਆ।
0: ਜਿਹੜਾ ਸੱਚਾ ਅਕਾਲ ਪੁਰਖ ਪਰਮਾਤਮਾ ਦਾ ਨਾਮ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰ ਦੇਣ

ਵਾਹਿਗੁਰੂ ਦੀ ਜੋਤ ਪ੍ਰਗਟੀ ਪ੍ਰਗਟ ਹੋ ਗਈ ਹੈ। ਜੋਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੀ ਪਰਮਾਤਮਾ ਦੀ ਵਰਤ ਰਹੀ ਤੇ ਅਸੀਂ ਉਸ ਜੋਤ ਨੂੰ ਪ੍ਰਗਟ ਨਹੀਂ ਕਰ ਸਕੇ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਗੁਰਮੁਖ ਪਿਆਰੇ ਜੋਤੀ ਸਰੂਪ ਨੂੰ ਸਖਿਆਤ ਕਰ ਲੈਂਦੇ ਨੇ ਤੇ ਜਦੋਂ ਆਪਣੇ ਅੰਦਰ ਪਰਮਾਤਮਾ ਦਾ ਸਰੂਪ ਦੇਖਦੇ ਨੇ ਫਿਰ ਉਹ ਸਾਰੀ ਦੁਨੀਆਂ ਵਿਚ ਹੀ ਪਰਮਾਤਮਾ ਦਿਸਣ ਲੱਗ ਜਾਂਦਾ। ਪ੍ਰਗਟੀ ਜੋਤ ਅੰਦਰ ਉਹਨਾਂ ਦੇ ਵਾਹਿਗੁਰੂ ਦੀ ਜਿਹੜੀ ਜੋਤ ਪ੍ਰਗਟ ਹੋ ਗਈ, ਜੋਤ ਮਹਿ ਜਾਤਾ, ਫਿਰ ਜੋਤ ਪਰਮਾਤਮਾ ਦੇ ਵਿਚ ਹੀ ਸਾਰਾ ਸੰਸਾਰ ਉਹ ਦੇਖਦੇ ਨੇ। ਪਰਮਾਤਮਾ ਤੋਂ ਬਾਹਰ ਕੀ ਕੁਝ ਵੀ ਨਹੀਂ ਹੈ। ਇਹਨੂੰ ਸੁਖੈਨ ਸਮਝਣ ਦੇ ਵਾਸਤੇ ਪਰਮਾਤਮਾ ਵਾਹਿਗੁਰੂ ਦਾ ਵਿਰਾਟ ਰੂਪ ਜਿਹੜਾ ਹੈ ਉਹਦੇ ਵਿੱਚ ਸਾਰੀ ਦੁਨੀਆਂ ਆ ਜਾਂਦੀ। ਤੈਨੀ ਲੋਕ ਨੇ, ਹੇਠਾਂ ਨਾਗ ਲੋਕ ਹੈ ਜਿੱਥੇ ਅਸੀਂ ਵਸਦੇ, ਇਹਨੂੰ ਮਾਤ ਲੋਕ ਕਹਿੰਦੇ ਨੇ, ਜਿਹੜਾ ਉੱਪਰ ਉਹਨੂੰ ਦੇਵ ਲੋਕ ਕਹਿੰਦੇ, ਸਵਰਗ ਲੋਕ ਹੈ ਜਿਹੜਾ ਤੇ ਸਾਧ ਸੰਗਤ ਸਵਰਗ ਲੋਕ ਹੈ। ਇਹ ਪਰਮਾਤਮਾ ਬ੍ਰਹਮ ਸਰੂਪ ਪਰਮਾਤਮਾ ਦਾ ਵਿਰਾਟ ਰੂਪ ਦੇ ਵਿੱਚ ਸੀਸ ਬਣਿਆ ਹੋਇਆ। ਜਿੰਨੇ ਜੀਵ ਸਵਰਗ ਵਿੱਚ ਵਸਦੇ ਇਹ ਪਰਮਾਤਮਾ ਦੇ ਸੀਸ ਵਿੱਚ ਰਹਿ ਰਹੇ ਨੇ ਤੇ ਜਿੰਨੇ ਅਸੀਂ ਮਾਤ ਲੋਕ ਧਰਤੀ ਤੇ ਵਸਦੇ ਇਹ ਵਿਰਾਟ ਰੂਪ ਪਰਮਾਤਮਾ ਦਾ ਪੇਟ ਬਣਿਆ, ਅਸੀਂ ਵਾਹਿਗੁਰੂ ਦੇ ਪੇਟ ਵਿੱਚ ਵਸ ਰਹੇ ਹਾਂ। ਤੇ ਜਿੰਨੀ ਬਨਸਪਤੀ ਖੜੀ ਏ, ਰੋਮ ਨੇ ਪਰਮਾਤਮਾ ਵਾਹਿਗੁਰੂ ਦੇ ਦਰਖਤ ਬੂਟੇ ਪੌਦੇ ਜਿੰਨੇ ਵੀ ਖੜੇ ਨੇ। ਇਸੇ ਤਰ੍ਹਾਂ ਹੇਠਾਂ ਜਿਹੜਾ ਨਾਗ ਲੋਕ ਇਹ ਪਰਮਾਤਮਾ ਦੇ ਚਰਨ ਹਨ। ਤਿੰਨਾਂ ਹੀ ਲੋਕਾਂ ਨੂੰ ਆਪਣੇ ਸਰੀਰ ਵਿੱਚ ਪਰਮਾਤਮਾ ਨੇ ਰੱਖਿਆ ਹੋਇਆ। ਇਹਨੂੰ ਸਮਝੇਗਾ ਕੌਣ? ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਪ੍ਰਗਟੀ ਜੋਤ, ਜਿਹਦੇ ਅੰਦਰ ਪਰਮਾਤਮਾ ਵਾਹਿਗੁਰੂ ਦੀ ਜੋਤ ਪ੍ਰਗਟ ਹੋ ਗਈ, ਸਰੂਪ ਨੂੰ ਪ੍ਰਗਟ ਕਰ ਲਿਆ, ਜੋਤ ਮਹਿ ਜਾਤਾ, ਉਹ ਵਾਹਿਗੁਰੂ ਦੀ ਜੋਤ ਵਿੱਚ ਪਰਮਾਤਮਾ

0: ਅਗਰ ਲੱਗਣ ਵਾਲੇ ਜੀਵ ਹਾਂ ਕਦੇ ਗੁਰੂ ਦਾ ਬਚਨ ਨਹੀਂ ਸੁਣਨਾ ਗੁਰੂ ਦੇ ਬਚਨਾਂ ਨੂੰ ਕਮਾਉਣਾ ਤੇ ਬੜੇ ਦੂਰ ਦੀ ਗੱਲ ਹੈ ਐਸੇ ਮਨਮੁਖ ਲੋਕ ਭਰਮ ਭੁਲਾਣੀ ਉਹਨਾਂ ਦੀ ਚਿੱਤ ਦੀ ਬਿਰਤੀ ਭਰਮ ਭੁਲੇਖਿਆਂ ਨੇ ਭੁਲਾਣੀ ਭੁਲਾਈ ਪਈ ਹੈ ਬੰਦਾ ਇੱਥੋਂ ਤੱਕ ਮਨਮੁਖ ਕਹਿ ਦਿੰਦਾ ਰੱਬ ਕੀ ਨੇ ਵੇਖਿਆ ਹੈ ਤੇ ਰੱਬ ਦੀ ਜੋਤ ਕਰਕੇ ਤੂੰ ਤੁਰਿਆ ਫਿਰਦਾ ਰੱਬ ਦੀ ਜੋਤ ਕਰਕੇ ਤੇ ਬੋਲਦਾ ਪਿਆ ਹੈ ਰੱਬ ਦੀ ਜੋਤ ਕਰਕੇ ਸੁਣਦਾ ਹੈ ਤੁਰਿਆ ਫਿਰਦਾ ਪਕੜਦਾ ਵਸਤੂਆਂ ਲੈਣ ਦੇਣ ਕਰਦਾ ਜਿੱਦਣ ਜੋਤ ਨਿਕਲ ਗਈ ਤੇ ਉਦਣ ਕੱਖ ਵੀ ਨਹੀਂ ਹੋਣਾ ਤੇ ਜਿਹੜਾ ਮਨਮੁਖ ਬੰਦਾ ਹੈ ਉਹਦੀ ਚਿੱਤ ਦੀ ਬਿਰਤੀ ਭਰਮ ਭੁਲੇਖੇ ਵਿੱਚ ਹੀ ਭੁਲਾਣੀ ਭੁੱਲੀ ਪਈ ਹੈ
1: ਨਾਨਕ ਭੋਰ ਭਇਆ ਮਨ ਮਾਨਿਆ
0: ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਕਹਿੰਦੇ ਜਿਸ ਵੇਲੇ ਕਿਸੇ ਗੁਰੂ ਦੇ ਪਿਆਰੇ ਗੁਰਸਿੱਖ ਦਾ ਮਨ ਗੁਰੂ ਦੇ ਬਚਨਾਂ ਤੇ ਮਾਨਿਆ ਮੰਨ ਗਿਆ ਗੁਰੂ ਦੇ ਬਚਨਾਂ ਤੇ ਚੱਲ ਕੇ ਜਿਹਦਾ ਮਨ ਪਰਮਾਤਮਾ ਵਾਹਿਗੁਰੂ ਤੇ ਮੰਨ ਗਿਆ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਣ ਲੱਗ ਪਿਆ ਭੋਰ ਭਇਆ ਉਹਦੀ ਜ਼ਿੰਦਗੀ ਦੇ ਅੰਦਰ ਭੋਰ ਦਾ ਅਰਥ ਦਿਨ ਚੜ ਜਾਂਦਾ ਹੈ ਦਿਨੇ ਚਾਨਣ ਹੁੰਦਾ ਹੈ ਉਹਦੇ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਉਹ ਵੀ ਗਿਆਨਵਾਨ ਬਣ ਜਾਂਦੇ ਜਿਨ੍ਹਾਂ

ਤੇ ਗੁਰਮੁਖਾਂ ਦੀ ਜਿਹੜੀ ਰਹਿਣ ਅਵਸਥਾ ਰੂਪੀ ਰਾਤ ਹੈ ਉਹ ਜਾਗਤ ਜਾਗਦਿਆਂ ਹੋਇਆਂ ਦੀ ਵਿਹਾਣੀ ਬਤੀਤ ਹੁੰਦੀ ਹੈ। ਅਸੀਂ ਸਾਧ ਸੰਗਤ ਜਾਗਦੇ ਹਾਂ, ਨੇਤਰ ਖੁੱਲੇ ਨੇ ਤੇ ਬਸ ਇੰਨਾ ਹੀ ਸਾਨੂੰ ਪਤਾ ਵੀ ਆਲੇ ਦੁਆਲੇ ਕੀ ਹੋ ਰਿਹਾ। ਅੰਦਰ ਸਾਡੇ ਸੂਖਮਾਕਾਰ ਬਿਰਤੀ ਹੋ ਕੇ ਅੰਦਰ ਨੂੰ ਜੀਵ ਜਾਂਦਾ ਨਹੀਂ ਹੈ, ਪਰਮਾਤਮਾ ਵਾਹਿਗੁਰੂ ਤੱਕ ਇਹਦੀ ਪਹੁੰਚ ਨਹੀਂ ਹੁੰਦੀ ਹੈ। ਜਾਗਤ ਰਹਿਣ ਵਿਹਾਣੀ ਜਿਹੜੇ ਗੁਰਮੁਖ ਪਿਆਰੇ ਹਨ ਉਹਨਾਂ ਦੀ ਜਾਗਰਤ ਅਵਸਥਾ ਦੇ ਵਿੱਚ ਵਿਚਰਦਿਆਂ ਹੋਇਆਂ ਸਾਰੀ

0: ਗੁਣ ਹਨ ਉਹਨਾਂ ਨੇ ਘਰ ਕਰ ਲਿਆ ਆ ਕੇ ਵਸ ਜਾਂਦੇ ਨੇ। ਹੁਣ ਘਰ ਜਿਹੜਾ ਹਿਰਦਾ ਸਾਡਾ ਇੱਕੋ ਹੈ, ਇਹਦੇ ਵਿੱਚ ਜਾਂ ਤਾਂ ਫਿਰ ਔਗਣ ਰਹਿਣਗੇ ਜਾਂ ਫਿਰ ਗੁਣ ਰਹਿਣਗੇ। ਤੇ ਜਿਵੇਂ ਬਕਾਰ ਨੇ ਇੱਕ ਪਾਸੇ ਹੋਮੈ ਹੈ, ਸਤਿਗੁਰੂ ਕਹਿੰਦੇ ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਜਾਂ ਤਾਂ ਹੋਮੈ ਰਹੇਗੀ ਹਿਰਦੇ ਵਿੱਚ ਜਾਂ ਪਰਮਾਤਮਾ ਦਾ ਨਾਮ ਰਹੇਗਾ। ਇਸੇ ਤਰ੍ਹਾਂ ਹਿਰਦੇ ਵਿੱਚ ਜਾਂ ਤਾਂ ਔਗਣ ਹੀ ਹੋਣਗੇ, ਉੱਥੇ ਗੁਣ ਨਹੀਂ ਦਿਸੇਗਾ। ਜਦੋਂ ਗੁਰੂ ਦੀ ਕਿਰਪਾ ਨਾਲ ਔਗਣ ਸਾਰੇ ਵਿਸਰ ਜਾਂਦੇ, ਦੂਰ ਹੋ ਜਾਂਦੇ ਨੇ, ਫਿਰ ਗੁਣੀ ਘਰ ਕੀ ਆ ਰਾਮ। ਰਾਮ ਹੇ ਭਾਈ ਜਿਹੜੇ ਦੈਵੀ ਗੁਣ ਨੇ, ਸਤ ਸੰਤੋਖ ਧੀਰਜ ਧਰਮ ਵਿਚਾਰ ਕਰਨਾ ਮੁਦਤਾ ਪੇਖਿਆ ਮੈਤਰਤਾ, ਇਹ ਦੈਵੀ ਗੁਣ ਆ ਕੇ ਘਰ ਕਰ ਜਾਂਦੇ ਨੇ। ਹਿਰਦੇ ਵਿੱਚ ਆ ਕੇ ਗੁਰਮੁਖ ਪਿਆਰੇ ਦੇ ਗੁਣ ਜਿਹੜਾ ਨਿਵਾਸ ਕਰਦੇ ਹਨ।
1: ਏਕੋ ਰਵ ਰਹਿਆ,
0: ਏਕੋ ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੀ ਹੈ, ਜਿਹੜਾ ਸਾਰੀਆਂ ਥਾਵਾਂ ਤੇ ਮਿੱਟੀ ਦੇ ਕਿਣਕੇ ਕਿਣਕੇ ਦੇ ਵਿੱਚ ਵੀ ਵਿਆਪਕ ਹੋ ਰਿਹਾ।

ਦਾ ਅਰਥ ਦੂਜਾ ਕੋਈ ਨਹੀਂ ਹੈ ਰਾਮ ਹੇ ਭਾਈ ਪਰਮਾਤਮਾ ਤੋਂ ਬਿਨਾਂ। ਜੇ ਕੋਈ ਕਿਸੇ ਦੇ ਦਿਲਾਂ ਵਿਚ ਹੈ ਉਹ ਪਰਮਾਤਮਾ ਹੈ, ਕਿਸੇ ਲੋਕ ਦੇ ਵਿਚ ਨਿਵਾਸ ਹੈ ਪਰਮਾਤਮਾ ਨੇ ਕੀਤਾ ਹੋਇਆ, ਪਾਣੀ ਦੀ ਬੂੰਦ ਬੂੰਦ ਵਿਚ ਕਿਣਕੇ ਕਿਣਕੇ ਵਿਚ ਜੋਤ ਹੈ ਤੇ ਪਰਮਾਤਮਾ ਦੀ ਹੈ। ਇਸ ਪ੍ਰਕਾਰ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾਂ ਅਵਰ ਹੋਰ ਕਿਸੇ

ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਹੈ ਤੇ ਉਸ ਦਾ ਮਨ ਕਹੀਏ ਜਿਹੜਾ ਮੰਤਰ ਹੈ ਗੁਰੂ ਨੇ ਦੇਣਾ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੈ ਖੋਈ। ਜਿਸ ਦਾ ਮਨ ਹੀ ਤੇ ਮਨ ਮਾਨਿਆ, ਗੁਰੂ ਦੇ ਮਨ ਮੰਤਰ ਦੇ ਉੱਤੇ ਮਨ ਸਹਿਮਤ ਹੋ ਗਿਆ, ਉਹ ਫਿਰ ਜਾ ਕਰਕੇ ਮਨ ਪਰਮਾਤਮਾ ਵਾਹਿਗੁਰੂ ਦੇ ਨਾਲ ਮੰਨ ਜਾਂਦਾ। ਪਹਿਲਾਂ ਗੁਰੂ ਦੇ ਮੰਤਰ ਦੀ ਕਮਾਈ ਕਰਨੀ ਪਵੇਗੀ ਤੇ ਗੁਰੂ ਦੇ ਮੰਤਰ ਨੂੰ

ਸਮੁੰਦਰਾਂ ਦਾ, ਹਿੰਦ ਮਹਾਸਾਗਰਾਂ ਦਾ ਜਲ ਕਹੀਏ ਪਾਣੀ ਹੈ, ਵਾਹਿਗੁਰੂ ਨੇ ਬਣਾਇਆ ਹੋਇਆ। ਕਿਸੇ ਬੰਦੇ ਨੇ, ਵਿਗਿਆਨੀ ਨੇ, ਸਾਇੰਸਦਾਨਾਂ ਨੇ ਪਾਣੀ ਨਹੀਂ ਬਣਾ ਦਿੱਤਾ, ਨਾ ਕਿਸੇ ਦੇਵਤੇ ਤੋਂ ਇਹ ਪਾਣੀ ਬਣਿਆ। ਇਹ ਜਿਹੜੇ ਪੰਜਾਂ ਤੱਤਾਂ ਵਿੱਚ ਪਾਣੀ ਹੈ, ਇਹ ਵਾਹਿਗੁਰੂ ਨੇ ਪੈਦਾ ਕੀਤਾ ਹੋਇਆ। ਤੇ ਜਲ ਕਹੀਏ ਪਾਣੀ, ਤੇ ਥਲ ਦਾ ਅਰਥ ਹੁੰਦਾ ਖੁਸ਼ਕ, ਜਿਹੜੇ ਮਾਰੂ ਥਲ ਦੇ ਇਲਾਕੇ ਰੇਤ ਦੇ ਟਿੱਬੇ ਹਨ, ਇਹ ਵੀ ਪਰਮਾਤਮਾ ਵਾਹਿਗੁਰੂ ਨੇ ਥਾਪਿਆ ਕਹੀਏ ਬਣਾਏ ਹੋਏ ਨੇ। ਤਿਰ ਭਵਨ ਦਾ ਅਰਥ ਤਿੰਨੇ ਲੋਕ, ਦੇਵ ਲੋਕ, ਮਾਤ ਲੋਕ ਤੇ ਨਾਗ ਲੋਕ, ਇਹ ਤਿੰਨੇ ਲੋਕ ਵੀ ਪਰਮਾਤਮਾ ਨੇ ਥਾਪਿਆ ਬਣਾਏ। ਘੱਟ ਘੱਟ ਥਾਪਿਆ, ਘੱਟ ਘੱਟ ਦਾ ਅਰਥ ਜਿੰਨੇ ਵੀ ਦਿਲ ਹਨ, ਦਿਲਾਂ ਦਿਲਾਂ ਦੀ ਸਥਾਪਨਾ ਵੀ ਪਰਮਾਤਮਾ ਨੇ ਕੀਤੀ ਹੋਈ ਹੈ। ਸੋ ਇਸ ਪ੍ਰਕਾਰ ਦੇ ਨਾਲ ਉਹ ਜਿਹੜਾ ਪਰਮਾਤਮਾ ਵਾਹਿਗੁਰੂ ਜੀ ਨੇ ਜਲ ਦਾ ਅਰਥ ਪ੍ਰੇਮੀ ਪੈਦਾ ਕੀਤੇ ਨੇ, ਜਲ ਦੇ ਵਿੱਚੋਂ ਪ੍ਰੇਮ ਗ੍ਰਹਿਣ ਕਰਨਾ, ਜਿਹੜੇ ਪਰਮਾਤਮਾ ਨਾਲ ਪ੍ਰੇਮ ਕਰਨ ਵਾਲੇ ਪ੍ਰੇਮੀ ਬਣਾਏ ਨੇ ਜਿਸ ਨੇ। ਥਲ ਦੇ ਵਿੱਚੋਂ ਖੁਸ਼ਕ, ਮਾਰੂ ਥਲ ਵਿੱਚੋਂ ਲੈਣਾ ਨਿਸ਼ਰਦਕ ਲੋਕ, ਜਿਹੜੇ ਵਾਹਿਗੁਰੂ ਤੇ ਕਿੰਤੂ ਪਰੰਤੂ ਕਰਦੇ, ਉਹਦੀ ਪਰਮਾਤਮਾ ਦੀ ਕੀਤੀ ਨੂੰ ਨਹੀਂ ਮੰਨਦੇ ਹਨ, ਤੇ ਇਹੋ ਜਿਹੇ ਨਿਸ਼ਰਦਕ ਲੋਕ ਵੀ ਜਿਸ ਪਰਮਾਤਮਾ ਨੇ ਪੈਦਾ ਕੀਤੇ। ਤਿਰ ਭਵਨ ਜਿਹੜੇ ਤਿੰਨ ਸਾਧ ਸੰਗਤ ਜੀ ਇਸ ਪ੍ਰਕਾਰ ਦੇ ਨਾਲ ਜਿਹੜੇ ਸੁਭਾਵਾਂ ਵਾਲੇ ਜੀਵ ਨੇ, ਇੱਕ ਰਾਜਸੀ ਨੇ, ਇੱਕ ਤਾਮਸੀ ਨੇ, ਇੱਕ ਸ਼ਾਂਤਕੀ ਹਨ, ਇਹ ਤਿਰ ਭਵਨ ਤਿੰਨਾਂ ਸੁਭਾਵਾਂ ਵਾਲੇ ਪਰਮਾਤਮਾ ਨੇ ਪੈਦਾ ਕੀਤੇ। ਘੱਟ ਘੱਟ ਥਾਪਿਆ, ਫਿਰ ਘਟਾਂ ਘਟਾਂ ਦਿਲਾਂ ਦਿਲਾਂ ਦੇ ਅੰਦਰ ਪਰਮਾਤਮਾ ਨੇ, ਜਾਂ ਘੱਟ ਘੱਟ ਕਹੀਏ ਸਰੀਰਾਂ ਸਰੀਰਾਂ ਵਿੱਚ ਇਹ ਪਾਏ ਨੇ। ਕਿਸੇ ਦੇ ਸਰੀਰ ਵਿੱਚ ਜਲ ਪ੍ਰੇਮ ਪਾਇਆ ਹੋਇਆ ਪਰਮਾਤਮਾ ਨੇ, ਕਿਸੇ ਦੇ ਸਾਧ ਸੰਗਤ ਸਰੀਰ ਵਿੱਚ ਥਲ ਜਿਹੜਾ ਨਿਸ਼ਰਦਕ ਪੁਣਾ ਹੈ, ਨਾਸਤਕ ਭਾਵਨਾ ਪਾਈ ਹੋਈ ਹੈ, ਕਿਸੇ ਦੇ ਇਸ ਪ੍ਰਕਾਰ ਜਿਹੜੇ ਤਿਰ ਭਵਨ ਕਹੀਏ ਤਿੰਨ ਗੁਣ ਹਨ, ਕਿਸੇ ਨੂੰ ਰਾਜਸੀ ਬਣਾਇਆ, ਕਿਸੇ ਨੂੰ ਸ਼ਾਂਤਕੀ ਬਣਾਇਆ, ਕਿਸੇ ਨੂੰ ਤਾਮਸੀ ਬਣਾਇਆ, ਇਹ ਵਾਹਿਗੁਰੂ ਪਰਮਾਤਮਾ ਨੇ ਆਪ ਹੀ ਦਿਲਾਂ ਦਿਲਾਂ

ਤਿੰਨ ਗੁਣ ਬਣਾਏ ਜਲ ਥਲ ਮਹੀਲ ਸਭ ਕੁਝ ਬਣਾਇਆ ਹੈ ਉਸ ਨੂੰ ਗੁਰਮੁਖ ਪਿਆਰਿਆਂ ਨੇ ਜਾਣਿਆ ਜਾਣਿਆ ਹੈ ਅਸੀਂ ਤੇ ਪਾਣੀ ਜਾਣ ਸਕਦੇ ਖੁਸ਼ਕ ਮਾਰੂ ਥਲ ਦੇ ਇਲਾਕੇ ਸਮਝ ਸਕਦੇ ਹਾਂ ਗੁਰਮੁਖਾਂ ਦੀ ਬਿਰਤੀ ਜਿਹਨੇ ਬਣਾਇਆ ਉਸ ਪਰਮਾਤਮਾ ਨੂੰ ਜਾਣਦੇ ਨੇ ਉਹ ਪਾਣੀ ਚੋਂ ਵੀ ਪਰਮਾਤਮਾ ਦੇਖਦੇ ਮਾਰੂ ਥਲ ਦੇ ਟਿੱਬਿਆਂ ਵਿਚੋਂ ਵੀ ਪਰਮਾਤਮਾ ਦਿਸਦਾ ਉਹਨਾਂ ਨੂੰ ਤੇ ਤਿੰਨਾਂ ਗੁਣਾਂ ਚ ਵੀ ਪਰਮਾਤਮਾ ਦਿਸ ਰਿਹਾ ਦਿਲਾਂ ਦਿਲਾਂ ਵਿਚ ਵੀ ਵੇਖਦੇ ਨੇ ਗੁਰਮੁਖ ਪਿਆਰਿਆਂ ਨੇ ਹੀ ਉਸ ਪਰਮਾਤਮਾ ਨੂੰ ਸਰਬ ਵਿਆਪਕ

ਦੋਵਾਂ ਚੀਜ਼ਾਂ ਨੂੰ ਬਣਾਉਣ ਵਾਲਾ ਸਮਰੱਥ ਹੈ। ਦੋ ਚੀਜ਼ਾਂ ਨੇ, ਇੱਕ ਕਾਰਨ ਹੈ ਇੱਕ ਕਾਰਨ ਹੈ। ਜਿਵੇਂ ਵਿਦਿਆਰਥੀ ਵਿਦਿਆ ਪੜ੍ਹਦਾ ਤੇ ਉਹਦਾ ਕਾਰਨ ਕੀ ਹੁੰਦਾ ਵੀ ਕਿਸੇ ਡਿਗਰੀ ਤੇ ਜਾ ਕੇ ਪਹੁੰਚਣਾ, ਕਿਸੇ ਚੰਗੇ ਪਦਵੀ ਤੇ ਚਲੇ ਜਾਣਾ। ਜ਼ਿਮੀਂਦਾਰ ਖੇਤੀ ਕਰਦਾ, ਉਹਦਾ ਕਾਰਨ ਹੁੰਦਾ ਵੀ ਕਰਜ਼ਾ ਲੱਥ ਜਾਵੇ, ਘਰ ਵਿਚ ਚਾਰ ਦਾਣੇ ਇਕੱਠੇ ਹੋ ਜਾਣ। ਕੋਈ ਵੀ ਕੰਮ ਲੈ ਲਓ, ਕਾਰਨ ਤੋਂ ਬਿਨਾਂ ਕਦੇ ਕਾਰਜ ਪੂਰਾ ਨਹੀਂ ਹੋਇਆ ਕਰਦਾ। ਇਹ ਜਿਹੜਾ ਸੰਸਾਰ ਦਾ ਕਾਰਜ ਪਰਮਾਤਮਾ ਨੇ ਬਣਾਇਆ, ਇਹਦੇ ਕਾਰਨ ਪੰਜ ਤੱਤ ਬਣਾਏ ਪਰਮਾਤਮਾ ਨੇ। ਜੇ ਪੰਜ ਤੱਤ ਨਾ ਬਣਦੇ ਸੰਸਾਰ ਕਿੱਥੋਂ ਬਣ ਜਾਣਾ ਸੀ? ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ, ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇੱਥੇ ਉਚਾਰਨ ਕਰਦੇ, ਕਾਰਨ ਕਾਰਨ ਸਮਰੱਥਾ ਸਮਰੱਥ ਅਪਾਰ। ਉਹ ਪਰਮਾਤਮਾ ਵਾਹਿਗੁਰੂ ਸਾਰੇ ਕਾਰਨਾਂ ਨੂੰ ਵੀ ਬਣਾਉਣ ਵਾਲਾ, ਪੰਜਾਂ ਤੱਤਾਂ ਨੂੰ ਸਮਰੱਥ ਹੈ, ਤੇ ਕਾਰਨ ਜਿਹੜਾ ਇਸ ਸੰਸਾਰ ਦਾ ਕਾਰਜ ਬਣਾਇਆ, ਇਹ ਬਣਾਉਣ ਦੀ ਵੀ ਸਮਰੱਥਾ ਪਰਮਾਤਮਾ ਦੇ ਵਿੱਚ ਹੈ। ਅਪਾਰ

0: तीन प्रकार दियां वासना हुंदियां बंदे दे मन विच, जिस नूं विद्वाना ने कहा सुत बित लोक ईखणा तीनी। एक ते गृहस्थी बंदा कहिंदा मेरे घर विच सुत पुत्र होना चाहीदा, पुत्र मिल गया। फिर दूजी वासना हुंदी है बित धन होवे, किसे तो मंगना ना पवे, गुजारे जोगी माया भी होनी चाहीदी है, ਉਹ ਵੀ ਪਰਮਾਤਮਾ ਨੇ ਦੇ ਦਿੱਤੀ। ਤੀਜਾ ਫਿਰ ਬੰਦੇ ਦੀ ਇੱਛਾ ਹੁੰਦੀ ਲੋਕ ਈਖਣਾ, ਲੋਕਾਂ ਵਿਚ ਮੇਰੀ ਪ੍ਰਸਿੱਧੀ ਹੋਵੇ, ਵਡਿਆਈ ਹੋਵੇ, ਮਾਣ ਸਤਿਕਾਰ ਹੋਵੇ। ਇਹ ਗ੍ਰਸਤੀ ਬੰਦੇ ਦੀਆਂ ਤਿੰਨ ਕਾਮਨਾ ਹੁੰਦੀਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤ੍ਰਿਵਦ ਮੇਟ ਸਮਾਈ, ਇਹ ਤਿੰਨ ਪ੍ਰਕਾਰ ਦੀਆਂ ਵਾਸ਼ਨਾਵਾਂ ਸਿਮਰਨ ਕਰਵਾ ਕੇ ਗੁਰਮੁਖ ਦੀਆਂ ਪਰਮਾਤਮਾ ਮੇਟ ਦਿੰਦਾ ਬਿਲਕੁਲ ਹੀ। ਨਾ ਪੁੱਤਰ ਦੀ ਇੱਛਾ ਰੱਖਦਾ ਗੁਰਮੁਖ ਪਿਆਰਾ, ਉਹ ਕਹਿੰਦਾ ਪਰਮਾਤਮਾ ਨੂੰ ਕਿਹੜਾ ਨਹੀਂ ਪਤਾ ਪੁੱਤਰ ਦੇਣਾ ਜਾਂ ਨਾ ਦੇਣਾ। ਤੇ ਧਨ ਦੀ ਇੱਛਾ ਵੀ ਨਹੀਂ ਹੁੰਦੀ, ਪਰਮਾਤਮਾ ਨੇ ਜਨਮ ਦਿੱਤਾ ਉਹਨੂੰ ਫਿਕਰ ਹੈ, ਧਨ ਜਿਹੜਾ ਇਹ ਜੜ ਦੁੱਖ ਰੂਪ ਸਮਝਦਾ ਹੈ। ਤੇ ਲੋਕਾਂ ਵਿਚ ਵਡਿਆਈ ਦੀ ਇੱਛਾ ਵੀ ਨਹੀਂ ਕਰਦਾ, ਜਿਹੜੇ ਲੋਕ ਅੱਜ ਵਡਿਆਈ ਕਰਦੇ ਕੱਲ ਨੂੰ ਉਹੇ ਮੂੰਹ ਨਾਲ ਉਹ ਨਿੰਦਿਆ ਕਰਦੇ ਨੇ। ਪਰਮਾਤਮਾ ਵਾਹਿਗੁਰੂ ਉਹਦੀਆਂ ਤਿੰਨੇ ਹੀ ਵਾਸ਼ਨਾਵਾਂ ਮੇਟ ਦਿੰਦਾ। ਜਦੋਂ ਵਾਸ਼ਨਾਵਾਂ ਮਿਟ ਜਾਂਦੀਆਂ ਸਮਾਈ ਗੁਰਮੁਖ ਪਿਆਰੇ ਦੀ, ਪਰਮਾਤਮਾ ਵਿਚ ਜਾ ਕੇ ਸਮੌਤਾ ਹੋ ਜਾਂਦੀ ਹੈ।
1: ਨਾਨਕ ਅਵਗਣ ਗੁਣ ਹੈ ਸਮਾਣੇ।
0: ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਨੇ, ਕਹਿੰਦੇ ਜਿਹੜੇ ਔਗਣ ਹਨ ਇਹ ਗੁਣਾਂ ਵਿਚ ਜਾ ਕਰਕੇ ਸਮਾ ਜਾਂਦੇ ਨੇ, ਜਿੰਨੇ ਵੀ ਔਗਣ ਨੇ ਗੁਣਾਂ ਵਿਚ ਤਬਦੀਲ ਹੋ ਜਾਂਦੇ ਹਨ।
1: ਐਸੀ ਗੁਰਮਤ ਪਾਈ,
0: ਐਸੀ ਗੁਰੂ ਦੀ ਮਤ ਸਿੱਖਿਆ ਪਾਈ ਪ੍ਰਾਪਤ ਕਰੀ ਦੀ ਹੈ ਕਿ ਜਿਹੜੇ ਔਗਣ ਉਹ ਵੀ ਗੁਣਾਂ ਦੇ ਵਿਚ ਬਦਲ ਜਾਣ।
1: ਆਵਣ ਜਾਣ ਰਹੇ,
0: ਜਿਹੜਾ ਆਵਣ ਆਉਣਾ ਹੈ ਜਨਮ ਧਾਰਨ ਕਰਕੇ ਜਾਣ।

ਦੇ ਅੰਦਰ ਸਿੱਧਾ ਪੁਣਾ ਹੁੰਦਾ ਸੀ, ਕਹਿ ਦਿੰਦੀ ਵੀ ਇਹ ਤੇ ਬੰਦਾ ਬੜਾ ਭੋਲਾ ਭਾਲਾ, ਇਹ ਸਿੱਧਾ ਸਾਧਾ ਬੰਦਾ ਹੈ। ਤੇ ਗੁਰਮੁਖ ਪਿਆਰਿਆਂ ਦਾ ਭੋਲਾ ਪੁਣਾ ਵੀ ਚੁੱਕਿਆ ਜਾਂਦਾ, ਜਿਹਨੂੰ ਕੁਝ ਪਤਾ ਨਾ ਲੱਗਣਾ ਕਰੇ ਵੀ ਕਰਨਾ ਕੀ ਹੈ। ਤੇ

0: ਜੋਤ ਜਿਸ ਨੂੰ ਪਰਮਾਤਮਾ ਕਿਹਾ ਜਾਂਦਾ ਉਹ ਸਵੰਗ ਜੋਤ ਹੁੰਦੀ ਹੈ। ਇੱਕ ਜੀਵ ਦੇ ਅੰਦਰ ਜਿਹੜੀ ਕੰਮ ਕਰਦੀ ਜਿਹਨੂੰ ਆਤਮਾ ਕਹਿੰਦੇ ਇਹਨੂੰ ਪ੍ਰਤਕ ਜੋਤ ਕਿਹਾ ਜਾਂਦਾ ਹੈ। ਤੇ ਜਿਹੜੀ ਜੋਤੀ ਅੰਦਰ ਜੋਤ ਸਮਾਣੀ ਜੋਤੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਵਿੱਚ ਜੀਵ ਦੀ ਪ੍ਰਤਕ ਜੋਤ ਜਾ ਕਰਕੇ ਸਮਾਣੀ ਸਮਾ ਜਾਂਦੀ ਹੈ।
1: ਆਪ ਪਛਾਤਾ ਆਪੈ,
0: ਫਿਰ ਉਹ ਆਪਣੇ ਆਤਮਾ ਸਰੂਪ ਨੂੰ ਆਪਣਾ ਰੂਪ ਕਰਕੇ ਪਛਾਣ ਲੈਂਦਾ ਵੀ ਇਹ ਪਰਮਾਤਮਾ ਦਾ ਸਰੂਪ ਹੈ ਜੋ ਆਤਮਾ ਹੈ।
1: ਘਰ ਸ਼ਬਦ ਪਤੀਣੀ,
0: ਜਿਹੜਾ ਪਈ ਜਿਹੜਾ ਪੇਕਾ ਘਰ ਹੁੰਦਾ ਸਾਧ ਸੰਗਤ ਜੀ, ਉਸ ਘਰ ਦੇ ਅੰਦਰ ਜਿਹੜੀ ਇਸਤਰੀ ਨੂੰ ਸ਼ਬਦ ਚੰਗਾ ਉਪਦੇਸ਼ ਮਾਂ ਬਾਪ ਦੇ ਕੋਲੋਂ ਪ੍ਰਾਪਤ ਹੋ ਜਾਂਦਾ, ਚੰਗੇ ਗੁਣਾਂ ਨੂੰ ਧਾਰਨ ਕਰਦੀ ਹੈ।
1: ਸਾਹੁਰੜੈ ਪਿਰ ਭਾਣੀ,
0: ਉਹ ਸਹੁਰੇ ਪਰਿਵਾਰ ਦੇ ਵਿੱਚ ਜਾ ਕਰਕੇ ਭਾਣੀ ਪਾਉਂਦੀ ਹੈ, ਪਿਰ ਪਤੀ ਨੂੰ ਵੀ ਪਿਆਰੀ ਲੱਗਦੀ ਹੈ। ਜੀਵ ਰੂਪ ਇਸਤਰੀ ਦਾ ਪੇਕਾ ਘਰ ਕਿਹੜਾ? ਇਹ ਮਾਤ ਲੋਕ ਜਿੱਥੇ ਅੱਜ ਅਸੀਂ ਬੈਠੇ ਹਾਂ, ਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਚੰਗੀ ਸਿੱਖਿਆ ਗੁਰੂ ਦਾ ਸ਼ਬਦ ਮਿਲ ਜਾਂਦਾ, ਤੇ ਸ਼ਬਦ ਵਿੱਚ ਜਿਹੜੀਆਂ ਇਸਤਰੀਆਂ ਮਹਾਤਮਾ ਭਤੀਜ ਜਾਂਦੇ ਨੇ, ਉਹ ਸਹੁਰੜੇ ਪਰਲੋਕ ਘਰ ਦੇ ਵਿੱਚ ਜਦੋਂ ਜਾਂਦੀਆਂ ਨੇ, ਫਿਰ

ਮਾਨ ਕਨੌੜ ਬੰਦਾ ਕਰਦਾ ਸੀ, ਲੋਕ ਕੀ ਕਹਿਣਗੇ ਜੇ ਮੈਂ ਗੁਰੂ ਵਾਲਾ ਬਣ ਗਿਆ, ਜੇ ਗੁਰੂ ਦੀ ਸੰਗਤ ਵਿਚ ਜਾਣ ਲੱਗਿਆ ਤੇ ਲੋਕ ਮੇਰੇ ਉਲਟ ਹੋ ਜਾਣਗੇ, ਲੋਕਾਂ ਨੂੰ ਕੀ ਜਵਾਬ ਦੇਵਾਂਗਾ। ਇਹ ਲੋਕਾਂ ਦੀ ਕਾਨ ਕਨੌੜ ਸਾਰੀ ਚੁੱਕੀ ਜਾਂਦੀ ਹੈ। ਜਦੋਂ ਸਤਿਗੁਰੂ ਕਿਰਪਾ ਕਰਦੇ ਆਪਣੀ ਸੰਗਤ ਵਿਚ ਮਿਲਾਉਂਦੇ ਨੇ, ਉਪਦੇਸ਼ ਦੇ ਦਿੰਦੇ ਗੁਰਸਿੱਖ ਨੂੰ, ਫਿਰ ਉਹ ਲੋਕਾਂ ਦੀ ਕਾਨ ਕਨੌੜ ਨਹੀਂ ਕਰਦਾ। ਦੁਨੀਆਂ ਦੀ ਪਰਵਾਹ ਛੱਡ ਕਰਕੇ ਪਰਮਾਤਮਾ ਵਾਹਿਗੁਰੂ ਦੇ ਮਥਾਜ ਹੋ ਜਾਂਦਾ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਥੋਂ ਤੱਕ ਇਹ ਸ਼ਬਦ ਸੰਪੂਰਨ ਹੋਇਆ। ਕਿਰਪਾ ਕਰਨ ਸਤਿਗੁਰੂ ਮਹਾਰਾਜ ਸਾਹਿਬ ਜੀ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿਚ ਵਸ ਜਾਣ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਜਿੱਥੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਵੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ, ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੇ ਖੁਸ਼ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਅੱਜ ਦਾ ਇਹ ਦਿਨ ਮਿਲਿਆ। ਆਓ ਅੱਜ ਦੇ ਦਿਨ ਤੋਂ ਢੇਰ ਸਾਰੀਆਂ ਆਸਾਂ ਉਮੀਦਾਂ ਲੈ ਕੇ ਵੱਧਦੇ ਹਾਂ ਕਿ ਅੱਜ ਦੇ ਦਿਨ ਦੇ ਲਈ ਸ਼ੁਕਰਾਨਾ ਕਰਦੇ ਹਾਂ, ਇਹਨਾਂ ਚੱਲ ਰਹੇ ਸਵਾਸਾਂ ਦੇ ਲਈ ਸ਼ੁਕਰਾਨਾ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ ਇਹਨਾਂ ਕੁਦਰਤ ਦੀਆਂ ਢੇਰ ਮਿਲੀਆਂ ਨਿਆਮਤਾਂ ਦੇ ਲਈ। ਵੀਕਐਂਡ ਦਾ ਬੋਝ ਇੱਕ ਪਾਸੇ ਰੱਖ ਕੇ ਆਓ ਨਵੇਂ ਸਿਰੇ ਤੋਂ ਨਵੀਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ। ਹਾਂਜੀ, ਮੈਲਬਨ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਅੱਜ 17 ਤਰੀਕ ਹੈ, ਅਗਸਤ ਦਾ ਮਹੀਨਾ ਅਤੇ 2226, ਅੱਜ ਸੋਮਵਾਰ ਦਾ ਦਿਨ। ਪ੍ਰੋਗਰਾਮ ਹਾਂਜੀ ਮੈਲਬਨ ਦੀ ਸ਼ੁਰੂਆਤ ਸ਼ਬਦ ਕੀਰਤਨ ਦੇ ਨਾਲ ਕਰਾਂਗੇ, ਉਹਦਾ ਓਟ ਆਸਰਾ ਲੈ ਕੇ ਕਰਾਂਗੇ, ਜਿੰਨੇ ਸਾਂਝਾਂ ਪੁਆਈਆਂ ਨੇ, ਜਿੰਨੇ ਅੱਜ ਦਾ ਦਿਨ ਦਿੱਤਾ, ਜਿੰਨੇ ਸੇਵਾ ਲਿਖ ਕੇ ਲਾਈ, ਆਓ ਉਸੇ ਦਾ ਓਟ ਆਸਰਾ ਲੈ ਕੇ ਅੱਗੇ ਵੱਧਦੇ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਇਸ ਆਸ ਦੇ ਨਾਲ ਕਿ ਤੁਸੀਂ ਸਭ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਅੱਜ ਦਾ ਦਿਨ ਮਿਲਿਆ। ਇੱਕ ਵਾਰੀ ਫਿਰ ਤੋਂ ਕੰਮਾਂ ਕਾਰਾਂ ਦੇ ਉੱਤੇ ਨਿਕਲੇ ਹਾਂ, ਪਰਿਵਾਰ ਦੇ ਵਿੱਚ ਬੈਠੇ ਹਾਂ, ਬੱਚਿਆਂ ਦੀਆਂ ਖੁਸ਼ੀਆਂ ਮਾਣ ਰਹੇ ਹਾਂ, ਸੋਹਣੇ ਕੰਮ ਕਾਰ ਚੱਲ ਰਹੇ ਨੇ, ਇਹ ਸਵਾਸ ਚੱਲ ਰਹੇ ਨੇ, ਸੋਹਣਾ ਸਾਥ ਇੱਕ ਵਾਰੀ ਫਿਰ ਤੋਂ ਮਿਲਿਆ। ਇਹ ਸਭ ਕੁਝ ਦੇ ਲਈ ਕਰੀਏ ਸ਼ੁਕਰਾਨਾ, ਚਿਹਰੇ 'ਤੇ ਲਿਆਈਏ ਖੁਸ਼ੀ ਅਤੇ ਵਧੀਏ ਅੱਜ ਦੇ ਦਿਨ ਦੇ ਵਿੱਚ ਅੱਗੇ, ਯਾਨੀ ਕਿ ਖਿੜੇ ਮੱਥੇ ਅੱਜ ਦੇ ਦਿਨ 'ਚ ਅੱਗੇ ਵਧੀਏ। ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ 'ਤੇ ਝਾਤੀ ਮਾਰਾਂਗੇ, ਟ੍ਰੈਫਿਕ 'ਤੇ ਝਾਤ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹੇ। 8 ਵਜੇ ਹੋਊਗੀ ਲਾਫਟਰ ਥੈਰੇਪੀ ਅਤੇ ਉਸ ਤੋਂ ਪਹਿਲਾਂ ਕਹਾਣੀ ਹੋ ਚੁੱਕੀ ਹੋਊਗੀ। 9 ਵਜੇ ਹੋਣਗੀਆਂ ਖਬਰਾਂ ਅਤੇ 10 ਵਜੇ ਤੋਂ 12 ਵਜੇ ਦੇ ਦਰਮਿਆਨ ਸਾਡੀਆਂ ਤੁਹਾਡੀਆਂ ਗੱਲਾਂ ਬਾਤਾਂ, ਅੱਜ ਦਾ ਵਿਸ਼ਾ ਡਿਸਕਸ਼ਨ ਅਤੇ ਤੁਹਾਡੀਆਂ ਕਾਲਾਂ, ਅਤੇ ਉਸ ਤੋਂ ਬਾਅਦ ਭਾਰਤੀ ਖਬਰਾਂ ਦੇ ਨਾਲ ਸਮਾਪਤੀ ਕਰਾਂਗੇ। ਯਾਨੀ ਕਿ ਲੰਮਾ ਸਫ਼ਰ, ਅਤੇ ਆਓ ਇਸ ਲੰਮੇ ਸਫ਼ਰ ਦੇ ਵਿੱਚ ਇੱਕ ਦੂਸਰੇ ਦਾ ਸਾਥ ਬਣ ਕੇ ਚੱਲਦੇ ਹਾਂ। ਗੱਲ ਕਰੀਏ ਮੌਸਮ ਦੀ ਤਾਂ ਮੈਲਬਨ ਦੇ ਵਿੱਚ ਇੱਕ ਵਾਰੀ ਫਿਰ ਤੋਂ ਅੱਜ ਸਵੇਰੇ ਮਾਹੌਲ ਚਾਲ ਸਿਆਲਾਂ ਜਿਹਾ ਮਲਗਾ, ਕਿਉਂਕਿ ਵੈਸੇ ਤਾਂ ਹੈਗੇ ਸਿਆਲ, ਧੁੰਦ ਅਤੇ ਵਿਜੀਬਿਲਟੀ ਦੇ ਵਿੱਚ ਸਮੱਸਿਆ, ਅਤੇ ਇਹਦਾ ਜ਼ਰੂਰ ਤੁਸੀਂ ਖਿਆਲ ਰੱਖਿਓ। ਬੜੀਆਂ ਥਾਵਾਂ ਦੇ ਉੱਤੇ ਵਿਜੀਬਿਲਟੀ ਨੂੰ ਲੈ ਕੇ ਅੱਜ ਚੇਤਾਵਨੀਆਂ ਦਿੱਤੀਆਂ ਗਈਆਂ ਨੇ, ਖਾਸ ਤੌਰ ਦੇ ਉੱਤੇ ਜਿਹੜੇ ਮੈਲਬਨ ਦੇ ਇਨਰ ਸਬਰਬ ਨੇ ਉਹਨਾਂ ਦੇ ਵਿੱਚ ਚੇਤਾਵਨੀਆਂ ਜਾਰੀ ਨੇ, ਖਾਸ ਜਿੱਦਾਂ ਕਿ ਵੈਸਟਰਨ ਸਬਰਬ ਹੋ ਗਏ, ਈਸਟ ਵਾਲੇ ਸਬਰਬ ਹੋ ਗਏ ਅਤੇ ਸਾਊਥ ਈਸਟ ਵਾਲੇ ਸਬਰਬ, ਇੱਥੇ ਸਾਰਿਆਂ ਦੇ ਵਿੱਚ ਵਿਜੀਬਿਲਟੀ ਦੇ ਵਿੱਚ ਅੱਜ ਕਹਿੰਦੇ ਕਿ ਸਮੱਸਿਆ ਹੈਗੀ ਆ। ਅਤੇ ਦੱਸੋ ਤੁਸੀਂ ਜਿੱਦਾਂ ਦੇ ਵੀ ਸੂਰਤ ਹਾਲ, ਜਿੱਦਾਂ ਦੇ ਵੀ ਇਲਾਕੇ ਦੇ ਵਿੱਚ ਜੋ ਵੀ ਮਹਿਸੂਸ ਕਰ ਰਹੇ ਹੋ ਜ਼ਰੂਰ ਦੱਸੋ, ਪਰ ਜਿੱਥੇ ਜਿੱਥੇ ਵੀ ਵਿਜੀਬਿਲਟੀ ਦੇ ਵਿੱਚ ਸਮੱਸਿਆ ਵਾ, ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਧੁੰਦ ਦੇ ਕਰਕੇ ਤੁਹਾਨੂੰ ਘੱਟ ਨਜ਼ਰ ਆ ਰਿਹਾ ਆਮ ਦੇ ਨਾਲੋਂ, ਅਤੇ ਆਪਣੀ ਗੱਡੀ 'ਤੇ ਭਾਈ ਤੁਸੀਂ ਰਫ਼ਤਾਰ ਦੇ ਉੱਤੇ ਜ਼ਰੂਰ ਕਾਬੂ ਪਾ ਲਿਓ। ਅਤੇ ਇਸ ਟਾਈਮ ਮੌਜੂਦਾ ਜੇ ਹੋ ਸਕਦਾ ਹਾਲਾਤ ਬਦਲ ਚੁੱਕੇ ਹੋਣ ਤਾਂ ਤਾਂ ਵੀ ਤੁਸੀਂ ਦੱਸ ਸਕਦੇ ਹੋ। ਮੈਲਬਨ ਦੇ ਵਿੱਚ ਅੱਜ ਇੱਕ ਵਾਰੀ ਫਿਰ ਤੋਂ ਠੰਡ, ਸਵੇਰੇ ਦੇ ਸਮੇਂ 6 ਦੇ ਆਸ ਪਾਸ ਤਾਪਮਾਨ ਤੁਸੀਂ ਮਹਿਸੂਸ ਕਰ ਰਹੇ ਹੋ, ਵੈਸੇ 7.6 ਡਿਗਰੀ ਸ਼ੋਅ ਹੋ ਰਿਹਾ ਅੱਜ, ਜ਼ਿਆਦਾ ਤੋਂ ਜ਼ਿਆਦਾ 17 ਤੱਕ ਜਾ ਸਕਦਾ, ਅਤੇ ਧੁੱਪ ਅੱਜ ਸੋਹਣੀ ਖਿੜੂਗੀ ਜਿੱਦਾਂ ਜਿੱਦਾਂ ਅੱਗੇ ਵੱਧਦੀ ਆ। ਸਵੇਰੇ ਕਈ ਏਰੀਆ ਦੇ ਵਿੱਚ ਧੁੰਦ ਸੰਘਣੀ, ਪਰ ਅੱਗੇ ਅੱਗੇ ਜਿੱਦਾਂ ਜਿੱਦਾਂ ਦਿਨ ਵੱਧਦਾ ਉੱਦਾਂ ਉੱਦਾਂ ਹਲਕੀਆਂ ਹਵਾਵਾਂ ਡਾ ਕੇ ਲੈ ਜਾਣਗੀਆਂ ਅਤੇ ਧੁੱਪ ਬੜੀ ਪਿਆਰੀ ਦੇ ਜਾਣਗੀਆਂ। ਅਤੇ ਕੱਲ੍ਹ ਦੇ ਦਿਨ ਅੱਜ ਨਾਲੋਂ ਵੀ ਹੋਰ ਪਿਆਰਾ, ਅਤੇ ਕੱਲ੍ਹ ਦੇ ਦਿਨ ਤੁਹਾਨੂੰ ਲੱਗੂਗਾ ਹੈ ਗਰਮੀ ਚੱਲ ਗਈ। ਇੱਦਾਂ ਲੱਗਦਾ ਹੁੰਦਾ ਜਦੋਂ 1-2 ਅੰਕੜਿਆਂ ਦਾ ਵੀ ਫਰਕ ਪੈ ਜਾਵੇ, ਕਿਉਂਕਿ ਕੱਲ੍ਹ ਤਾਪਮਾਨ ਚਲੇ ਜਾਣਾ 20 ਤੱਕ, ਅਤੇ ਫਿਰ ਬੁੱਧਵਾਰ ਮੀਂਹ ਦੇ ਚਾਂਸ ਨੇ, ਜਿਹਦੇ ਕਰਕੇ ਫਿਰ ਦੁਬਾਰਾ ਤੋਂ 2-3 ਅੰਕੜਿਆਂ ਦਾ ਡਰੋਪ, ਯਾਨੀ ਕਿ ਦੱਸੂਗਾ ਮੌਸਮ, ਮੀਂਹ ਦੱਸੂਗਾ ਵੀ ਹਾਲੇ ਠੰਡ ਗਈ ਨਹੀਂ ਹੈ। ਕੁੱਲ ਮਿਲਾ ਕੇ ਇਸ ਹਫ਼ਤੇ ਦੇ ਵਿੱਚ ਬੁੱਧਵਾਰ ਅਤੇ ਵੀਰਵਾਰ ਦੇ ਦਿਨ 50% ਚਾਂਸ ਨੇ ਮੀਂਹ ਦੇ, ਅਤੇ ਉਸ ਤੋਂ ਬਾਅਦ ਬਾਕੀ ਦਿਨਾਂ ਦੇ ਵਿੱਚ ਕਿਆ ਸੋਹਣੀਆਂ ਪਿਆਰੀਆਂ ਧੁੱਪਾਂ ਇਸ ਹਫ਼ਤੇ ਲੱਗੂਗਾ ਕਿ ਹਾਂਜੀ ਬਦਲ ਗਿਆ ਮੌਸਮ ਜੇ। ਸਿਡਨੀ ਦੇ ਵਿੱਚ ਅੱਜ ਮੀਂਹ ਆ, 90% ਚਾਂਸ, 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ 19 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਇਸ ਟਾਈਮ ਮੌਜੂਦਾ 12 ਦੇ ਆਸ ਪਾਸ ਹੈ। ਸੋ ਇਸ ਸਾਰੇ ਹਫ਼ਤੇ ਦੇ ਵਿੱਚੋਂ ਅੱਜ ਅਤੇ ਕੱਲ੍ਹ ਦੇ ਦਿਨ ਮੀਂਹ ਸ਼ੋਅ ਹੋ ਰਿਹਾ, ਅਤੇ ਜਾਂ ਫਿਰ ਇੱਦਾਂ ਕਹਿ ਲਓ ਵੀ ਕਿਤੇ ਵੱਧ ਕਿਤੇ ਘੱਟ ਚਾਂਸ ਸਾਰੇ ਦਿਨਾਂ 'ਚ ਹੀ ਸ਼ੋਅ ਹੋਈ ਜਾਂਦੇ ਆ, ਬਾਕੀ ਵੇਖੋ ਕੀ ਬਣਦਾ। ਹਾਂ ਵੀਰਵਾਰ ਜ਼ਰੂਰ ਕਲੀਅਰ ਨਜ਼ਰ ਆ ਰਿਹਾ ਵਾ, ਅਤੇ ਫਿਲਹਾਲ ਤਾਪਮਾਨ ਜਿਹੜਾ ਉਹ 20 ਦੇ ਆਸ ਪਾਸ ਹੀ ਰਹਿਣ ਵਾਲਾ ਜ਼ਿਆਦਾ ਤੋਂ ਜ਼ਿਆਦਾ। ਬ੍ਰਿਸਬੇਨ ਦੇ ਵਿੱਚ ਅੱਜ 22 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, 70% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈਣ ਦੇ। ਸਾਊਥ ਈਸਟ ਵਾਲੇ ਪਾਸੇ ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਨੇ, ਤਾਪਮਾਨ ਸਵੇਰੇ ਦੇ ਸਮੇਂ 15 ਤੱਕ ਚਲਿਆ ਗਿਆ, ਅਤੇ ਕੱਲ੍ਹ ਦੇ ਸੂਰਤ ਹਾਲ ਵੀ ਕੁਛ ਇਸੇ ਤਰ੍ਹਾਂ ਹੀ ਨੇ, ਕੱਲ੍ਹ 50% ਚਾਂਸ ਮੀਂਹ ਪੈਣ ਦੇ, ਅਤੇ ਬਾਕੀ ਦਿਨ ਕਲੀਅਰ ਨੇ, 23-24 ਤਾਪਮਾਨ ਮੈਕਸੀਮਮ ਜਾਣ ਦੇ ਆਸਾਰ ਨੇ। ਪਰਥ ਅੱਜ ਮੌਸਮ ਕਾਫੀ ਖਰਾਬ ਹੈ, ਤੇਜ਼ ਹਨੇਰੀਆਂ, ਮੀਂਹ, ਝੱਖੜ, ਤਾਪਮਾਨ 20 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਇਸ ਟਾਈਮ ਮੌਜੂਦਾ 12 ਦੇ ਆਸ ਪਾਸ ਹੈ, ਅਤੇ 90% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਅੱਜ ਮੀਂਹ ਪੈਣ ਦੇ। ਮੌਸਮ ਦੇ ਵਿੱਚ ਖਰਾਬੀ ਹੈ ਭਈ, ਇਹਦਾ ਖਿਆਲ ਰੱਖਿਓ, ਅਤੇ ਬਾਕੀ ਦਿਨ ਸਾਰੇ ਕਲੀਅਰ ਨੇ, ਬੜੇ ਸੋਹਣੇ, 20 ਦੇ ਆਸ ਪਾਸ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਜਾਣ ਦੇ ਆਸਾਰ ਨੇ, ਅਤੇ ਵੈਸੇ ਵੀ ਸੋਹਣੇ ਧੁੱਪਾਂ ਵਾਲੇ ਦਿਨ ਹੋਰ ਨਿਭਣਗੇ। ਅਤੇ ਇੱਧਰ ਆਪਾਂ ਐਡੀਲੇਡ ਵੱਲ ਨੂੰ ਚੱਲਦੇ ਹਾਂ। ਐਡੀਲੇਡ ਅੱਜ ਬੱਦਲਵਾਈ ਵੀ ਆ ਅਤੇ ਅੱਜ ਧੁੱਪ ਵੀ ਆ, ਯਾਨੀ ਕਿ ਅੱਜ ਦੋਵਾਂ ਦੀ ਆਪਸ ਵਿੱਚ ਕਹਿਵਾਂ ਗਹਿਮੀ ਚੱਲਦੀ ਰਹੂਗੀ। 15 ਦੇ ਆਸ ਪਾਸ ਤਾਪਮਾਨ ਸਵੇਰੇ ਚਲਾ ਗਿਆ, ਯਾਨੀ ਕਿ ਠੰਡ ਤਾਂ ਅੱਜ ਸਵੇਰੇ ਨਹੀਂ ਆ ਖਾਸ। 18 ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਜਾਣ ਦੇ ਚਾਂਸ ਨੇ,
ਅਤੇ ਕੱਲ੍ਹ ਦੇ ਦਿਨ ਗੁੱਬ ਗੁਬਾਰ ਨਿਕਲ ਸਕਦਾ ਕਿਉਂਕਿ ਕੱਲ੍ਹ ਦੇ ਦਿਨ ਮੀਂਹ ਦੇ ਚਾਂਸ 60% ਨਜ਼ਰ ਆ ਰਹੇ ਨੇ। ਇਸੇ ਤਰ੍ਹਾਂ ਬੁੱਧਵਾਰ ਦਾ ਦਿਨ ਆ ਅਤੇ ਵੀਰਵਾਰ ਅਤੇ ਸ਼ੁੱਕਰਵਾਰ ਦਾ ਦਿਨ ਬੜਾ ਸੋਹਣਾ ਕਲੀਅਰ ਨਜ਼ਰ ਆ ਰਿਹਾ ਵਾ, ਯਾਨੀ ਕਿ ਹੁਣ ਧੁੱਪਾਂ ਧੁੱਪਾਈਆਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ। ਅਤੇ ਇੱਧਰ ਹੁਬਾੜ ਦੇ ਵਿੱਚ 6 ਤਾਪਮਾਨ ਹੈ ਇਸ ਟਾਈਮ। ਠੰਡ ਹੈ ਸਵੇਰੇ ਸਵੇਰੇ ਕਿਉਂਕਿ ਮਹਿਸੂਸ ਤੁਸੀਂ 3 ਵਰਗਾ ਕਰ ਰਹੇ ਹੋ, 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅਤੇ ਸੋਹਣੀ ਧੁੱਪ ਅੱਜ ਲੱਗਣ ਦੇ ਚਾਂਸ ਨੇ। ਅਤੇ ਬਾਕੀ ਵੀ ਸਾਰਾ ਹਫ਼ਤਾ ਬੜਾ ਵਧੀਆ ਪਰ ਠੰਡ ਹਲੇ ਫਿਲਹਾਲ ਬਣੀ ਰਹੂਗੀ। ਅਤੇ ਠੰਡ ਬਣੀ ਰਹੂਗੀ ਕੈਨਬਰਾ ਦੇ ਵਿੱਚ ਵੀ, ਅੱਜ 5.6 ਡਿਗਰੀ ਸ਼ੋਰ ਹੈ ਸਵੇਰੇ ਸਵੇਰੇ ਅਤੇ 16 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਧੁੱਪ ਅੱਜ ਸੋਹਣੀ ਲੱਗਣ ਦੇ ਸਾਰ ਨੇ। ਸਾਊਥ ਈਸਟ ਵਾਲੇ ਪਾਸਿਓਂ ਹਲਕੀ ਤੋਂ ਦਰਮਿਆਨੀ ਗਤੀ 'ਚ ਹਵਾਵਾਂ ਨੇ। ਕੱਲ੍ਹ ਦਾ ਦਿਨ ਮੀਂਹ ਪੈਣ ਦੇ ਚਾਂਸ ਕੱਲ੍ਹ ਦੇ ਦਿਨ ਸ਼ੋਅ ਹੋ ਰਿਹਾ। ਉਸ ਤੋਂ ਬਾਅਦ ਫਿਰ ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਵੀ ਹਲਕੇ ਮੀਂਹ ਦੇ ਚਾਂਸ ਹੋ ਸਕਦੇ, ਜਾਣੀ ਕਿ ਠੰਡ ਇਸ ਹਫ਼ਤੇ ਬਣੀ ਰਹੂਗੀ। ਜੇ ਗਰਮੀ ਬਣੀ ਰਹਿਣੀ ਹੈ ਤਾਂ ਉਹ ਡਾਰਵਿਨ ਦੇ ਵਿੱਚ 33 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। 22 ਤਾਪਮਾਨ ਇਸ ਟਾਈਮ ਸਵੇਰੇ ਸਵੇਰੇ ਦੇ ਸਮੇਂ ਚੱਲ ਗਿਆ ਅਤੇ ਸਾਰਾ ਹੀ ਹਫ਼ਤਾ ਕੁਛ ਇਸੇ ਤਰ੍ਹਾਂ ਦਾ। ਟ੍ਰੈਫਿਕ ਵਾਲੇ ਪਾਸੇ ਚੱਲਦੇ ਹਾਂ ਅਤੇ ਤੁਹਾਡੇ ਅੱਗੇ ਫਿਰ ਬੇਨਤੀ ਕਰਦੇ ਹਾਂ ਕਿ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਅਤੇ ਉਹ ਤੁਸੀਂ ਸਾਡੇ ਤੱਕ ਪਹੁੰਚਾ ਦਿਓ। 044-777-1674 0447-1674 ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ। ਅਤੇ ਇੱਧਰ 2 ਮਿੰਟ ਪਹਿਲਾਂ ਦੀ ਅਪਡੇਟ ਆ, ਇਨਬਾਉਂਡ ਐਂਟਰੀ ਬਲੀਨ ਰੋਡ ਬਾਲਵਨ ਨੌਰਥ ਦਾ ਇਲਾਕਾ ਈਸਟਰਨ ਫਰੀਵੇ ਜਿਹੜਾ ਕਲੋਜ਼ ਰੱਖਿਆ ਜਾਣਾ ਵਾ ਸਤੰਬਰ ਦੇ ਅੱਧ ਤੱਕ। ਸੋ ਈਸਟਰਨ ਫਰੀਵੇ ਦੇ ਜਿਹੜੇ ਅਪਗ੍ਰੇਡ ਦੇ ਕੰਮ ਕਾਰ ਚੱਲ ਰਹੇ ਨੇ ਉਸ ਵਜ੍ਹਾ ਦੇ ਕਰਕੇ। ਸੋ ਥੋਮਸਨ ਰੋਡ ਵੀ ਬੰਦ ਰੱਖੀ ਗਈ ਹੈ ਦੋਵੇਂ ਡਾਇਰੈਕਸ਼ਨਾਂ ਦੇ ਵਿੱਚ, ਬਲੀਨ ਰੋਡ ਅਤੇ ਸਤੰਬਰ ਦੇ ਅੱਧ ਤੱਕ। ਸੋ ਈਸਟਰਨ ਫਰੀਵੇ ਦੇ ਜਿਹੜੇ ਅਪਗ੍ਰੇਡ ਦੇ ਕੰਮ ਕਾਰ ਚੱਲ ਰਹੇ ਨੇ ਉਸ ਵਜ੍ਹਾ ਦੇ ਕਰਕੇ। ਸੋ ਥੋਮਸਨ ਰੋਡ ਵੀ ਬੰਦ ਰੱਖੀ ਗਈ ਹੈ ਦੋਵੇਂ ਡਾਇਰੈਕਸ਼ਨਾਂ ਦੇ ਵਿੱਚ, ਬਲੀਨ ਰੋਡ ਅਤੇ ਫਰੀਵੇ ਐਂਟਰੀ ਦੇ ਦਰਮਿਆਨ ਦਾ ਸਾਰਾ ਇਲਾਕਾ ਜਿਹੜਾ ਉਹ ਬਲੋਕ ਰਹੂਗਾ। ਸੋ ਇਹਦਾ ਭਾਈ ਤੁਸੀਂ ਕੋਈ ਨਾ ਕੋਈ ਜ਼ਰੂਰ ਵਿਚਾਰ ਤੁਸੀਂ ਕਰ ਲਿਓ, ਅਤੇ ਜਿਹੜੇ ਰੋਜ਼ ਜਾਣ ਵਾਲੇ ਆ ਉਹਨਾਂ ਨੇ ਤਾਂ ਹੁਣ ਤੱਕ ਵਿਚਾਰ ਕਰ ਵੀ ਲਿਆ ਹੋਊਗਾ। ਅਤੇ ਧੰਨਵਾਦ। ਬਾਕੀ ਕੋਈ ਹੋਰ ਵੱਡੀ ਅਪਡੇਟ ਨਹੀਂ ਹੈ, ਜਿਹੜੀ ਕਿ ਚੰਗੀ ਗੱਲ ਵੀ ਹੈ। ਸੋਹਣਾ ਤੁਹਾਡਾ ਸਫ਼ਰ ਰਹੇ। ਅਤੇ ਆਪਾਂ ਸਿਡਨੀ ਵੱਲ ਝਾਤੀ ਮਾਰ ਕੇ ਆਉਂਦੇ ਹਾਂ। ਸਿਡਨੀ ਹਾਰਬਰ ਡਾਰਲਿੰਗ ਹਾਰਬਰ ਦੇ ਉੱਤੇ ਜਿੱਦਾਂ ਤੁਸੀਂ ਪਹੁੰਚਦੇ ਹੋ ਅਤੇ ਉੱਥੇ ਕੋਈ ਈਵੈਂਟ ਦੀ ਵਜ੍ਹਾ ਕਰਕੇ ਜਿਹੜੀ ਟ੍ਰੈਫਿਕ ਬਿਲਡਅਪ ਹੋ ਰਹੀ ਹੈ। ਅਤੇ ਜਿੱਦਾਂ ਤੁਸੀਂ ਟਿਕਟੋਕ ਐਂਟਰਟੇਨਮੈਂਟ ਸੈਂਟਰ 'ਤੇ ਪਹੁੰਚਦੇ ਹੋ ਅਤੇ ਉੱਥੇ ਤੁਹਾਨੂੰ ਭਾਈ ਇਹ ਥੋੜ੍ਹੀ ਜਿਹੀ ਤੁਹਾਨੂੰ ਟ੍ਰੈਫਿਕ ਦੀ ਸਮੱਸਿਆ ਆ ਸਕਦੀ ਹੈ, ਉਹਦਾ ਤੁਸੀਂ ਜ਼ਰੂਰ ਖਿਆਲ ਕਰ ਲਿਓ। ਅਤੇ ਬਾਕੀ ਸਭ ਠੀਕ ਠਾਕ ਲੱਗ ਰਿਹਾ ਅਤੇ ਠੀਕ ਠਾਕ ਹੋਣਾ ਚਾਹੀਦਾ ਜੇ ਟ੍ਰੈਫਿਕ ਦੇ ਵਿੱਚ ਹੋ। ਅਤੇ ਖਾਸ ਧਿਆਨ ਰੱਖਿਓ ਮੋਬਾਈਲ ਦੇ ਉੱਤੇ ਤੁਹਾਡੀਆਂ ਉਂਗਲਾਂ ਨਾ ਜਾਣ, ਯਾਨੀ ਕਿ ਮੋਬਾਈਲ ਦੀ ਵਰਤੋਂ ਨਾ ਕਰਿਓ ਗੱਡੀ ਚਲਾਉਂਦੇ ਸਮੇਂ। ਅਤੇ ਗੱਡੀ ਚਲਾਉਂਦੇ ਸਮੇਂ ਆਪਣੀ ਰਫ਼ਤਾਰ ਦੇ ਉੱਤੇ ਕਾਬੂ ਰੱਖਿਓ, ਪੇਸ਼ੈਂਸ ਬਣਾਈ ਰੱਖਿਓ। ਟ੍ਰੈਫਿਕ ਦੇ ਵਿੱਚ ਵਿਚਰ ਰਹੇ ਹੋ ਅਤੇ ਪੇਸ਼ੈਂਸ ਜ਼ਰੂਰ ਬਣਾਈ ਰੱਖਣਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ ਅਤੇ ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਆਓ ਆਪਾਂ ਵੀ ਅੱਗੇ ਵੱਧਦੇ ਹਾਂ ਅਤੇ ਤੁਹਾਡੇ ਸੁੱਖ ਸੁਨੇਹੇ ਵੇਖਦੇ ਹਾਂ, ਤੁਹਾਡੇ ਵੱਲੋਂ ਵੇਖਦੇ ਹਾਂ ਵੀ ਸ਼ਾਇਦ ਕੋਈ ਅਪਡੇਟ ਆਈ ਹੋਵੇ। ਅਤੇ ਸਾਡੇ ਨਾਲ ਕੁਲਵੀਰ ਜੀ ਮੈਸੇਜ ਸਾਂਝਾ ਕਰਦੇ ਨੇ, ਕਹਿੰਦੇ ਨੇ ਕਿ ਅੱਜ ਸੰਗਰਾਂਦ ਦਾ ਦਿਹਾੜਾ ਅਤੇ ਸਭ ਤੋਂ ਉੱਤੇ ਸੋਹਣਾ ਸੋਹਣਾ ਦਿਨ ਚੜ੍ਹੇ ਸਭ ਉੱਤੇ ਅਤੇ ਸੋਹਣਾ ਸੋਹਣਾ ਦਿਨ ਚੜ੍ਹਾਵੇ ਵਾਹਿਗੁਰੂ, ਸਭ ਦੇ ਘਰ ਖੁਸ਼ੀਆਂ ਲੈ ਕੇ ਆਵੇ। ਬਹੁਤ ਸੋਹਣਾ ਪਿਆਰਾ ਮੈਸੇਜ ਜੀ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ। ਅਤੇ ਕਹਿੰਦੇ ਨੇ ਕਿ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਭ ਤੋਂ ਪਹਿਲਾਂ ਤਾਂ, ਅਤੇ ਬਹੁਤ ਮਿਹਰਬਾਨੀ। ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ ਅਤੇ ਬਹੁਤਾ ਬਹੁਤਾ ਦਵੇ ਰੱਬ ਸਾਰਿਆਂ ਨੂੰ। ਅਤੇ ਗੁਰਵਿੰਦਰ ਸੰਧੂ ਜੀ ਵੀ ਸਾਂਝ ਪਾਉਂਦੇ ਨੇ ਸੰਗਰਾਂਦ ਦੀ, ਕਹਿੰਦੇ ਨੇ ਕਿ ਅੱਜ 1 ਤਰੀਕ ਹੋ ਗਈ ਆ ਭਾਦੋਂ ਦੇ ਮਹੀਨੇ ਦੀ ਅਤੇ ਸੋਮਵਾਰ ਦਾ ਦਿਨ ਆ ਅਤੇ 17 ਅਗਸਤ ਆ ਅੱਜ 2026 ਦੀ। ਬਹੁਤ ਬਹੁਤ ਵਧਾਈਆਂ, ਅੱਜ ਦਾ ਦਿਨ ਤੁਹਾਡੇ ਲਈ ਬਹੁਤ ਖੁਸ਼ੀਆਂ ਲੈ ਕੇ ਆਵੇ। ਸੰਗਰਾਂਦ ਦੇ ਦਿਹਾੜੇ ਦੀਆਂ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਵਧਾਈਆਂ। ਕਰਨ ਜੀ ਕਹਿੰਦੇ ਕਿ ਥੈਂਕ ਯੂ ਵੀਰਾ ਜੀ ਸ਼ਬਦ, ਕਹਿੰਦੇ ਨੇ ਕਿ ਅੱਜ ਦਾ ਬਹੁਤ ਵਧੀਆ ਸੀ। ਗੁਰਿੰਦਰ ਖਿੰਡਾ ਜੀ ਪਰਿਵਾਰ ਸਮੇਤ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਬਹੁਤ ਬਹੁਤ ਪਿਆਰ ਭੇਜਦੇ ਨੇ ਅਤੇ ਲਵਜੋਤ ਧੁੰਨਾ ਜੀ ਵੀ ਢੇਰ ਸਾਰਾ ਪਿਆਰ ਭੇਜਦੇ ਨੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਇਕਬਾਲ ਸੈਣੀ ਜੀ ਐਡੀਲੇਡ ਤੋਂ ਸਾਂਝਾ ਪਾਉਂਦੇ ਨੇ, ਕਹਿੰਦੇ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਬਲਗੂਲਗਾ ਤੋਂ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ ਅਤੇ ਮਾਨ ਸਾਹਿਬ
ਇਹਦਾ ਡੀਨ ਸਾਈਡ ਤੋਂ ਕਹਿੰਦੇ ਨੇ ਕਿ ਸਭ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ ਅਤੇ ਸ਼ੁਭ ਸਵੇਰ ਅਤੇ ਸਤਿ ਸ਼੍ਰੀ ਅਕਾਲ ਅਤੇ ਸੋਮਵਾਰ ਦੇ ਦਿਨ ਦੀਆਂ ਇਹ ਭੇਜਦੇ ਨੇ ਵਧਾਈਆਂ। ਸ਼ਿਵਾਨੀ ਗਰਗ ਜੀ ਵੀ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੋਮਵਾਰ ਦੇ ਦਿਨ ਦੀਆਂ ਵਧਾਈਆਂ ਭੇਜਦੇ ਨੇ। ਅਤੇ ਗੁਰਜੀਤ ਕੌਰ ਜੀ ਕਹਿੰਦੇ ਨੇ ਕਿ 4:30 ਸਵੇਰੇ ਧੁੰਦ ਸੀ ਮਿਲਟਨ ਦੇ ਵਿੱਚ, ਅਤੇ 4:30 ਅਤੇ ਹੋਰ ਜ਼ਿਆਦਾ ਹੋ ਸਕਦਾ ਹੋਵੇ, ਅਤੇ ਧੁੰਦ ਅਤੇ ਲਗਭਗ ਹਾਂਜੀ 7 ਵਜੇ ਤੱਕ ਸੀ, ਅਤੇ ਹੁਣ ਦਾ ਪਤਾ ਨਹੀਂ ਜੀ। ਕਿਰਨ ਸੰਧੂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਕੱਪ ਆਫ ਟੀ ਫਰੋਮ ਤੇਗ, ਥੈਂਕ ਯੂ ਤੇਗ, ਆ ਵੀ ਬਹੁਤ ਵਧੀਆ। ਅਤੇ ਸਾਰੇ ਦੇ ਸਾਰੇ ਸੰਧੂ ਪਰਿਵਾਰ ਦੇ ਵੱਲੋਂ ਸਤਿ ਸ਼੍ਰੀ ਅਕਾਲ ਆਈ ਆ ਜੀ, ਚਾਹ ਕੌਫੀ ਆਈ ਹੈ, ਬਹੁਤ ਮਿਹਰਬਾਨੀ। ਅਤੇ ਆਪਾਂ ਹਾਂਜੀ ਸਿਮਰਨ ਜੀ ਕਹਿੰਦੇ ਨੇ ਕਿ 2 ਫੋਗੀ ਆ ਹਾਲੇ ਵੀ ਸਾਊਥ ਈਸਟ ਦੇ ਵਿੱਚ, ਡਰਾਈਵ ਧਿਆਨ ਦੇ ਨਾਲ ਕਰਿਓ। ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਦੇ ਲਈ, ਸੋ ਧਿਆਨ ਰੱਖਿਓ ਭਾਈ ਆਪਣਾ, ਜੇਕਰ ਧੋਂਦੇ ਆ ਅਤੇ ਥੋੜ੍ਹਾ ਜਿਹਾ ਖਿਆਲ ਕਰਕੇ।

0: ਕੇ ਵਿੱਚ ਰਹੋ। ਅਤੇ ਰੁਪਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਰੇਗੀ ਬੰਦ ਤੋਂ ਸਾਰਿਆਂ ਦੇ ਲਈ ਅਰਦਾਸ ਕਰਦੇ ਨੇ ਸਾਰਿਆਂ ਦੀ ਚੜ੍ਹਦੀ ਕਲਾ ਦੇ ਲਈ। ਅਤੇ ਪਰਥ ਤੋਂ ਗੁੱਡ ਮੋਰਨਿੰਗ ਦੀਆਂ ਸਾਂਝਾਂ ਪਾਉਂਦੇ ਨੇ ਜੋਸ਼ੀ ਸਾਹਿਬ, ਅਤੇ ਗੁੱਡ ਮੋਰਨਿੰਗ ਦੀਆਂ ਸਾਂਝਾਂ ਟਾਰਨੇਟ ਤੋਂ ਪਾਉਂਦੇ ਨੇ ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਡਾਰੀ ਜੀ। ਅਤੇ ਕਹਿੰਦੇ ਕਿ ਰੱਬ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਕਰਮਜੀਤ ਕੌਰ ਭੁੱਲਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਖੁਸ਼ ਰਹੋ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਆ। ਸ਼ੈਪਟਨ ਤੋਂ ਸੰਜੂ, ਗੋਗੀ, ਲੱਕੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਅਤੇ ਇੱਧਰ ਯੁਵਰਾਜ ਪਰਿਵਾਰ ਵੱਲੋਂ ਵੀ ਮੈਸੇਜ ਆ ਚੁੱਕਾ ਜੀ। ਅਜੀਤ ਬੁੱਟਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚਾਹ ਕੌਫੀ ਭੇਜਦੇ ਨੇ ਟਟੂਰਾ ਤੋਂ, ਸ਼ੈਪਟਨ ਤੋਂ, ਦੇ ਨਾਲ ਚੋਕਲੇਟਾਂ ਦੇ ਨਾਲ ਕਰਸੌਂਟ ਅਤੇ ਨਾਲ ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ। ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਰਮਨ ਜੀ ਭੇਜਦੇ ਨੇ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਮਿਹਰ ਭਰਿਆ ਹੱਥ ਰੱਖਣ ਰੱਖੇ ਰੱਬ ਸਾਰਿਆਂ 'ਤੇ, ਸਾਰਿਆਂ ਦਾ ਦਿਨ ਵਧੀਆ ਵਧੀਆ ਲੰਘੇ, ਸ਼ੁਭ ਸਵੇਰ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਜੇਕਰ ਸਾਹਮਣੇ ਵਾਲਾ ਤੁਹਾਨੂੰ ਕੁਝ ਕਹਿ ਨਹੀਂ ਰਿਹਾ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹ ਕੁਝ ਕਹਿ ਨਹੀਂ ਸਕਦਾ, ਹੋ ਸਕਦਾ ਕਿ ਉਹ ਕਿਸੇ ਗੱਲ ਦਾ ਲਿਹਾਜ਼ ਰੱਖ ਲਿਆ ਹੋਵੇ। ਜਸਵਾਲ ਸਾਹਿਬ ਇਹ ਮਤਲਬ ਵਿਚਾਰ ਹੈ ਅੱਜ ਦਾ ਕਿ ਧਮਕੀ ਜੀ ਦੇ ਚੱਲੇ ਜੇ ਤੁਸੀਂ। ਕੁਲਦੀਪ ਆਂਟੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸਭ ਦਾ ਦਿਨ ਵਧੀਆ ਵਧੀਆ ਰਹੇ। ਅਤੇ ਜਤਿੰਦਰਪਾਲ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ, ਅਤੇ ਟੂ ਮੱਚ ਫੋਗ ਆ ਜੀ ਅੱਜ ਟਾਰਨੇਟ ਦੇ ਵਿੱਚ ਮੌਜੂਦਾ ਵੀ, ਓਕੇ ਹਾਲੇ ਫਿਰ ਚੱਲੂਗਾ ਕੰਮ ਲੰਮਾ। ਅਤੇ ਸੁਖਵਿੰਦਰ ਭੈਣ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਲਵਲੀਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਫੋਗੀ ਆ ਕਰੈਨਬਰਨ ਦੇ ਵਿੱਚ ਵੀ। ਧੰਨਵਾਦ ਤੁਹਾਡਾ ਜੀ ਤੁਸੀਂ ਇਸ ਅਪਡੇਟ ਦੇ ਲਈ। ਇੱਥੇ ਅੰਦਰ ਬੈਠੇ ਤੁਸੀਂ ਜਿਹੜੀਆਂ ਸਾਂਝਾਂ ਜੋ ਜੋ ਅਪਡੇਟ ਭੇਜ ਦਿੰਦੇ ਹੋ ਅਤੇ ਵਧੀਆ ਲੱਗਦਾ। ਇਸੇ ਨੂੰ ਕਹਿੰਦੇ ਨੇ ਵੀ ਇੱਕ ਦੂਸਰੇ ਦਾ ਸਾਥ। ਅਤੇ ਆਓ ਆਪਾਂ ਫਿਰ ਇੱਕ ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਦੇ ਹਾਂ। ਇੱਕ ਬ੍ਰੇਕ ਤੋਂ ਬਾਅਦ ਸਮਾਂ ਹੋ ਚੁੱਕਾ ਹੋਊਗਾ ਅੱਜ ਦੀ ਕਹਾਣੀ ਦਾ, ਅਤੇ ਆਓ ਫਿਰ ਅਗਲੇ ਹਿੱਸੇ 'ਚ ਮਿਲਦੇ ਹਾਂ, ਕਹਾਣੀ 'ਚ ਮਿਲਦੇ ਹਾਂ। ਰੇਡੀਓ ਹਾਂਜੀ 1674 ਆ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਆਫਿਸ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ
3: ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਕਿ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ। ਮਨ ਦੇ ਵਿੱਚ ਸ਼ੁਕਰਾਨਾ ਉਸ ਰੱਬ ਦੇ ਲਈ ਹੋਊਗਾ, ਅਤੇ ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਬਣਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਐਂਟਨ ਚੈਕਅਪ ਦੀ ਲਿਖੀ ਹੈ, ਦ ਸਟੂਡੈਂਟ। ਸ਼ੁਰੂ ਦੇ ਵਿੱਚ ਜਦੋਂ ਘਰੋਂ ਨਿਕਲਿਆ ਤਾਂ ਮੌਸਮ ਬੜਾ ਸ਼ਾਂਤ ਸੀ, ਪਰ ਅੱਗੇ ਜੰਗਲ ਯਾਨੀ ਕਿ ਸੰਘਣੇ ਦਰਖਤ, ਹਨੇਰਾ ਪੈਣ ਲੱਗਾ, ਹਵਾ ਠੰਡੀ ਹੋਣ ਲੱਗੀ। ਇੱਥੇ ਕਿਤੇ ਕੀ ਜੀ ਹਵਾ ਜਦੋਂ ਉੱਤਰ ਵੱਲ ਦੇ ਦੀ ਵਗ ਰਹੀ ਸੀ ਤਾਂ ਸਾਰਾ ਕੁਛ ਜਿੱਦਾਂ ਅਚਾਨਕ ਉਦਾਸੀ ਦੇ ਵਿੱਚ ਤਬਦੀਲ ਹੋ ਗਿਆ। ਬਸੰਤ ਰੁੱਤ ਦੀ ਖੁਸ਼ਬੂ, ਇਹ ਸਰਦੀਆਂ ਵਾਲੀ ਠੰਡ ਨੂੰ ਲੈ ਕੇ ਆਉਣ ਦੇ ਲਈ ਲੱਗਦਾ ਸੀ ਜਿਵੇਂ ਹੁਣੇ ਹੁਣੇ ਬਸੰਤ ਵਾਪਸ ਪਿੱਛੇ ਹਟ ਗਈ ਹੋਵੇ। ਇਹਨੇ ਦੇ ਵਿੱਚ ਇਹ ਵਿਦਿਆਰਥੀ ਜਿਹੜਾ ਕਿ ਪੁਜਾਰੀ ਦਾ ਪੁੱਤਰ ਸੀ, ਸ਼ਿਕਾਰ ਖੇਡਦਾ ਖੇਡਦਾ ਘਰ ਪਰਤ ਰਿਹਾ ਸੀ। ਪੈਰ ਠੰਡ ਦੇ ਨਾਲ ਸੁੰਨ ਹੋਈ ਜਾਂਦੇ ਨੇ, ਹਵਾ ਉਹਦੇ ਚਿਹਰੇ ਦੇ ਉੱਤੇ ਵੱਜ ਰਹੀ ਹੈ। ਉਹ ਸੋਚ ਰਿਹਾ ਕਿ ਬਿਲਕੁਲ ਇਹੋ ਜਿਹੀ ਠੰਡੀ ਹਵਾ ਸ਼ਾਇਦ ਉਸ ਸਮੇਂ ਸੁਲਤਾਨ ਰੁਰਿਕ, ਇਵਾਨ ਦ ਟੈਰੀਬਲ ਅਤੇ ਪੀਟਰ ਮਹਾਨ ਦੇ ਸਮੇਂ ਦੇ ਵਿੱਚ ਵੀ ਵਗੀ ਹੋਏਗੀ। ਇਹ ਕੁਛ ਇੱਕ ਹਵਾਲੇ, ਇਹ ਕੁਛ ਇੱਕ ਨਾਂ ਨੇ ਇਸ ਮਸੀਹ ਦੇ ਸਮੇਂ ਦੇ, ਕਿਉਂਕਿ ਉਹਨੇ ਸ਼ਾਇਦ ਥੋੜ੍ਹੇ ਦਿਨ ਪਹਿਲਾਂ ਹੀ ਕਲਾਸ ਦੇ ਵਿੱਚ ਇਹ ਕਹਾਣੀ ਸੁਣੀ ਸੀ। ਉਹ ਮਹਿਸੂਸ ਕਰਦਾ ਕਿ ਉਸ ਸਮੇਂ ਵੀ ਸੁਣਨ ਦੇ ਮੁਤਾਬਕ, ਮਾਸਟਰ ਦੇ ਦੱਸਣ ਮੁਤਾਬਕ ਇੰਨੀ ਕਿ ਭਿਆਨਕ ਗਰੀਬੀ ਸੀ, ਇੰਨੀ ਕਿ ਸ਼ਾਇਦ ਉਹਨਾਂ ਨੂੰ ਭੁੱਖ ਲੱਗੀ ਸੀ, ਅਤੇ ਇਹੋ ਜਿਹੀਆਂ ਠੰਡੀਆਂ ਹਵਾਵਾਂ ਉਹਨਾਂ ਦੇ ਹੱਡਾਂ ਨੂੰ ਚੀਰ ਰਹੀਆਂ ਸੀ, ਇਹੋ ਜਿਹੀਆਂ ਟੁੱਟੀਆਂ ਛੱਤਾਂ, ਇੱਦਾਂ ਦੀ ਲੋਕਾਂ ਦੇ ਵਿੱਚ ਅਨਪੜ੍ਹਤਾ, ਉਦਾਸੀ, ਇੱਦਾਂ ਦਾ ਇਹ ਖਾਲੀਪਨ ਚਾਰ ਸ਼ਬ ਫਿਰ ਮਨ ਹੀ ਮਨ ਸੋਚਦਾ ਕੁਛ ਬਦਲਿਆ। ਇਹ ਸਭ ਬੁਰਾਈਆਂ ਤਾਂ ਪਹਿਲਾਂ ਵੀ ਸਨ, ਲਗਭਗ 1900 ਸਾਲ ਪਹਿਲਾਂ, ਹਜ਼ਾਰਾਂ ਸਾਲ ਬਾਅਦ ਵੀ ਉਸੇ ਤਰ੍ਹਾਂ ਦੀਆਂ ਹੀ ਨੇ। ਜ਼ਿੰਦਗੀ ਕਦੇ ਬਿਹਤਰ ਹੋਈ ਜਾਂ ਨਹੀਂ ਪਤਾ ਨਹੀਂ। ਇਹ ਸਭ ਕੁਛ ਸੋਚ ਕੇ ਉਹਦਾ ਵਾਪਸ ਜਿੱਦਾਂ ਘਰ ਜਾਣ ਨੂੰ ਜੀ ਨਹੀਂ ਸੀ ਕਰ ਰਿਹਾ, ਉਹਦਾ ਮਨ ਉਦਾਸ ਸੀ। ਇੰਨੇ ਨੂੰ ਉਹ ਸੰਘਣਾ ਜੰਗਲ ਪਾਰ ਕਰਕੇ ਜਦੋਂ ਇੱਕ ਬਾਗ ਦੇ ਵਿੱਚ ਪਹੁੰਚਿਆ ਤਾਂ ਉਸ ਬਾਗ ਦੇ ਵਿੱਚ ਦੋ ਵਿਧਵਾ ਔਰਤਾਂ ਜਦੋਂ ਉਹਦਾ ਇੰਤਜ਼ਾਰ ਕਰ ਰਹੀਆਂ ਹੋਣ। ਇਸ ਬਾਗ ਨੂੰ ਵਿਧਵਾਵਾਂ ਦਾ ਬਾਗ ਕਹਿ ਦਿੱਤਾ ਜਾਂਦਾ ਸੀ, ਕਿਉਂਕਿ ਉਹਨਾਂ ਦੀ ਮਾਲਕੀ ਜੋ ਹੋਈ। ਅੱਗੇ ਵੱਧ ਕੇ ਵੇਖਦਾ ਤਾਂ ਇੱਕ ਵੱਡਾ ਲੱਕੜਾਂ ਦਾ ਆਲਾ ਬਲ ਰਿਹਾ ਸੀ, ਚਟਕ ਚਟਕ ਕਰਦਾ ਚਾਰ ਸ਼ਫੇਰੇ ਜਿੱਦਾਂ ਲੱਕੜ ਦੇ, ਅਤੇ ਉਹ ਅੱਗ ਦੇ ਚਮਕਾਰੇ ਪੈਂਦੇ ਹੋਣ ਚਾਰੇ ਪਾਸੇ, ਦੂਰ ਦਰੇਡੇ ਤੱਕ ਜ਼ਮੀਨ ਦੇ ਉੱਤੇ ਰੋਸ਼ਨੀ। ਉਹਨਾਂ ਦੇ ਵਿੱਚੋਂ ਇੱਕ ਔਰਤ ਬਹੁਤ ਲੰਮੀ ਸੀ, ਸਰੀਰ ਦੀ ਕਾਫੀ ਭਾਰੀ, ਮਰਦਾਨਾ ਕੋਟ ਪਾ ਕੇ ਅੱਗ ਦੇ ਕੋਲ ਬੈਠੀ ਜਿੱਦਾਂ ਕਿਸੇ ਸੋਚਾਂ ਦੇ ਵਿੱਚ ਡੁੱਬੀ ਹੋਵੇ। ਲੱਗਦਾ ਨਹੀਂ ਸੀ ਉਹ ਕਿਸੇ ਕੋਲੋਂ ਡਰਨ ਵਾਲੀ। ਉਸਦੀ ਧੀ ਲੁਕੇਰੀਆ, ਉਹ ਥੋੜ੍ਹੀ ਛੋਟੇ ਕੱਦ ਦੀ ਸੀ, ਦਿਖਣ ਦੇ ਵਿੱਚ ਵੀ ਚਿਹਰਾ ਭੱਦਾ, ਜ਼ਮੀਨ ਦੇ ਉੱਤੇ ਬੈਠੀ ਸ਼ਾਇਦ ਭਾਂਡੇ ਧੋ ਰਹੀ ਸੀ। ਉਹ ਫਿਰ ਦੁਬਾਰਾ ਤੋਂ ਉਹੀ ਹਵਾਲੇ ਯਾਦ ਕਰਦਾ ਈਸਾ ਦੇ ਸਮੇਂ ਦੇ, ਸ਼ਾਇਦ ਪੀਟਰ ਦੀ ਰਾਤ ਵੀ ਇਹੋ ਜਿਹੀ ਠੰਡ ਹੋ ਗਈ। ਵਿਦਿਆਰਥੀ ਨੇ ਅੱਗੇ ਅੱਗ ਵੱਲ ਨੂੰ ਹੱਥ ਵਧਾਇਆ ਅਤੇ ਮਨ ਦੇ ਵਿੱਚ ਫੁਰਨਾ ਫੁਰਿਆ, ਸ਼ਾਇਦ ਬਰਫੀਲੀ ਹਵਾ ਵੀ ਸੀ, ਬਹੁਤ ਠੰਡ ਵੀ। ਵਿਚਾਰਾ ਪੀਟਰ ਬੜਾ ਦੁਖੀ ਹੋਇਆ ਹੋਊਗਾ ਨਾ। ਉਸਨੇ ਦੱਸਣਾ ਸ਼ੁਰੂ ਕੀਤਾ ਕਿ ਕਿਵੇਂ ਆਖਰੀ ਭੋਜ ਦੀ ਰਾਤ ਨੂੰ ਪੀਟਰ ਨੇ ਈਸਾ ਨੂੰ ਕਿਹਾ ਸੀ, ਈਸਾ ਉਹਦੇ ਨਾਲ ਮੰਨ ਦੇ ਲਈ ਤਿਆਰ ਹੈ, ਅਤੇ ਈਸਾ ਨੇ ਜਵਾਬ ਦਿੱਤਾ ਸੀ, ਅੱਜ ਰਾਤ ਮੁਰਗਾ ਬੋਲਣ ਤੋਂ ਪਹਿਲਾਂ ਯਾਨੀ ਕਿ ਹਨੇਰੇ ਕੁੱਕੜ ਬੋਲਣ ਤੋਂ ਪਹਿਲਾਂ ਤੂੰ 3 ਵਾਰ ਮੈਨੂੰ ਨਕਾਰੇਗਾ। ਈਸਾ ਨੂੰ ਗ੍ਰਿਫਤਾਰ ਕਰਨ ਤੋਂ ਪਿੱਛੋਂ ਥੱਕਿਆ ਟੁੱਟਿਆ ਬੁਰੀ ਤਰ੍ਹਾਂ ਦੇ ਨਾਲ ਪੜਤਾਰਿਆ ਪੀਟਰ ਕਿਸੇ ਹੋਰ ਬਾਗ ਦੇ ਵਿੱਚ ਇਸੇ ਤਰ੍ਹਾਂ ਸ਼ਾਇਦ ਅੱਗ ਦੇ ਕੋਲ ਪਹੁੰਚਿਆ। ਉਦੋਂ ਵੀ ਤਾਂ ਇੱਦਾਂ ਦਾ ਹਵਾਲਾ ਸੀ। ਖੁਦ ਨੂੰ ਠੰਡ ਤੋਂ ਬਚਾਉਣ ਦੇ ਲਈ ਉੱਥੇ ਖੜੀਆਂ ਔਰਤਾਂ ਨੇ ਉਸ ਨੂੰ ਪਛਾਣ ਲਿਆ। ਔਰਤਾਂ ਪੁੱਛਣ ਲੱਗੀਆਂ, ਤੂੰ ਵੀ ਈਸਾ ਦੇ ਨਾਲ ਸੀ ਨਾ? ਡਰ ਕੇ ਪੀਟਰ ਨੇ ਕਿਹਾ, ਨਹੀਂ ਮੈਂ ਉਹਨੂੰ ਨਹੀਂ ਜਾਣਦਾ। ਥੋੜ੍ਹੀ ਦੇਰ ਬਾਅਦ ਕਿਸੇ ਹੋਰ ਨੇ ਫਿਰ ਦੁਬਾਰਾ ਤੋਂ ਉਹਨੂੰ ਪਛਾਣ ਲਿਆ ਅਤੇ ਪੀਟਰ ਨੇ ਫਿਰ ਨਕਾਰਿਆ। ਤੀਸਰੀ ਵਾਰ ਕਿਸੇ ਨੇ ਕਿਹਾ, ਕੀ ਮੈਂ ਤੈਨੂੰ ਬਾਗ ਦੇ ਵਿੱਚ ਉਸ ਨਾਲ ਨਹੀਂ ਸੀ ਵੇਖਿਆ ਉਸ ਦਿਨ? ਤਾਂ ਪੀਟਰ ਨੇ ਤੀਸਰੀ ਵਾਰ ਫਿਰ ਨਕਾਰਿਆ। ਤਾਂ ਉਸੇ ਪਲ ਜਦੋਂ ਮੁਰਗੇ ਦੀ ਬਾਂਗ ਸੁਣੀ ਤਾਂ ਪੀਟਰ ਨੂੰ ਯਾਦ ਆਇਆ, ਉਹਨੂੰ ਯਾਦ ਆਇਆ ਕਿ ਈਸਾ ਨੇ ਕਿਹਾ ਸੀ, ਅਤੇ ਇੱਕਦਮ ਜਿੱਦਾਂ ਉਹਦੀ ਹੋਸ਼ ਉੱਡ ਗਿਆ ਹੋਣ, ਇੱਕਦਮ ਜਿੱਦਾਂ ਉਹਦਾ ਖੂਨ ਠੰਡਾ ਪੈ ਗਿਆ ਹੋਵੇ, ਜਿੱਦਾਂ ਉਹਨੂੰ ਹੋਸ਼ ਆ ਗਈ ਹੋਵੇ। ਉਹ ਬਾਗ ਵਿੱਚੋਂ ਬਾਹਰ ਨਿਕਲ ਗਿਆ ਅਤੇ ਉਸ ਦਿਨ ਦਿਲ ਖੋਲ੍ਹ ਕੇ ਰੋਇਆ, ਫੁੱਟ ਫੁੱਟ ਕੇ ਰੋਇਆ। ਉਸ ਵਿਦਿਆਰਥੀ ਨੇ ਆਪਣੀ ਗੱਲ ਖਤਮ ਕੀਤੀ ਤਾਂ ਇੱਕ ਵਾਰ ਫਿਰ ਆਪਣੇ ਹੱਥ ਅੱਗੇ ਅੱਗ ਵੱਲ ਨੂੰ ਵਧਾਇਆ। ਬਿਲਕੁਲ ਇਹੋ ਜਿਹੀ ਠੰਡੀ ਰਾਤ, ਉਸਨੇ ਫਿਰ ਦੁਬਾਰਾ ਉਹੀ ਸ਼ਬਦ ਦੁਹਰਾਏ। ਅਚਾਨਕ ਉਸਨੇ ਉੱਪਰ ਲੱਕੜਾਂ ਵੱਲੋਂ ਚਿਹਰਾ ਆਪਣਾ ਹਟਾ ਕੇ ਜਦੋਂ ਔਰਤਾਂ ਵੱਲ ਵੇਖਿਆ ਤਾਂ ਉਹ ਵੀ ਰੋ ਰਹੀਆਂ ਸੀ। ਉਹਨੂੰ ਲੱਗ ਨਹੀਂ ਸੀ ਰਿਹਾ ਕਿ ਇੱਦਾਂ ਐਡੀ ਦਲੇਰ ਦੇਖਣ ਵਾਲੀ, ਮਰਦਾਨਾ ਦੇਖਣ ਵਾਲੀ ਇਹ ਔਰਤ ਇਸ ਤਰੀਕੇ ਦੇ ਨਾਲ ਰੋ ਸਕਦੀ। ਉਸ ਦੀਆਂ ਅੱਖਾਂ ਦੇ ਵਿੱਚ ਵੱਡੀਆਂ ਵੱਡੀਆਂ ਬੂੰਦਾਂ ਵਗ ਰਹੀਆਂ ਸੀ, ਅਤੇ ਦੂਸਰੀ ਸ਼ਾਇਦ ਆਪਣੇ ਅੱਥਰੂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਰੋਣਾ ਕਿੱਥੇ ਲੁਕਾਇਆ ਜਾਂਦਾ? ਉਹ ਜਦੋਂ ਵਿਦਿਆਰਥੀ ਵੱਲ ਵੇਖਦੀ ਆ ਤਾਂ ਉਸਦਾ ਚਿਹਰਾ ਵੀ ਜਿੱਦਾਂ ਭਾਵੁਕਤਾ ਦੇ ਨਾਲ ਭਰ ਗਿਆ ਹੋਵੇ, ਜਿਵੇਂ ਉਸਨੇ ਕਿਸੇ ਵੱਡੇ ਦਰਦ ਨੂੰ ਆਪਣੇ ਅੰਦਰ ਦਬਾ ਕੇ ਰੱਖਿਆ ਹੋਵੇ। ਵਿਦਿਆਰਥੀ ਨੇ ਕੁਝ ਦੇਰ ਉੱਥੇ ਰੁਕਣ ਤੋਂ ਬਾਅਦ ਦੋਵਾਂ ਕੋਲੋਂ ਇਜਾਜ਼ਤ ਲਈ ਤਾਂ ਸੋਚਿਆ ਹੁਣ ਮੈਨੂੰ ਘਰ ਜਾਣਾ ਚਾਹੀਦਾ। ਫਿਰ ਪਤਾ ਨਹੀਂ ਉਹ ਕਿਹੜੇ ਸੋਚੀ ਪੈ ਗਿਆ। ਉਹਦਾ ਧਿਆਨ ਵਾਰ ਵਾਰ ਫਿਰ ਦੁਬਾਰਾ ਉਸੇ ਕਹਾਣੀ ਵੱਲ ਜਾ ਰਿਹਾ। ਉਸ ਰਾਤ ਪੀਟਰ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੋਊਗਾ? ਉਹ ਸ਼ਾਇਦ ਇਹ ਦੋ ਕੜੀਆਂ ਦੇ ਵਿੱਚ ਇੱਕ ਜੁੜਾਅ ਸੀ। ਉਸਨੇ ਪਿੱਛੇ ਮੁੜ ਕੇ ਵੇਖਿਆ ਦੂਰ ਹਨੇਰੇ ਦੇ ਵਿੱਚ ਇੱਕ ਇਕੱਲੀ ਸ਼ਾਂਤ ਬਲਦੀ ਅੱਗ। ਲਾਗੇ ਹੁਣ ਉਹਨੂੰ ਕੋਈ ਦਿਖਾਈ ਨਹੀਂ ਸੀ ਦੇ ਰਿਹਾ। ਵਿਦਿਆਰਥੀ ਨੇ ਦੁਬਾਰਾ ਸੋਚਿਆ, ਜੇ ਉਸ ਸਮੇਂ ਵਸਲੀਸਾ ਰੋਈ, ਉਸਦੀ ਧੀ ਦਾ ਦਿਲ ਭਰ ਆਇਆ ਤਾਂ ਸਾਫ਼ ਹੈ ਕਿ ਜਿਸ ਗੱਲ ਬਾਰੇ ਉਸਨੇ ਹੁਣੇ ਦੱਸਿਆ ਵਾ, ਜੋ ਲਗਭਗ 1900 ਸਾਲ ਪਹਿਲਾਂ ਵਾਪਰੀ ਸੀ, ਤਾਂ ਉਸਦਾ ਮੌਜੂਦਾ ਸਮੇਂ ਦੇ ਨਾਲ ਜਾਂ ਫਿਰ ਇਹਨਾਂ ਦੋਵਾਂ ਔਰਤਾਂ ਦੇ ਨਾਲ ਅਤੇ ਜਾਂ ਫਿਰ ਸ਼ਾਇਦ ਇਸ ਸਾਰੇ ਵਿਰਾਨ ਹੋਏ ਪਿੰਡ ਦੇ ਨਾਲ ਅਤੇ ਖੁਦ ਉਸ ਦੇ ਨਾਲ ਵੀ ਜਾਂ ਫਿਰ ਹਰ ਇੱਕ ਇਨਸਾਨ ਦੇ ਨਾਲ ਮੈਨੂੰ ਲੱਗਦਾ ਕੋਈ ਨਾ ਕੋਈ ਗਹਿਰਾ ਰਿਸ਼ਤਾ ਤਾਂ ਜ਼ਰੂਰ। ਬੁੱਢੀ ਔਰਤ ਇਸ ਲਈ ਨਹੀਂ ਰੋਈ ਸੀ ਕਿਉਂਕਿ ਉਹ ਕਹਾਣੀ ਦੱਸਣ ਦੇ ਵਿੱਚ ਬਹੁਤ ਮਾਹਰ ਸੀ, ਸਗੋਂ ਇਸ ਲਈ ਉਹ ਰੋਈ ਸੀ ਕਿਉਂਕਿ ਪੀਟਰ ਉਸਦੇ ਦਿਲ ਦੇ ਬਹੁਤ ਨੇੜੇ ਸੀ। ਉਹ ਆਪਣੀ ਹਰ ਰਗ ਦੇ ਨਾਲ ਪੀਟਰ ਦੀ ਆਤਮਾ ਦੇ ਵਿੱਚ ਜੋ ਕੁਛ ਵੀ ਵਾਪਰਿਆ ਉਸ ਨੂੰ ਸ਼ਾਇਦ ਉਹ ਅਹਿਸਾਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸ਼ਾਇਦ ਇਸ ਗੱਲ ਨੇ ਵਿਦਿਆਰਥੀ ਨੂੰ ਖੁਸ਼ੀ ਵੀ ਦਿੱਤੀ। ਉਹ ਕੁਛ ਪਲ ਦੇ ਲਈ ਰੁਕਿਆ ਵੀ, ਫਿਰ ਦੁਬਾਰਾ ਤੋਂ ਅਤੀਤ ਦੇ ਵਿੱਚ ਜਾ ਕੇ ਸੋਚਿਆ ਅਤੇ ਫਿਰ ਵਾਪਸ ਮੌਜੂਦਾ ਸਮੇਂ ਦੇ ਵਿੱਚ ਆ ਕੇ ਲਗਾਤਾਰ ਆਪਣੇ ਕਦਮ ਅੱਗੇ ਵਧਾਉਂਦਾ ਰਿਹਾ। ਉਸਨੂੰ ਮਹਿਸੂਸ ਹੋਇਆ ਕਿ ਹੁਣ ਇਸ ਲੜੀ ਦੇ ਦੋਵੇਂ ਸਿਰੇ ਆਪਣੇ ਵੱਖਰੇ ਵੱਖਰੇ ਪਾਸੇ ਨੂੰ ਜਾ ਰਹੇ ਨੇ। ਇੱਕ ਸਿਰੇ ਨੂੰ ਉਸਨੇ ਛੋਇਆ ਅਤੇ ਦੂਸਰਾ ਜਿੱਦਾਂ ਆਪਣੇ ਆਪ ਹੀ ਕੰਬ ਉੱਠਿਆ ਹੋਵੇ। ਜਦੋਂ ਨਦੀ ਪਾਰ ਕਰਕੇ ਪਹਾੜੀ ਵੱਲ ਨੂੰ ਵੱਧ ਰਿਹਾ ਸੀ ਤਾਂ ਪਿੱਛੇ ਮੁੜ ਕੇ ਆਪਣੇ ਪਿੰਡ ਵੱਲ ਨੂੰ ਉਹਨੇ ਵੇਖਿਆ। ਕੀ ਵੇਖਦਾ ਕਿ ਪੱਛਮ ਵੱਲ ਠੰਡੀ ਲਾਲ ਸੂਰਜ ਦੀ ਲਾਲੀ ਹੁਣ ਇੱਕ ਇੱਕ ਸੌੜੀ ਲਕੀਰ ਦੇ ਵਾਂਗ ਬਲ ਰਹੀ। ਤਾਂ ਉਸਨੇ ਸੋਚਿਆ ਕਿ ਸੱਚ ਅਤੇ ਸੁੰਦਰਤਾ, ਮਨੁੱਖੀ ਜੀਵਨ ਅਤੇ ਉਹਨਾਂ ਦੀ ਰਹਿਨੁਮਾਈ। ਬਾਗ ਦੇ ਵਿੱਚ ਬਾਗ ਦਾ ਪ੍ਰਧਾਨ ਇੱਕ ਪਾਦਰੀ, ਬਿਨਾਂ ਟੁੱਟੇ ਬਿਨਾਂ ਥੱਕੇ ਲਗਾਤਾਰ ਚੱਲ ਰਿਹਾ ਹਮੇਸ਼ਾ। ਜਿੱਦਾਂ ਮਨੁੱਖੀ ਜ਼ਿੰਦਗੀ ਦੇ ਵਿੱਚ ਇੱਕ ਇਨਸਾਨ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ, ਬਚਪਨ ਜਵਾਨੀ ਸਿਹਤ ਤਾਕਤ ਦਾ ਅਹਿਸਾਸ, ਕਿਉਂਕਿ ਉਹ ਸਿਰਫ 22 ਸਾਲ ਦਾ ਸੀ। ਇਸ ਕਰਕੇ ਸ਼ਾਇਦ ਉਹਨੇ ਇਸ ਤੋਂ ਅੱਗੇ ਸੋਚਣਾ ਬਹੁਤਾ ਵਾਜਬ ਵੀ ਨਾ ਸਮਝਿਆ, ਪਰ ਉਹ ਆਪਣੇ ਬਚਪਨ ਨੂੰ ਆਪਣੀ ਜਵਾਨੀ ਦੇ ਨਾਲ ਜੋੜ ਕੇ ਜ਼ਰੂਰ ਵੇਖ ਰਿਹਾ ਸੀ। ਉੱਥੋਂ ਤੱਕ ਤੁਹਾਨੂੰ ਕਹਾਣੀ ਸਮਝ ਆਉਂਦੀ ਹੈ। ਤਾਂ ਫਿਰ ਉਹ ਸੋਚਦਾ ਕਿ ਸ਼ਾਇਦ ਅੱਗੇ ਵੀ ਜੇ ਮੈਂ ਸੋਚੂੰਗਾ ਤਾਂ ਵਰਤਮਾਨ ਭਵਿੱਖ ਦੇ ਨਾਲ ਇਸੇ ਤਰ੍ਹਾਂ ਦੇ ਨਾਲ ਜੁੜਦਾ ਰਹੂਗਾ, ਜਾਂ ਫਿਰ ਅਤੀਤ ਵਰਤਮਾਨ ਦੇ ਨਾਲ ਇਸੇ ਤਰ੍ਹਾਂ ਦੇ ਨਾਲ ਜੁੜਦਾ ਰਹੂਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਸੋ ਇਸੇ ਤਰ੍ਹਾਂ ਦੇ ਨਾਲ ਇਨਸਾਨ ਦੇ ਕੋਲ ਬਹੁਤ ਸਾਰੇ ਅਤੀਤ ਦੇ ਵਿੱਚੋਂ ਕਾਰਨ ਹੁੰਦੇ ਨੇ ਆਪਣੇ ਆਪ ਨੂੰ ਖੁਸ਼ ਰੱਖਣ ਦੇ, ਅਤੇ ਇਸੇ ਤਰ੍ਹਾਂ ਦੇ ਨਾਲ ਬੜੇ ਸਾਰੇ ਕਾਰਨ ਉਹ ਵੀ ਨਾਲ ਦੀ ਨਾਲ ਚੱਲਦੇ ਰਹਿੰਦੇ ਨੇ। ਭਵਿੱਖ ਬਾਰੇ ਸੋਚ ਕੇ ਵਰਤਮਾਨ ਦੇ ਵਿੱਚ ਉਦਾਸ ਹੋਣ ਦੇ, ਰੋਣ ਦੇ, ਜ਼ਿੰਦਗੀ ਤੁਹਾਨੂੰ ਖੁਸ਼ੀ ਵੀ ਦਿੰਦੀ ਹੈ, ਜ਼ਿੰਦਗੀ ਤੁਹਾਨੂੰ ਗਮ ਵੀ ਦਿੰਦੀ ਹੈ, ਜ਼ਿੰਦਗੀ ਤੁਹਾਨੂੰ ਸੋਹਣੇ ਤਜਰਬੇ ਵੀ ਦਿੰਦੀ ਹੈ, ਅਤੇ ਜ਼ਿੰਦਗੀ ਤੁਹਾਨੂੰ ਗਮਗੀਨ ਵੀ ਕਰਦੀ ਹੈ। ਜਿੱਦਾਂ ਜਿੱਦਾਂ ਤੁਸੀਂ ਪੁਰਾਣੇ ਹਵਾਲਿਆਂ ਨੂੰ ਯਾਦ ਕਰਦੇ ਹੋ ਤਾਂ ਇਨਸਾਨ ਵਰਤਮਾਨ ਦੇ ਲਈ ਫਿਕਰਮੰਦ ਹੋ ਜਾਂਦਾ, ਆਪਣੇ ਆਪ ਨੂੰ ਕਿਸੇ ਨਾ ਕਿਸੇ ਇਤਿਹਾਸ ਦੇ ਕਰੈਕਟਰ ਦੇ ਨਾਲ ਜੋੜ ਕੇ ਵੇਖਦਾ। ਤਾਂ ਫਿਰ ਇੱਥੇ ਇੱਕ ਗੱਲ ਹੋਰ ਕਲੀਅਰ ਹੋ ਜਾਣੀ ਚਾਹੀਦੀ ਹੈ ਕਿ ਇਨਸਾਨ ਸਿਰਫ ਆਪਣੇ ਆਪ ਦੇ ਲਈ ਚਿੰਤਿਤ ਨਹੀਂ ਹੁੰਦਾ, ਉਹ ਸਿਰਫ ਆਪਣੇ ਅਤੀਤ ਵੱਲ ਵੇਖ ਕੇ ਚਿੰਤਿਤ ਨਹੀਂ ਹੁੰਦਾ, ਉਹ ਕਿਸੇ ਹੋਰ ਕਿਸੇ ਦੂਸਰੇ ਜਿਹਨੂੰ ਉਹ ਨਹੀਂ ਜਾਣਦਾ, ਜਿਹਦੀਆਂ ਸਿਰਫ ਉਹਨੇ ਕਹਾਣੀਆਂ ਸੁਣੀਆਂ ਨੇ, ਉਹਨਾਂ ਦੇ ਜੀਵਨ ਬਾਰੇ ਵੀ ਜਾਣ ਕੇ ਉਹਨਾਂ ਨੂੰ ਆਪਣੇ ਆਪ ਦੇ ਉੱਤੇ ਲਾਗੂ ਕਰਕੇ ਵੇਖ ਕੇ ਆਪਣੇ ਆਪ ਨੂੰ ਉਦਾਸ ਜਾਂ ਖੁਸ਼ ਕਰ ਲੈਂਦਾ। ਹਾਲਾਂਕਿ ਦੱਸਦੇ ਨੇ ਕਿ ਚੈਕਅਪ ਖੁਦ ਕੋਈ ਬਹੁਤ ਜ਼ਿਆਦਾ ਧਾਰਮਿਕ ਇਨਸਾਨ ਨਹੀਂ ਸੀ, ਪਰ ਫਿਰ ਵੀ ਉਹਦੇ ਦੱਸਣ ਮੁਤਾਬਕ ਇਹ ਉਹਦੀ ਮਨਪਸੰਦ ਕਹਾਣੀ ਹੈ। ਉਹ ਅਕਸਰ ਸ਼ੱਕ ਜ਼ਾਹਰ ਕਰਦਾ ਸੀ ਬੜੀਆਂ ਚੀਜ਼ਾਂ ਦੇ ਉੱਤੇ। ਵੈਸੇ ਉਹ ਇੱਕ ਵਿਗਿਆਨਿਕ ਸੋਚ ਵਾਲਾ ਸੀ, ਆਮ ਤੌਰ ਦੇ ਉੱਤੇ ਆਪਣੀਆਂ ਕਹਾਣੀਆਂ ਦੇ ਵਿੱਚ ਉਹ ਨਿਰਪੱਖ ਹੀ ਰਹਿੰਦਾ, ਨੈਤਿਕ ਸਿੱਖਿਆ ਦੇਣ ਤੋਂ ਹਮੇਸ਼ਾ ਕਹਿੰਦੇ ਨੇ ਕਿ ਬਚਦਾ ਰਹਿੰਦਾ ਸੀ, ਪਰ ਉਮੀਦ ਦੇ ਨਾਲ ਨਾਲ ਅਧਿਆਤਮ ਇਸ ਕਹਾਣੀ ਦੇ ਵਿੱਚ ਸਿੱਧਾ ਸਿੱਧਾ ਜੁੜਾਅ ਆਪਾਂ ਵੇਖਦੇ ਹਾਂ। ਸ਼ਾਇਦ ਉਹਦੇ ਅੰਦਰ ਵੀ ਕੋਈ ਨਾ ਕੋਈ ਸੰਘਰਸ਼ ਚੱਲ ਰਿਹਾ ਹੋਊਗਾ, ਸ਼ੱਕ ਦਾ, ਵਿਸ਼ਵਾਸ ਦਾ, ਨਿਰਾਸ਼ਾ ਦਾ, ਖੁਸ਼ੀ ਦਾ, ਗਮੀ ਦਾ। ਪਰ ਇੱਕ ਚੀਜ਼ ਤਾਂ ਪੱਕੀ ਹੈ, ਦੁਨੀਆਂ ਦੇ ਵਿੱਚ ਜਿੰਨੇ ਵੀ ਇਨਸਾਨ ਆਉਂਦੇ ਨੇ ਜਾਂ ਆਉਣਗੇ ਜਾਂ ਆਏ ਨੇ, ਉਹਨਾਂ ਸਾਰਿਆਂ ਦੇ ਦੁੱਖ ਸੁੱਖ ਸਾਂਝੇ ਹੁੰਦੇ ਨੇ। ਕੋਈ ਵੀ ਇਨਸਾਨ ਸ਼ਾਇਦ ਜੇਕਰ ਪੁਰਾਣੇ ਸਮੇਂ ਦਾ ਕੋਈ ਵੀ ਹਵਾਲਾ ਲੈ ਕੇ, ਚਾਹੇ ਉਹ ਇਤਿਹਾਸ ਦੇ ਵਿੱਚੋਂ ਲੈ ਰਿਹਾ, ਚਾਹੇ ਉਹ ਧਾਰਮਿਕ ਪੱਖ ਤੋਂ ਲੈ ਰਿਹਾ, ਅਤੇ ਚਾਹੇ ਫਿਰ ਵੈਸੇ ਉਹਨੇ ਕੋਈ ਕਹਾਣੀ ਸੁਣੀ ਆ, ਕੋਈ ਹਿਸਟਰੀ ਦੇ ਵਿੱਚ ਕੋਈ ਕਰੈਕਟਰ ਸੁਣਿਆ, ਅਤੇ ਉਸ ਕਰੈਕਟਰ ਦਾ ਕੋਈ ਨਾ ਕੋਈ ਅੰਸ਼ ਤੁਹਾਡੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਹਿੱਸੇ ਦੇ ਨਾਲ ਜ਼ਰੂਰ ਆਣ ਟਕਰਾਊਗਾ, ਤੁਹਾਨੂੰ ਉਹਦੇ ਵਿੱਚ ਆਪਣਾਪਨ ਜਿਹਾ ਜ਼ਰੂਰ ਲੱਗੂਗਾ, ਉਹ ਚਾਹੇ ਪਛਤਾਵੇ ਦੇ ਰੂਪ ਦੇ ਵਿੱਚ ਹੋਵੇ, ਚਾਹੇ ਡਰ ਦੇ ਰੂਪ ਦੇ ਵਿੱਚ, ਚਾਹੇ ਕਮਜ਼ੋਰੀ ਦੇ ਰੂਪ ਦੇ ਵਿੱਚ, ਅਤੇ ਜਾਂ ਫਿਰ ਮੁਆਫ਼ੀ ਦੇ ਰੂਪ ਦੇ ਵਿੱਚ ਵੀ ਹੋ ਸਕਦਾ। ਜਦੋਂ ਤੁਸੀਂ ਕਿਸੇ ਕਹਾਣੀ ਨੂੰ ਬਹੁਤ ਗੌਹ ਦੇ ਨਾਲ ਸੁਣਦੇ ਹੋ ਤਾਂ ਫਿਰ ਕੁਛ ਦਿਨ ਉਹਦਾ ਤੁਹਾਡੇ ਮਨ ਦੇ ਉੱਤੇ ਜ਼ਰੂਰ ਅਸਰ ਰਹਿੰਦਾ, ਅਤੇ ਜਿਹੜੇ ਤੁਹਾਡੇ ਆਸ ਪਾਸ ਲੋਕ ਵਿਚਰਦੇ ਨੇ ਉਹਨਾਂ ਦੇ ਵਿੱਚੋਂ ਤੁਸੀਂ ਉਹ ਕਰੈਕਟਰ ਵੇਖਣ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਇਨਸਾਨ ਕੋਈ ਵੀ ਹੋਵੇ, ਚਾਹੇ ਕਿਸੇ ਦੇ ਨਾਲ ਤੁਹਾਡਾ ਵਾਹ ਵਾਸਤਾ ਹੈਗਾ ਜਾਂ ਨਹੀਂ, ਪਰ ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਮੇਲ ਖਾਂਦੀਆਂ ਨੇ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ। ਅਤੇ ਇਸੇ ਤਰ੍ਹਾਂ ਦੇ ਨਾਲ ਲਗਾਤਾਰ ਇਹ ਚੱਕਰ ਚੱਲਦਾ ਰਹਿੰਦਾ। ਪਰ ਸ਼ਾਇਦ ਇਹਦੇ ਲਈ ਸਾਡੇ ਕੋਲ ਸਮਾਂ ਹੋਣਾ ਬੜਾ ਜ਼ਰੂਰੀ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਜੇਕਰ ਹੋਰ ਵੀ ਕਹਾਣੀਆਂ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਤੁਸੀਂ ਸੁਣ ਸਕਦੇ ਹੋ, ਸਾਡੀ ਐਪਲੀਕੇਸ਼ਨ ਦੇ ਉੱਤੇ ਕਿਤਾਬ ਕਹਾਣੀ ਲਿੰਕ ਦੇ ਉੱਤੇ ਜਾ ਕੇ ਵੀ ਤੁਸੀਂ 24 ਘੰਟੇ ਹੁਣ ਕਹਾਣੀਆਂ ਸੁਣ ਸਕਦੇ ਹੋ। ਧੰਨਵਾਦ।
1: ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਜਨਗਣਨਾ ਦੀ ਰਾਤ 11 ਅਗਸਤ ਮੰਗਲਵਾਰ ਸੀ। ਹਰ ਘਰ ਲਈ ਜਨਗਣਨਾ ਪੂਰੀ ਕਰਨੀ ਲਾਜ਼ਮੀ ਹੈ। ਜਨਗਣਨਾ ਪੂਰੀ ਕਰਨ ਲਈ ਹਾਲੇ ਵੀ ਸਮਾਂ ਹੈ। census.avs.gov.au/punjabi ਤੇ ਜਾਓ ਜਾਂ 1-800-181-227 ਤੇ ਫੋਨ ਕਰੋ। ਆਸਟ੍ਰੇਲੀਆਈ ਅੰਕੜਾ ਬਿਊਰੋ ਕੈਨਬਰਾ ਵੱਲੋਂ ਅਧਿਕਾਰਤ।
4: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD ਸੀਲਾਇਨ 7 ਪ੍ਰੀਮੀਅਮ ਸਿਰਫ $54,990, BYD ਸੀਲਾਇਨ 8 ਡਾਇਨਾਮਿਕ FWD ਸਿਰਫ $56,990 ਤੇ BYD ਸ਼ਾਰਕ 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ। ਹਾਂਜੀ, BYD ਔਨ ਰੋਡਸ ਔਨ ਅਸ, ਕੰਡੀਸ਼ਨ ਅਪਲਾਈ।
5: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੌਰਗੇਜ ਰੀਫਾਈਨੈਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨੈਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LENDING।
6: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran dooji bhasha di varto karke patte kamao. Victoria Police, recruiting now. Authorized by the Victorian Government.

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਸਾਡੇ ਨਾਲ ਬੱਚੇ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ, ਅਤੇ ਤੁਸੀਂ ਤਿਆਰ ਹੋ ਗਏ ਹੱਸਣ ਹਸਾਉਣ ਦੇ ਲਈ, ਅਤੇ ਆਓ ਫਿਰ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਅਤੇ ਤੁਸੀਂ ਵੀ ਜ਼ਰੂਰ ਹੱਸਿਓ ਮੇਰੇ ਨਾਲ। ਹੱਸਣ ਦੇ ਲਈ ਨੇ ਯਸ਼ਪ੍ਰੀਤ।
1: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ, ਜੇ ਤੁਸੀਂ ਵਾਅਦਾ ਕੀਤਾ ਤਾਂ ਅਸੀਂ ਵੀ ਵਾਅਦਾ ਕਰ ਲੈਂਦੇ ਹਾਂ ਭਾਈ ਕਿ ਹੱਸਣਾ ਹੈ। ਅਤੇ ਬੱਚਿਆਂ ਦੀਆਂ ਗੱਲਾਂ 'ਤੇ ਭਾਵੇਂ ਤੁਹਾਨੂੰ ਇੱਦਾਂ ਲੱਗੇ ਤੁਹਾਨੂੰ ਜੋਕ ਸਮਝ ਆਇਆ ਨਹੀਂ ਆਇਆ, ਜੋ ਵੀ ਹੈ, ਪਰ ਹੱਸਾਂਗੇ ਜ਼ਰੂਰ, ਕਿਉਂਕਿ ਹੱਸ ਕੇ ਜਦੋਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਨਾ, ਤਾਂ ਦਿਨ ਵੈਸੇ ਹੀ ਬੜਾ ਸੋਹਣਾ ਹੋ ਜਾਂਦਾ।
0: ਬਿਲਕੁਲ ਜੀ, ਅਤੇ ਦਿਨ ਅੱਜ ਵਾਕਈ ਬੜਾ ਸੋਹਣਾ ਵਾ, ਅਤੇ ਹੋਰ ਸੋਹਣਾ ਲੱਗਦਾ ਜਦੋਂ ਧੁੰਦ ਹਟੂਗੀ, ਅਤੇ ਫਿਰ ਹੋਰ ਵਧੀਆ ਵਧੀਆ ਲੱਗਣਾ। ਅਤੇ ਆਓ ਇਸ ਧੁੰਦ ਵਾਲੀ ਸਵੇਰ ਦੇ ਵਿੱਚ ਹੱਸ ਖੇਡ ਕੇ ਅੱਗੇ ਵੱਧਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਹੋਣਗੇ ਮੰਨਤ ਅਤੇ ਫਤਿਹ, ਅਤੇ ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਹੋ। ਮੰਨਤ, ਫਤਿਹ, ਤੁਸੀਂ ਆਉਂਦੇ ਰਹੋ। ਹੈਲੋ,
1: ਪਹਿਲੀ ਵਾਰੀ ਨਹੀਂ ਤੇ ਨਾਲ ਦੇ ਨਾਲ।
0: ਚਲੋ ਆਪਾਂ ਤੇਗ ਨੂੰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
1: ਐਵੇਂ ਲੱਗ ਰਿਹਾ ਬੋਲ ਤੇ ਰਿਹਾ ਕੋਈ।
0: ਬੋਲ ਰਿਹਾ, ਓਕੇ, ਫਿਰ ਕੀ ਚੱਕਰ?
1: ਤਕਨੀਕੀ ਖਰਾਬੀ,
0: ਸਾਡੇ ਵੱਲੋਂ ਕੋਈ ਖਰਾਬੀ ਹੋ ਗਈ? ਹੈਲੋ, ਸਤਿ ਸ਼੍ਰੀ ਅਕਾਲ ਤੇਗ, ਤੁਹਾਨੂੰ ਆਵਾਜ਼ ਸੁਣ ਰਹੀ ਹੈ? ਚਲੋ ਆਪਾਂ ਫਿਰ ਬਾਕੀਆਂ ਦੇ ਵੀ ਨਾਂ ਆਪਾਂ ਲੈ ਲੈਂਦੇ ਹਾਂ।
1: ਸਹੀ ਗੱਲ ਹੈ,
0: ਕੋਈ ਤੇ ਬੋਲੂਗਾ ਨਾ।
1: ਹਾਂਜੀ,
0: ਹੈ,
1: ਕਿਸੇ ਦੀ ਤਾਂ ਆਵਾਜ਼ ਆਏਗੀ।
0: ਹਾਂ, ਕਿਸੇ ਦੀ ਤਾਂ ਆਊਗੀ ਨਾ, ਤੇ ਫਿਰ ਆਊਗੀ ਤੇ ਕਿਹਦੀ ਆਊਗੀ?
1: ਨੰਬਰ 3 ਤੇ ਕੌਣ ਹੈ ਭਲਾ?
0: ਹਾਂਜੀ,
1: ਨੰਬਰ 3 ਤੇ ਕਿਹਨੂੰ ਆਵਾਜ਼ ਮਾਰ ਰਹੇ ਆਪਾਂ?
0: ਨੰਬਰ 3 ਤੇ ਫਿਰ ਆਪਾਂ ਯੁਵਰਾਜ ਹੈਗਾ, ਯੁਵਰਾਜ ਤੇ ਬੜਾ ਪੰਕਚੁਅਲ ਹੈ। ਚਲੋ
1: ਇਹ ਇਲਾਜ ਰੱਖ ਲਓ ਯੁਵਰਾਜ।
0: ਹੈ ਯੁਵਰਾਜ,
1: ਯੁਵਰਾਜ ਐਜ਼ ਯੂਜੂਅਲ।
0: ਹੈਲੋ
1: ਯੁਵਰਾਜ,
0: ਨਹੀਂ ਹੋ ਸਕਦਾ ਫਿਰ ਸੋਈ, ਸਾਡੇ ਵੱਲੋਂ ਪ੍ਰੋਬਲਮ ਹੋ ਸਕਦੀ ਆ ਵੀ ਬੱਚੇ ਸਾਰੇ ਤੇ ਨਹੀਂ ਚੁੱਪ ਹੋ ਸਕਦੇ, ਪਰ ਹਾਂ ਇਹ। ਹੈਲੋ, ਸਤਿ ਸ਼੍ਰੀ ਅਕਾਲ ਮੰਨਤ।
1: ਓਹੋ,
0: ਹੈਲੋ ਹੈਲੋ ਹੈਲੋ,
1: ਮੈਨੂੰ ਲੱਗਦਾ ਧੁੰਦ 'ਚ ਬੱਚੇ ਵੀ ਬੈਠੇ ਚੁੱਪ ਕਰਕੇ।
0: ਅੱਛਾ,
1: ਹੋ ਸਕਦਾ
0: ਮੈਂ ਫਿਰ ਸਾਰਿਆਂ ਨੂੰ ਕੱਟਾਂ, ਫਿਰ ਦੁਬਾਰਾ ਆਉਣਗੇ।
1: ਹੋ ਸਕਦਾ, ਹਾਂਜੀ ਇੱਕ ਵਾਰੀ ਇੱਦਾਂ ਕਰ ਲੈਂਦਾ।
0: ਹੈਲੋ, ਹਾਂਜੀ ਭਾਈ, ਜੇ ਬੱਚਿਆਂ ਨੂੰ ਆਵਾਜ਼ ਸੁਣ ਰਹੀ ਆ, ਤੁਸੀਂ ਸੁਣ ਰਹੇ ਹੋ, ਅਤੇ ਪਲੀਜ਼ ਇੱਕ ਵਾਰੀ ਤੁਸੀਂ ਹੈਲੋ ਕਰ ਦਿਓ, ਤਾਂ ਕਿ ਆਪਾਂ ਵੇਖ ਸਕੀਏ ਵੀ ਸਾਡੇ ਵੱਲੋਂ ਕੋਈ ਪ੍ਰੋਬਲਮ ਆ ਕਿ ਤੁਹਾਡੇ ਵੱਲੋਂ ਕੋਈ ਪ੍ਰੋਬਲਮ ਹੈ।
1: ਸਹੀ ਗੱਲ ਹੈ, ਪਤਾ ਤਾਂ ਲੱਗੇ ਚੱਕਰ ਕੀ ਹੈ।
0: ਹਾਂਜੀ, ਗੱਲ ਕੀ ਹੈ, ਪਤਾ ਤਾਂ ਲੱਗੇ। ਹੈਲੋ,
1: ਆ ਤੇ ਰਹੀ ਹੈ, ਸਤਿ ਸ਼੍ਰੀ ਅਕਾਲ ਅੰਕਲ ਜੀ।
0: ਇਹ ਅੰਕਲ ਜੀ,
1: ਯਸ਼ਿਕਾ, ਯਸ਼ਿਕਾ ਦੀ ਆਵਾਜ਼।
0: ਇਹ ਇਹ ਹੈਗੀ ਆ ਆਪਣੇ, ਨਹੀਂ ਇਹ ਮੈਨੂੰ ਲੱਗਦਾ ਵਾ ਵੀ ਇਹ, ਪਰ ਇੰਨੀ ਘੱਟ ਕਿਉਂ ਆ? ਹਾਂਜੀ ਇੱਕ ਮਿੰਟ, ਹਾਂਜੀ
1: ਇੱਕ ਸੈਕਿੰਡ, ਇੱਕ ਸੈਕਿੰਡ, ਆਵਾਜ਼, ਹਾਂ
0: ਆਵਾਜ਼ ਬਹੁਤ ਥੋੜ੍ਹੀ ਆ। ਚਲੋ ਮੈਂ ਪੁੱਤ ਤੁਹਾਡੀ ਨਾ ਕੱਟਣ ਲੱਗਾ ਵਾਂ, ਅਤੇ ਫਿਰ ਦੁਬਾਰਾ ਤੋਂ ਆਪਾਂ ਵੇਖਦੇ ਹਾਂ ਵੀ ਕਿਹਦੀ। ਸੋ ਹੈਲੋ, ਸਤਿ ਸ਼੍ਰੀ ਅਕਾਲ ਤਾਜ, ਤੁਸੀਂ, ਤੁਹਾਨੂੰ ਆਵਾਜ਼ ਆਉਂਦੀ ਹੈ? ਹੈਲੋ ਐਸ਼ਲੀਨ, ਹੈਲੋ ਗੁਰਬਾਜ ਨੇ। ਸਤਿ ਸ਼੍ਰੀ ਅਕਾਲ ਗੁਰਬਾਜ,
1: ਇਹਨੇ ਆਵਾਜ਼ ਦੇ ਨਾਲ ਨਾਲ ਨਾਂ ਵੀ ਠੀਕ ਕਰ ਲਏ।
0: ਹਾਂ, ਕੀ ਲਿਆਇਓ ਫਿਰ ਅੱਜ ਆਵਾਜ਼ ਦੇ ਨਾਲ ਨਾਲ?
2: ਢਿੱਡ
0: ਵਿੱਚ ਉਂਗਲੀ, ਸਿਰ 'ਚ ਕੀ?
2: ਪੱਤ ਵਿੱਚ ਉਂਗਲੀ, ਸਿਰ ਤੇ ਪੱਤਰ, ਜਲਦੀ ਦੱਸੋ ਇਸ ਦਾ
0: ਢਿੱਡ ਵਿੱਚ ਉਂਗਲੀ ਤੇ ਸਿਰ ਚ ਪੱਥਰ, ਛੇਤੀ ਦੱਸੋ ਇਸ ਦਾ ਉੱਤਰ। ਦੱਸੋ ਜੂਆ, ਸਿਰ ਚ ਪੱਥਰ ਕੀ ਹੁੰਦਾ ਫਿਰ?
1: ਚਾਹ ਦੀ ਕੇਟਲੀ,
0: ਵਾਹ ਤੂੰ ਖਾਧੀ ਸਿਰ ਚ
1: ਨੀ ਮੈਂ ਤਾਂ ਖੇਡਲੀ ਦੀ ਜਿਹੜਾ ਢੱਕਣ ਤੇ ਉਹ ਦਿਮਾਗ ਲਗਾ ਰਹੀ ਹਾਂ ਮੈਂ
0: ਓਕੇ ਓਕੇ ਖੇਡਲੀ ਵਾਲਾ
1: ਤੁੱਕਾ ਹੀ ਮਾਰਿਆ
0: ਹੈਲੋ ਹਾਂਜੀ ਹਾਂਜੀ ਆਪਾਂ ਤਾਂ ਹੀ ਰਹਿ ਬਾਕੀਆਂ ਦੇ ਅੱਗੇ ਬੇਨਤੀ ਆ ਭਾਈ ਤੁਸੀਂ ਹੁਣ ਥੋੜ੍ਹਾ ਜਿਹਾ ਨਾ ਉਹ ਨਹੀਂ ਤੁਹਾਡੇ ਹੀ ਯਾਰ ਰੌਲਾ ਰੱਪਾ ਪੈ ਰਿਹਾ ਤੁਹਾਡੇ ਪਿੱਛੇ ਕੌਣ ਬੂਹੇ ਬਾਵੇ ਜੇ ਖੋਲੀ ਜਾਂਦਾ ਤੇ
1: ਹੈ
0: ਗੁਰਬਾਜ
2: ਐਂਬਰ
0: ਓਏ ਐਂਬਰ
1: ਐਂਬਰ ਹੀ ਕਰਦੀ ਨਾ ਖੜਕਾ ਹੈ ਨਾ
0: ਚਲ ਹਾਰ ਗਈ ਯਾਰ ਆਪਾਂ
1: ਇਹਦਾ ਆਨਸਰ ਦੱਸੋ
0: ਹਾਂਜੀ
2: ਅੰਗੂਠੀ
0: ਹੈ
2: ਅੰਗੂਠੀ
1: ਅੰਗੂਠੀ
0: ਅੰਗੂਠੀ ਓਕੇ ਓਕੇ ਓਕੇ
1: ਸੋਨਾ ਇੰਨਾ ਮਹਿੰਗਾ ਪਿਆ ਕਿ ਆਪਾਂ ਨੂੰ ਧਿਆਨ ਨਹੀਂ ਜਾਂਦਾ ਉਸ ਪਾਸੇ
0: ਇਹ ਬੁੱਝਣੀ ਨਹੀਂ ਚਾਹ ਰਹੇ ਆਪਾਂ ਥੈਂਕ ਯੂ
1: ਥੈਂਕ ਯੂ ਹੁਣ ਅਗਲਾ ਕੌਣ ਹੈ
2: ਐਂਬਰ ਨਾਲ ਗੱਲ ਕਰ ਲਓ
1: ਹਾਂਜੀ ਹਾਂਜੀ
0: ਸਤਿ ਸ਼੍ਰੀ ਅਕਾਲ ਐਂਬਰ
2: ਸਤਿ ਸ਼੍ਰੀ ਅਕਾਲ ਮਨਜੋਤ ਅੰਕਲ ਜੀ ਐਂਡ
1: ਸਤਿ ਸ਼੍ਰੀ ਅਕਾਲ ਐਂਬਰ ਜੀ ਕੀ ਹਾਲ ਚਾਲ ਹੈ
2: ਬਹੁਤ ਵਧੀਆ ਸਾਡਾ ਕੀ ਹਾਲ ਆ
0: ਸਾਡਾ ਵੀ ਬਹੁਤ ਵਧੀਆ ਕੀ ਕਰ ਰਹੀ
2: ਮੈਂ ਐਗੀ ਜੂਸ ਪੀਂਦਾ ਸੀ ਮੇਰਾ ਸਕੂਲ ਨੇ ਐਕਸਕਰਸ਼ਨ ਹੈ ਨਾ ਮੈਂ ਡਾਇਨਾਸੌਰ ਵਰਲਡ ਤੇ ਜਾਣਾ
0: ਅੱਜ ਓਕੇ ਓਕੇ ਗੁੱਡ ਗੁੱਡ ਗੁੱਡ ਫਿਰ ਤੇ ਅੱਜ ਫਨ ਹੋਣਾ ਤੁਹਾਡਾ ਤੇ ਕੀ ਸੁਣਾਓਗੇ ਅੱਜ
2: ਰਾਜੇ ਦੀ ਅਜੀਬ ਕਹਾਣੀ ਪੁੱਛਦੇ ਰਸਤੇ ਪੀਂਦਾ ਪਾਣੀ
0: ਦੀਵਾ ਕਮਾਲ ਸਾਨੂੰ ਜੇ ਕੋਈ ਆ ਜਾਏ ਤਾਂ
1: ਸ਼ੁਕਰ ਅੰਕਲ ਨੇ ਕੈਂਡਲ ਨੀ ਕਿਹਾ ਇਹਦਾ ਆਨਸਰ
0: ਹੋਰ ਕੈਂਡਲ ਵੀ ਹੋ ਸਕਦੀ ਆ ਕੈਂਡਲ ਵੀ ਤਾਂ ਪੂਛਣਾ ਹੀ ਪਾਣੀ ਪੀਂਦੀ ਆ
1: ਹਾਂਜੀ
0: ਥੈਂਕ ਯੂ ਅਮਰ
1: ਥੈਂਕ ਯੂ
2: ਥੈਂਕ ਯੂ
0: ਹੈਲੋ ਕਿਉਂ ਨੀ ਕੀਤੀ
1: ਸਭ ਤੋਂ ਪਹਿਲਾਂ ਨਾਲ ਦੇ ਨਾਲ ਜਵਾਬ ਦਿੰਦੀ ਹੈ
0: ਹੋਰ ਫਿਰ ਕੀ ਲਿਆਇਓ ਅੱਜ
3: ਅੱਜ ਇੱਕ ਜਿਹੜਾ ਮੇ ਵੀ ਤੁਸੀਂ ਸੁਣਿਆ ਹੋਗਾ ਬਹੁਤ ਪਾਪੂਲਰ ਜਿਹੜਾ ਗਾਣਾ ਬਾਬਲ ਵਾਲਾ ਜਿਹੜਾ ਹੈਗਾ ਉਹ ਬਾਬਲ ਉਹ ਅੱਜ ਸੁਣਾ
0: ਬਾਬਲ ਵਾਲਾ
1: ਬੜਾ ਪਾਪੂਲਰ ਗਾਣਾ
0: ਕਿਹੜਾ ਵਿਨਾਰੋ ਬਾਬਲਾ
3: ਨਹੀਂ ਜਿਹਦੇ ਉਹ ਕਹਿੰਦੇ ਵੀ
1: ਚਿੜੀਆਂ ਚੈੱਕ ਨਾਈਆਂ
0: ਆਹਾਂ ਪਤਾ ਨਹੀਂ ਸੁਣਾਓ ਹੁਣ ਫਿਰ ਲੱਗ ਜਾਂਦਾ ਪਤਾ
3: ਚਿੜੀਆਂ ਚੇਕਣ ਆਈਆਂ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ ਚਿੜੀਆਂ ਚੇਕਣ ਆਈਆਂ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ ਹੁਣ ਵੇ ਵਧਾਈਆਂ ਮੈਂ ਤੇਰੇ ਹਿੱਸੇ ਆਈਆਂ ਲੋਕਾਂ ਨੇ ਤਾਂ ਐਵੇਂ ਬਸ ਗੱਲਾਂ ਨੇ ਬਣਾਈਆਂ ਹੋਰ ਵੇ ਵਧਾਈਆਂ ਮੈਂ ਤੇਰੇ ਹਿੱਸੇ ਆਈਆਂ ਲੋਕਾਂ ਨੇ ਤਾਂ ਐਵੇਂ ਬਸ ਗੱਲਾਂ ਨੇ ਬਣਾਈਆਂ ਉਹਨਾਂ ਅਰਗੇ ਸਾਡੇ ਨਹੀਂ ਉਹ ਜੇਰੇ ਵੇ ਬਾਬਲਾ ਜਿੱਥੇ ਚਾਹੇ ਕਰਦੀ ਸਾਡੇ ਫੇਰੇ ਵੇ ਬਾਬਲਾ ਚਿੜੀਆਂ ਚੇਕਣ ਆਈਆਂ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ
1: ਸਾਡੀਆਂ
3: ਵੀ ਉਮਰਾਂ ਹਜਾਨ ਤੈਨੂੰ ਲੱਗ ਵੇ ਵੇਖ ਲਿਆ ਤੇਰੇ ਅਰ ਗਾਹੋ ਰੱਬ ਵੇ ਤੇਰੇ ਸਿਰ ਤੇ ਸਾਡੀ ਅੱਬ ਨੇਰੇ ਵੇ ਬਾਬਲਾ ਹੱਸੇ ਰਿੰਗ ਸਾਡੇ ਚਾਰ ਚੁਫੇਰੇ ਵੇ ਬਾਬਲਾ ਚਿੜੀਆਂ ਚਿੱਕਣ ਆਈਆ ਵੇੜੇ ਤੇਰੇ ਵੇ ਬਾਬਲਾ ਖਿੜ ਖਿੜ ਜਾਵਣ ਤੱਕ ਕੇ ਖੇੜੇ ਤੇਰੇ ਵੇ ਬਾਬਲਾ
0: ਵਾਹ
1: ਬਹੁਤ ਸੋਹਣਾ
0: ਮਨਦ ਸਾਰਾ ਯਾਦ ਕਰ ਲਿਆ
1: ਵੈਲ ਡਨ
3: ਥੈਂਕ ਯੂ
0: ਵਾਹ ਥੈਂਕ ਯੂ ਮਨਦ ਤੇ ਫਤਿਹ ਹਾਂਜੀ ਹਾਂਜੀ ਫਤਿਹ ਨਾ ਵੀ ਕਰਾ ਦੋ ਚਿੜੇ ਨਾ ਵੀ ਕਰਾਓ
2: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲ ਯਸ਼ਦੀ ਜੀ
1: ਸਤਿ ਸ਼੍ਰੀ ਅਕਾਲ
0: ਉਹ ਤੁਸੀਂ ਵੀ ਕੋਈ ਕਾਵਾਂ ਕੂਆਂ ਵਾਲਾ ਗਾਣਾ ਯਾਦ ਕੀਤਾ ਕਿ ਨਹੀਂ
1: ਥਸਟੀ ਕਰੋ
2: ਸਾਡਾ ਅੱਜ ਵਧੀਆ ਲੱਗਦੇ ਆ
0: ਹੈ
2: ਮੈਨੂੰ ਨਹੀਂ ਅੱਜ ਗਾਣੇ ਵਧੀਆ ਲੱਗਦੇ
0: ਆਹੋ ਤੇ ਤੁਹਾਨੂੰ ਜਿਹੜਾ ਵਧੀਆ ਲੱਗਦਾ ਉਹ ਸੁਣਾਓ ਫਿਰ
1: ਪੁੱਤ ਜੱਟਾਂ ਦੇ
2: ਗਾਣਾ ਨਹੀਂ ਸੁਣਾਉਣਾ ਜਿਹੜਾ ਬਰਜੱਟ
0: ਓ ਯਾਰ ਗਾਣਾ ਸੁਣਾ ਲਿਆ ਕਰ ਯਾਰ ਬੁਝਾਰ ਤਾਂ ਆਉਂਦੀ ਨਹੀਂ ਸਾਨੂੰ ਕਮਰੀ ਉਮਰ ਲੰਘ ਚਲੀ ਚੁਟਕਲੇ ਆ ਜੀ ਸੁਣਾਓ
1: ਹਾਂਜੀ ਸੁਣਾਓ
2: ਪਿੰਡ ਵਿੱਚ ਬਲਬ ਬਹੁਤ ਬਲਬ ਬਹੁਤ ਜਗਦੇ ਪਰ ਕੋਈ ਬਿਜਲੀ ਨੀ
0: ਸਮਥਿੰਗ ਲਾਈਕ ਕਿਸੇ ਨੂੰ ਜ਼ੁਕਾਮ ਹੋਇਆ ਉਹਦੇ ਨੱਕ ਚ ਜਿਹੜੇ ਬੁਲਬਲੇ ਵੱਜਦੇ ਹਾਂ ਜ਼ੁਕਾਮ
1: ਬਲਬ
0: ਫੇਰ ਫੇਰ ਦੱਸੋ ਇੱਕ ਪਿੰਡ ਚ ਬਲਬ ਜਗਦੇ
1: ਪਰ ਬਿਜਲੀ ਨਹੀਂ
0: ਉੱਥੇ ਬਿਜਲੀ ਨਹੀਂ ਹਨ ਤਾਰੇ ਸਟਾਰਸ
2: ਹਾਂਜੀ
1: ਓਹ ਅੱਜ ਤੇ ਤੁਸੀਂ ਕੀ ਖਾ ਕੇ ਆਉਂਦੇ
0: ਮੈਨੂੰ
1: ਆਂਸਰ ਨਹੀਂ ਆ ਰਹੇ ਤੇ ਮੈਨੂੰ ਲੈ ਗਾ
0: ਇਹ ਤੇ ਇਹੋ ਸਮਝਦੇ ਲੱਗਦੇ ਨਾ ਜੇ ਮੈਂ ਬੁੱਝ ਲਿਆ ਤੇ ਕਹਿੰਦੇ ਨਹੀਂ ਤੁਸੀਂ ਠੀਕ ਹੈ ਔਖੀ ਲੈ ਕੇ ਆਓਗੇ
1: ਚੱਲ ਕੱਲ ਨੂੰ ਤੇ ਮੈਂ ਹੋਣਾ ਹੀ ਨਹੀਂ ਵਧੀਆ ਗੱਲ ਹੈ ਕੱਲ ਔਖੀ ਲੈ ਕੇ ਆਈ
0: ਚੱਲ ਠੀਕ ਹੈ ਫਿਰ ਏਦਾਂ ਕਰਾਂ ਗੁਰਜੀਤ ਆਂਟੀ ਨੂੰ ਤੇ ਸੁਖਵਿੰਦਰ ਆਂਟੀ ਨੂੰ ਫਾਈਨ ਤੇ ਕਰਦੇ ਇਹਨਾਂ ਨੇ ਦੱਸਿਆ ਮੈਨੂੰ
2: ਉਹਨਾਂ ਨੂੰ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ ਇਨਸੈਂਡੀ
0: ਇਨਸੈਂਡੀ ਪਰ ਮੇਰਾ ਪਹਿਲੇ ਵਾਲਾ ਜਵਾਬ ਸਹੀ ਸੀ ਉਹ ਤੈਨੂੰ ਮੈਂ ਦੱਸਾਂ ਉਹ ਜ਼ਿਆਦਾ ਵਧੀਆ ਸੀ ਹੈਂ ਸਿਆਲ ਦੇ ਦਿਨ ਖੰਘ ਜ਼ੁਕਾਮ ਐਵਰੀਵੇ
2: ਸਮਰ ਆ ਰਹੀ ਹੈ ਬੈਸਟ ਹੋ ਗਈ ਕਿਉਂਕਿ ਫਿਰ ਬੀਚ ਮੰਮਾ ਪਾਪਾ ਮੇਰੇ ਬਰਥਡੇ ਤੇ ਲੈ ਕੇ ਆਉਣਾ ਪਾਪਾ ਨੇ ਲਾਈਟ ਤੇ ਵੀ ਕਰਾਉਣੀ ਹੈ ਮੇਰੇ ਬਰਥਡੇ ਤੇ
0: ਉਹ ਯਾਰ ਠੰਡ ਵਧੀਆ ਹੁੰਦੀ ਆ ਠੰਡ ਪਤਾ ਕਿਉਂ ਵਧੀਆ ਹੁੰਦੀ ਆ ਸੂ ਸੂ ਹੇਅਰ ਐਂਡ ਸੂ ਸੂ ਦੇ ਐਵਰੀਵੇ ਉਹ ਤੇ ਗਾਣਾ ਬਣ ਜਾਂਦਾ ਬੜਾ ਵਧੀਆ ਗਰਮੀ ਚ ਕਿੱਦਾਂ ਗਾਣਾ ਬਣਾਵਾਂਗੇ
1: ਗਰਮੀ ਦਾ ਨਾਂ ਸੁਣ ਕੇ ਕਮੋਰੀ ਵਾਲੇ ਪਾਊਡਰ ਦੀ ਐਡ ਆ ਜਾਂਦੀ
0: ਇੰਡੀਆ ਵਾਲਾ
1: ਡਰਮੀ ਕੂਲ
0: ਡਰਮੀ ਠੰਡਾ ਠੰਡਾ ਕੂਲ ਕੂਲ ਤੇਗ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਤੇਗ ਉਸ ਤੋਂ ਬਾਅਦ ਜਵਰਾਜ ਤੁਸੀਂ ਰੈਡੀ ਰਹੋ
1: ਥੈਂਕ
0: ਯੂ ਪੁੱਤੂ ਇਹ ਤੇ ਬਹੁਤ ਸਵਾਦ ਸੀ ਤੇ ਨਾਲੇ ਮੈਨੂੰ ਸਾਰੀਆਂ ਬੁਝਾਰਤਾਂ ਵੀ ਆਉਣ ਲੱਗ ਪਈਆਂ ਅੱਜ
1: ਤੁਸੀਂ ਤੇ ਨਹੀਂ ਕਿਤੇ ਬੁਝਾਰਤ ਲੈ ਕੇ ਆਏ ਹੋ
2: ਹਾਂਜੀ ਮੈਂ ਬੁਝਾਰਤ ਲੈ ਕੇ ਆਈ ਆ
1: ਇਹ ਦੇਖਦੇ ਇਹ ਵਾਲੀ ਅੰਕਲ ਨੂੰ ਆਉਂਦੀ ਕਿ ਨਹੀਂ ਪਹਿਲਾਂ ਹੀ ਤੁਹਾਡੇ ਪਾਲੇ ਚ ਬੋਲ ਪਾਤੀ ਹਾਂਜੀ
2: ਚਾਰ ਪਵੰਜਾ ਇੱਕੋ ਨਾਮ ਵਿੱਚੇ ਬਾਦਸ਼ਾਹ ਵਿੱਚੇ ਗੁਲਾਮ
0: ਅੱਛਾ ਵਿੱਚੇ ਬਾਦਸ਼ਾਹ ਵਿੱਚੇ ਗੁਲਾਮ
1: ਇਹਦੇ ਤਾਸ਼ ਦੇ ਪੱਤੇ ਲੱਗ ਰਹੇ ਮੈਨੂੰ
0: ਕਰੋ ਫਿਰ ਫਾਈਨ ਕਰੋ ਦੇਖ ਨਾ ਮੈਨੂੰ ਬੁੱਝ ਲਿਆ थैंक यू
1: थैंक यू.
2: आज भादुआ.
0: आज की भादुआ. हां संग्रांद है. संग्रांद संग्रांद है. आज
2: ਮੈਨੂੰ ਪਤਾ ਮੰਮਾ ਨੇ ਕੱਲ ਸਾਰਾ ਦੱਸਿਆ ਸੀ.
0: ਅੱਛਾ ਸਾਰਾ ਦੱਸਿਆ ਹੈ. ਓਕੇ ਕੀ ਦੱਸਿਆ ਹੈ ਮੰਮਾ ਨੇ?
2: ਮੰਮਾ
0: ਕਹਿੰਦੇ ਸੀ
2: ਦੇਸੀ ਮੀਨੇ ਮੈਨੂੰ ਟੀਚ ਕਰਦੇ ਸੀ.
0: ਕੀ?
2: ਦੇਸੀ ਮੀਨੇ.
0: ਦੇਸੀ ਮੀਨੇ. ਓ ਬੱਲੇ. ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ. ਤੁਸੀਂ ਤੇ ਫਿਰ ਬਹੁਤ ਇੰਟੈਲੀਜੈਂਟ ਹੋਈ ਜਾਂਦੇ ਹੋ. ਵੈਰੀ ਗੁੱਡ.
2: ਮੈਂ ਅੱਜ ਪ੍ਰਸ਼ਾਦ ਖਾਦਾ ਤੇ ਮੰਮੀ ਨੇ ਪਾਠ ਕੀਤਾ ਸੀ.
0: ਓਕੇ
2: ਤੜਕੇ ਤੜਕੇ. ਪਰ ਮੈਨੂੰ ਨਹੀਂ ਦਿਸ ਰਿਹਾ ਸੀ. ਮੈਂ ਹਜੇ ਸੁੱਤੀ ਪਈ ਸੀ.
0: ਗੁੱਡ ਗੁੱਡ ਗੁੱਡ. ਥੈਂਕ ਯੂ.
1: ਤੁਸੀਂ ਤੇ ਆਪਣੀ ਦਿਨ ਦੀ ਸ਼ੁਰੂਆਤ ਕੀਤੀ
0: ਹੋਰ
1: ਪ੍ਰਸ਼ਾਦ ਖਾ ਕੇ.
0: ਸਵੇਰੇ ਸਵੇਰੇ. ਥੈਂਕ ਯੂ
1: ਥੈਂਕ ਯੂ
0: ਥੈਂਕ ਯੂ ਤੇ. ਓਕੇ ਬਾਏ
1: ਬਾਏ ਬਾਏ. ਹੈਵ ਅ ਨਾਈਸ ਡੇ.
0: ਬਾਏ ਬਾਏ. ਤੇ ਅੱਜ ਇੱਕ ਜਨਮਦਿਨ ਵੀ ਆ ਵੀ ਕਹਿੰਦੇ ਵੀ ਕਾਇੰਡਲੀ ਵਿਸ਼ ਮਾਈ ਫਰੈਂਡ ਰਜਿੰਦਰ ਕੌਰ ਜੀ ਬਲੈਸਡ ਬਰਥਡੇ. ਅਤੇ ਹੂ ਇਜ਼ ਏ ਸੁਪਰ ਵਾਈਫ ਮਦਰ ਸਿਸਟਰ ਐਂਡ ਡਾਟਰ. ਥੈਂਕ ਯੂ ਜੀ. ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਜਨਮਦਿਨ ਦੀਆਂ ਤੁਹਾਨੂੰ ਰਜਿੰਦਰ ਕੌਰ ਜੀ ਬਹੁਤ ਬਹੁਤ ਮੁਬਾਰਕਾਂ. ਰੱਬ ਤੁਹਾਨੂੰ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇਵੇ. ਹੈਪੀ ਬਰਥਡੇ ਸਾਡੇ ਸਾਰਿਆਂ ਦੇ ਵੱਲੋਂ. ਅਤੇ ਨੈਕਸਟ ਸਾਡੇ ਨਾਲ ਆ ਯੁਵਰਾਜ. ਸਤਿ ਸ਼੍ਰੀ ਅਕਾਲ ਯੁਵਰਾਜ. ਉਸ ਤੋਂ ਬਾਅਦ ਫਿਰ ਅਨਾਹਤ, ਤੁਸੀਂ ਰੈਡੀ ਰਹੋ. ਸਤਿ ਸ਼੍ਰੀ ਅਕਾਲ ਯੁਵਰਾਜ.
4: ਸਤਿ ਸ਼੍ਰੀ ਅਕਾਲ ਅੰਕਲ ਜੀ.
0: ਸਤਿ ਸ਼੍ਰੀ ਅਕਾਲ.
1: ਕੀ ਹਾਲ ਚਾਲ ਹੈ?
4: ਮੇਰਾ ਠੀਕ ਹੈ. ਤੁਹਾਡਾ ਕੀ ਹਾਲ ਆ?
0: ਸਾਡਾ ਵੀ ਵਧੀਆ.
1: ਅਸੀਂ ਤੁਹਾਨੂੰ ਕਿੰਨੀਆਂ ਆਵਾਜ਼ਾਂ ਮਾਰੀ, ਤੁਸੀਂ ਆਏ ਨਹੀਂ.
4: ਮੈਂ ਆਪਦੇ ਰੂਮ ਚ ਲੈਪਟਾਪ ਕੱਢਣ ਗਿਆ ਸੀ. ਮੇਰੇ ਪਾਪਾ ਨੂੰ ਪਾਪਾ ਕੋਲ ਫੋਨ ਸੀਗਾ ਕਿ ਫਿਰ ਜਦੋਂ ਪਾਪਾ ਕਹਿੰਦੇ ਵੀ ਤੇਰੀ ਵਾਰੀ ਆ ਗਈ, ਫਿਰ ਮੈਂ ਭੱਜਿਆ ਵਾ. ਫਿਰ
0: ਜਦੋਂ ਉਹ ਬਸ ਉਹ ਬਸ ਭਰਾ ਬਸ ਬਸ ਬਸ ਬਸ ਮੰਨ ਗਏ ਮੰਨ ਗਏ ਮੰਨ ਗਏ
1: ਪਾਪਾ ਦੀ ਗਲਤੀ ਹੈ.
4: ਪੱਪੂ ਡਾਕਟਰ ਕੋਲ ਜਾਂਦਾ ਤੇ ਕਹਿੰਦਾ ਵੀ ਡਾਕਟਰ ਸਾਹਿਬ ਮੇਰੀ ਕੀ ਰਾਹ ਲੱਗਿਆ ਵਾ ਦੰਦਾਂ ਤੇ. ਫਿਰ ਡਾਕਟਰ ਕਹਿੰਦਾ ਸਿਰਫ ਚਾਹ ਪੀ ਤੇ ਫਿਰ ਪੱਪੂ ਆਈ ਕਰਦਾ ਚਾਰ ਦਿਨਾਂ ਲਈ. ਜਦੋਂ ਪੰਜਵਾਂ ਦਿਨ ਆਉਂਦਾ ਉਹ ਸਿਰਫ ਚਾਹ ਹੀ ਪੀਂਦਾ ਤੇ ਫਿਰ ਕੀੜਾ ਬਾਹਰ ਆ ਕੇ ਕਹਿੰਦਾ ਪੱਪੂ ਕੀ ਗੱਲ ਅੱਜ ਬਿਸਕਿਟ ਖਤਮ ਹੋ ਗਏ?
0: ਤੇ ਫਿਰ ਉਹ ਫੜਿਆ ਗਿਆ.
1: ਇੱਕ ਮੈਂ ਕੱਲੀ ਚਾਹ ਨਹੀਂ ਪੀਂਦਾ, ਬਿਸਕਿਟ ਚਾਹੀਦਾ.
0: ਮੈਂ ਕੱਲੀ ਚਾਹ ਨਹੀਂ ਪੀਂਦਾ. ਥੈਂਕ ਯੂ
1: ਥੈਂਕ ਯੂ ਬੀ.
4: ਹੈਵ ਅ ਨਾਈਸ ਡੇ. ਬਾਏ
1: ਬਾਏ ਬਾਏ
0: ਬਾਏ. ਥੈਂਕ ਯੂ. ਤੇ ਸਤਿ ਸ਼੍ਰੀ ਅਕਾਲ ਨਾਹਤ, ਤੁਸੀਂ ਆਉਂਦੇ ਰਹੋ. ਪੈਕੇਜ ਆ ਗਿਆ. ਕੀ ਸੁਣਾਓਗੇ ਫਿਰ ਅੱਜ ਦੋਵੇਂ ਭੈਣਾਂ
1: ਇਕੱਠੇ ਇਕੱਠੇ?
0: ਓਕੇ
1: ਓਕੇ.
2: ਹੱਸਦੇ ਹੱਸਦੇ ਮੰਜ਼ਿਲ ਵੱਲ ਜ਼ਿੰਦਗੀ ਹੈ ਇੱਕ ਮਜ਼ੇਦਾਰ ਸਫ਼ਰ,
5: ਕਦੇ ਧੁੱਪ ਤੇ ਕਦੇ ਬੱਦਲਾਂ ਦਾ ਘਰ,
2: ਕਦੇ ਮਿਲੇ ਨੰਬਰ ਕੱਟ ਇਮਤਿਹਾਨ ਵਿੱਚ,
5: ਫਿਰ ਵੀ ਕਹੀਏ ਚਲੋ ਅਗਲੀ ਵਾਰ ਸੰਭਾਲ,
2: ਸਵੇਰੇ ਅਲਾਰਮ ਵੱਜੇ ਜ਼ੋਰ ਜ਼ੋਰ ਨਾਲ,
5: ਅਸੀਂ ਕਹੀਏ 5 ਮਿੰਟ ਹੋਰ ਪਿਆਰ ਨਾਲ,
2: 5 ਮਿੰਟ ਬਣ ਜਾਂਦੇ ਅੱਧਾ ਘੰਟਾ,
5: ਫਿਰ ਸਕੂਲ ਜਾਣ ਵੇਲੇ ਚਿਹਰਾ ਬਣੇ ਭੂਤ ਵਰਗਾ,
2: ਹੋਮਵਰਕ ਵੇਖ ਕੇ ਦਿਲ ਕਵੇ ਹਾਏ,
5: ਕਿਤਾਬ ਖੋਲੀਏ ਤਾਂ ਨੀਂਦ ਆ ਜਾਏ,
2: ਪਰ ਸੁਪਨੇ ਵੱਡੇ ਦਿਲ ਵਿੱਚ ਰੱਖੀਏ,
5: ਮਿਹਨਤ ਕਰਕੇ ਇੱਕ ਦਿਨ ਜਿੱਤ ਲਈਏ,
2: ਰਾਹਾਂ ਵਿੱਚ ਮੁਸ਼ਕਲਾਂ ਆਉਣ ਹੋਗਾ,
5: ਹੌਸਲਾ ਰੱਖੀਏ ਨਾ ਮੰਨੀਏ ਹਾਰ,
2: ਡਿੱਗ ਪਈਏ ਤਾਂ ਹੱਸ ਕੇ ਉੱਠੀਏ,
5: ਆਪਣੀ ਮੰਜ਼ਿਲ ਵੱਲ ਫਿਰ ਤੁਰ ਪਈਏ,
2: ਇਸ ਲਈ ਹੱਸਦੇ ਰਹੋ
6: ਅੱਗੇ ਵੱਧਦੇ ਰਹੋ,
5: ਮੁਸ਼ਕਲਾਂ ਤੋਂ ਕਦੇ ਨਾ ਡਰਦੇ ਰਹੋ,
6: ਜ਼ਿੰਦਗੀ ਦਾ ਇੱਕ ਮੰਤਰ ਯਾਦ ਰੱਖੋ, ਹੱਸੋ, ਮਿਹਨਤ ਕਰੋ ਤੇ ਕਦੇ ਹਾਰ ਨਾ ਮੰਨੋ। ਧੰਨਵਾਦ।
1: ਬਹੁਤ ਸੋਹਣਾ, ਵੈਲ
0: ਡਨ।
1: ਆਪਣੀ ਹੈ ਟੀਮ ਬਣਾ ਰਿਹਾ ਹੈ।
0: ਹੋਰ ਕੀ,
1: ਤੁਹਾਨੂੰ ਮੇਰੇ ਦੀਦੀ ਬੋਲਦੇ ਸਾਰੇ ਜੈਲਸ ਹੁੰਦੇ ਹੋ ਤੁਸੀਂ। ਵਕਤ ਬਦਲ ਗਿਆ, ਜਜ਼ਬਾਤ ਬਦਲ ਗਏ।
0: ਵੇਖਿਆ, ਇੱਕ ਦਿਨ ਮੇਕਅਪ ਨਾ ਕਰੋ ਤੇ ਕੀ ਹੁੰਦਾ। ਹਾਂਜੀ ਹਾਂਜੀ,
1: ਕੀ ਹੋਇਆ
5: ਸੀਗੇ ਉਦਨ? ਫਿਰ ਵੀਰ ਜੀ ਨੇ ਨਾ ਨਾਹਤ ਦਾ ਨਾਮ ਗਲਤ ਲੈ ਲਿਆ, ਤੇ ਫਿਰ ਨਾਹਤ ਕਹਿੰਦੀ ਕਿ ਮੇਰਾ ਨਾਮ ਅਨਾਹਤ ਆ, ਤੁਸੀਂ ਫਿਰ ਤੋਂ ਗਲਤ ਲੈ ਲਿਆ। ਕਹਿੰਦੇ ਕਿ ਜੇ ਮੈਨੂੰ ਵੀਰਾ ਬੁਲਾਓਗੇ ਫਿਰ ਮੈਂ ਸਹੀ ਲੈ ਲਾਂਗਾ, ਤਾਂ ਇਸ ਲਈ ਅਸੀਂ ਹੁਣ ਇਹਨਾਂ ਨੂੰ ਹੀ ਬੁਲਾਵਾਂਗੇ।
1: ਇਹਨਾਂ ਨੇ ਸਕੀਮ ਲਗਾਈ ਹੈ
0: ਅੰਕਲ ਕਹਿ ਕੇ, ਫਿਰ ਜ਼ਿੰਮੇਵਾਰੀ ਜੀ ਖਤਮ ਹੋ ਜਾਂਦੀ ਨਾ ਅੰਕਲ ਕਹਿ ਕੇ। ਥੈਂਕ ਯੂ,
5: ਥੈਂਕ
0: ਯੂ। ਤੁਸੀਂ ਪਰ ਆਈਆਂ ਨੀ ਭੈਣੋ, ਤੁਸੀਂ ਆਈਆਂ ਨੀ ਉੱਥੇ ਫ੍ਰੇਸ਼ਨ ਸਕੁਅਰ, ਤੁਸੀਂ ਕਹਿੰਦੇ ਅਸੀਂ ਆਵਾਂਗੀਆਂ। ਰੇਖਾ ਨਾਮ ਲਾਉਣਾ ਸੀ ਉਦਨ ਜੇ ਤੁਸੀਂ ਆਉਂਦੀਆਂ। ਥੈਂਕ ਯੂ। ਪਰ ਇਹਨਾਂ ਨੇ, ਇਹਨਾਂ ਨੂੰ ਕੀ ਪਤਾ ਰੇਖਾ ਦਾ। ਤੇ ਨੈਕਸਟ ਸਾਡੇ ਨਾਲ ਕੌਣ ਸੀ? ਨੈਕਸਟ ਸਾਡੇ ਨਾਲ ਅਸੀਸ ਕੌਰ ਹੈ, ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ ਅਸੀਸ।
1: ਹਾਲ
0: ਪਿਆਰਾ, ਚੁਟਕਲੀ ਸੁਣਾਈ ਰੱਖਣਾ।
2: ਹਾਲ ਪਿਆਰਾ,
1: ਹਟਾਏ ਰੱਖਣਾ।
2: ਤੁਹਾਨੂੰ ਪਤਾ, ਮੈਂ ਵਾਪਸ ਆਈ, ਉਹ
1: ਮੈਂ ਵਾਪਸ ਆਈ,
2: ਦੇਖੀ ਆਸੀ ਮੂਵੀ।
0: ਮੈਂ ਵਾਪਸ ਆਉਂਗਾ।
2: ਹਾਂਜੀ,
1: ਅੱਛਾ ਮੈਂ ਵਾਪਸ ਆਈ,
2: ਮੈਂ ਵਾਪਸ ਆਉਂਗਾ। ਆਈ ਸ਼ਾਊਟ ਕਰਦਾ ਮੁੰਡਾ।
0: ਹਾਂ ਫਿਰ
1: ਵਧੀਆ ਲੱਗੀ ਤੁਹਾਨੂੰ?
0: ਸੌਕਣ ਸੌਕਣੇ, ਅੱਛਾ ਓਕੇ। ਤੁਹਾਡੀ ਤਾਂ ਬੜੀ ਵਧੀਆ ਚੋਇਸ ਹੈ।
1: ਪੰਜਾਬੀ ਵਾਲਾ ਹੈ ਤੇ ਪੰਜਾਬੀ ਵਾਲਾ
2: ਅੱਧੀ ਰਾਤੀ ਸੁਤੀ ਪਈ ਦਾ ਖੜ ਖੜ ਖੜ ਗਿਆ ਮੰਜਾ, ਅੱਧੀ ਰਾਤੀ ਸੁਤੀ ਪਈ ਦਾ ਖੜ ਖੜ ਖੜ ਗਿਆ ਮੰਜਾ, ਜਦ ਮੈਂ ਮੰਜੇ ਥੱਲੇ ਦੇਖਿਆ ਬੈਠਾ ਕੋਈ ਗੰਜਾ, ਜਦ ਮੈਂ ਮੰਜੇ ਥੱਲੇ ਦੇਖਿਆ ਬੈਠਾ ਕੋਈ ਗੰਜਾ, ਨੀ ਉਹ ਗੰਜਾ ਗੰਜਾ ਕੋ ਭਾਬੀ ਦੀਵਾਨ ਮੰਜੇ ਦੇਖੀ ਮੰਜੇ ਥੱਲੇ ਕੌਣ ਭਾਬੀ ਦੀਵਾਨ ਥੱਲੇ ਕੌਣ ਭਾਬੀ ਦੀਵਾਜਗਾ, ਮੇਰੀ ਮੰਜੇ ਥੱਲੇ ਕੌਣ ਭਾਬੀ ਦੀਵਾਜਗਾ,
0: ना ना ना ना ना रे ना रे ना रे ना ना ना ना ना रे ना
2: देखो अंकल बच्ची दी थल्ले कौन है
0: ओए ओए ओए तू फोन थोड़ा दूर रखे करो आवाज बंद हो जाती थोड़ी ना ना ना ना ना ना ना ना ना ना ना ना ना ना ना ना ना ना ना ना ना ना ना ना ना ना
2: ना
0: ना ना ना ना ना ना ना ना ना Thank you, Aziz.
1: Thank you, Aziz.
0: Na na na na na na na. Ta de tond paya.
2: Bale bale thank you.
0: Tond paya ta de ithe.
2: Yes.
0: Okay. Chalo dhyan de nal jaayo fir.
2: Badi jada
1: tond. Badi jada.
0: Dhyan de nal jaayo fir. ਮੈਨੂੰ ਇੱਕ ਵੀ ਦਰਖਤ ਨਹੀਂ ਦਿਖਦਾ ਉਹ ਤੁਸੀਂ ਦਰਖਤ ਵੇਖ ਕੇ ਕੀ ਕਰਨਾ ਕੀ ਕਰਨਾ ਦਰਖਤ ਵੇਖ ਕੇ
1: ਦਿਖਦਾ ਨਹੀਂ
0: ਅੱਛਾ ਦਿਖਦਾ ਨਹੀਂ ਓਕੇ ਓਕੇ ਓਕੇ ਠੀਕ ਓਕੇ ਓਕੇ ਓਕੇ ਓਕੇ ਓਕੇ ਓਕੇ ਓਕੇ ਓਕੇ ਓਕੇ ਓਕੇ ਬਾਏ ਬਾਏ ਬਾਏ ਬਾਏ ਬਾਏ ਟੇਕ ਟੇਕ ਟੇਕ Oh, thank you. Next Saturday, Nalit Avneet and siblings. Hello.
7: Sasri Kaal, Uncle Ji, te Auntie Ji.
0: Sasri Kaal. Bujjo hum pala kaun hai?
1: Traffic di hal lein wala.
0: Hai?
7: Haan ji.
1: Haan ji.
0: Ki haan ji? Haan ji ki?
1: Traffic di tusi ditti si ki update.
0: ਸਵੇਰੇ ਸਵੇਰੇ ਤੁਸੀਂ ਪਾਠ ਸੁਣਦੇ ਹੁੰਦੇ ਹੋ ਸਵੇਰੇ ਸਵੇਰੇ ਮੈਂ ਤੁਹਾਡੀ ਆਵਾਜ਼ ਸੁਣ ਲਈ ਸੀ ਪਾਠ ਦੀ ਵੀ ਆਵਾਜ਼ ਸੁਣ ਲਈ ਸੀ ਤੇ ਮੈਂ ਤੁਹਾਡੀ ਵੀ ਆਵਾਜ਼ ਸੁਣ ਲਈ ਸੀ ਤੁਸੀਂ ਕੀ ਕਰਦੇ ਸੀ
1: ਆਵਾਜ਼ ਸੁਣੀ ਹੈ ਵੇਖਿਆ ਥੋੜੀ
0: ਤੁਸੀਂ ਹਲੇ ਸੁੱਤੇ ਸੀ ਮੰਮੇ ਆਵਾਜ਼ਾਂ ਮਾਰਨ ਡੇ ਸੀ ਉੱਠ ਪੋ ਟਾਈਮ ਹੋ ਗਿਆ ਜੀ ਹਾਂ ਤੇ ਤੁਸੀਂ ਕਹਿ ਰਹੇ ਸੀ ਤੁਸੀਂ ਊਂ ਕਰਦੇ ਸੀ ਹਲੇ ਨਾ ਵੀ ਹਲੇ ਨੀ ਮੈਂ ਉੱਠਣਾ ਉਸ ਟਾਈਪ ਆਵਾਜ਼ਾਂ ਕੱਢਦੇ ਸੀ ਤੁਸੀਂ ਕੀ ਲਿਆਓ ਫਿਰ ਅੱਜ ਹਾਂਜੀ
7: ਮੈਨੂੰ ਕੋਈ ਜਾਲਤ ਨਹੀਂ ਆਈ ਸੋ ਮੈਂ ਕੋਈ ਬੋਲੀ ਸੁਣਾਉਣੀ
0: ਅੱਛਾ ਬੋਲੀ ਸੁਣਾਉਣੀ ਓਕੇ
1: ਠੀਕ
7: ਅੱਜ ਸੋਲਵਾਲ ਹੈ ਚੂਹਾ ਨੂੰ ਬੁਖਾਰ ਹੈ ਚੂਹਾ ਗਿਆ ਡਾਕਟਰ ਕੋਲ ਡਾਕਟਰ ਨੇ ਸੂਈ ਲਾ ਚੂਹਾ ਕਹਿੰਦਾ ਚੂਹਾ ਬਲੇ ਬਲੇ ਸ਼ਵ ਸ਼ਵ ਜਿੰਦਾਬਾਦ ਚੂਹਾ ਜਿੰਦਾਬਾਦ ਡਾਕਟਰ ਜਾਲੀ ਜਾਲੀ
1: ਸਰਦਾਰ ਜੀ ਜਿੰਦਾਬਾਦ
7: ਰੇਡੀਓ ਹਾਂਜੀ ਜਿੰਦਾਬਾਦ
1: ਰੇਡੀਓ
7: ਸਰਦਾਰ ਜੀ ਜਿੰਦਾਬਾਦ
0: ਸਰਦਾਰ ਜੀ ਬਲੇ ਬਲੇ
7: ਸਰਦਾਰ ਜੀ ਸ਼ਾਬਾ ਸ਼ਾਬਾ ਸਰਦਾਰ ਜੀ ਜਿੰਦਾਬਾਦ
0: ਅੱਜ ਮੰਮਾ ਨੇ ਗੁੱਸੇ ਹੋਏ ਸਵੇਰੇ ਸਵੇਰੇ ਮੰਮਾ
1: ਅੱਜ ਮੈਨੂੰ ਲੱਗਦਾ ਮੰਮਾ ਦਾ ਕੋਈ ਸ਼ੀਨ ਦਾ ਪਾਠ
0: ਥੋੜਾ ਜਿਹਾ ਹੋਇਆ ਹਾਏ ਕਿਉਂ ਮੰਮਾ ਮੰਮਾ ਕਿਉਂ ਗੁੱਸੇ ਹੁੰਦੇ ਆ ਸਾਰੇ ਜਾਣੇ ਸੁਣਦੇ ਨੀ ਆ ਕੇ ਸਾਰੇ ਜਾਣੇ ਸੁਣਦੇ ਆ ਸਾਰੇ ਜਾਣੇ ਸੁਣਦੇ ਆ ਨਾ ਮੰਮਾ ਕਹਿੰਦੇ ਵੀ ਸਾਰੇ ਜਾਣੇ ਸੁਣਦੇ ਆ ਤੇ ਦਵਾ ਦਵ ਤੂੰ ਵਿਹਲਾ ਹੋ ਏਦਾਂ ਕਹਿੰਦੇ ਆ ਓਕੇ ਓਕੇ ਚਲੋ ਥੈਂਕ ਯੂ ਸਰਦਾਰ ਜੀ
1: ਥੈਂਕ ਯੂ ਸਰਦਾਰ ਜੀ
0: ਥੈਂਕ ਯੂ ਸਤਿ ਸ੍ਰੀ ਅਕਾਲ ਨੈਕਸਟ ਕਿਹਦੀ ਵਾਰੀ ਆ 6-7 ਆਂਟੀ ਕੱਲ ਆਉਣਗੇ
1: मेरा
2: ठीक है, तादा की हाल है?
0: साडा भी ठीक है। की कर दे ही?
2: कुछ ही नहीं, बता दे गल कर दे सी।
0: हाँ कुछ तो कर दे ही, फनी फनी कुछ। मम्मा ने जड़ी बांह मंडोड़ी ना पिछों। हैं?
2: नहीं। मैं खुशी रखे जैसी मम्मा ने मैं तो खोली।
0: अच्छा मम्मा ने खोली, अभी पहला गल कर चाज ना।
1: फोकस करो, फोकस।
0: की लाए फिर आज?
2: एक राइम उस तो पहले तो उसी मेरी मेरी बात सुनी।
0: हाँ जी, मैं तो आवाज सुनी।
1: तवनीत
0: वड्डे है अच्छा ते वर्कआउट चल रहा वा फिर है? है ट्रेनिंग चल रही है लगता है। की सुनाओगे?
2: यश प्रीत आती सोने लग रही थी सारी च।
0: हाय हाय,
2: रेखा नु मिलन गए सी।
0: तू ते कुड़िया बड़ा ध्यान रख दी है सारे दा।
2: नहीं मम्मा मैंने दिखाया फोटो।
1: थैंक यू।
0: ओके ठीक। ते तू ही नहीं गए?
1: रेखा पूछती सी तवनीत नहीं आई।
0: डैडा ने थोड़ी लेके जाना, डैडा ते कल्ले कल्ले जान गए।
2: नहीं डैडा ने उधर फ्राइडे सी, मम्मा ने डैडा मम्मा ने पूछा सी जे ज्यादा बताया तो गुस्से हो गए सी।
0: हैं
2: डैडा मम्मा जो पूछे सी जे सी रेखा तो मिल जाना, बट डैडा ओडो गुस्से हो गए सी।
0: ओहो इदे कर देंदे डैडे, जेड़ा काम ना करना होवे ना
1: बस इजी अप्रोच।
0: हां ओदे ते गुस्से हो जांदे।
2: ती जे कहंदे सी किथे जाना, ते सी लास्ट समर ती कहंदे सी असी बीच ते जाना। फिर डैडा सानू पूछने किथे जाना, फिर असी दस दे, फिर डैडा कहंदे नहीं। फिर जे नहीं समर सी।
0: ओके ओ समर दी गल होंदी हले।
2: ते जे डैडा दा यार दोस्त दा फोन आया कहंदे हां जी चलो चलो चलो।
0: हां जी भाई आ गए, बस 5 मिनट दो बस।
2: कल भी इदा कीता डैडा दे।
0: ओ जरूरी काम हुंदे आ डैडे दे।
2: कोई नहीं काम हुंदे,
1: ओई
2: गेरी मार दे हुंदे।
0: ते तुही वड्डे हो गए, तुही मम्मा दे नाल आपे आ जाणा है तुही।
2: ਨਹੀਂ ਬਸ ਮੰਮਾ ਨੂੰ ਪਤਾ ਨਹੀਂ, ਮੰਮਾ ਨੂੰ ਡਰ ਲੱਗਦਾ ਰਾਤ ਨੂੰ।
0: ਓਹੋ
2: ਲਾਈਕ ਵੀ ਜੀ।
0: ਅੱਛਾ ਵੀ ਜੀ ਨੂੰ ਵੀ ਡਰ ਲੱਗਦਾ?
2: ਹਾਂਜੀ।
1: ਤੁਹਾਨੂੰ ਨਹੀਂ ਲੱਗਦਾ?
0: ਨਾ
2: ਜੇ ਉੱਥੇ ਕੋਈ ਹੈ ਨੀ ਫੇਰ ਮੈਨੂੰ ਡਰ ਲੱਗਦਾ।
0: ਨਹੀਂ ਡਰਨਾ ਥੋੜੀ, ਤੁਸੀਂ ਤਾਂ ਹੁਣ ਕਿੱਡੇ ਵੱਡੇ ਹੋ ਗਏ, ਮੰਮਾ ਜਿੱਡੇ ਤੇ ਹੋ ਗਏ ਹੋ ਤੁਸੀਂ।
1: ਪਿੰਨੀਆਂ ਖਾ ਕੇ ਸਟਰੋਂਗ ਬਣ ਜਾਂਦੇ ਆ।
0: ਹੋਰ
2: अज
0: केदे नाल होई आ फिर कट्टी? पहला ए दसो।
2: अश्लिन।
0: ओए क्यों?
2: अश्लिन ने मेरी पेन
0: मतलब इग्नोर नहीं कर रहा।
1: अटेंशन पा
0: फिर तुम ये नहीं ना कह सकते इग्नोर किया क्योंकि लत्तां ते मार ही रहा।
7: ਨਹੀਂ ਸਵੇਰੇ
0: ਅੱਛਾ ਸਵੇਰੇ ਮਾਰਦਾ ਸੀ ਲੱਤਾਂ
1: ਤੇ ਹੁਣ ਤੇ ਹੋ ਗਈ ਨਾ
7: ਨਹੀਂ

0: ਓ ਹੋ ਚਲ ਕੋਈ ਨੀ ਵੀਰ ਜੀ ਨੂੰ ਨਾ ਕਿਸੇ ਦਿਨ ਲੈ ਕੇ ਆਓ, ਫਿਰ ਸਮਝਾਉਂਦੇ ਆ ਵੀਰ ਜੀ ਨਾਲ, ਕਰਦੇ ਆ ਗੱਲ। ਵੀਰ ਜੀ ਉਹਦਾ ਬੰਦਾ ਘੈਂਟ ਆ, ਬੰਦਾ ਬੀਬਾ ਉਦਾਂ
1: ਬੜਾ ਸਿੱਧਾ ਹੈ। ਮੈਂ ਮਿਲੀ ਸੀ ਵੀਰ ਜੀ,
2: ਨਾਈਸ ਹੈ।
0: ਹਾਂ ਨਾਈਸ ਹੈ, ਇੰਟੈਲੀਜੈਂਟ ਵੀਰ ਜੀ ਆ ਤੁਹਾਡਾ।
1: ਸ਼ਾਏ ਹੈ, ਸ਼ਾਏ ਉਹ
2: ਨੌਟੀ ਹੈ।
0: ਉਹ ਨੌਟੀ ਤੇ ਥੋੜਾ ਥੋੜਾ ਜਿਹਾ ਚਾਹੀਦਾ ਹੀ ਆ ਕੇ, ਨਹੀਂ ਤੇ ਫਿਰ ਐਵੇਂ
1: ਤੇ
0: ਜੇ
1: ਹਾਂ ਤੇ ਨੌਟੀ ਹੁੰਦੇ
0: ਤੇ ਜੇ ਉਹਨੂੰ ਬਹੁਤੀ ਬਹੁਤੀ ਬਹੁਤੀ ਉਹਨੂੰ ਚਾਤਰ ਮਿਲ ਗਈ ਤੇ ਫਿਰ ਇਹਨੂੰ ਥੋੜਾ ਜਿਹਾ ਤੇ ਨੌਟੀ ਚਾਹੀਦਾ ਹੀ ਆ। ਹੈਂ ਹੈਂ ਹੈਂ
1: ਹੋਰ
0: ਕਿੱਥੇ ਐਸ਼ਲਿਨ, ਕਿੱਥੇ
2: ਐਸ਼ਮੇ ਲੱਗੀ ਬੈਠੀ।
0: ਅੱਛਾ ਅੱਛਾ, ਉਹ ਤੈਨੂੰ ਇਗਨੋਰ ਕਰਦੀ। ਹੈਲੋ, ਸਤਿ ਸ਼੍ਰੀ ਅਕਾਲ ਐਸ਼ਲਿਨ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲ ਹੈ?
2: ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਸਾਡਾ ਵੀ ਠੀਕ ਹੈ। ਕੀ ਗੱਲ ਹੋ ਗਈ ਸਵੇਰੇ ਸਵੇਰੇ, ਅੱਜ ਲੜਾਈ ਕਿਹੜੀ ਗੱਲ ਹੋ ਗਈ?
1: ਕੀ ਫਰੋਲਾ ਫਰੋਲੀ, ਕੀ ਲੱਭਦੇ ਸੀ?
2: ਦੀਦੀ ਨੇ ਮੈਨੂੰ ਟੰਗ ਮਾਰੀ।
0: ਟੰਗ ਮਾਰੀ? ਓਏ ਕਿਉਂ
2: ਟੰਗ ਕਰਦੀ?
0: ਅੱਛਾ, ਤੰਗ ਕਰਦੀ ਕਿ ਤੰਗ ਮਾਰੀ?
2: ਤੰਗ ਕਰਦੀ।
0: ਅੱਛਾ, ਤੰਗ ਕਰਦੀ,
2: ਤੰਗ।
0: ਓਕੇ, ਤੇ ਤੁਸੀਂ ਉਹਦਾ
2: ਦੀਦੀ ਅਨੋਇੰਗ?
0: ਓਏ, ਤੇ ਤੁਸੀਂ ਉਹ ਕਹਿੰਦੀ ਆ ਵੀ ਮੇਰਾ ਫੋਲਦੇ ਹੀ ਦਰਾਜ ਫੋਲਦੇ ਹੀ,
1: ਕੀ ਲੱਭਦੇ ਸੀ?
0: ਤੁਸੀਂ ਡਰੋਰ ਕਿਉਂ ਫੋਲਦੇ ਹੀ?
2: ਦੀਦੀ ਵੀਰ ਜੀ, ਅਮੀ ਦੀਦੀ ਮੇਲਾ ਜਾ ਫੁੱਲ ਦੇਸ਼ ਮੈਂ ਦੀਦੀ ਨਾਲ ਕੀਤਾ।
0: ਅੱਛਾ ਅੱਛਾ, ਉਹਨੇ ਪਹਿਲਾਂ ਤੁਹਾਡਾ ਫੋਲਿਆ ਤੇ ਫਿਰ ਤੁਸੀਂ ਉਹਦਾ ਫੋਲਿਆ? ਹਾਂ,
1: ਬੈਲੈਂਸ ਆਊਟ।
2: ਹਾਂਜੀ,
0: ਪਹਿਲਾਂ ਇਹ ਦੱਸੋ ਵੀ ਲੱਭਿਆ ਕੀ ਦੋਵਾਂ ਨੇ?
2: ਦੀਦੀ ਨੂੰ ਕੁਝ ਲੱਭਦਾ ਨਹੀਂ।
0: ਅੱਛਾ, ਤੁਹਾਨੂੰ ਕੀ ਲੱਭਾ ਫਿਰ?
2: ਪੈਨ।
1: ਪੈਨ?
0: ਉਹ ਤੇ ਪੈਨ ਤੇ ਤੁਹਾਡੇ ਕੋਲ ਆਲਰੇਡੀ ਬੜੇ ਆ।
2: ਮੇਰੇ ਡਰੋਰ ਚ ਹੈ ਨਹੀਂ।
0: ਅੱਛਾ, ਡਰੋਰ ਚ ਹੈ ਨਹੀਂ। ਓਕੇ ਓਕੇ, ਤੇ ਤੁਸੀਂ ਪੁੱਛ ਕੇ ਲੈ ਲੈਣਾ ਸੀ ਨਾ ਵੀ ਦੀਦੀ ਮੈਂ ਤੁਹਾਡਾ ਇੱਕ ਪੈਨ ਲੈ ਲਾਂ। ਕੋਈ ਗੱਲ ਨੀ, ਉਹ ਦੀਦੀ ਵੱਡੀ ਆ, ਕੁੱਟੂਗੀ। ਅੱਛਾ, ਤੁਸੀਂ ਸਟਰੋਂਗ ਹੋ?
2: ਹਾਂਜੀ।
0: ਤੇ ਵੀਰ ਜੀ ਤੁਹਾਡਾ ਸਾਥ ਦਊਗਾ ਕਿ ਨਹੀਂ?
2: ਹਾਂਜੀ,
0: ਤੁਹਾਡੀ ਟੀਮ ਸਟਰੋਂਗ ਹੈ?
2: ਨਹੀਂ
0: ਨਹੀਂ। ਹੈ, ਤੁਹਾਡੀ ਟੀਮ ਚ ਕੌਣ ਕੌਣ ਆ?
2: ਕੋਈ ਵੀ ਨਹੀਂ,
1: ਕਿਉਂ ਇਕੱਲੀ ਕਾਫੀ
0: ਹੈ। ਮੈਂ ਆਵਾਂ ਤੁਹਾਡੀ ਟੀਮ ਚ, ਮੈਨੂੰ ਲੈ ਲਓ
2: ਅੱਜ।
0: ਹੈ,
1: ਚੱਲ ਟਿਕਲ ਟਿਕਲ ਕਰਕੇ।
2: ਹਾਂ, ਜਿਆਦਾ ਤੁਹਾਡੀ ਟੀਮ ਚ
0: ਹੈਗੇ ਆ। ਬਸ ਠੀਕ ਆ, ਫਿਰ ਅਸੀਂ ਇਹਨਾਂ ਸਾਰਿਆਂ ਨੂੰ ਬਾਕੀ ਟਿਕਲ ਟਿਕਲ ਕਰ ਦੇਣਾ ਫਿਰ। ਹੈ, ਮੈਂ ਫੜ ਕੇ ਰੱਖੂਗਾ, ਤੁਸੀਂ ਟਿਕਲ ਟਿਕਲ ਕਰ ਦਿਓ। ਠੀਕ ਆ, ਪਰ ਪੈਨ ਪੁੱਛ ਕੇ ਲੈਣਾ। ਠੀਕ ਆ, ਚਲੋ ਕੀ ਸੁਣਾਓਗੇ? ਹਾਂ, ਟਿਕਲ ਟਿਕਲ ਤੇ ਕਰ ਲੈਣੇ ਚਾਹੀਦਾ ਨਾ। ਓਕੇ, ਕੀ ਲਿਆਇਓ?
2: ਇੱਕ ਬੁਜਾਲਤ।
0: ਜਦੋਂ ਤੁਸੀਂ ਉਹਨੂੰ ਕੁੱਟਦੇ ਹੋ ਤੇ ਉਹਨੂੰ ਦਰਦ ਨਹੀਂ ਹੁੰਦੀ?
2: ਕੱਟਦੇ।
0: ਅੱਛਾ, ਕੱਟਦੇ ਹੋ, ਉਹਨੂੰ ਦਰਦ ਨਹੀਂ ਹੁੰਦੀ?
2: ਦਰਦ ਨਹੀਂ ਹੁੰਦੀ, ਬਟ ਤੁਸੀਂ ਰੋਂਦੇ
1: ਪਿਆਜ।
0: ਗੰਡਾ? ਗੰਦਾ ਨੀ, ਗੰਡਾ। ਗੰਡਾ ਪਿਆਜ।
1: ਐਸ਼ਲੀਨ ਦੀ ਮੇਰੀ ਪੰਜਾਬੀ ਇੱਕੋ ਜੀ। ਐਸ਼ਲੀਨ, ਤੁਹਾਡੇ ਲਈ ਦਹੀਂ ਦਹੀਂ ਫੀਮੇਲ ਹੈ ਮੇਲ?
0: ਤੁਹਾਡੇ ਲਈ ਦਹੀਂ ਦਹੀਂ ਮੇਲ ਹੈ ਕਿ ਫੀਮੇਲ ਹੈ?
2: ਫੀਮੇਲ।
0: ਓ,
1: ਦੇਖਿਆ ਮੇਰੇ ਵਰਗੀ।
0: ਤੁਸੀਂ ਕਿੱਦਾਂ ਦਹੀਂ?
2: ਪਿਆਜ ਫੀਮੇਲ ਹੈ।
1: ਅਸੀਂ ਪਿਆਜ ਵੀ,
0: ਪਿਆਜ ਵੀ ਫੀਮੇਲ ਹੈ।
2: ਗੰਡਾ ਮੇਲ ਹੈ।
0: ਗੰਡਾ ਮੇਲ ਆ? ਓਕੇ, ਤੇ ਦਹੀਂ? ਦਹੀਂ ਕੀ ਆ?
2: ਮੇਲ,
0: ਦਹੀਂ ਮੇਲ ਆ ਨਾ। ਤੁਸੀਂ ਕਿੱਦਾਂ ਮੰਗਦੇ ਹੁੰਦੇ ਮੰਮਾ ਕੋਲੋਂ ਦਹੀਂ? ਕੀ ਕਹਿੰਦੇ ਹੁੰਦੇ ਹੋ?
2: ਕੰਮ ਹੀ ਨਿਬੜਿਆ।
0: ਅੱਛਾ ਦਹੀਂ ਕਹਿੰਦੇ ਹੋ
1: ਨਾ ਮੇਰੀ ਨਾ
0: ਤੇ ਥੈਂਕ ਯੂ ਐਸ਼ਨ
1: ਥੈਂਕ ਯੂ

0: की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे कॉल करो प्रतिंदर गरेवाल नू 0490054596 गरेवाल वीजा सॉल्यूशंस .com.au ते जाओ ਤੁਹਾਡਾ ਕੋਈ ਹੱਲ ਕਰੀਏ
1: ਜ਼ਿੱਪੀ 뮤직 ਅਤੇ 뮤직 ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
2: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ
3: ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au
4: ਅਟੈਂਸ਼ਨ ਟ੍ਰੈਵਲਰਸ The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
0: ਸੋਨਾ ਚਾਹੀਦਾ
5: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
2: Wow, teri sabji di khushbu ate taste vich kuch ta kamal hai. Mainu vi dass de secret.
3: Amrit, e kamal hai Gold Leaf Dairy de pure New Zealand tea da. New Zealand vich free range grass fed gawan de dutt to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
2: Tusi vi ajj hi buy karo Gold Leaf da pure New Zealand tea apne nede de Indian grocery store ton. Visit goldleafdairy.com.
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au.
5: Are you ready?
6: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੀ ਹਰ ਬਿਲ ਦਾ ਟ੍ਰਸਟਿਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
7: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Line 7 ਪ੍ਰੀਮੀਅਮ ਸਿਰਫ $54,990, BYD Z-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨਸ ਅਪਲਾਈ।
6: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ। ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
1: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
8: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
9: ਕਿ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ, ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ SEC ਤੁਹਾਨੂੰ ਛੋਟਾਂ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ SEC.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ।
10: ਟੈਂਸ਼ਨ ਮੇਰੀ ਟੈਂਸ਼ਨ
11: ਕੀ ਹੋਇਆ?
10: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
11: ਕਾਕਾ ਜੀ, ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
12: ਜਾਂ 90-77-93-33
11: ਜਾਂ ਈਮੇਲ info@ vyimmigration.com.au.
12: Yaad rakho 9077973.
11: VY Immigration and Education Consultant.
12: Har kadam tuhade naal.
13: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
14: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
13: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
15: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
13: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September. ਰਿਟਨ ਐਂਡ ਡਾਇਰੈਕਟਿਡ ਬਾਈ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 17 ਤਰੀਕ ਆ ਅਗਸਤ ਦਾ ਮਹੀਨਾ ਤੇ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ।
1: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਸੋਮਵਾਰ ਦੇ ਖਬਰਨਾਮੇ ਦੇ ਵਿੱਚ ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਔਰ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਯੂਰਪ ਤੋਂ ਪਹਿਲੀ ਖਬਰ, ਜਿੱਥੇ ਹੰਗਰੀ ਤੇ ਵਿੱਚ ਪੋਲੈਂਡ ਦੇ ਸ਼ਰਧਾਲੂਆਂ ਦੇ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਪੋਲੈਂਡ ਦੇ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਹੰਗਰੀ ਦੇ ਹਾਈਵੇ ਤੋਂ ਉੱਤਰ ਕੇ ਖਾਈ ਦੇ ਵਿੱਚ ਜਾ ਡਿੱਗੀ, ਜਿਸ ਦੇ ਚਲਦਿਆਂ 12 ਲੋਕ ਹਲਾਕ ਹੋ ਗਏ ਤੇ ਹੋਰਨਾਂ ਦਰਜਨਾਂ ਦੇ ਕਰੀਬ ਗਿਣਤੀ ਦੇ ਵਿੱਚ ਲੋਕ ਜ਼ਖਮੀ ਵੀ ਹੋਏ ਦੱਸੇ ਗਏ ਨੇ। ਪੁਲਿਸ ਦੇ ਮੁਤਾਬਕ ਐਤਵਾਰ ਦੇ ਦਿਨ ਸਥਾਨਕ ਸਮੇਂ ਮੁਤਾਬਕ ਰਾਤ 1 ਵਜੇ ਦੇ ਆਸ ਪਾਸ ਬੁਡਾਪੈਸਟ ਦੇ ਉੱਤਰ ਪੂਰਬੀ ਸ਼ਹਿਰ ਨਿਰਗਿਆਜਾ ਨੂੰ ਜੋੜਨ ਵਾਲੇ M3 ਹਾਈਵੇ ਦੇ ਉੱਤੇ ਉਤਰਨ ਤੋਂ ਬਾਅਦ ਬੱਸ ਪਲਟ ਗਈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਡਰਾਈਵਰ ਨੂੰ ਗੱਡੀ ਚਲਾਉਂਦੇ ਸਮੇਂ ਨੀਂਦ ਆ ਗਈ ਹੋਣੀ ਹੈ। ਹਾਲਾਂਕਿ ਉਸਦੇ ਥੋੜੀਆਂ ਬਹੁਤ ਸੱਟਾਂ ਫੇਟਾਂ ਲੱਗੀਆਂ ਨੇ, ਉਸਨੂੰ ਪੁਲਿਸ ਦੀ ਹੀ ਹਿਰਾਸਤ ਦੇ ਵਿੱਚ ਹਸਪਤਾਲ ਭਰਤੀ ਕੀਤਾ ਗਿਆ। ਸਰਕਾਰੀ ਮੀਡੀਆ ਦੇ ਮੁਤਾਬਕ ਬੱਸ ਦੇ ਵਿੱਚ ਸਵਾਰ 57 ਯਾਤਰੀਆਂ ਤੇ 2 ਚਾਲਕਾਂ ਦੇ ਵਿੱਚੋਂ ਹੁਣ ਤੱਕ 35 ਨੂੰ ਬਚਾਅ ਕਰਮੀਆਂ ਨੇ ਬਚਾ ਲਿਆ। ਹੰਗਰੀ ਦੀ ਐਂਬੂਲੈਂਸ ਸੇਵਾ ਨੇ ਦੱਸਿਆ ਹੈ ਕਿ ਇੱਕ ਵਿਅਕਤੀ ਦਾ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ, ਜਦਕਿ 9 ਲੋਕਾਂ ਦੇ ਗੰਭੀਰ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਉਹ ਖਤਰੇ ਤੋਂ ਬਾਹਰ ਨੇ। 37 ਲੋਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਪੀਟਰ ਮੈਗਾਰਡ ਨੇ ਪੀੜਤਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਜਤਾਈ ਹੈ। ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਵੀ ਹਾਦਸੇ ਦੇ ਉੱਤੇ ਸੰਵੇਦਨਾ ਜਤਾਈ ਹੈ ਤੇ ਕਿਹਾ ਹੈ ਕਿ ਇਸ ਵਕਤ ਅਸੀਂ ਪੀੜਤਾਂ ਦੇ ਨਾਲ ਖੜੇ ਹਾਂ। ਪੋਲੈਂਡ ਦੀ ਖ਼ਬਰ ਏਜੰਸੀ PAP ਦੇ ਮੁਤਾਬਕ ਇਹ ਬੱਸ ਬੋਸਨੀਆ ਤੇ ਹਰਜ਼ਗਵੀਨਾ ਤੋਂ ਵਾਪਸ ਪਰਤ ਰਹੀ ਸੀ ਤੇ ਇਸ ਦੇ ਵਿੱਚ ਪੋਲੈਂਡ ਦੇ ਸਭ ਤੋਂ ਦੱਖਣੀ ਖੇਤਰ ਪੋਡਕਾਰਪਚੇ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹ ਸ਼ਰਧਾਲੂ ਨੇ ਉਹ ਇੱਕ ਬੱਸ ਦੇ ਵਿੱਚ ਹੀ ਇੱਥੇ ਗਏ ਸਨ। ਉਧਰ ਰੂਸ ਦੇ ਉੱਤੇ ਯੂਕਰੇਨ ਦੀ ਤਰਫ ਤੋਂ ਰਾਤ ਭਰ ਕੀਤੇ ਗਏ ਹਮਲਿਆਂ ਦੇ ਵਿੱਚ ਅਲੱਗ ਅਲੱਗ ਇਲਾਕਿਆਂ ਚ 7 ਲੋਕਾਂ ਦੀ ਮੌਤ ਹੋ ਗਈ ਹੈ। ਦੱਖਣੀ ਰੂਸ ਦੇ ਰੋਸਤੋਵ ਖੇਤਰ ਦੇ ਵਿੱਚ ਗਵਰਨਰ ਯੂਰੀ ਸਿਉਲਸਰ ਦਾ ਕਹਿਣਾ ਹੈ ਕਿ ਰਾਤ ਭਰ ਇਲਾਕੇ ਦੇ ਵਿੱਚ ਹੋਏ ਹਮਲੇ ਦੇ ਚਲਦਿਆਂ ਜਿਹੜੇ ਯੂਕਰੇਨ ਦੀ ਤਰਫ ਤੋਂ ਕੀਤੇ ਗਏ ਸੀ 5 ਲੋਕਾਂ ਦੀ ਮੌਤ ਹੋਈ ਹੈ ਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਔਰ ਬੁਸ਼ਫਾਇਰ ਵੀ ਲੱਗ ਗਈ ਹੈ 2 ਇਲਾਕਿਆਂ ਦੇ ਵਿੱਚ। ਬੈਲਗ੍ਰੇਡ ਖੇਤਰ ਦੇ ਗਵਰਨਰ ਗਲੈਡਕੋਵ ਦਾ ਕਹਿਣਾ ਹੈ ਕਿ ਇੱਕ ਬੱਸ ਨੂੰ ਨਿਸ਼ਾਨਾ ਬਣਾ ਕੇ ਜਿਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਸੀ, ਇੱਕ ਹੋਰ ਮਹਿਲਾ ਨੂੰ ਸਿਰ ਦੇ ਵਿੱਚ ਸੱਟਾਂ ਲੱਗੀਆਂ, ਉੱਥੇ ਵੀ ਹਮਲਾ ਕੀਤਾ ਗਿਆ। ਇਸ ਤੋਂ ਪਹਿਲਾਂ ਮਾਸਕੋ ਦੇ ਇੱਕ ਖੇਤਰ ਰਾਮੇਨਸਕੀ ਦੇ ਵਿੱਚ ਡਰੋਨ ਹਮਲੇ ਦੇ ਦਰਮਿਆਨ 83 ਸਾਲਾ ਇੱਕ ਵਿਅਕਤੀ ਦੀ ਮੌਤ ਹੋ ਗਈ। ਮਾਸਕੋ ਦੇ ਮੇਅਰ ਦੀ ਤਰਫ ਤੋਂ ਦੱਸਿਆ ਗਿਆ ਕਿ ਰੂਸੀ ਰਾਜਧਾਨੀ ਦੇ ਵੱਲ RA-600 ਤੋਂ ਵਧੇਰੇ ਯੂਕਰੇਨੀ ਡਰੋਨ ਨੂੰ ਹਾਲਾਂਕਿ ਹਵਾ ਦੇ ਵਿੱਚ ਹੁਣ ਦਿੱਤਾ ਗਿਆ ਸੀ। ਉਧਰ ਯੂਕਰੇਨ ਦੀ ਤਰਫ ਤੋਂ ਰਾਤ ਭਰ ਕਿਤੇ ਨਾ ਰੂਸੀ ਹਮਲਿਆਂ ਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਲਾਪਤਾ ਵੀ ਦੱਸੇ ਜਾ ਰਹੇ ਨੇ। ਇੱਕ ਸਟੀਲ ਪਲਾਂਟ ਦੇ 14 ਕਰਮਚਾਰੀ ਜ਼ਖਮੀ ਹੋ ਗਏ ਦੱਸੇ ਗਏ ਨੇ। ਜ਼ਾਪਰੂਜ਼ੀਆ ਦੇ ਵਿੱਚ ਇੱਕ ਘਰ ਤਬਾਹ ਹੋਣ ਦੇ ਚਲਦਿਆਂ ਇੱਥੇ 60 ਸਾਲਾ ਬਜ਼ੁਰਗ ਅੰਦਰ ਫਸਿਆ ਰਹਿ ਗਿਆ, ਉਸਦੀ ਮੌਤ ਵੀ ਹੋ ਗਈ। ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਰਾਤ ਭਰ ਯੂਕਰੇਨ ਨੇ ਰੂਸ ਭਰ ਦੇ ਅੰਦਰ ਰੂਸ ਦੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਜਿਹੜੇ ਹਮਲੇ ਕੀਤੇ ਨੇ ਉਹਨਾਂ ਦੇ ਵਿੱਚ ਅੱਗਾਂ ਲੱਗਣ ਦੀਆਂ ਖ਼ਬਰਾਂ ਜ਼ਿਆਦਾਤਰ ਸਾਹਮਣੇ ਆ ਰਹੀਆਂ ਨੇ। ਰੂਸ ਦਾ ਕਹਿਣਾ ਹੈ ਕਿ ਕੀਵ ਦੀ ਤਰਫ ਤੋਂ ਰੂਸ ਦੇ ਰਿਹਾਇਸ਼ੀ ਇਲਾਕਿਆਂ ਨੂੰ ਹੁਣ ਜਾਣ ਬੁੱਝ ਕੇ ਨਿਸ਼ਾਨਾ ਪਿਛਲੇ ਕਈ ਦਿਨਾਂ ਤੋਂ ਬਣਾਇਆ ਜਾ ਰਿਹਾ ਔਰ ਇਸਦਾ ਖਾਮਿਆਜ਼ਾ ਯੂਕਰੇਨ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਭੁਗਤਣਾ ਪੈ ਸਕਦਾ ਹੈ। ਰੂਸ ਦੇ ਮੁਤਾਬਕ ਓਡੇਸਾ ਦੇ ਕੋਲ ਇੱਕ ਕਾਰਗੋ ਜਹਾਜ਼ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਉੱਥੇ ਅਰਬ ਲੀਗ ਨੇ ਲੈਬਨਾਨ ਦੇ ਉੱਤੇ ਇਜ਼ਰਾਈਲ ਦੇ ਲਗਾਤਾਰ ਹਮਲਿਆਂ ਦੀ ਨਿੰਦਾ ਕਰਦਿਆਂ ਹੋਇਆਂ ਇਸ ਵੀਕੈਂਡ ਦੇ ਦਰਮਿਆਨ ਇਜ਼ਰਾਈਲੀ ਹਮਲਿਆਂ ਨੂੰ ਇਸ ਤਣਾਅ ਦੀ ਘੜੀ ਦੇ ਵਿੱਚ ਇੱਕ ਹੋਰ ਭੜਕਾਹਟ ਪੈਦਾ ਕਰਨ ਵਾਲੀ ਕਾਰਵਾਈ ਦੱਸਿਆ। ਇਹਨਾਂ ਹਮਲਿਆਂ ਦੇ ਵਿੱਚ ਦੱਖਣੀ ਲੈਬਨਾਨ ਦੇ ਅੰਦਰ 11 ਲੋਕ ਮਾਰੇ ਗਏ ਨੇ। ਅਰਬੀ ਮੀਡੀਆ ਦੇ ਮੁਤਾਬਕ ਅਰਬੀ ਲੀਗ ਦਾ ਇਹ ਕਹਿਣਾ ਹੈ ਕਿ ਇਹ ਹਮਲਾ ਲੜਾਈ ਨੂੰ ਖਤਮ ਕਰਨ ਤੇ ਕਿਸੇ ਹੱਲ ਤੱਕ ਪਹੁੰਚਣ ਦੇ ਲਈ ਨਹੀਂ ਕੀਤੇ ਜਾ ਰਹੇ, ਬਲਕਿ ਇਹ ਇਸ ਜੰਗ ਨੂੰ ਹੋਰ ਭੜਕਾ ਰਹੇ ਨੇ। ਅਰਬੀ ਲੀਗ ਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਇਜ਼ਰਾਈਲ ਦੀ ਨੀਤੀਆਂ ਇਸ ਵਕਤ ਸਪਸ਼ਟ ਨਹੀਂ ਨੇ ਔਰ ਗੱਲਬਾਤ ਦੇ ਜਿਹੜੇ ਤਰੀਕੇ ਚੱਲ ਰਹੇ ਨੇ ਉਹ ਵੀ ਇਸ ਤਰੀਕੇ ਦੇ ਨਾਲ ਨੇ ਕਿ ਜ਼ਬਰਦਸਤੀ ਥੋਪਿਆ ਜਾ ਰਿਹਾ ਔਰ ਜ਼ਮੀਨੀ ਹਕੀਕਤ ਇਹ ਹੈ ਕਿ ਇਜ਼ਰਾਈਲ ਖੁਦ ਹੀ ਇਸ ਵਕਤ ਇਸ ਲੜਾਈ ਨੂੰ ਖਤਮ ਕਰਨ ਦੇ ਮੂਡ ਦੇ ਵਿੱਚ ਨਹੀਂ ਆ ਰਿਹਾ। ਦੱਸ ਦਈਏ ਕਿ ਇੱਕ ਪ੍ਰਸਤਾਵ ਲਿਆਂਦਾ ਗਿਆ ਸੀ, ਪ੍ਰਸਤਾਵ ਦੇ ਵਿੱਚ ਇਜ਼ਰਾਈਲ ਅਤੇ ਜਿਹੜਾ ਲਬਨਾਨ ਦਾ ਦੱਖਣੀ ਇਲਾਕਾ ਹੈ ਜਿੱਥੇ ਹਿਜਬੁੱਲਾ ਦਾ ਕਬਜ਼ਾ ਅਕਸਰ ਮੰਨਿਆ ਜਾਂਦਾ ਹੈ। ਸੋ ਇਜ਼ਰਾਈਲ ਤੇ ਹਿਜਬੁੱਲਾ ਦੇ ਦਰਮਿਆਨ ਇਸ ਦੁਸ਼ਮਣੀ ਨੂੰ ਖਤਮ ਕਰਨ ਦੀ ਹੁਣ ਅਪੀਲ ਕੀਤੀ ਗਈ ਹੈ ਤੇ ਹਿਜਬੁੱਲਾ ਦੇ ਸਾਰੇ ਹਮਲਿਆਂ ਦੇ ਨਾਲ ਨਾਲ ਇਜ਼ਰਾਈਲ ਦੀ ਵੀ ਹਮਲਾਵਰ ਕਾਰਵਾਈ ਨੂੰ ਬੰਦ ਕਰਨ ਦੇ ਉੱਤੇ ਜ਼ੋਰ ਦਿੱਤਾ ਗਿਆ। ਲਬਨਾਨੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਸ਼ਨੀਵਾਰ ਦੇ ਦਿਨ ਵੀ ਦੱਖਣੀ ਇਲਾਕੇ ਦੇ ਵਿੱਚ ਇਜ਼ਰਾਈਲ ਦੇ ਹਮਲਿਆਂ ਦੇ ਅੰਦਰ 11 ਲੋਕਾਂ ਦੀ ਮੌਤ ਹੋ ਗਈ ਸੀ। ਲਬਨਾਨ ਦੇ ਪ੍ਰਧਾਨ ਮੰਤਰੀ ਨਵਾਫ ਸਲਾਮ ਨੇ ਨਾ ਹਮਲਿਆਂ ਦੀ ਨਿੰਦਾ ਕਰਦਿਆਂ ਹੋਇਆ ਕਿਹਾ ਕਿ ਇਹਨਾਂ ਦੇ ਵਿੱਚੋਂ ਜਿਹੜੇ 7 ਨਾਗਰਿਕ ਸੀ ਉਹ ਤਾਂ ਕਿਸੇ ਵੀ ਹਿਜਬੁੱਲਾ ਜਾਂ ਕਿਸੇ ਵੀ ਹੋਰ ਜਥੇਬੰਦੀ ਦਾ ਹਿੱਸਾ ਨਹੀਂ ਸੀ, ਨਾ ਹੀ ਉਹ ਕਿਸੇ ਫੌਜੀ ਢਾਂਚੇ ਦਾ ਹਿੱਸਾ ਸੀ। ਆਮ ਲੋਕਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ? ਉੱਥੇ ਇੰਟਰਨੈਸ਼ਨਲ ਖਬਰਾਂ ਦੇ ਵਿੱਚ ਅਗਲੀ ਖਬਰ ਦੀ ਜੇ ਸਾਂਝ ਪਾਈਏ ਤੇ ਖਬਰ ਜਿਹੜੀ ਈਰਾਨ ਦੇ ਨਾਲ ਹੀ ਜੁੜੀ ਹੋਈ ਹੈ। ਈਰਾਨ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਖਾਤਮੀ ਨੇ ਅਮਰੀਕਾ ਦੇ ਨਾਲ ਹੋਏ MOU ਦਾ ਬਚਾਅ ਕਰਦਿਆਂ ਕਿਹਾ ਹੈ ਕਿ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਵੈਸੇ ਮੁਹੰਮਦ ਖਾਤਮੀ ਦੀ ਗਿਣਤੀ ਈਰਾਨ ਦੇ ਸੁਧਾਰਵਾਦੀ ਨੇਤਾਵਾਂ ਦੇ ਵਿੱਚੋਂ ਇੱਕ ਹੁੰਦੀ ਹੈ ਤੇ ਮੁਹੰਮਦ ਖਾਤਮੀ ਦੇ ਇਸ ਬਿਆਨ ਨੂੰ ਹੁਣ ਅਮਰੀਕਾ ਦੇ ਲਈ ਲਾਹੇਵੰਦੀ ਮੰਨਿਆ ਜਾਏਗਾ। ਉਹਨਾਂ ਦੇ ਮੁਤਾਬਕ ਜੰਗ ਤੋਂ ਬਾਅਦ ਦੇਸ਼ ਤੇ ਦੇਸ਼ ਦੇ ਲੋਕਾਂ ਦੇ ਲਈ ਇਹ ਇੱਕ ਸ਼ਾਨਦਾਰ ਮੌਕਾ ਮਿਲਿਆ ਸੀ। ਖਾਤਮੀ ਨੇ ਸਿਖਰਲੀ ਸੁਰੱਖਿਆ ਪਰਿਸ਼ਦ ਅਤੇ ਈਰਾਨ ਦੇ ਫੌਜੀ ਕਮਾਂਡਰਾਂ ਦੀ ਤਰਫ ਤੋਂ ਕੀਤੇ MOU ਦੇ ਸਿਰੇ ਪਹੁੰਚਣ ਦੀ ਪ੍ਰਸ਼ੰਸਾ ਵੀ ਕੀਤੀ। ਉਹਨਾਂ ਕਿਹਾ ਕਿ ਰਾਸ਼ਟਰਪਤੀ ਬੜੀ ਹਿੰਮਤ ਬਹਾਦਰੀ ਦੇ ਨਾਲ ਔਰ ਤਿਆਗ ਦੇ ਨਾਲ ਜਿਹੜੇ ਨੇ ਉਹ ਜਾਣੇ ਜਾਂਦੇ ਨੇ ਕਿ ਰਾਸ਼ਟਰਪਤੀ ਦੀ ਤਰਫ ਤੋਂ ਐਸੇ ਫੈਸਲੇ ਲਏ ਜਾਣ। ਹਾਲਾਂਕਿ ਅਮਰੀਕਾ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਇਸ ਦੇ ਨਾਲ ਫਿਰ ਵੀ ਕੂਟਨੀਤੀ ਦੇ ਨਾਲ ਨਜਿੱਠਣਾ ਹੋਏਗਾ, ਪਰ ਮੈਨੂੰ ਉਮੀਦ ਹੈ ਕਿ ਰਾਸ਼ਟਰਪਤੀ ਇਹ ਮੌਕਾ ਹੱਥੋਂ ਨਹੀਂ ਜਾਣ ਦੇਣਗੇ ਕਿਉਂਕਿ ਕਈ ਵਾਰ ਇਹ ਮੌਕਾ ਹੱਥੋਂ ਲੰਘ ਗਿਆ ਤੇ ਹੁਣ ਜੇ ਇਹ ਮੌਕਾ ਹੱਥੋਂ ਜਾਂਦਾ ਤਾਂ ਖਤਰੇ ਹੋਰ ਵੀ ਗੰਭੀਰ ਹੋ ਜਾਣਗੇ। ਉਹਨਾਂ ਕਿਹਾ ਕਿ ਕਿਸੇ ਵੀ ਸਮਝੌਤੇ ਦੇ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਨੇ, ਰਿਆਇਤਾਂ ਲਈ ਵੀ ਜਾਂਦੀਆਂ ਨੇ। ਹਾਲੀਆ ਹਫ਼ਤਿਆਂ ਦੇ ਵਿੱਚ ਈਰਾਨ ਦੇ ਅੰਦਰ ਰੂੜੀਵਾਦੀ ਨੇਤਾਵਾਂ ਨੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਨ ਦੀ ਸਰਕਾਰ ਦੀ ਤਰਫ ਤੋਂ ਗੱਲਬਾਤ ਦੇ ਰੁੱਖ ਦੇ ਉੱਤੇ ਸਖ਼ਤ ਆਲੋਚਨਾ ਕੀਤੀ ਸੀ ਕਿ ਸਹੀ ਢੰਗ ਦੇ ਨਾਲ ਅਮਰੀਕਾ ਤੱਕ ਈਰਾਨ ਦਾ ਪੱਖ ਨਹੀਂ ਰੱਖਿਆ ਜਾ ਰਿਹਾ। ਮੁਹੰਮਦ ਖਾਤਮੀ ਨੇ ਇਹ ਵੀ ਕਿਹਾ ਹੈ ਕਿ ਇਹ ਇੱਕ ਜਿਹੜੇ ਜੇ ਸਨਮਾਨ ਦੇ ਨਾਲ ਜੇ ਇੱਜ਼ਤ ਦੇ ਨਾਲ ਰਹਿਣਾ ਇਸ ਦੇਸ਼ ਦੇ ਲੋਕਾਂ ਨੇ ਰਹਿਣਾ ਤਾਂ ਉਹਨਾਂ ਦੀਆਂ ਜਿਹੜੀਆਂ ਗੰਭੀਰ ਚੁਣੌਤੀਆਂ ਨੇ ਖਾਸ ਕਰ ਤੇ ਰੋਜ਼ੀ ਰੋਟੀ ਤੇ ਬਿਹਤਰ ਭਵਿੱਖ ਦੇ ਮਾਮਲੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਕੁੱਝ ਵੱਡੇ ਫੈਸਲੇ ਲੈਣੇ ਪੈਣਗੇ ਜਿਸ ਦੇ ਵਿੱਚ ਤੁਹਾਨੂੰ ਚਾਹੇ ਆਪਣੀਆਂ ਕੁੱਝ ਜਿਹੜੇ ਮੌਕੇ ਨੇ ਉਹਨਾਂ ਦਾ ਤਿਆਗ ਵੀ ਕਰਨਾ ਪੈਂਦਾ ਹੈ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਖਾਸ ਤੌਰ ਦੇ ਉੱਤੇ ਕੱਲ ਦੇ ਦਿਨ ਮਾਫ ਕਰਨਾ 15 ਅਗਸਤ ਦੇ ਦਿਨ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫ ਤੋਂ ਭਾਸ਼ਣ ਦਿੱਤੇ ਗਏ ਸੀ ਉਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਪਰ ਪਹਿਲਾਂ ਕੌਮਾਂਤਰੀ ਖਿੱਤੇ ਦੇ ਵਿੱਚੋਂ ਖਬਰ ਸਾਹਮਣੇ ਆ ਰਹੀ ਹੈ। ਬੰਗਲਾਦੇਸ਼ ਨੇ ਐਤਵਾਰ ਦੇ ਦਿਨ ਕਿਹਾ ਕਿ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਸੰਭਾਵੀ ਨਵੀਂ ਦਿੱਲੀ ਫੇਰੀ ਤੋਂ ਪਹਿਲਾਂ ਭਾਰਤ ਇੱਕ ਵਧੀਆ ਮਾਹੌਲ ਤਿਆਰ ਕਰੇ। ਬੰਗਲਾਦੇਸ਼ ਨੇ ਅਸਲ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਮੁੜ ਦੁਹਰਾਈ ਹੈ। ਕਿਹਾ ਹੈ ਕਿ ਜੇਕਰ ਤਾਰਿਕ ਰਹਿਮਾਨ ਭਾਰਤ ਆਉਂਦੇ ਨੇ ਤਾਂ ਉਹਨਾਂ ਦੇ ਭਾਰਤ ਆਉਣ ਤੋਂ ਪਹਿਲਾਂ ਸਹੀ ਵਜੋਹਾਤ ਹੋਣੀਆਂ ਚਾਹੀਦੀਆਂ ਨੇ। ਮੀਡੀਆ ਦੀਆਂ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਗਈਆਂ ਨੇ ਜਦੋਂ 12 ਤੇ 13 ਸਪਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੀ ਬ੍ਰਿਕਸ ਸਮਿਟ ਦੇ ਲਈ ਜਿਹੜਾ ਬਾਂਗਲਾਦੇਸ਼ ਨੂੰ ਇੱਕ ਮਹਿਮਾਨ ਮੁਲਕ ਦੇ ਤੌਰ ਦੇ ਉੱਤੇ ਭਾਰਤ ਨੇ ਸੱਦਿਆ ਹੈ। ਪਰ ਫਿਲਹਾਲ ਰਹਿਮਾਨ ਦੀ ਭਾਰਤ ਫੇਰੀ ਦੇ ਬਾਰੇ ਬੇਯਕੀਨੀ ਦਾ ਮਾਹੌਲ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 5 ਅਗਸਤ ਦੀ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਦੇ ਦਰਮਿਆਨ ਕਿਹਾ ਸੀ ਕਿ ਉਹ ਦਸੰਬਰ ਮਹੀਨੇ ਦੇ ਵਿੱਚ ਘਰ ਵਾਪਸੀ ਕਰ ਸਕਦੇ ਨੇ ਜੋ ਕਿ ਜਮਹੂਰੀਅਤ ਨੂੰ ਬਹਾਲ ਕਰਨ ਦੇ ਲਈ ਇੱਕ ਕਦਮ ਹੋਏਗਾ, ਭਾਵੇਂ ਕਿ ਇਸ ਦੇ ਲਈ ਉਹਨਾਂ ਨੂੰ ਕੈਦ ਜਾਂ ਮੌਤ ਦੀ ਸਜ਼ਾ ਦਾ ਹੀ ਸਾਹਮਣਾ ਕਿਉਂ ਨਾ ਕਰਨਾ ਪਵੇ। ਦੱਸ ਦਈਏ ਕਿ ਬਾਂਗਲਾਦੇਸ਼ ਦੇ ਵਿੱਚ ਉਹਨਾਂ ਨੂੰ ਮੌਤ ਦੀ ਜਿਹੜੀ ਸਜ਼ਾ ਹੈ ਤੇ ਕੈਦ ਹੈ ਉਹ ਦੋਵੇਂ ਸਜ਼ਾਵਾਂ ਜਿਹੜੀਆਂ ਵੱਖੋ ਵੱਖ ਮਾਮਲਿਆਂ ਦੇ ਵਿੱਚ ਦਿੱਤੀਆਂ ਗਈਆਂ ਨੇ। ਬਾਂਗਲਾਦੇਸ਼ ਨੇ ਇਸ ਪ੍ਰੈਸ ਕਾਨਫਰੰਸ ਦੇ ਉੱਤੇ ਗੁੱਸਾ ਵੀ ਜਤਾਇਆ ਸੀ ਤੇ ਕਿਹਾ ਸੀ ਕਿ ਇਸ ਦੇ ਨਾਲ ਬਾਂਗਲਾਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹਾਲਾਂਕਿ 7 ਅਗਸਤ ਨੂੰ ਸਪਸ਼ਟ ਕੀਤਾ ਸੀ ਕਿ ਸ਼ੇਖ ਹਸੀਨਾ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਭਾਰਤ ਦੀ ਕੋਈ ਭੂਮਿਕਾ ਨਹੀਂ ਸੀ, ਬੇਸ਼ੱਕ ਇਹ ਭਾਰਤ ਦੇ ਵਿੱਚੋਂ ਹੀ ਆਯੋਜਿਤ ਕੀਤੀ ਗਈ ਸੀ। ਉਧਰ ਦੂਸਰੇ ਪਾਸੇ ਤਾਰਿਕ ਰਹਿਮਾਨ ਨੇ ਵੀ ਪਿਛਲੇ ਹਫ਼ਤੇ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਤ੍ਰਿਵੇਦੀ ਨੂੰ ਸੱਦ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭਾਰਤ ਛੇਤੀ ਤੋਂ ਛੇਤੀ ਬਾਂਗਲਾਦੇਸ਼ ਦੇ ਹਵਾਲੇ ਕਰ ਦੇਵੇ। ਇਧਰ ਪ੍ਰਧਾਨ ਮੰਤਰੀ ਦਾ ਜਿਹੜਾ ਭਾਸ਼ਣ ਸੀ ਉਸ ਨੂੰ ਲੈ ਕੇ ਹੁਣ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਆਜ਼ਾਦੀ ਦਿਹਾੜੇ ਮੌਕੇ ਭਾਸ਼ਣ ਦੇ ਵਿੱਚ ਦਿਮਾਗੀ ਨਕਸਲ ਸ਼ਬਦ ਨੂੰ ਲੈ ਕੇ ਜਿਹੜਾ ਇਸਤੇਮਾਲ ਕੀਤਾ ਉਸ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ। ਅਸਲ 'ਚ 15 ਅਗਸਤ ਨੂੰ ਲਾਲ ਕਿਲੇ ਦੀ ਜਿਹੜੀ ਸਟੇਜ ਤੋਂ ਪ੍ਰਧਾਨ ਮੰਤਰੀ ਦਾ ਸੰਬੋਧਨ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਕੁਝ ਹਥਿਆਰ ਕੁਝ ਲਫ਼ਜ਼ ਜਿਹੜੇ ਸੀ ਉਹ ਇੰਨ ਬਿੰਨ ਕੁਝ ਇਸ ਤਰੀਕੇ ਦੇ ਨਾਲ ਕਹੇ ਕਿ ਹਥਿਆਰੀ ਨਕਸਲ ਗਏ ਤਾਂ ਦਿਮਾਗੀ ਨਕਸਲ ਮੌਕੇ ਦੀ ਤਲਾਸ਼ ਦੇ ਵਿੱਚ ਨੇ, ਹਿੰਸਾ ਅਰਾਜਕਤਾ ਦਾ ਰਾਹ ਖੋਜ ਰਹੇ ਨੇ। ਇਹਨਾਂ ਦਿਮਾਗੀ ਨਕਸਲਾਂ ਨੂੰ ਪਛਾਣਨਾ ਹੋਏਗਾ, ਇਹਨਾਂ ਦਿਮਾਗੀ ਨਕਸਲੀਆਂ ਨੂੰ ਆਈਸੋਲੇਟ ਕਰਨਾ ਹੋਏਗਾ ਤੇ ਦੇਸ਼ ਦੇ ਨਿਰਮਾਣ ਦੇ ਵੱਲ ਤੇ ਮੁੱਖ ਧਾਰਾ ਦੇ ਵਿੱਚ ਨੌਜਵਾਨਾਂ ਨੂੰ ਜੋੜਨਾ ਹੋਏਗਾ। ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਤੋਂ ਬਾਅਦ ਵਿਰੋਧੀ ਧਿਰ ਤੇ ਆਲੋਚਕਾਂ ਦੀ ਤਰਫ ਤੋਂ ਪੁੱਛਿਆ ਜਾ ਰਿਹਾ ਹੈ ਕਿ ਦਿਮਾਗੀ ਨਕਸਲ ਕਹਿਣ ਤੋਂ ਪ੍ਰਧਾਨ ਮੰਤਰੀ ਦਾ ਭਾਵ ਕਿਸ ਵੱਲ ਸੀ। ਕੁਝ ਆਲੋਚਕਾਂ ਦਾ ਤਾਂ ਦੋਸ਼ ਹੈ ਕਿ ਸਰਕਾਰ ਦੀਆਂ ਨੀਤੀਆਂ ਦੇ ਉੱਤੇ ਸਵਾਲ ਚੁੱਕਣ ਵਾਲੇ ਨੌਜਵਾਨ ਬੁੱਧੀਜੀਵੀਆਂ ਤੇ ਵਿਚਾਰਕਾਂ ਨੂੰ ਇਸ ਕਿਸਮ ਦੇ ਸ਼ਬਦਾਂ ਦੇ ਨਾਲ ਜ਼ਰੀਏ ਜੋੜਿਆ ਜਾ ਰਿਹਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਦੇ ਆਈ ਟੀ ਸੈੱਲ ਦੀ ਤਰਫ ਤੋਂ ਦਿਮਾਗੀ ਨਕਸਲ ਸ਼ਬਦ ਦਾ ਜਿਹੜਾ ਇਸਤੇਮਾਲ ਹੈ ਹਰ ਇੱਕ ਉਸ ਵਿਅਕਤੀ ਦੇ ਨਾਲ ਜੋੜ ਕੇ ਕੀਤਾ ਜਾਵੇ ਜਿਹੜਾ ਕਿ ਸਰਕਾਰ ਦਾ ਵਿਰੋਧ ਕਰਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਭਾਜਪਾ ਦੇ ਰਾਜ ਸਭਾ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਵੀਡੀਓ ਸਾਂਝੀ ਕੀਤੀ। ਉਹਨਾਂ ਨਾਲ ਇਹ ਵੀ ਲਿਖਿਆ ਕਿ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੇ ਵਿੱਚ ਆਪਣੇ ਸੰਬੋਧਨ ਦੇ ਅੰਦਰ ਜਿਹੜੇ ਦਿਮਾਗੀ ਨਕਸਲ ਸ਼ਬਦ ਦਾ ਇਸਤੇਮਾਲ ਕੀਤਾ ਹੈ ਉਹਨੂੰ ਗਹਿਰਾਈ ਦੇ ਨਾਲ ਸਮਝਣ ਦੀ ਲੋੜ ਹੈ। ਇੱਕ ਟੀਵੀ ਚੈਨਲ ਦੇ ਉੱਤੇ ਤਾਂ ਸੁਧਾਂਸ਼ੂ ਤ੍ਰਿਵੇਦੀ ਇਹ ਵੀ ਕਹਿੰਦੇ ਨਜ਼ਰ ਆਏ ਕਿ ਦਿਮਾਗੀ ਨਕਸਲ ਉਹ ਨੇ ਜੋ ਨਕਸਲੀ ਗਾਂਧੀਅਨਸ ਵਿਦ ਗਨ ਨੇ, ਇਹ ਦਿਮਾਗੀ ਨਕਸਲ ਨੇ ਜਿਨ੍ਹਾਂ ਨੂੰ ਸੀਏਏ ਦੇ ਵਿੱਚ ਨਜ਼ਰ ਆਉਂਦਾ ਸੀ ਕਿ ਨਾਗਰਿਕਤਾ ਖੋਣ ਦਾ ਕਾਨੂੰਨ ਹੈ, ਜਦਕਿ 5 ਸਾਲ ਦੇ ਵਿੱਚ ਕਿਸੇ ਮੁਸਲਮਾਨ ਦੀ ਨਾਗਰਿਕਤਾ ਨਹੀਂ ਖੋਈ ਗਈ। ਉਹਨਾਂ ਕਿਹਾ ਕਿ ਦਿਮਾਗੀ ਨਕਸਲ ਉਹ ਨੇ ਜਿਹੜੇ ਜੈ ਸ਼੍ਰੀ ਰਾਮ ਦੇ ਵਿੱਚ ਵਾਰ ਕ੍ਰਾਈਮ ਦੇਖਦੇ ਨੇ, ਪਰ ਜਿਹੜਾ ਸਰ ਕਲਮ ਕਰ ਦੇਣ ਦੇ ਬਾਅਦ ਵੀ ਉਹਨਾਂ ਨੂੰ ਸੈਕੂਲਰ ਸੰਗੀਤ ਵੱਜਦਾ ਦਿਖਾਈ ਦਿੰਦਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਦਿਮਾਗੀ ਨਕਸਲ ਵਾਲੀ ਟਿੱਪਣੀ ਦੀ ਹਮਾਇਤ ਕੀਤੀ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਬਿਲਕੁਲ ਸਹੀ ਗੱਲ ਕੀਤੀ ਹੈ। ਹਾਲਾਂਕਿ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਦੀ ਤਰਫ ਤੋਂ ਪ੍ਰਧਾਨ ਮੰਤਰੀ ਦੀ ਹਮਾਇਤ ਕੀਤੀ ਗਈ, ਪਰ ਵਿਰੋਧੀ ਧਿਰਾਂ ਦੀ ਤਰਫ ਤੋਂ ਸਵਾਲ ਚੁੱਕੇ ਗਏ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ 2-3 ਸਾਲ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ਅਰਬਨ ਨਕਸਲ ਕਿਹਾ ਸੀ। ਉਦੋਂ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਪੁੱਛਿਆ ਗਿਆ ਕਿ ਅਰਬਨ ਨਕਸਲ ਦੀ ਪਰਿਭਾਸ਼ਾ ਕੀ ਹੈ ਤਾਂ ਗ੍ਰਹਿ ਮੰਤਰੀ ਦਾ ਜਵਾਬ ਆਉਂਦਾ ਕਿ ਅਰਬਨ ਨਕਸਲ ਕੋਈ ਚੀਜ਼ ਨਹੀਂ ਹੈ, ਕੋਈ ਪਰਿਭਾਸ਼ਾ ਨਹੀਂ ਹੈ। ਅੱਜ ਪ੍ਰਧਾਨ ਮੰਤਰੀ ਹੁਣ ਲਾਲ ਕਿਲੇ ਤੋਂ ਦਿਮਾਗੀ ਨਕਸਲ ਕਹਿ ਰਹੇ ਨੇ, ਆਪਣੇ ਸਿਆਸੀ ਵਿਰੋਧੀਆਂ ਦੇ ਲਈ ਇਸ ਕਿਸਮ ਦੇ ਸ਼ਬਦਾਂ ਦਾ ਉਹ ਇਸਤੇਮਾਲ ਕਰ ਰਹੇ ਨੇ। ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਐਕਸ ਤੇ ਲਿਖਿਆ ਕਿ ਜੇਕਰ ਅਜਿਹੇ ਦਿਮਾਗੀ ਨਕਸਲ ਵਰਗੇ ਵਿਅਕਤੀ ਅਸੀਂ ਹਾਂ, ਮੈਂ ਹਾਂ, ਤਾਂ ਮੈਨੂੰ ਉਸ ਦੇ ਉੱਤੇ ਮਾਣ ਮਹਿਸੂਸ ਹੁੰਦਾ ਹੈ। ਉਧਰ ਕਾਂਗਰਸ ਦੇ ਰਾਜ ਸਭਾ ਮੈਂਬਰ ਰਾਜੀਵ ਸ਼ੁਕਲਾ ਨੇ ਕਿਹਾ ਕਿ ਪਹਿਲਾਂ ਤਾਂ ਦਿਮਾਗੀ ਨਕਸਲ ਦੀ ਪਰਿਭਾਸ਼ਾ ਦੱਸੋ, ਇਹ ਕੌਣ ਨੇ, ਕਿੱਥੇ, ਇਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੌਜਵਾਨਾਂ ਨੂੰ ਉਹਨਾਂ ਬੁੱਧੀਜੀਵੀਆਂ ਦਾ ਅਪਮਾਨ ਕਰ ਰਹੇ ਹੋ ਜੋ ਦੇਸ਼ ਜਾਂ ਸਮਾਜ ਦੇ ਲਈ ਸੋਚਦੇ ਨੇ, ਕਿਉਂਕਿ ਪਹਿਲਾਂ ਵੀ ਅਰਬਨ ਨਕਸਲ ਵਰਗੇ ਸ਼ਬਦ ਤੁਸੀਂ ਉਹਨਾਂ ਦੇ ਲਈ ਵਰਤੇ ਸੀ। ਖੈਰ, ਇਸ ਮਸਲੇ ਤੋਂ ਬਾਅਦ ਸਿਆਸਤ ਤਾਂ ਅੱਗੇ ਵੱਧ ਹੀ ਰਹੀ ਹੈ। ਪੰਜਾਬ ਭਾਰਤ ਦੀਆਂ ਜਿਹੜੀਆਂ ਖਬਰਾਂ ਨੇ ਉਹ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਂਝੀ ਕਰਨਗੇ, ਪਰ ਇੱਕ ਖਬਰ ਜਿਸਦੇ ਵੱਲ ਸ਼ਾਇਦ ਧਿਆਨ ਨਾ ਜਾਵੇ ਇਹਨਾਂ ਸਾਰੀਆਂ ਸਿਆਸੀ ਬਿਆਨਬਾਜ਼ੀਆਂ ਦੇ ਕਰਕੇ, NTA ਨੈਸ਼ਨਲ ਟੈਸਟਿੰਗ ਏਜੰਸੀ, ਉਹੀ ਏਜੰਸੀ ਜਿਹੜੀ NEET ਦੀ ਪ੍ਰੀਖਿਆਵਾਂ ਕਰਵਾਉਂਦੀ ਹੈ, ਔਰ ਉਹੀ NEET ਦੀ ਪ੍ਰੀਖਿਆ ਜਿਹਨਾਂ ਦੇ ਵਿੱਚ ਗੜਬੜੀਆਂ ਹੋ ਰਹੀਆਂ ਨੇ ਪਿਛਲੇ 2 ਸਾਲਾਂ ਤੋਂ, ਔਰ ਉਸੇ NTA ਦੀ ਤਰਫ ਤੋਂ UGC NET ਦੀ ਪ੍ਰੀਖਿਆ ਸੰਬੰਧੀ ਵੀ ਹੁਣ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ। ਅੰਗਰੇਜ਼ੀ, ਕਮਰਸ ਤੇ ਸੋਸ਼ੋਲੋਜੀ ਦੇ ਪੇਪਰਾਂ ਦੇ ਵਿੱਚ ਕਈ ਗੜਬੜੀਆਂ ਦੇਖਣ ਨੂੰ ਮਿਲੀਆਂ ਨੇ। ਦੱਸ ਦਈਏ ਕਿ NTA ਦੀ ਤਰਫ ਤੋਂ ਇਹ ਪਹਿਲੀ ਵਾਰ ਇਸ ਕਿਸਮ ਦੀਆਂ ਗੜਬੜੀਆਂ ਨਹੀਂ ਨੇ, 3 ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ। UGC ਦੀਆਂ ਇਹਨਾਂ 3 ਪ੍ਰੀਖਿਆਵਾਂ, ਇਹ ਪ੍ਰੀਖਿਆਵਾਂ ਜੂਨੀਅਰ ਰਿਸਰਚ ਫੈਲੋਸ਼ਿਪ, ਅਸਿਸਟੈਂਟ ਪ੍ਰੋਫੈਸਰ ਤੇ PhD ਦੇ ਵਿੱਚ ਦਾਖਲੇ ਦੇ ਲਈ ਆਯੋਜਿਤ ਕੀਤੀਆਂ ਜਾਂਦੀਆਂ ਨੇ। ਇਹਨਾਂ 3 ਵਿਸ਼ਿਆਂ, ਅੰਗਰੇਜ਼ੀ, ਕਮਰਸ ਤੇ ਸਮਾਜ ਸ਼ਾਸਤਰ ਦੇ ਸੰਬੰਧ ਦੇ ਵਿੱਚ NTA ਨੇ ਇਹਨਾਂ ਦੇ ਪ੍ਰਸ਼ਨ ਪੱਤਰਾਂ ਦੇ ਵਿੱਚ ਕੁੱਝ ਕਮੀਆਂ ਦੇਖੀਆਂ ਸੀ, ਜਿਸ ਤੋਂ ਬਾਅਦ ਚਾਹੇ ਉਹ ਕੁੱਝ ਲੌਜੀਕਲ ਕਮੀਆਂ ਸੀ, ਚਾਹੇ ਟਾਈਪਿੰਗ ਦੇ ਨਾਲ ਜੁੜੀਆਂ ਹੋਈਆਂ ਕਮੀਆਂ, ਔਰ ਇਹਨਾਂ ਦੇ ਵਿੱਚ ਪ੍ਰਮੁੱਖ ਵਿਦਵਾਨਾਂ ਦੇ ਨਾਮ ਵੀ ਗਲਤ ਤਰੀਕੇ ਦੇ ਨਾਲ ਦਿੱਤੇ ਗਏ ਸੀਗੇ। ਗੜਬੜੀਆਂ ਬਹੁਤ ਜ਼ਿਆਦਾ ਸੀ, ਭਾਸ਼ਾ ਦੀਆਂ ਗੜਬੜੀਆਂ ਸੀ, ਲਿੰਗ ਤੇ ਵਚਨ ਦੀਆਂ ਗੜਬੜੀਆਂ ਇਸ ਦੇ ਵਿੱਚ ਦੇਖੀਆਂ ਗਈਆਂ ਸੀ। ਹੁਣ ਇਹਨਾਂ 3 ਪ੍ਰੀਖਿਆਵਾਂ ਨੂੰ ਫਿਰ ਤੋਂ ਆਯੋਜਿਤ ਕੀਤਾ ਜਾਏਗਾ। ਅੰਗਰੇਜ਼ੀ ਤੇ ਕਮਰਸ ਦੀ ਪ੍ਰੀਖਿਆ ਦੁਬਾਰਾ 9 ਸਪਤੰਬਰ ਨੂੰ ਹੋਣੀ ਹੈ ਤੇ ਸਮਾਜ ਸ਼ਾਸਤਰ ਦੀ ਪ੍ਰੀਖਿਆ 10 ਸਪਤੰਬਰ ਨੂੰ ਹੋਣੀ ਹੈ। NTA ਦੀ ਤਰਫ ਤੋਂ ਪ੍ਰੀਖਿਆਵਾਂ ਦਾ ਸੰਚਾਲਨ ਕਿੰਜ ਗੜਬੜੀਆਂ ਭਰੇ ਤਰੀਕਿਆਂ ਦੇ ਨਾਲ ਹੁੰਦਾ। ਇਸ ਨੂੰ ਲੈ ਕੇ ਹੀ ਜੰਤਰ ਮੰਤਰ ਦੇ ਉੱਤੇ ਨੌਜਵਾਨਾਂ ਦਾ ਪ੍ਰਦਰਸ਼ਨ ਹੋਇਆ ਸੀ ਔਰ NTA ਵਰਗੀ ਏਜੰਸੀ ਜਿਹੜੀ ਹੈ ਕਿ ਉਹ ਦੇਸ਼ ਭਰ ਦੇ ਅੰਦਰ ਇਸ ਪੱਧਰ ਦੇ ਉੱਤੇ ਪ੍ਰੀਖਿਆਵਾਂ ਕਰਵਾਉਣ ਦੇ ਲਈ ਕਾਬਲ ਏਜੰਸੀ ਹੈ, ਇਸ ਦੇ ਉੱਤੇ ਬਾਰ ਬਾਰ ਸਵਾਲ ਉੱਠ ਰਹੇ ਨੇ। ਉਧਰ ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਦੇ ਉੱਤੇ ਐਕਸ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ। ਵੀਡੀਓ ਦੇ ਵਿੱਚ ਉਹ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਦੇ ਦਰਮਿਆਨ ਜਿਹੜੇ ਸ਼ਾਮਲ ਹੋਏ ਨੌਜਵਾਨ ਸੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਔਰ ਆਪਣਾ ਤਜਰਬਾ ਸਾਂਝਾ ਕਰ ਰਹੇ ਨੇ। ਰਾਹੁਲ ਗਾਂਧੀ ਨੇ ਵੀਡੀਓ ਦੇ ਨਾਲ ਹੀ ਪੋਸਟ ਦੇ ਵਿੱਚ ਇਹ ਵੀ ਲਿਖਿਆ ਕਿ ਭਾਰਤ ਦੇ ਨੌਜਵਾਨਾਂ ਨੇ ਮੋਦੀ ਜੀ ਦੇ ਹਿੰਸਕ ਸ਼ਾਸਨ ਦੇ ਸਾਹਮਣੇ ਜਿਸ ਮਜ਼ਬੂਤੀ ਦੇ ਨਾਲ, ਜਿਸ ਹਿੰਮਤ ਦੇ ਨਾਲ ਖੜੇ ਹੋ ਕੇ ਜਵਾਬਦੇਹੀ ਮੰਗੀ ਹੈ ਉਹ ਕਾਬਲੇ ਤਾਰੀਫ ਹੈ। ਉਹ ਸ਼ਾਂਤੀ, ਮੁਹੱਬਤ ਤੇ ਹਾਸੇ ਮਜ਼ਾਕ ਦੇ ਨਾਲ ਆਪਣੀ ਗੱਲ ਰੱਖ ਰਹੇ ਨੇ। ਮੈਨੂੰ ਨੌਜਵਾਨਾਂ ਦੇ ਉੱਤੇ ਮਾਣ ਹੈ, ਖਾਸ ਕਰ ਉਹਨਾਂ ਲੜਕੀਆਂ ਦੇ ਉੱਤੇ ਜਿਨ੍ਹਾਂ ਦੇ ਨਾਲ ਭਾਜਪਾ ਦੇ ਗੁੰਡਿਆਂ ਨੇ ਬਦਸਲੂਕੀ ਕੀਤੀ, ਗਾਲੀ ਗਲੋਚ ਕੀਤਾ, ਹਿੰਸਾ ਦਾ ਸਾਹਮਣਾ ਕੀਤਾ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਤੋਂ ਪ੍ਰਧਾਨ ਮੰਤਰੀ ਨੂੰ ਮਾਫ਼ੀ ਮੰਗਣ ਲਈ ਮਜਬੂਰ ਕੀਤਾ, ਪਰ ਹੁਣ ਉਹਨਾਂ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ। ਰਾਹੁਲ ਗਾਂਧੀ ਨੇ ਨਾਲ ਹੀ ਇਹ ਵੀ ਲਿਖਿਆ ਕਿ ਛਾਤਰੋਂ ਕੀ ਗੂੰਜ ਦਾ ਅਗਲਾ ਪ੍ਰੋਗਰਾਮ ਹੁਣ 22 ਅਗਸਤ ਨੂੰ ਪੁਣੇ ਦੇ ਵਿੱਚ ਹੋਏਗਾ ਔਰ ਇਸ ਵਾਰ ਪ੍ਰੋਗਰਾਮ ਦੇ ਵਿੱਚ ਸਿਰਫ ਲੜਕੀਆਂ ਹੀ ਸੱਦੀਆਂ ਜਾਣਗੀਆਂ, ਲੜਕੀਆਂ ਬੋਲਣਗੀਆਂ, ਦੇਸ਼ ਸੁਣੇਗਾ। ਦਰਅਸਲ ਜੁਲਾਈ ਮਹੀਨੇ ਦੇ ਵਿੱਚ ਜੰਤਰ ਮੰਤਰ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਰਾਹੁਲ ਗਾਂਧੀ ਦੇਸ਼ ਭਰ ਦੇ ਵਿੱਚ ਛਾਤਰੋਂ ਕੀ ਗੂੰਜ ਨਾਮ ਦੇ ਇਹ ਪ੍ਰੋਗਰਾਮ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਕਰ ਰਹੇ ਨੇ। ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਹੁਣ ਤੱਕ ਉਹਨਾਂ ਨੇ ਸਿਰਫ ਭਾਜਪਾ ਸ਼ਾਸਿਤ ਸੂਬੇ ਹੀ ਚੁਣੇ ਨੇ ਜਿਨ੍ਹਾਂ ਸੂਬਿਆਂ ਦੇ ਸ਼ਹਿਰਾਂ ਦੇ ਵਿੱਚ ਉਹ ਇਹ ਜਾ ਕੇ ਪ੍ਰੋਗਰਾਮ ਕਰ ਰਹੇ ਨੇ, ਚਾਹੇ ਉੱਤਰਾਖੰਡ ਹੋਵੇ, ਚਾਹੇ ਉੱਤਰ ਪ੍ਰਦੇਸ਼ ਹੋਵੇ, ਚਾਹੇ ਰਾਜਸਥਾਨ ਹੋਵੇ ਤੇ ਹੁਣ ਮਹਾਰਾਸ਼ਟਰ। 20 ਜੁਲਾਈ ਦੇ ਪ੍ਰਦਰਸ਼ਨ ਦੇ ਸਮੇਂ ਜਿਸ ਕਿਸਮ ਦੇ ਨਾਲ ਪ੍ਰਦਰਸ਼ਨਕਾਰੀਆਂ ਦੇ ਉੱਤੇ ਲਾਠੀਚਾਰਜ ਕੀਤਾ ਗਿਆ ਸੀ, ਅਥਰੂ ਗੈਸ ਦੇ ਗੋਲੇ ਦਾਗੇ ਗਏ ਸੀ, ਉਸ ਨੂੰ ਲੈ ਕੇ ਵਿਰੋਧੀ ਧਿਰ ਨੇ ਮਾਨਸੂਨ ਸੈਸ਼ਨ ਦੇ ਵਿੱਚ ਸਰਕਾਰ ਤੋਂ ਜਵਾਬ ਤਲਬੀ ਕੀਤੀ, ਪਰ ਇਸ ਪਾਰਲੀਮੈਂਟਰੀ ਸੈਸ਼ਨ ਦਾ ਇੱਕ ਵੀ ਦਿਨ ਸਿਰੇ ਨਹੀਂ ਚੜ ਸਕਿਆ। ਹਾਲਾਤ ਇਹ ਹੋਏ ਕਿ ਨਾ ਤਾਂ ਸਰਕਾਰ ਨੇ ਕੋਈ ਉਸ ਮੁੱਦੇ ਦੇ ਉੱਤੇ ਕੋਈ ਮਾਫ਼ੀ ਮੰਗੀ ਜਾਂ ਕੋਈ ਜਵਾਬ ਦਿੱਤਾ ਤੇ ਨਾ ਹੀ ਵਿਰੋਧੀ ਧਿਰ ਨੇ ਪਾਰਲੀਮੈਂਟਰੀ ਕਾਰਵਾਈ ਚੱਲਣ ਦਿੱਤੀ। ਉਧਰ ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਯਾਨੀ FDA ਨੇ ਅਦਾਕਾਰ ਸ਼ਾਹਰੁਖ ਖਾਨ, ਅਜੇ ਦੇਵਗਨ ਤੇ ਟਾਈਗਰ ਸ਼ਰਾਫ ਨੂੰ ਵਿਮਲ ਇਲਾਇਚੀ ਦੇ ਇਸ਼ਤਿਹਾਰਬਾਜ਼ੀ ਦੇ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ 'ਚ ਕਿਹਾ ਗਿਆ ਹੈ ਕਿ ਖਾਦ ਸੁਰੱਖਿਆ ਨਿਯਮ 2006 ਦੀ ਧਾਰਾ /24 ਦੇ ਤਹਿਤ ਖਾਦ ਪਦਾਰਥਾਂ ਦੇ ਨਾਲ ਜੁੜੇ ਹੋਏ ਇਸ਼ਤਿਹਾਰ ਤੇ ਇਸ ਕਿਸਮ ਦੀਆਂ ਜਿਹੜੀਆਂ ਗੈਰ ਲਾਜ਼ਮੀ ਜਿਹੜੀਆਂ ਉਸਦੀਆਂ ਐਡਵਰਟੀਜ਼ਮੈਂਟਸ ਨੇ ਉਹਨਾਂ ਦੇ ਉੱਤੇ ਰੋਕ ਲਗਾਈ ਜਾਂਦੀ ਹੈ। ਅਜਿਹੇ ਦੇ ਵਿੱਚ ਇਸ਼ਤਿਹਾਰ ਨੂੰ ਰੋਕਣ ਦੇ ਉੱਤੇ ਰੋਕ ਲਗਾਈ ਜਾ ਸਕਦੀ ਹੈ ਜੇਕਰ ਉਸ ਦੇ ਵਿੱਚ ਭਰਮਾਊ ਜਾਣਕਾਰੀ ਹੋਵੇ ਔਰ ਇਸ ਨਿਯਮ ਦੇ ਨਾਲ ਜੁੜੇ ਹੋਏ ਜਿਹੜੇ ਸੈਕਸ਼ਨ ਨੇ ਉਹਨਾਂ ਦੀ ਉਲੰਘਣਾ ਕਰਦਾ ਹੋਵੇ। FDA ਦਾ ਇਹ ਵੀ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਪਹਿਲੀ ਨਜ਼ਰ ਦੇ ਵਿੱਚ ਇੰਜ ਲੱਗਦਾ ਹੈ ਕਿ ਇਸ਼ਤਿਹਾਰਬਾਜ਼ੀ ਵਿਮਲ ਬ੍ਰਾਂਡ ਦਾ ਪ੍ਰਚਾਰ ਕਰਦੀ ਹੈ ਜੋ ਮੁੱਖ ਤੌਰ ਦੇ ਉੱਤੇ ਪਾਨ ਮਸਾਲੇ ਦੇ ਨਾਲ ਜੁੜੀ ਹੈ। 13 ਜੁਲਾਈ 2026 ਨੂੰ ਜਿਹੜਾ ਪਾਬੰਦੀ ਲਗਾਈ ਗਈ ਸੀ ਉਸ ਆਦੇਸ਼ ਦੇ ਤਹਿਤ ਮਹਾਰਾਸ਼ਟਰ ਦੇ ਵਿੱਚ ਪਾਨ ਮਸਾਲਾ ਨਿਰਮਾਣ, ਭੰਡਾਰਨ, ਇਸ ਦੇ ਵਿਤਰਨ ਤੇ ਇਸ ਦੀ ਬਿਕਰੀ ਦੇ ਉੱਤੇ ਰੋਕ ਲਗਾਉਂਦਾ ਹੈ। ਕਾਰਨ ਦੱਸੋ ਨੋਟਿਸ ਦੇ ਮੁਤਾਬਕ ਇਸ ਇਸ਼ਤਿਹਾਰਬਾਜ਼ੀ ਦੇ ਨਾਲ ਗ੍ਰਾਹਕ ਜਿਹੜੇ ਨੇ ਉਹ ਉਹਨਾਂ ਨੂੰ ਭਰਮਾਇਆ ਜਾ ਸਕਦਾ ਹੈ ਔਰ ਉਸ ਪ੍ਰੋਡਕਟ ਦੀ ਪਛਾਣ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਹੁੰਦੀ। ਨੋਟਿਸ 'ਚ ਇਹ ਵੀ ਕਿਹਾ ਗਿਆ ਹੈ ਕਿ ਭਰਮਾਊ ਵਿਗਿਆਪਨਾਂ ਤੋਂ ਇਸ਼ਤਿਹਾਰਬਾਜ਼ੀਆਂ ਦੀ ਹਮਾਇਤ ਕਰਨ ਵਾਲੇ ਪ੍ਰਚਾਰਕਾਂ ਦੇ ਉੱਤੇ ਵੀ 10 ਲੱਖ ਰੁਪਏ ਤੱਕ ਦਾ ਜੁਰਮਾਨਾ ਔਰ ਬਾਰ ਬਾਰ ਉਲੰਘਣ ਕਰਨ ਦੇ ਉੱਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਪ੍ਰਚਾਰਕ ਯਾਨੀ ਕਿ ਇਹ ਅਦਾਕਾਰ। ਉੱਥੇ ਹੀ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ NDIS ਦੇ ਵਿੱਚ ਇਸ ਵਕਤ ਰਿਕਾਰਡ ਗਿਣਤੀ ਦੇ ਵਿੱਚ ਜਿਹੜੇ ਚਾਲੀ ਇਸ ਸਕੀਮ ਦੇ ਨਾਲ ਜਿਹੜੇ ਜਿਹਨਾਂ ਲੋਕਾਂ ਨੇ NDIS ਦੀ ਸਕੀਮ ਨੂੰ ਯਾਨੀ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਦੀ ਸਕੀਮ ਨੂੰ ਫੈਡਰਲ ਸਰਕਾਰ ਦੇ ਕਹੇ ਮੁਤਾਬਕ ਨਹੀਂ ਚਲਾਇਆ ਔਰ ਜਿਹੜੇ NDIS ਦਾ ਕੁਆਲਿਟੀ ਤੇ ਸਟੈਂਡਰਡ ਕਮਿਸ਼ਨ ਹੈ ਉਸ ਦੇ ਮੁਤਾਬਕ ਦੱਸੇ ਹੋਏ ਨਿਯਮਾਂ ਦੇ ਉੱਤੇ ਨਹੀਂ ਚੱਲੇ, ਅਜਿਹੇ 111 ਇੰਡੀਵਿਜੁਅਲਸ ਰਜਿਸਟਰਡ ਪ੍ਰੋਵਾਈਡਰ ਤੇ ਅਨਰਜਿਸਟਰਡ ਪ੍ਰੋਵਾਈਡਰ ਉਹਨਾਂ ਨੂੰ ਹੁਣ ਬੈਨ ਕਰ ਦਿੱਤਾ ਗਿਆ। ਵੈਸੇ ਹੁਣ ਤੱਕ ਇਸ ਦੇ ਤਹਿਤ 450 ਦੇ ਕਰੀਬ ਜਿਹੜੇ ਪ੍ਰੋਵਾਈਡਰਸ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਕੈਂਸਲ ਕੀਤੀ ਗਈ ਹੈ ਇਸ ਸਾਲ ਦੇ ਵਿੱਚ। ਕਿਹਾ ਜਾ ਰਿਹਾ ਹੈ ਕਿ NDIS ਦੇ ਵਿੱਚ ਸਕੀਮ ਨੂੰ ਜਿਹੜਾ ਆਮ ਲੋਕਾਂ ਤੱਕ ਜਿਹੜੇ ਲੋੜਵੰਦ ਨੇ ਉਹਨਾਂ ਤੱਕ ਲਾਗੂ ਕਰਨ ਦੇ ਵਿੱਚ ਇਹ ਰਜਿਸਟਰਡ ਸਰਵਿਸ ਪ੍ਰੋਵਾਈਡਰ ਜਿਹੜੇ ਨੇ ਇਹ ਵੱਡੀ ਭੂਮਿਕਾ ਨਿਭਾਉਂਦੇ ਨੇ ਔਰ ਇਹ ਗਲਤ ਤਰੀਕੇ ਦੇ ਨਾਲ ਜਿਹੜੇ ਕਲੇਮ ਹਾਸਲ ਕਰਦੇ ਨੇ। NDIS ਦੇ ਮਿਨਿਸਟਰ ਜੈਨੀ ਮੈਕਲਿਸਟਰ ਦੀ ਤਰਫ ਤੋਂ ਅਦਾਰੇ ABC ਨੂੰ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਉਹ ਸਾਰੇ ਕਲੇਮਸ ਨੂੰ ਰਿਵਿਊ ਕਰ ਰਹੇ ਹਾਂ ਜਿਸ ਦੇ ਵਿੱਚ ਕਿਸੇ ਨਾ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਹਾਸਲ ਹੋਈ ਹੈ ਜਾਂ ਫਿਰ ਪਹਿਲਾਂ ਕੋਈ ਇਨਵੈਸਟੀਗੇਸ਼ਨਸ ਉਹਨਾਂ ਮਾਮਲਿਆਂ ਦੇ ਨਾਲ ਜੁੜੀਆਂ ਹੋਈਆਂ ਚੱਲ ਰਹੀਆਂ ਸੀ, ਉਹਨਾਂ ਦੇ ਉੱਤੇ ਬੈਨਿੰਗ ਆਰਡਰ ਲੱਗੇ ਹੋਏ ਸੀ, ਜਾਂ ਫਿਰ ਉਹ ਮਾਮਲੇ ਕਿਸੇ ਹੋਰ ਮਾਮਲੇ ਨੂੰ ਰੈਫਰ ਕਰ ਰਹੇ ਹੋਣ, ਖਾਸ ਤੌਰ ਦੇ ਉੱਤੇ ਫਰਾਡਸਟਰਸ ਦੇ ਨਾਲ ਜੁੜੇ ਹੋਏ ਮਾਮਲੇ ਹੋਣ, ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ। NDIS ਮਿਨਿਸਟਰ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਦੇ ਵਿੱਚ ਹੋਰ ਵਧੇਰੇ ਜਿਹੜੀ ਸੁਧਾਰ ਲਿਆਉਣ ਦੀ ਲੋੜ ਹੈ। ਅੱਜ ਸਵੇਰ ਵੇਲੇ ਅਦਾਰੇ ABC ਦੇ ਰੇਡੀਓ ਨੈਸ਼ਨਲ ਬ੍ਰੈਕਫਾਸਟ ਪ੍ਰੋਗਰਾਮ ਦੇ ਵਿੱਚ ਜੈਨੀ ਮੈਕਲਿਸਟਰ ਨੇ ਕਿਹਾ ਕਿ ਸਰਕਾਰ ਇਸ ਗੱਲ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਹੈ ਕਿ NDIS ਦੇ ਵਿੱਚ ਇਸੇ ਹਫਤੇ ਨਵੇਂ ਸੁਧਾਰ ਜਿਹੜੇ ਨੇ ਲਿਆਂਦੇ ਜਾ ਸਕਦੇ ਨੇ। ਹਾਲਾਂਕਿ ਪਹਿਲਾਂ ਵੀ ਜਿਹੜੇ NDIS ਦੇ ਸੁਧਾਰ ਲਿਆਂਦੇ ਗਏ ਸੀ ਉਹ ਇੱਕ ਬਹਿਸ ਦਾ ਵਿਸ਼ਾ ਬਣ ਗਏ ਸੀ ਕਿ ਜ਼ਿਆਦਾਤਰ ਲੋੜਵੰਦਾਂ ਤੋਂ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਦੇ ਤਹਿਤ ਹੱਕ ਜਿਹੜੇ ਨੇ ਉਹ ਖੋਹੇ ਜਾ ਰਹੇ ਨੇ। ਉੱਥੇ ਗਨ ਬਾਏਬੈਕ ਸਕੀਮ ਨੂੰ ਲੈ ਕੇ ਹੁਣ ਫੈਡਰਲ ਸਰਕਾਰ ਤੇ ਕੁਝ ਇੱਕ ਸੂਬਿਆਂ ਦੀਆਂ ਸਰਕਾਰਾਂ ਸਹਿਮਤੀ ਦਿਖਾਈ ਦੇ ਰਹੀਆਂ ਨੇ। ਖਾਸ ਤੌਰ ਦੇ ਉੱਤੇ ਵੰਡਾਈ ਦੇ ਵਿੱਚ ਜਿਹੜਾ ਹੋਇਆ ਇੱਕ ਵੱਡਾ ਹਮਲਾ ਸੀ ਜਿਸਨੇ ਆਸਟ੍ਰੇਲੀਆ ਨੂੰ ਦੁਨੀਆ ਭਰ ਦੇ ਨਕਸ਼ੇ ਦੇ ਉੱਤੇ ਖਾਸ ਤੌਰ ਦੇ ਉੱਤੇ ਇਸ ਕਿਸਮ ਦੇ ਨਫ਼ਰਤੀ ਹਮਲਿਆਂ ਦੇ ਮਾਮਲੇ 'ਚ ਉਭਾਰਿਆ ਸੀ। ਇਸ ਹਮਲੇ ਤੋਂ ਬਾਅਦ ਹੁਣ ਕਾਮਨਵੈਲਥ ਸਰਕਾਰ ਤੇ NSW ਦੀ ਸਟੇਟ ਗਵਰਨਮੈਂਟ ਦੇ ਦਰਮਿਆਨ ਨੈਸ਼ਨਲ ਗਨ ਬਾਏ ਬੈਕ ਸਕੀਮ ਨੂੰ ਲੈ ਕੇ ਸਹਿਮਤੀ ਬਣ ਗਈ ਹੈ। NSW ਦੇ ਵਿੱਚ ਦਸੰਬਰ 2025 ਦੇ ਹਮਲੇ ਤੋਂ ਬਾਅਦ ਵੈਸੇ ਵੀ ਬੰਦੂਕ ਰੱਖਣ, ਨਵੇਂ ਲਾਇਸੈਂਸ ਲੈਣ, ਕੁਝ ਇੱਕ ਖਾਸ ਕਿਸਮ ਦੇ ਜਿਹੜੇ ਹਥਿਆਰ ਨੇ ਉਹਨਾਂ ਨੂੰ ਰੱਖਣ ਔਰ ਹਥਿਆਰਾਂ ਨੂੰ ਰੀਕਲਾਸੀਫਾਈ ਕਰਨ ਕਿ ਕਿਸ ਕਿਸਮ ਦੇ ਹਥਿਆਰ ਜਿਹੜੇ ਨੇ ਆਮ ਲੋਕਾਂ ਕੋਲ ਜਾ ਸਕਦੇ ਨੇ, ਔਰ ਬੈਕਗਰਾਉਂਡ ਚੈੱਕ, ਖਾਸ ਤੌਰ ਦੇ ਉੱਤੇ ਨਾਗਰਿਕਤਾ ਦੇ ਆਧਾਰ ਦੇ ਉੱਤੇ ਬੈਕਗਰਾਉਂਡ ਚੈੱਕ ਤੇ ਫਾਇਰ ਆਰਮਸ ਯਾਨੀ ਕਿ ਹਥਿਆਰਾਂ ਦੀ ਗਿਣਤੀ ਨੂੰ ਸੀਮਿਤ ਕਰਨ ਦੇ ਮਾਮਲੇ ਜਿਹੜੇ ਨੇ ਉਹ ਉਸ ਦੇ ਤਹਿਤ NSW ਸਰਕਾਰ ਨੇ ਵੱਡੇ ਫੈਸਲੇ ਲਏ ਸੀ। ਪਰ ਹੁਣ ਗਨ ਬਾਏ ਬੈਕ ਸਕੀਮ ਇੱਕ ਦੂਸਰਾ ਫੈਸਲਾ ਹੈ ਜਿਹੜਾ ਕਿ ਐਂਟੀ ਸੈਮੇਟਿਜ਼ਮ ਦੇ ਉੱਤੇ ਬੈਠੇ ਨੈਸ਼ਨਲ ਰਾਇਲ ਕਮਿਸ਼ਨ ਦੀ ਤਰਫ ਤੋਂ ਸੁਝਾਇਆ ਗਿਆ ਸੀ। ਕਿਹਾ ਗਿਆ ਸੀ ਕਿ ਉਹਨਾਂ ਲੋਕਾਂ ਦੇ ਕੋਲ ਜਿਨ੍ਹਾਂ ਦੇ ਕੋਲ ਵਧੇਰੇ ਹਥਿਆਰ ਨੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਹਥਿਆਰ ਉਹ ਸਰਕਾਰ ਨੂੰ ਦੇ ਦੇਣ ਤੇ ਸਰਕਾਰ ਇਸ ਦੇ ਇਵਜ਼ ਦੇ ਵਿੱਚ ਉਹਨਾਂ ਨੂੰ ਪੈਸੇ ਦੇਵੇ। ਹੁਣ ਇਸ ਸਕੀਮ ਦਾ NSW ਦੇ ਵਿੱਚ ਵਿਸਥਾਰ ਦੱਸਿਆ ਗਿਆ। ਪਹਿਲਾ ਗੇੜ ਜਿਹੜਾ ਉਹ 2 ਨਵੰਬਰ 2026 ਤੋਂ ਸ਼ੁਰੂ ਹੋਏਗਾ। ਉਹ ਲੋਕ ਜਿਹੜੇ ਜਿਨ੍ਹਾਂ ਦੇ ਕੋਲ ਰਿਵਾਲਵਰਸ ਨੇ ਉਹਨਾਂ ਨੂੰ $1,000 ਵਾਪਸ ਦਿੱਤੇ ਜਾਣਗੇ ਜੇਕਰ ਉਹ ਆਪਣੇ ਨੇੜਲੇ ਥਾਣਿਆਂ ਦੇ ਵਿੱਚ ਇਹਨਾਂ ਹਥਿਆਰਾਂ ਨੂੰ ਵਾਪਸ ਸਪੁਰਦ ਕਰ ਦਿੰਦੇ ਨੇ। ਸੈਮੀ ਆਟੋਮੈਟਿਕ ਹੈਂਡ ਗਨਸ ਦੇ ਲਈ $850 ਦਿੱਤੇ ਜਾਣਗੇ, ਡਬਲ ਬੈਰਲ ਸ਼ਾਰਟ ਗਨਸ ਦੇ ਲਈ $850 ਤੇ ਸਿੰਗਲ ਬੈਰਲ ਦੇ ਲਈ $650 ਦਾ ਕੰਪਨਸੇਸ਼ਨ ਦਿੱਤਾ ਜਾਣਾ ਹੈ। ਠੀਕ ਇਸੇ ਤਰੀਕੇ ਦੇ ਨਾਲ ਰਾਈਫਲਸ ਦੇ ਵਿੱਚ ਰਿਮ ਫਾਇਰ ਹੈ ਜਿਹੜੀ ਉਸ ਦੇ ਲਈ $600, ਸੈਂਟਰ ਫਾਇਰ ਦੇ ਲਈ $1,000 ਤੇ ਏਅਰ ਰਾਈਫਲ ਦੇ ਵਾਸਤੇ $450 ਸਰਕਾਰ ਕੰਪਨਸੇਸ਼ਨ ਸਕੀਮ ਦੇ ਤਹਿਤ ਵਾਪਸ ਦੇਗੀ ਔਰ ਇਸ ਕੰਪਨਸੇਸ਼ਨ ਦੇ ਵਿੱਚ 50% ਹਿੱਸਾ ਕਾਮਨਵੈਲਥ ਸਰਕਾਰ ਬੋਝ ਚੁੱਕੇਗੀ ਤੇ ਬਾਕੀ ਦਾ ਅੱਧਾ ਖਰਚਾ ਜਿਹੜਾ ਉਹ ਸੂਬਾਈ ਸਰਕਾਰ ਦੀ ਤਰਫ ਤੋਂ ਚੁੱਕਿਆ ਜਾਏਗਾ। ਦੱਸ ਦਈਏ ਕਿ ਇਸ ਦੇ ਵਾਸਤੇ ਐਲੀਜੀਬਲ ਬਿਜ਼ਨਸ ਤੇ ਜਿਹੜੇ ਡੀਲਰਸ ਨੇ ਉਹਨਾਂ ਨੂੰ ਵੀ $25,000 ਦੀਆਂ ਗਰਾਂਟਾਂ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਉਤਸ਼ਾਹਿਤ ਕਰ ਸਕਣ। ਫਿਰ ਇਸ ਤੋਂ ਬਾਅਦ 2027 ਦੇ ਵਿੱਚ ਦੂਸਰਾ ਗੇੜ ਜਿਹੜਾ ਇਸਦਾ ਸ਼ੁਰੂ ਹੋਏਗਾ। ਇਸ ਗੇੜ ਦੇ ਤਹਿਤ ਹਾਇਰ ਵੈਲਿਊ ਵਾਲੇ ਜਿਹੜੇ ਫਾਇਰ ਆਰਮਸ ਨੇ ਉਹਨਾਂ ਨੂੰ ਵਾਪਸ ਲਿਆ ਜਾਏਗਾ ਜਿਹੜੇ $3,000 ਤੋਂ $10,000 ਤੱਕ ਦੇ ਨੇ। ਅੰਦਾਜ਼ਾ ਇਹ ਕਿ NSW ਚ 2,74,000 ਰਜਿਸਟਰਡ ਫਾਇਰ ਆਰਮਸ ਨੇ ਹਥਿਆਰ ਨੇ ਔਰ ਜਿਨ੍ਹਾਂ ਦੇ ਵਿੱਚੋਂ 24% ਦੇ ਆਸ ਪਾਸ ਜਿਹੜੇ ਨੇ ਟੋਟਲ ਨੰਬਰ ਮਾਫ ਕਰਨਾ ਪੂਰੇ ਦੇਸ਼ ਦੇ ਵਿੱਚ ਉਹਦੇ ਚੋਂ NSW ਦੇ ਅੰਦਰ ਨੇ ਔਰ 50,000 ਲਾਇਸੈਂਸ ਹੋਲਡਰਸ ਜਿਹੜੇ ਨੇ ਉਹ ਇਸ ਨਵੇਂ ਜਿਹੜੇ ਨਿਯਮ ਨੇ ਉਹਨਾਂ ਦੇ ਤਹਿਤ ਅਫੈਕਟ ਹੋਣਗੇ। ਕੁਇਨਜ਼ਲੈਂਡ ਤੇ ਵਿਕਟੋਰੀਆ ਨੇ ਹਾਲਾਂਕਿ ਗਨ ਬਾਏ ਬੈਕ ਸਕੀਮ ਦਾ ਇਸਤੇਮਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਉਹਨਾਂ ਨੇ ਮਨਾ ਕਰ ਦਿੱਤਾ ਸੀ। ਐਂਟੀ ਨੇ ਹਾਲੇ ਤੱਕ ਜਿਹੜਾ ਹੈ ਇਸ ਸਕੀਮ ਦੇ ਉੱਤੇ ਸਭ ਤੋਂ ਵੱਧ ਵਚਨਬੱਧਤਾ ਦੁਹਰਾਈ ਹੈ। ਸਾਊਥ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਜਨਵਰੀ ਮਹੀਨੇ ਦੇ ਵਿੱਚ ਉਹ ਗਨ ਬਾਏ ਬੈਕ ਸਕੀਮ ਦੇ ਕੁਝ ਇੱਕ ਸੋਧਾਂ ਕਰਕੇ ਇਸ ਨੂੰ ਲਾਗੂ ਕਰਨਾ ਚਾਹਣਗੇ ਜਨਵਰੀ 2027 ਤੋਂ, ਜਦਕਿ ਤਸਮੇਨੀਆ ਤੇ ACT ਵਰਗੇ ਸੂਬੇ ਹਾਲੇ ਵੀ ਵਿਚਾਰ ਅਧੀਨ ਨੇ ਯਾਨੀ ਕਿ ਉਹ ਸੈਂਟਰ ਗਵਰਨਮੈਂਟ ਦੇ ਨਾਲ ਜਾਂ ਫੈਡਰਲ ਗਵਰਨਮੈਂਟ ਦੇ ਨਾਲ ਵਿਚਾਰ ਚਰਚਾਵਾਂ ਕਰ ਰਹੇ ਨੇ। ਵੈਸਟਰਨ ਆਸਟ੍ਰੇਲੀਆ ਦਾ ਕਹਿਣਾ ਸੀ ਕਿ ਉਹ ਇਸ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਤਿਆਰ ਹੈ, ਬਲਕਿ ਉਹਨਾਂ ਨੇ ਕਾਫੀ ਲੰਮੇ ਅਰਸੇ ਤੋਂ ਗਨ ਬਾਏ ਬੈਕ ਸਕੀਮ ਨੂੰ ਚਲਾਇਆ ਵੀ ਹੈ। ਹੁਣ ਤੱਕ 83,000 ਫਾਇਰਆਰਮ ਜਿਹੜੇ ਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸਰੈਂਡਰ ਕੀਤੇ ਜਾ ਚੁੱਕੇ ਨੇ 2 ਸਾਲਾਂ ਦੇ ਸਮੇਂ ਦੇ ਦਰਮਿਆਨ, ਪਰ ਅੱਗਿਓਂ ਵਧੇਰੇ ਫੈਡਰਲ ਗ੍ਰਾਂਟ ਦੀ ਉਹਨਾਂ ਨੂੰ ਲੋੜ ਹੈ। ਹਾਲਾਂਕਿ ਵੈਸਟਰਨ ਆਸਟ੍ਰੇਲੀਆ ਦੇ ਉੱਤੇ ਜਦੋਂ ਵੀ ਨਵੇਂ ਪੈਸੇ ਦੀ ਮੰਗ ਕਰਦਾ ਹੈ ਤਾਂ ਇਤਰਾਜ਼ ਉੱਠਣ ਲੱਗ ਪੈਂਦੇ ਨੇ। ਪਿਛਲੇ ਹਫਤੇ ਦੀ ਖਬਰ ਹੀ ਸਾਂਝੀ ਕਰ ਲਈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਵੈਸਟਰਨ ਆਸਟ੍ਰੇਲੀਆ ਨੂੰ GST ਦਾ ਬਣਦੇ ਦੇ ਨਾਲੋਂ ਜ਼ਿਆਦਾ ਜਿਹੜਾ ਮੋੜ ਕੇ ਦਿੱਤਾ ਜਾ ਰਿਹਾ ਫੈਡਰਲ ਪੂਲ ਦੇ ਵਿੱਚੋਂ। ਹੁਣ ਇਸ ਨੂੰ ਲੈ ਕੇ ਸ਼ੁੱਕਰਵਾਰ ਦੇ ਦਿਨ ਜਿਹੜੀ ਰਿਪੋਰਟ ਰਿਲੀਜ਼ ਕੀਤੀ ਗਈ ਸੀ ਪ੍ਰੋਡਕਟਿਵਿਟੀ ਕਮਿਸ਼ਨ ਦੀ, ਉਸ ਦੇ ਤਹਿਤ ਕਿਹਾ ਗਿਆ ਸੀ ਕਿ ਪਹਿਲੇ 6 ਸਾਲਾਂ ਦੇ ਵਿੱਚ ਹੀ $23 ਬਿਲੀਅਨ ਫੈਡਰਲ ਸਰਕਾਰ ਨੂੰ ਇਹ ਕੋਸਟ ਕਰ ਗਿਆ। ਮਾਥੀਆਸ ਕੋਰਮੈਨ ਇੱਕ ਫਾਈਨੈਂਸ ਮਿਨਿਸਟਰ ਹੁੰਦੇ ਸੀ ਲਿਬਰਲ ਨੈਸ਼ਨਲ ਗਵਰਨਮੈਂਟ ਦੇ ਵਿੱਚ, ਕਿਉਂਕਿ ਉਹਨਾਂ ਦੀ ਸਰਕਾਰ ਵੇਲੇ ਹੀ ਇਹ ਸਕੀਮ ਜਿਹੜੀ ਹੈ ਸ਼ੁਰੂ ਕੀਤੀ ਗਈ ਸੀ, ਤਾਂ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਅੱਜ ਸਵੇਰ ਵੇਲੇ ਅਦਾਰੇ ABC ਦੇ ਨੈਸ਼ਨਲ ਬ੍ਰੈਕਫਾਸਟ ਪ੍ਰੋਗਰਾਮ ਚ ਬੋਲਦਿਆਂ ਕਿਹਾ ਕਿ ਮੈਂ ਇਸ ਦੇ ਨਾਲ ਅਸਹਿਮਤ ਹਾਂ ਕਿ ਵੈਸਟਰਨ ਆਸਟ੍ਰੇਲੀਆ ਦੇ ਨਾਲ ਅਨਫੇਅਰ ਹੋਇਆ, ਜਦਕਿ ਦੂਸਰੇ ਪਾਸੇ ਇਸ ਮਸਲੇ ਦੇ ਉੱਤੇ ਹੁਣ ਸਾਊਥ ਆਸਟ੍ਰੇਲੀਆ ਦੇ ਟ੍ਰੈਜਰ ਟੌਮ ਕੋਸਟੋਨਿਸ ਵੀ ਆ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਗੱਲ ਦੇ ਵਿੱਚ ਕੋਈ ਸਰਪ੍ਰਾਈਜ਼ ਨਹੀਂ ਹੈ, ਕੋਈ ਹੈਰਾਨੀ ਨਹੀਂ ਹੈ ਕਿ 2018 ਦੇ ਵਿੱਚ ਜਿਹੜੀ ਡੀਲ ਇੱਕ ਸੈੱਟ ਕੀਤੀ ਗਈ ਸੀ ਵੈਸਟਰਨ ਆਸਟ੍ਰੇਲੀਆ ਨੂੰ GST ਰੈਵਨਿਊ ਦੇ ਵਿੱਚੋਂ ਇੱਕ ਵੱਡਾ ਸਲਾਈਸ ਜਿਹੜਾ ਮਿਲਦਾ ਰਿਹਾ ਹੈ, ਔਰ ਇਹ ਅਨਫੇਅਰ ਹੈ, ਇਹ ਇਮੋਰਲ ਹੈ, ਇਹ ਗੈਰ ਨੈਤਿਕ ਹੈ ਔਰ ਇਹ ਗੈਰ ਵਾਜਬ ਹੈ। ਉਹਨਾਂ ਕਿਹਾ ਕਿ ਬਲਕਿ ਵੈਸਟਰਨ ਆਸਟ੍ਰੇਲੀਆ ਦੇ ਲੋਕ ਵੀ ਇਸ ਗੱਲ ਨੂੰ ਸਮਝਦੇ ਨੇ, ਜਾਣਦੇ ਨੇ ਕਿ ਬਾਕੀ ਦੇਸ਼ ਦੇ ਦੂਜੇ ਸੂਬਿਆਂ ਦੇ ਨਾਲ ਇਹ ਧੱਕਾ ਹੋ ਰਿਹਾ। ਹੁਣ ਸਰਕਾਰ ਜਿਹੜੀ ਕਿ ਪਹਿਲਾਂ ਹੀ 2029 ਤੱਕ ਇਹ ਸੋਚੀ ਬੈਠੀ ਹੈ ਕਿ ਇਸੇ ਤਰੀਕੇ ਦੇ ਨਾਲ ਇਹ ਰਕਮ ਜਿਹੜੀ ਹੈ ਮਿਲਦੀ ਰਹੇਗੀ ਵੈਸਟਰਨ ਆਸਟ੍ਰੇਲੀਆ ਨੂੰ, ਸੋਚਣ ਦੇ ਲਈ ਮਜਬੂਰ ਹੋ ਰਹੀ ਹੈ। ਉੱਥੇ ਦੋ ਖਬਰਾਂ ਅਲੱਗ ਅਲੱਗ ਕਿਸਮ ਦੀਆਂ ਔਰ ਦੋਹਾਂ ਖਬਰਾਂ ਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਨਸੋਲਵੈਂਸੀ ਜਾਂ ਫਿਰ ਬਾਜ਼ਾਰ ਦੇ ਵਿੱਚ ਬਣੇ ਰਹਿਣ ਦੀ ਜਿਹੜੀ ਇੱਕ ਤਾਕਤ ਹੈ ਉਸ ਨੂੰ ਲੈ ਕੇ ਕੰਪਨੀਆਂ ਬੰਦ ਹੋਣ ਦੀ ਕਗਾਰ ਦੇ ਉੱਤੇ ਨੇ, ਇਸ ਦੇ ਨਾਲ ਜੁੜੀਆਂ ਦੋ ਖਬਰਾਂ। ਸਿਡਨੀ ਦੇ ਰੈਜ਼ੀਡੈਂਸ਼ੀਅਲ ਡਿਵੈਲਪਰ ਜਿਹੜਾ ਉਹ ਹੁਣ ਲਗਭਗ ਖਤਮ ਹੁੰਦਾ ਨਜ਼ਰ ਆ ਰਿਹਾ ਔਰ ਇਸ ਦੇ ਨਾਲ ਇੱਕ ਦੂਜੀ ਕੰਪਨੀ ਵੀ ਪ੍ਰਭਾਵਿਤ ਹੋ ਰਹੀ ਹੈ ਜਿਸ ਕੰਪਨੀ ਨੇ ਇਸ ਕੰਸਟਰਕਸ਼ਨ ਕੰਪਨੀ ਨੂੰ ਲੋਨ ਦਿੱਤਾ ਸੀ। ਬਿਲਟ ਬਾਏ ਸਕਾਈ ਵਿਊ ਨਾਮ ਦੀ ਇਹ ਕੰਸਟਰਕਸ਼ਨ ਕੰਪਨੀ ਜਿਸ ਦੇ ਦੋ ਡਾਇਰੈਕਟਰ ਡੇਵਿਡ ਜੇਮਸ ਡਰਾਈਵਰ ਤੇ ਨਾਲ ਹੀ ਕਰੋਨੂਲਾ ਦੀ ਇੱਕ ਮਹਿਲਾ ਜਿਸਦਾ ਨਾਮ ਜੇਡ ਵਿਲੀਅਮਸ ਹੈ, ਦੋਹਾਂ ਦੀ ਤਰਫ ਤੋਂ ਇਹ ਕੰਪਨੀ ਚਲਾਈ ਜਾ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ $8,90,000 ਦੇ ਤਾਂ ਟੈਕਸ ਇਹਨਾਂ ਨੇ ਅਦਾ ਨਹੀਂ ਕੀਤੇ, ਬਲਕਿ ਇਸ ਤੋਂ ਇਲਾਵਾ ਜਿਹੜੀਆਂ ਲੀਗਲ ਪ੍ਰੋਸੀਡਿੰਗਸ ਨੇ ਉਹਦਾ ਵੀ ਬਣਦਾ $12,00,000 ਤੋਂ ਵੱਧ ਦਾ ਜਿਹੜਾ ਲੀਗਲ ਪ੍ਰੋਸੀਡਿੰਗਸ ਦਾ ਖਰਚਾ ਹੈ ਉਹ ਵੀ ਇਹ ਨਹੀਂ ਦੇ ਪਾ ਰਹੇ। ਅਜਿਹੇ ਦੇ ਵਿੱਚ ਹੁਣ ਇਸ ਕੰਪਨੀ ਦੇ ਜਿਹੜੇ ਲਿਕੁਇਡੇਟਰ ਨੇ ਉਹਨਾਂ ਦੀ ਤਰਫ ਤੋਂ ਦੱਸਿਆ ਗਿਆ ਕਿ ਲਗਭਗ $1,19,87,000 ਦਾ ਕਰਜ਼ ਇਸ ਕੰਪਨੀ ਦੇ ਉੱਤੇ ਆ ਚੜਿਆ ਹੈ। ਇਸ ਦੇ ਵਿੱਚੋਂ ਲਗਭਗ $90,00,000 ਦਾ ਕਰਜ਼ ਤਾਂ ਪੈਕੋ ਕਾਰਪ ਦੀ ਤਰਫ ਤੋਂ ਹੀ ਦਿੱਤਾ ਗਿਆ ਸੀ। ਇਹ ਇੱਕ ਕਿਸਮ ਦੇ ਸਟਰੀਟ ਵੀਅਰ ਹੈਗੇ ਨੇ, ਗੀਡਅਪ ਨਾਮ ਦਾ ਸਟਰੀਟ ਵੀਅਰ ਜਿਹੜਾ ਹੈ ਉਹ ਜੇਕ ਪੈਕੋ ਦੀ ਤਰਫ ਤੋਂ ਚਲਾਇਆ ਜਾਂਦਾ ਹੈ। ਉਹਨਾਂ ਨੇ ਆਪਣੇ ਪੈਕੋ ਕਾਰਪ ਦੇ ਵਿੱਚੋਂ ਇਹ $90,00,000 ਦਾ ਕਰਜ਼ ਦਿੱਤਾ ਸੀ। ਅਜਿਹੇ ਦੇ ਵਿੱਚ ਹੁਣ ਗੀਡਅਪ ਜਿਹੜੀ ਆ ਉਹ ਆਪਣਾ ਖਰਚਾ ਮੰਗ ਰਹੀ ਹੈ, ਆਪਣਾ ਜਿਹੜਾ ਕਰਜ਼ ਆ ਉਹ ਵਾਪਸ ਮੰਗ ਰਹੀ ਹੈ, ਪਰ ਦੂਸਰੇ ਪਾਸੇ ਸਕਾਈ ਵਿਊ ਦੇ ਜਿਹੜੇ ਬਣ ਰਹੇ ਘਰ ਨੇ ਉਹ ਵੀ ਫਿਲਹਾਲ ਹੁਣ ਹਵਾ 'ਚ ਲਟਕ ਗਏ ਨੇ। ਅਜਿਹੇ 'ਚ ਜਿਹੜੀ ਜਿਹੜੀ ਮਹਿਲਾ ਜੇਡ ਵਿਲੀਅਮਸ ਦੱਸੀ ਗਈ ਹੈ ਉਸਦਾ ਸਾਬਕਾ ਪਤੀ ਜੇਕ ਵਿਲੀਅਮਸ ਇਸ ਵਕਤ ਜੇਲ੍ਹ 'ਚ ਹੈ। ਕਿਹਾ ਜਾ ਰਿਹਾ ਹੈ ਕਿ ਜੇਕ ਵਿਲੀਅਮ ਤੇ ਡਰਾਈਵਰ ਨੇ ਪਹਿਲਾਂ ਵੀ ਇਸ ਕਿਸਮ ਦੇ ਨਾਲ ਬਿਲਟ ਬਾਏ ਸਕਾਈ ਵਿਊ ਦੀ ਕੰਪਨੀ ਨੂੰ ਇੱਕ ਹੋਰ ਨਾਮ ਤੋਂ ਚਲਾਇਆ ਸੀ 2022 ਦੇ ਵਿੱਚ। ਵਿਲੀਅਮਸ ਜਿਹੜਾ ਸੀ ਜੇਕ ਵਿਲੀਅਮਸ ਉਸਨੂੰ ਜੇਲ੍ਹ 'ਚ ਇਸ ਕਰਕੇ ਪਾਇਆ ਗਿਆ ਕਿਉਂਕਿ ਜੇਡ ਵਿਲੀਅਮ ਤੋਂ ਪਹਿਲਾਂ ਉਸਦੀ ਜਿਹੜੀ ਪਾਰਟਨਰ ਸੀ ਉਸਦੇ ਨਾਲ ਉਸਨੇ ਘਰੇਲੂ ਬਦਸਲੂਕੀ ਕੀਤੀ ਸੀ ਔਰ ਡੋਮੈਸਟਿਕ ਵਾਇਲੈਂਸ ਦਾ ਕੇਸ ਸੀ ਜਿਸਦੇ ਤਹਿਤ ਉਹ ਜੇਲ੍ਹ ਦੇ ਵਿੱਚ ਹੈ, ਪਰ ਉਸ ਤੋਂ ਬਾਅਦ ਕੰਪਨੀ ਲਗਾਤਾਰ ਇਨਸੋਲਵੈਂਸੀ ਇਸ 'ਚ ਜਾਂਦੀ ਰਹੀ। ਸਿਰਫ ਮਾਰਚ 2021 ਤੋਂ ਲੈ ਕੇ ਦਸੰਬਰ 2024 ਦੇ ਦਰਮਿਆਨ ਦੀਆਂ ਸਟੇਟਮੈਂਟ ਸੀ ਜੇ ਦੇਖੀਆਂ ਜਾਣ ਤਾਂ ਇਹ ਪਾਇਆ ਗਿਆ ਕਿ ਇਹ ਕੰਪਨੀ ਜਿਹੜੀ ਉਹ ਬਣਦੇ ਜਿਹੜੇ ਕਰਜ਼ ਨੇ ਉਹ ਨਹੀਂ ਦੇ ਪਾ ਰਹੀ ਔਰ ਇਸ ਦੇ ਵਾਸਤੇ ਸਭ ਤੋਂ ਵੱਧ ਜਿਹੜਾ ਟ੍ਰੇਡਿੰਗ ਲਾਸ ਨੂੰ ਔਰ ਇਨਐਡਕੁਏਟ ਕੈਸ਼ ਫਲੋ ਨੂੰ ਜ਼ਿੰਮੇਵਾਰ ਮੰਨਿਆ ਗਿਆ। ਕੰਪਨੀ ਦਾ ਕੈਸ਼ ਫਲੋ ਠੀਕ ਨਾ ਹੋਣ ਕਰਕੇ ਕੰਪਨੀ ਦੇ ਉੱਤੇ ਕਰਜ਼ੇ ਵਧਦੇ ਗਏ ਔਰ ਇਸ ਕਰਕੇ ਹੁਣ ਇਹ ਹਵਾ ਦੇ ਵਿੱਚ ਲਟਕੀ ਹੋਈ ਹੈ। ਦੂਜੇ ਪਾਸੇ ਵੈਸਟਰਨ ਆਸਟ੍ਰੇਲੀਆ ਦੀ ਇੱਕ ਕੰਪਨੀ, ਮਿਲਕ ਸਪਲਾਇਰਸ ਦੇ ਕਰਮਚਾਰੀ ਜਿਹੜੇ ਨੇ ਉਹ ਹੁਣ ਸੋਚ ਰਹੇ ਨੇ ਕਿ ਕੀ ਕਰਨ, ਕਿਉਂਕਿ ਮੁੰਡੇਲਾ ਫੂਡਸ ਨਾਮ ਦੀ ਜਿਹੜੀ ਕੰਪਨੀ ਹੈ ਉਹ ਬੰਦ ਹੋਣ ਦੀ ਕਗਾਰ ਦੇ ਉੱਤੇ ਹੈ। ਕੱਲੀ ਮੁੰਡੇਲਾ ਫੂਡਸ ਹੀ ਨਹੀਂ, ਮੁੰਡੇਲਾ ਫੂਡਸ ਦੇ ਨਾਲ ਇਸ ਦੀਆਂ ਸਹਿਯੋਗੀ ਕੰਪਨੀਆਂ ਮਾਰਗਰੇਟ ਰਿਵਰ ਡੈਰੀ ਕੰਪਨੀ ਤੇ ਚਿਕੀ ਕਾਓ ਵੀ ਲਿਕੁਇਡੇਸ਼ਨ ਦੇ ਲਈ ਇਸ ਮਹੀਨੇ ਅਪਲਾਈ ਕਰ ਚੁੱਕੀਆਂ ਨੇ। ਇਸ ਕੰਪਨੀ ਦੇ ਡਾਇਰੈਕਟਰ ਹੇਡਨ ਰਸਲ ਦੇ ਉੱਤੇ ਇੱਕ ਵੱਖਰਾ ਮਾਮਲਾ ਜਿਹੜਾ ਪੜਤਾਲ ਕੀਤੀ ਜਾ ਰਹੀ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਸੈਂਕੜਿਆਂ ਹਜ਼ਾਰਾਂ ਦੇ ਕਰੀਬ ਜਿਹੜੇ ਕਿਸਾਨ ਨੇ ਜਿਹੜੇ ਇਸ ਕੰਪਨੀ ਨੂੰ ਮਿਲਕ ਸਪਲਾਈ ਕਰਦੇ ਸੀ ਉਹ ਪ੍ਰਭਾਵਿਤ ਹੋ ਰਹੇ ਨੇ, ਕਿਉਂਕਿ ਉਹਨਾਂ ਦੇ ਪਿਛਲੇ ਕਈ ਕਈ ਮਹੀਨਿਆਂ ਦੀਆਂ ਦੇਣਦਾਰੀਆਂ ਇਸ ਕੰਪਨੀ ਦੇ ਵੱਲ ਪਈਆਂ ਨੇ। ਉਦਾਹਰਣ ਦੇ ਤੌਰ ਦੇ ਉੱਤੇ ਦੱਸਿਆ ਗਿਆ ਹੈ ਕਿ ਇਹ ਕੰਪਨੀ ਜਿਹੜੀ ਸੀ ਉਹ ਆਮ ਤੌਰ ਦੇ ਉੱਤੇ ਵੈਸਟਰਨ ਆਸਟ੍ਰੇਲੀਆ ਚ 76 ਸੈਂਟ ਪ੍ਰਤੀ ਲੀਟਰ ਦੇ ਮੁੱਲ ਦੇ ਉੱਤੇ ਦੁੱਧ ਜਿਹੜਾ ਹੈ ਕੰਪਨੀਆਂ ਨੂੰ ਵੇਚਿਆ ਜਾਂਦਾ ਹੈ, ਪਰ ਇਹ ਕੰਪਨੀ 90 ਸੈਂਟ ਪ੍ਰਤੀ ਲੀਟਰ ਦੇ ਉੱਤੇ ਵੀ ਦੁੱਧ ਖਰੀਦ ਰਹੀ ਸੀ ਕਿਸਾਨਾਂ ਤੋਂ। ਇਸ ਕਰਕੇ ਕਿਸਾਨ ਆਕਰਸ਼ਿਤ ਹੋ ਰਹੇ ਸੀ ਔਰ ਇਸ ਕੰਪਨੀ ਦੇ ਵੱਲ ਜਿਹੜਾ ਬਕਾਇਆ ਉਹ ਕਿਸਾਨਾਂ ਦਾ ਹੁਣ ਵੱਧਦਾ ਜਾ ਰਿਹਾ ਸੀ, ਕੰਪਨੀ ਇਹ ਪੈਸੇ ਵੀ ਨਹੀਂ ਸੀ ਦੇ ਰਹੀ। ਸਾਰਾ ਮਾਮਲਾ ਜਿਹੜਾ 2012 ਤੋਂ ਬਾਅਦ ਸ਼ੁਰੂ ਹੋਇਆ, ਮੁੰਡੇਲਾ ਫੂਡਸ ਦੇ ਜਿਹੜੇ ਡਾਇਰੈਕਟਰ ਬਦਲੇ ਗਏ, ਮੁੰਡੇਲਾ ਫੂਡਸ ਦੀ ਮੈਨੂਫੈਕਚਰਿੰਗ ਫੈਸਿਲਿਟੀਜ਼ ਪਰਥ ਤੋਂ ਲਗਭਗ ਥੋੜੀ ਜਿਹੀ ਦੂਰ ਮੁੰਜੀਓਂਗ ਨਾਮ ਦੇ ਇਲਾਕੇ ਦੇ ਵਿੱਚ ਨੇ ਔਰ ਉੱਥੇ ਇਸ ਕੰਪਨੀ ਨੂੰ ਦੀ ਚੀਕੀ ਕਾਓ ਦੀ ਤਰਫ ਤੋਂ ਖਰੀਦਿਆ ਗਿਆ। ਇਸ ਦੀ ਪੂਰੀ ਜਿਹੜੀ ਹੈ ਪ੍ਰਸ਼ਾਸਕੀ ਬਦਲੀ ਗਈ ਔਰ ਉਦੋਂ ਤੋਂ ਹੀ ਚੀਜ਼ਾਂ ਜਿਹੜੀਆਂ ਕਿਹਾ ਜਾ ਰਿਹਾ ਹੈ ਕਿ ਗਲਤ ਹੋਣੀਆਂ ਸ਼ੁਰੂ ਹੋ ਗਈਆਂ। ਵੈਸਟਰਨ ਆਸਟ੍ਰੇਲੀਆ ਦੀ ਇੱਕ ਵੱਡੀ ਕੰਪਨੀ ਹੈ ਮੁੰਡੇਲਾ ਫੂਡਸ, ਜਿਹੜੀ ਕਿ ਦੁੱਧ, ਦਹੀਂ, ਘਿਓ, ਹੋਰਨਾਂ ਚੀਜ਼ਾਂ ਦੇ ਨਿਰਮਾਣ ਦੇ ਵਿੱਚ ਜਿਹੜੀ ਸਭ ਤੋਂ ਮੋਹਰੀ ਕੰਪਨੀ ਹੈ। ਮੰਨਿਆ ਜਾ ਰਿਹਾ ਹੈ ਕਿ ਲਗਭਗ 3.7 ਮਿਲੀਅਨ ਡਾਲਰ ਦੇ ਡੈਟ ਜਿਹੜੇ ਨੇ ਉਹ ਇਸ ਕੰਪਨੀ ਦੇ ਸਿਰ ਦੇ ਉੱਤੇ ਹੁਣ ਬਕਾਇਆ ਖੜੇ ਨੇ। ਵਿਕਟੋਰੀਆ ਦੇ ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੂੰ ਇੰਜ ਲੱਗਦਾ ਹੈ ਕਿ ਜਿਹੜੇ ਬੱਚੇ ਅਪਰਾਧਾਂ ਦੀ ਦੁਨੀਆਂ ਦੇ ਵਿੱਚ ਪਏ ਹੋਏ ਨੇ ਉਹਨਾਂ ਦੇ ਲਈ ਇੱਕ ਮੰਤਰ ਹੋਣਾ ਚਾਹੀਦਾ ਹੈ, ਲੈਸ ਬੇਲ ਮੋਰ ਜੇਲ, ਔਰ ਇਸ ਦੇ ਵਾਸਤੇ ਮਾਪਿਆਂ ਨੂੰ ਦੋਸ਼ੀ ਠਹਿਰਾਣਾ ਹੁਣ ਬੰਦ ਕਰ ਦਿੱਤਾ ਜਾਣਾ ਚਾਹੀਦਾ, ਕਿਉਂਕਿ ਮਾਪੇ ਆਪਣੇ ਤਰਫ ਤੋਂ ਜਿੰਨਾ ਕੁ ਵਧੀਆ ਹੋ ਸਕਦਾ ਕਰਦੇ ਨੇ। ਉਹਨਾਂ ਕਿਹਾ ਕਿ ਮੈਂ ਆਪਣੇ ਤਜਰਬੇ ਦੇ ਨਾਲ ਦੇਖਿਆ ਕਿ ਜਿਹੜੇ ਨੌਜਵਾਨ ਵਿਗੜ ਚੁੱਕੇ ਨੇ ਉਹਨਾਂ ਨੂੰ ਨਾ ਤਾਂ ਜੇਲ੍ਹ ਸੁਧਾਰ ਪਾ ਰਹੀ ਹੈ ਨਾ ਮਾਪੇ ਸੁਧਾਰ ਪਾ ਰਹੇ ਨੇ। ਅਜਿਹੇ ਦੇ ਵਿੱਚ ਜਿਹੜੇ ਮਾਈਕ ਬੁਸ਼ ਦੀ ਤਰਫ ਤੋਂ ਇੱਕ ਵੱਡਾ ਦਾਅਵਾ ਜਿਹੜਾ ਕੀਤਾ ਜਾ ਰਿਹਾ ਔਰ ਇਹ ਇਸ ਵਕਤ ਵਿਕਟੋਰੀਆ ਸੂਬੇ ਦੇ ਵਿੱਚ ਟੀਨੇਜ ਕ੍ਰਾਈਮ ਦੇ ਉੱਤੇ ਇੱਕ ਵੱਡੇ ਸਵਾਲ ਖੜੇ ਕਰ ਰਿਹਾ। ਅਜਿਹੇ ਦੇ ਵਿੱਚ ਇਹ ਖਬਰ ਸਾਹਮਣੇ ਆਈ ਹੈ ਜਦੋਂ ਹਾਲੇ ਸਿਰਫ ਸ਼ਨੀਵਾਰ ਦੇ ਦਿਨ ਇੱਕ ਪੋਸਟ ਕਾਰਡ ਨੂੰ ਬੰਦੂਕ ਦੀ ਨੋਕ ਦੇ ਉੱਤੇ ਖੋਲਿਆ ਗਿਆ 12-13 ਸਾਲ ਦੇ ਇਹ ਨੌਜਵਾਨਾਂ ਦੀ ਤਰਫ ਤੋਂ। ਉਸ ਤੋਂ ਥੋੜੀ ਦੇਰ ਬਾਅਦ BMW ਕਾਰਡ ਨੂੰ ਵੀ ਇਸੇ ਤਰੀਕੇ ਦੇ ਨਾਲ ਚੋਰੀ ਕੀਤਾ ਗਿਆ। ਚਾਕੂ ਦੀ ਧਾਰ ਦੇ ਉੱਤੇ ਜਾਂ ਬੰਦੂਕ ਦੀ ਨੋਕ ਦੇ ਉੱਤੇ ਇਸ ਕਿਸਮ ਦੇ ਨਾਲ ਹਥਿਆਰ ਲੁੱਟਣਾ, ਮਾਫ ਕਰਨਾ, ਇਸ ਕਿਸਮ ਦੇ ਨਾਲ ਗੱਡੀਆਂ ਖੋਹਣਾ ਜਿਹੜੀਆਂ ਨੇ ਇਹ ਆਮ ਕਾਰਵਾਈ ਬਣ ਚੁੱਕੀ ਹੈ। ਅਜਿਹੇ ਦੇ ਵਿੱਚ ਹੁਣ ਵਿਕਟੋਰੀਆ ਦੇ ਪੁਲਿਸ ਕਮਿਸ਼ਨਰ ਜਦੋਂ ਅਜਿਹੀ ਗੱਲ ਕਰਦੇ ਨੇ ਤਾਂ ਵਿਕਟੋਰੀਆ ਸਰਕਾਰ ਨੂੰ ਸੋਚਣ ਦੇ ਲਈ ਮਜਬੂਰ ਹੋਣਾ ਪਏਗਾ ਕਿ ਜਿਹੜੀਆਂ ਇਸ ਵਕਤ ਕਾਨੂੰਨ ਨੇ ਉਹਨਾਂ ਦੇ ਵਿੱਚ ਤਬਦੀਲੀਆਂ ਤਾਂ ਕਰਨੀਆਂ ਬਣਦੀਆਂ ਨੇ। ਪ੍ਰੀਮੀਅਰ ਬੈਨ ਕੈਰਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਪੁਲਿਸ ਦੇ ਲਈ ਸਟਰੀਟ ਕ੍ਰਾਈਮ ਨੂੰ ਰੋਕਣ ਦੇ ਵਾਸਤੇ ਉਹ $57 ਮਿਲੀਅਨ ਦਾ ਇੱਕ ਬਜਟ ਵੱਖਰੇ ਤੌਰ ਦੇ ਉੱਤੇ ਰੱਖ ਰਹੇ ਨੇ। ਹਾਲਾਂਕਿ ਇੰਨਾ ਸਮਾਂ ਹੁਣ ਬਚਿਆ ਨਹੀਂ ਹੈ ਵਿਕਟੋਰੀਆ ਸਰਕਾਰ ਦੇ ਕੋਲ ਜਿਸ ਦੇ ਵਿੱਚ ਉਹ ਇਹ ਸਪਸ਼ਟ ਕਰ ਸਕਣ ਕਿ ਉਹਨਾਂ ਨੇ ਜਿਹੜੀ ਕਾਰਵਾਈ ਕੀਤੀ ਹੈ ਉਹ ਉਸਦੇ ਅਸਰ ਦੇਖਣ ਨੂੰ ਮਿਲ ਰਹੇ ਨੇ। ਉੱਥੇ ਇੱਕ ਇਹ ਗੱਲ ਵੀ ਪਤਾ ਚੱਲੀ ਹੈ ਕਿ 600 ਦੇ ਕਰੀਬ ਜਿਹੜੇ ਚੋਰ ਨੇ ਇਸ ਸਾਲ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ ਲਗਜ਼ਰੀ ਕਾਰਾਂ ਚੋਰੀ ਕੀਤੀਆਂ ਸੀ। ਲਗਜ਼ਰੀ ਕਾਰਾਂ ਦੇ ਮਾਮਲੇ ਦੇ ਵਿੱਚ 550 ਅਰੈਸਟ ਤਾਂ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਹੋਏ ਦੱਸੇ ਗਏ ਨੇ। ਪੁਲਿਸ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਦੇ ਵਿੱਚੋਂ ਇੱਕ 49 ਸਾਲ ਦਾ ਵਿਅਕਤੀ ਵੀ ਹੈ ਜਿਸਨੇ ਇਕੱਲੇ ਨੇ ਹੀ 22 ਵਹੀਕਲ ਜਿਹੜੇ ਨੇ ਚੋਰੀ ਕੀਤੇ ਸੀ, ਚਾਹੇ ਉਹ CBD ਦੇ ਵਿੱਚੋਂ, ਚਾਹੇ ਪੋਰਟ ਫਿਲਿਪ ਜਾਂ ਹੋਰਨਾਂ ਦੂਸਰਿਆਂ ਇਲਾਕਿਆਂ ਦੇ ਵਿੱਚੋਂ। ਇਸ ਦਰਮਿਆਨ ਟੀਨੇਜਰ ਕ੍ਰਾਈਮ ਜਿਹੜਾ ਉਸਦੀ ਗੱਲ ਤਾਂ ਪਹਿਲਾਂ ਪੁਲਿਸ ਕਮਿਸ਼ਨਰ ਕਰ ਹੀ ਚੁੱਕੇ ਨੇ, ਪਰ ਵੱਡੀ ਗਿਣਤੀ ਚ ਟੀਨੇਜਰ ਜਿਹੜੇ ਨੇ ਉਹਨਾਂ ਦੇ ਪਾਸੋਂ ਇਸ ਕਿਸਮ ਦੇ ਲਗਜ਼ਰੀ ਵਹੀਕਲ ਫੜੇ ਨਹੀਂ ਜਾਂਦੇ। ਉਹ ਕੇਵਲ ਜੁਆਏ ਰਾਈਡ ਦੇ ਲਈ, ਯਾਨੀ ਕਿ ਇੱਕ ਜਗ੍ਹਾ ਤੋਂ ਵਾਹਨ ਚੋਰੀ ਕਰਕੇ ਦੂਜੀ ਜਗ੍ਹਾ ਛੱਡ ਦਿੰਦੇ ਨੇ ਜਾਂ ਉਸਨੂੰ ਅੱਗ ਦੇ ਹਵਾਲੇ ਕਰ ਦਿੰਦੇ ਨੇ ਜਾਂ ਉਸਨੂੰ ਕਿਸੇ ਦੁਰਘਟਨਾ ਦੇ ਵਿੱਚ ਉਸ ਵਹੀਕਲ ਨੂੰ ਤਬਾਹੀ ਕਰ ਦਿੰਦੇ ਨੇ, ਪਰ ਇਹ ਉਹ ਚੋਰਾਂ ਦੀ ਗਿਣਤੀ ਹੈ 600 ਦੇ ਕਰੀਬ ਜਿਨ੍ਹਾਂ ਨੇ ਲਗਜ਼ਰੀ ਵਾਹਨ ਨਾ ਸਿਰਫ ਚੋਰੀ ਕੀਤੇ ਨੇ ਬਲਕਿ ਉਹਨਾਂ ਨੂੰ ਰੱਖ ਵੀ ਰੱਖਿਆ। ਉੱਥੇ ਹੀ ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲਾਂ ਖਬਰ ਕ੍ਰਿਕਟ ਦੀ ਦੁਨੀਆ ਦੇ ਵਿੱਚ, ਜਿੱਥੇ ਬਾਂਗਲਾਦੇਸ਼ ਨੇ ਡਾਰਵਿਨ ਟੈਸਟ ਮੈਚ ਨੂੰ ਇਤਿਹਾਸਕ ਤਰੀਕੇ ਦੇ ਨਾਲ ਜਿੱਤਿਆ। ਵੈਸੇ ਤਾਂ ਹੁਣ ਤੁਸੀਂ ਦੇਖ ਹੀ ਲਈਆਂ ਹੋਣੀਆਂ, ਕੱਲ ਦੇ ਦਿਨ ਉਹ ਟੈਸਟ ਮੈਚ ਇੰਨੇ ਦਿਨ ਟਿਕ ਵੀ ਨਹੀਂ ਸਕਿਆ। ਔਰ ਬਾਂਗਲਾਦੇਸ਼ ਨੇ 9 ਵਿਕਟਾਂ ਦੇ ਨਾਲ ਉਸ ਮੈਚ ਦੇ ਵਿੱਚ ਜਿੱਤ ਹਾਸਲ ਕੀਤੀ। ਆਸਟ੍ਰੇਲੀਆ ਨੇ ਪਹਿਲੀ ਪਾਰੀ ਦੇ ਵਿੱਚ 198 ਦੌੜਾਂ ਦਾ ਬੜਾ ਹੀ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ, ਔਰ ਉਸ ਤੋਂ ਬਾਅਦ 284 ਦੌੜਾਂ ਆਪਣੀ ਦੂਜੀ ਪਾਰੀ ਚ ਬਣਾਈਆਂ, ਜਦਕਿ ਬਾਂਗਲਾਦੇਸ਼ ਨੇ ਪਹਿਲੀ ਪਾਰੀ ਚ 426 ਦੌੜਾਂ ਬਣਾ ਲਈਆਂ ਸੀ, ਜਿਸ ਦੇ ਵਿੱਚ ਤਨਜੀਦ ਹਸਨ ਦੀਆਂ 101, ਕਪਤਾਨ ਨਜ਼ਮੁਲ ਸ਼ੰਤੋ ਦੀਆਂ 84, ਮੋਮਿਲ ਹੱਕ ਦੀਆਂ 49, ਮਹਿਦੀ ਹਸਨ ਮਿਰਾਜ ਦੀਆਂ 65 ਦੌੜਾਂ ਸ਼ਾਮਲ ਸੀ। ਔਰ ਜਵਾਬ ਦੇ ਵਿੱਚ ਫਿਰ ਆਸਟ੍ਰੇਲੀਆ ਦੀ ਜਿਹੜੀ ਦੂਜੀ ਪਾਰੀ ਸੀ ਉਹ 284 ਦੌੜਾਂ ਤੇ ਸਿਮਟ ਗਈ। ਮਹਿਦੀ ਹਸਨ ਨੇ 5 ਵਿਕਟਾਂ ਵੀ ਇਸ ਦੇ ਵਿੱਚ ਲਈਆਂ ਸੀ ਤੇ ਬਾਂਗਲਾਦੇਸ਼ ਨੇ ਬੜੀ ਆਸਾਨੀ ਦੇ ਨਾਲ 57 ਦੌੜਾਂ ਦਾ ਜਿਹੜਾ ਬਣਦਾ ਟੀਚਾ ਸੀ ਉਹ ਹਾਸਲ ਕਰ ਲਿਆ। ਉਧਰ ਦੂਸਰੇ ਪਾਸੇ ਹਾਕੀ ਦੇ ਨਾਲ ਜੁੜੀ ਹੋਈ ਵੀ ਖਬਰ ਸਾਂਝੀ ਕਰ ਲਈਏ, ਖਾਸ ਤੌਰ ਦੇ ਉੱਤੇ ਮਹਿਲਾ ਹਾਕੀ ਦੇ ਨਾਲ ਜੁੜੀ ਹੋਈ। ਮਹਿਲਾ ਹਾਕੀ ਵਰਲਡ ਕੱਪ ਦੇ ਵਿੱਚ ਭਾਰਤ ਦੀ ਟੀਮ ਦਾ ਪਹਿਲਾ ਮੁਕਾਬਲਾ ਡਰਾ ਦੇ ਉੱਤੇ ਮੁੱਕ ਗਿਆ। ਚੀਨ ਦੇ ਖਿਲਾਫ ਖੇਡਿਆ ਗਿਆ ਮੈਚ 2-2 ਦੇ ਨਾਲ ਬਰਾਬਰੀ ਤੇ ਮੁੱਕਿਆ। ਇਸ ਰੋਮਾਂਚਕ ਮੁਕਾਬਲੇ ਦੇ ਅੱਗੇ ਵਧਣ ਦੇ ਨਾਲ ਹੁਣ ਭਾਰਤੀ ਟੀਮ ਬੇਸ਼ੱਕ ਜਿੱਤ ਤਾਂ ਹਾਸਲ ਨਹੀਂ ਕਰ ਸਕੀ ਹੈ, ਪਰ ਇਸ ਟੂਰਨਾਮੈਂਟ ਦੇ ਵਿੱਚ ਭਾਰਤੀ ਟੀਮ ਦੀ ਚੀਨ ਵਰਗੀ ਮਜ਼ਬੂਤ ਟੀਮ ਦੇ ਨਾਲ ਡਰਾ ਹੋਣ ਤੋਂ ਬਾਅਦ ਇੱਕ ਸ਼ੁਰੂਆਤ ਜ਼ਰੂਰ ਪਤਾ ਲੱਗੀ ਹੈ ਕਿ ਇਸ ਟੂਰਨਾਮੈਂਟ ਦੇ ਵਿੱਚ ਭਾਰਤੀ ਮਹਿਲਾਵਾਂ ਕੁਝ ਕਮਾਲ ਜ਼ਰੂਰ ਕਰ ਸਕਦੀਆਂ ਨੇ। ਮੈਚ ਦੇ ਡਰਾ ਹੋਣ ਦੇ ਨਾਲ ਦੋਹਾਂ ਟੀਮਾਂ ਨੂੰ 1-1 ਅੰਕ ਦੇ ਨਾਲ ਸੰਤੁਸ਼ਟ ਹੋਣਾ ਪਿਆ। ਮੈਚ ਦੀ ਸ਼ੁਰੂਆਤ ਦੇ ਵਿੱਚ ਹੀ ਭਾਰਤ ਨੇ 1-0 ਦੇ ਨਾਲ ਗੋਲ ਕਰਕੇ ਜਿਹੜੀ ਬੜਤ ਹਾਸਲ ਕਰ ਲਈ ਸੀ, ਪਰ ਥੋੜੀ ਦੇਰ ਦੇ ਬਾਅਦ ਹੀ ਚੀਨ ਨੇ ਇਸ ਦੇ ਵਿੱਚ ਬਰਾਬਰੀ ਕੀਤੀ। ਬਾਅਦ ਦੇ ਵਿੱਚ ਭਾਰਤ ਨੇ ਫਿਰ 2-1 ਦੇ ਨਾਲ ਸਕੋਰ ਅੱਗੇ ਵਧਾਇਆ, ਪਰ ਚੀਨ ਨੇ 1-1 ਦੇ ਨਾਲ ਮੁਕਾਬਲੇ ਨੂੰ ਖਤਮ ਕਰ ਦਿੱਤਾ। ਚੀਨ ਨੇ ਇਸ ਮੁਕਾਬਲੇ 'ਚ ਆਖਰੀ ਮਿੰਟਾਂ 'ਚ ਬਿਹਤਰੀਨ ਡਿਫੈਂਸ ਅਪਣਾਇਆ ਤੇ ਭਾਰਤ ਨੂੰ ਇੱਕ ਹੋਰ ਗੋਲ ਕਰਨ ਤੋਂ ਰੋਕਿਆ। ਭਾਰਤ ਇਸ ਮੁਕਾਬਲੇ ਦੇ ਪੂਲ ਡੀ ਦੇ ਵਿੱਚ ਹੈ, ਜਿੱਥੇ ਸਾਊਥ ਅਫਰੀਕਾ ਨੂੰ ਹਰਾ ਕੇ ਇੰਗਲੈਂਡ ਦੀ ਟੀਮ ਸਿਖਰ ਦੇ ਉੱਤੇ ਹੈ, ਜਦਕਿ ਚੀਨ ਤੇ ਭਾਰਤ ਸਾਂਝੇ ਤੌਰ ਦੇ ਉੱਤੇ ਦੂਜੇ ਨੰਬਰ ਦੇ ਉੱਤੇ ਨੇ। ਸਾਊਥ ਅਫਰੀਕਾ ਦੀ ਟੀਮ ਇਸ ਵਕਤ ਸਭ ਤੋਂ ਹੇਠਲੇ ਨੰਬਰ ਦੇ ਉੱਤੇ ਚੱਲ ਰਹੀ ਹੈ। ਉਧਰ ਸ਼੍ਰੀਲੰਕਾ ਦੇ ਖਿਲਾਫ ਗੋਲ ਸਟੇਡੀਅਮ ਦੇ ਵਿੱਚ ਖੇਡੇ ਜਾ ਰਹੇ ਟੈਸਟ ਮੈਚ ਭਾਰਤ ਕਾਫੀ ਮਜ਼ਬੂਤ ਸਥਿਤੀ ਚ ਪਹੁੰਚ ਗਿਆ। ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ ਮਰਦਾਂ ਦੇ ਇਸ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਭਾਰਤੀ ਟੀਮ ਨੇ 9 ਵਿਕਟਾਂ ਦੇ ਨੁਕਸਾਨ ਦੇ ਉੱਤੇ 460 ਦੌੜਾਂ ਬਣਾ ਲਈਆਂ ਨੇ। ਇਸ ਤੋਂ ਪਹਿਲਾਂ ਭਾਰਤੀ ਬੱਲੇਬਾਜ਼ ਦੇਵਦੱਤ ਪਡਿਕਲ ਨੇ ਸ਼ਾਨਦਾਰ ਸੈਂਕੜਾ ਜਿਹੜਿਆ ਉਸਨੇ ਐਤਵਾਰ ਦੇ ਦਿਨ 131 ਦੌੜਾਂ ਦੀ ਆਪਣੀ ਨਾਬਾਦ ਪਾਰੀ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ 167 ਦੌੜਾਂ ਬਣਾ ਕੇ ਆਊਟ ਹੋ ਗਿਆ। ਉੱਥੇ ਹੇਠਲੇ ਕ੍ਰਮ ਦੇ ਜਿਹੜੇ ਬੱਲੇਬਾਜ਼ ਸੀ ਉਹਨਾਂ ਚ ਉਤਰੇ ਧਰੁਵ ਜੁਰੇਲ ਨੇ ਵੀ ਅਰਧ ਸੈਂਕੜਾ ਜਿਹੜਿਆ। ਪਹਿਲੀ ਪਾਰੀ ਦੇ ਵਿੱਚ ਭਾਰਤ ਦੀ ਤਰਫ ਤੋਂ KL ਰਾਹੁਲ ਨੇ 82 ਦੌੜਾਂ ਦੀ ਪਾਰੀ ਖੇਡੀ, ਜਦਕਿ ਰਿਸ਼ਭ ਪੰਤ ਨੇ 39 ਦੌੜਾਂ ਬਣਾਈਆਂ। ਸ਼੍ਰੀਲੰਕਾ ਦੀ ਤਰਫ ਤੋਂ ਕੇਸ਼ਰਾ ਨਵੁੰਤਾ ਨੇ 3, ਪ੍ਰਭਾਤ ਜੈਸੂਰੀਆ ਨੇ 4 ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਇਸ ਮੈਚ ਦੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਭਾਰਤ ਤੇ ਸ਼੍ਰੀਲੰਕਾ ਦੇ ਦਰਮਿਆਨ ਇਸ ਸੀਰੀਜ਼ ਦੇ ਵਿੱਚ 2 ਟੈਸਟ ਮੈਚ ਖੇਡੇ ਜਾਣੇ ਨੇ। ਸੀਰੀਜ਼ ਦਾ ਦੂਸਰਾ ਟੈਸਟ ਮੈਚ 23 ਤੋਂ 27 ਅਗਸਤ ਦੇ ਦਰਮਿਆਨ ਕੋਲੰਬੋ ਦੇ ਵਿੱਚ ਖੇਡਿਆ ਜਾਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ 'ਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment.

0: ऑन रोड्स ऑनर कैंपेन सिर्फ सीमित समय ले हुन नवा BYD कार ले आओ शानदार ड्राइव अवे ऑफर्स दे नाल BYD C-Line 7 प्रीमियम सिर्फ $54,990 BYD C-Line 8 डायनामिक FWD सिर्फ $56,990 ते BYD Shark 6 प्रीमियम सिर्फ $57,900 एक खास ऑफर 1 अगस्त तो 30 सितंबर 2026 तक ऑर्डर करन वाले ले है डिलीवरी 31 अक्टूबर 2026 तक हो जानकारी ले आज ही BYD कैरोलाइन स्प्रिंग्स नाल संपर्क करो एंड मेंशन रेडियो हांजी BYD ऑन रोड्स ऑनर्स कंडीशन अप्लाई
1: ब्याह खुशी या किसी भी खास मौके लिए ज्वेलरी होनी चाहिए है खास तो ना ज्वेलर्स लेके आए ने लेटेस्ट गोल्ड डायमंड बुलियन सिल्वर ते ब्राइडल कलेक्शन हर स्टाइल ते हर ओकेजन ले जेन्युइन ज्वेलरी जेन्युइन प्राइसिंग ते वधिया कस्टमर सर्विस दे नाल गोल्ड ज्वेलरी ते फास्ट लोन फैसिलिटी भी अवेलेबल विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग तुन्ना ज्वेलर्स परोसे दी निशानी
2: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
3: चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस अपने बिजनेस नो देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
4: कि ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ ਈਜ਼ੀ ਇਲੈਕਟ੍ਰਿਕ SEC ਤੁਹਾਨੂੰ ਛੋਟਾ ਅਤੇ ਬਚਤਾਂ ਦਾ ਹਿਸਾਬ ਲਗਾਉਣ ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ ਈਜ਼ੀ ਇਲੈਕਟ੍ਰਿਕ SEC.com.au ਤੇ ਜਾਓ ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ SEC ਦੇ ਨਾਲ ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਚਾਹ
5: ਟੈਂਸ਼ਨ ਮੇਰੀ ਟੈਂਸ਼ਨ
6: ਕੀ ਹੋਇਆ
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
6: ਕਾਕਾ ਜੀ ਟੈਂਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410

0: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
0: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ sec.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਚਾਹੀ।
4: ਟੈਂਸ਼ਨ ਮੇਰੀ ਟੈਂਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
7: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
6: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
8: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
6: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
0: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ, ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
9: ਕਿੱਥੇ ਵੱਜ ਗਈ ਤੇਰੀ ਗੱਡੀ?
10: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-77-48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਵਾਹ ਜੀ ਵਾਹ ਵਾਹ, ਪੁਰਾਣੇ ਗਾਣੇ ਵੀ ਵੈਸੇ ਨਾ ਕਮਾਲ ਦੇ ਹੁੰਦੇ ਸੀ। ਪਹਿਲਾਂ ਉਹ ਕਹਿੰਦੀ ਆ ਗਿੱਧੇ ਵਿੱਚ ਮੈਂ ਨੱਚਦੀ, ਫਿਰ ਉਹ ਅੱਗੋਂ ਦੱਸਦੇ ਆ ਕਹਿੰਦੇ ਹਾਂ ਗਿੱਧੇ ਵਿੱਚ ਤੂੰ ਨੱਚਦੀ, ਇੱਕ ਦੂਸਰੇ ਨੂੰ ਮੇਕ ਸ਼ੋਰ ਕਰਨ ਚ ਗਾਣਾ ਲਗਾ ਦਿੰਦੇ ਆ। ਨਾ ਇਹਦਾ ਲੱਗਦਾ ਵੀ ਨਾ ਉਹਨੂੰ ਯਕੀਨ ਆ ਮੈਂ ਗਿੱਧੇ ਚ ਨੱਚਦੀ,